0: ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਅਸਲ ਦੇ ਵਿੱਚ ਇੱਕ ਛੋਟੇ ਬੱਚੇ ਦਾ ਲੇਖ ਹੈ। ਸਵੇਰ ਦਾ ਸਮਾਂ ਸੀ, ਸਕੂਲ ਦੇ ਪ੍ਰਿੰਸੀਪਲ ਦਫ਼ਤਰ ਦੇ ਵਿੱਚ ਇੱਕ ਅਜੀਬ ਜੀ ਖਾਮੋਸ਼ੀ ਪਸਰੀ। ਗੁਰਮੁਖ ਸਿੰਘ ਅਤੇ ਹਰਪ੍ਰੀਤ ਕੌਰ ਸਾਹਮਣੇ ਪਈਆਂ ਕੁਰਸੀਆਂ ਦੇ ਉੱਤੇ ਇੱਦਾਂ ਸਹਿਮੇ ਬੈਠੇ ਸੀ ਜਿੱਦਾਂ ਉਹਨਾਂ ਦਾ ਇਮਤਿਹਾਨ ਹੋਵੇ। ਸਕੂਲੋਂ ਅਚਾਨਕ ਉਹਨਾਂ ਨੂੰ ਬੁਲਾਵਾ ਜੋ ਆਇਆ ਸੀ। ਮਾਪਿਆਂ ਦੇ ਦਿਲ ਦੇ ਵਿੱਚ ਇੱਕ ਅਜੀਬ ਜਿਹਾ ਡਰ ਸੀ ਜਿਹਨੇ ਉਹਨਾਂ ਦੇ ਦਿਲ ਦੀ ਧੜਕਣ ਪਹਿਲਾਂ ਦੇ ਨਾਲੋਂ ਵਧਾ ਕੇ ਰੱਖੀ ਸੀ। ਸੁਨੇਹਾ ਸਿਰਫ ਇੰਨਾ ਸੀ ਕਿ ਤੁਹਾਡੇ ਬੱਚੇ ਦੇ ਤੁਹਾਡੇ ਪਤੀ ਦਾ ਇਮਤਿਹਾਨ ਕੀਤਾ। ਸੋ ਕੁਝ ਕਲੀਅਰ ਨਹੀਂ, ਪਤਾ ਨਹੀਂ ਕਿ ਕੀ ਕਹਿਣਾ ਉਹਨਾਂ ਨੇ। ਸਾਲਾਨਾ ਇਮਤਿਹਾਨ ਸਮਾਪਤ ਹੋ ਚੁੱਕੇ ਸੀ। ਵਿਦਿਆਰਥੀਆਂ ਨੂੰ ਇੱਕ ਆਮ ਜਿਹਾ ਵਿਸ਼ਾ ਦਿੱਤਾ ਗਿਆ ਸੀ, ਉਹ ਵਿਸ਼ਾ ਸੀ ਮੇਰੇ ਪਾਪਾ। ਕਿਸੇ ਨੇ ਕੁਛ ਲਿਖਿਆ, ਕਿਸੇ ਨੇ ਕੁਛ, ਕਿਸੇ ਨੇ ਕਿਹਾ ਮੇਰੇ ਪਾਪਾ ਪੁਲਿਸ ਅਫਸਰ ਨੇ, ਕਿਸੇ ਨੇ ਕਿਹਾ ਮੇਰੇ ਪਾਪਾ ਖਿਡਾਰੀ ਨੇ, ਕਿਸੇ ਨੇ ਕਿਹਾ ਮੇਰੇ ਪਾਪਾ ਵਕੀਲ ਨੇ, ਪਰ ਤੀਸਰੀ ਜਮਾਤ ਦਾ ਗੁਰਜੋਤ ਜਿਹਨੇ ਕੁਛ ਐਸਾ ਲਿਖਿਆ ਸੀ ਜਿਹਦੇ ਕਰਕੇ ਇੱਕ ਵਾਰੀ ਤਾਂ ਸਕੂਲ ਦੇ ਸਟਾਫ ਰੂਮ ਦੇ ਵਿੱਚ ਵੀ ਚੁੱਪ ਛਾ ਗਈ। ਇਸੇ ਕਰਕੇ ਅਗਲੇ ਦਿਨ ਉਹਦੇ ਮਾਤਾ ਪਿਤਾ ਨੂੰ ਸਕੂਲ ਦੇ ਵਿੱਚ ਬੁਲਾਇਆ ਗਿਆ। ਦੋਵੇਂ ਬੜੇ ਘਬਰਾਏ। ਜਦੋਂ ਪ੍ਰਿੰਸੀਪਲ ਦੇ ਦਫ਼ਤਰ ਦੇ ਵਿੱਚ ਪਹੁੰਚੇ ਤਾਂ ਮਾਂ ਨੇ ਸਹਿਮੀ ਆਵਾਜ਼ ਦੇ ਵਿੱਚ ਪੁੱਛਿਆ, ਮੈਡਮ ਕੀ ਗੁਰਜੋਤ ਨੇ ਕੋਈ ਗਲਤੀ ਕੀਤੀ ਹੈ? ਪ੍ਰਿੰਸੀਪਲ ਨੇ ਹਲਕੀ ਜਿਹੀ ਮੁਸਕਰਾਹਟ ਦੇ ਨਾਲ ਸਿਰ ਹਿਲਾਇਆ, ਨਹੀਂ ਗਲਤੀ ਨਹੀਂ। ਇਸ ਬੱਚੇ ਨੇ ਸਾਨੂੰ ਸਾਰਿਆਂ ਨੂੰ ਇੱਕ ਸ਼ੀਸ਼ਾ ਵਿਖਾਇਆ। ਇੰਨਾ ਕਹਿੰਦੇ ਹੋਏ ਉਸਨੇ ਇੱਕ ਕਾਪੀ ਅੱਗੇ ਵਧਾਈ, ਉਹ ਕਾਪੀ ਜਿਹਦੇ ਉੱਤੇ ਗੁਰਜੋਤ ਨੇ ਕੁਛ ਲਿਖਿਆ ਸੀ। ਸਿਖਰ ਦੇ ਉੱਤੇ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਸੀ ਮੇਰੇ ਪਾਪਾ। ਮੇਰੇ ਪਾਪਾ ਦੁਨੀਆਂ ਦੇ ਸਭ ਤੋਂ ਅਮੀਰ ਇਨਸਾਨ ਨੇ, ਕਿਉਂਕਿ ਉਹਨਾਂ ਦੇ ਕੋਲ ਮੈਂ ਜੋ ਹਾਂ। ਮੈਂ ਦੁਨੀਆਂ ਦਾ ਸਭ ਤੋਂ ਖੁਸ਼ਕਿਸਮਤ ਪੁੱਤਰ ਹੈ, ਕਿਉਂਕਿ ਮੇਰੇ ਕੋਲ ਮੇਰੇ ਪਾਪਾ ਨੇ। ਮੇਰੇ ਪਾਪਾ ਹਰ ਰੋਜ਼ ਸਵੇਰੇ ਸਭ ਤੋਂ ਪਹਿਲਾਂ ਜਾਗਦੇ ਨੇ ਅਤੇ ਰਾਤ ਨੂੰ ਸਭ ਤੋਂ ਬਾਅਦ ਵਿੱਚ ਸੌਂਦੇ ਨੇ। ਜਦੋਂ ਮੇਰੀ ਅੱਖ ਖੁੱਲ੍ਹਦੀ ਹੈ ਉਦੋਂ ਤੱਕ ਉਹ ਕੰਮ ਮੁਕਾ ਕੇ ਆ ਚੁੱਕੇ ਹੁੰਦੇ ਨੇ, ਅਤੇ ਜਦੋਂ ਮੈਂ ਸੌਂ ਜਾਂਦਾ ਉਹ ਚੁੱਪ ਚਾਪ ਮੇਰੇ ਸਿਰ ਦੇ ਉੱਤੇ ਹੱਥ ਫੇਰ ਕੇ ਕਮਰੇ ਤੋਂ ਬਾਹਰ ਚਲੇ ਜਾਂਦੇ ਨੇ। ਮੈਂ ਕਦੇ ਉਹਨਾਂ ਨੂੰ ਆਪਣੇ ਦੇ ਲਈ ਕੁਛ ਖਰੀਦਿਆ ਨਹੀਂ ਵੇਖਿਆ, ਪਰ ਹਰ ਸਾਲ ਮੇਰੇ ਲਈ ਉਹ ਸਕੂਲ ਦਾ ਨਵਾਂ ਬੈਗ ਜ਼ਰੂਰ ਲਿਆ ਕੇ ਦਿੰਦੇ ਨੇ। ਮੇਰੇ ਬੂਟ ਛੋਟੇ ਹੁੰਦਿਆਂ ਹੀ ਅਗਲੇ ਦਿਨ ਪਤਾ ਨਹੀਂ ਕਿੱਥੋਂ ਨਵੇਂ ਹਾਜ਼ਰ ਹੋ ਜਾਂਦੇ, ਪਰ ਪਾਪਾ ਦੇ ਬੂਟ ਥਾਂ ਥਾਂ ਤੋਂ ਛੇਦਾਂ ਦੇ ਨਾਲ ਭਰੇ ਨੇ, ਬਹੁਤ ਪੁਰਾਣੇ ਨੇ। ਇੱਦਾਂ ਲੱਗਦਾ ਉਹ ਸ਼ਾਇਦ ਖੁਦ ਨੂੰ ਯਾਦ ਨਹੀਂ ਰੱਖਦੇ। ਇੱਕ ਵਾਰ ਮੈਂ ਪੁੱਛਿਆ ਸੀ ਪਾਪਾ ਤੁਹਾਡੇ ਜਨਮ ਦਿਨ 'ਤੇ ਤੁਹਾਨੂੰ ਕੀ ਚਾਹੀਦਾ, ਅਤੇ ਉਹਨਾਂ ਨੇ ਹੱਸ ਕੇ ਕਿਹਾ ਬਸ ਤੂੰ ਹਮੇਸ਼ਾ ਖੁਸ਼ ਰਹਿ ਪੁੱਤਰ। ਮੈਨੂੰ ਲੱਗਦਾ ਵੱਡਿਆਂ ਦੀ ਇਹ ਬਿਮਾਰੀ ਹੁੰਦੀ ਹੈ, ਉਹਨਾਂ ਨੂੰ ਆਪਣੇ ਲਈ ਕਦੀ ਕੁਛ ਨਹੀਂ ਚਾਹੀਦਾ ਹੁੰਦਾ। ਕੁਛ ਦਿਨ ਪਹਿਲਾਂ ਪਾਪਾ ਦੀ ਕਮੀਜ਼ ਦੀ ਜੇਬ ਪਾੜ ਗਈ ਸੀ, ਮਾਂ ਨੇ ਕਿਹਾ ਨਵੀਂ ਸਵਾ ਲਓ, ਪਾਪਾ ਬੋਲੇ ਹਾਲੇ ਚੱਲ ਤਾਂ ਰਹੀ ਹੈ। ਪਰ ਉਸੇ ਸ਼ਾਮ ਉਹ ਮੇਰੇ ਲਈ ਨਵੀਂ ਵਰਦੀ ਲੈ ਕੇ ਆਏ ਸੀ। ਬਸ ਫਿਰ ਮੈਂ ਸਮਝ ਗਿਆ ਕਿ ਮੇਰੀ ਵਰਦੀ ਉਹਨਾਂ ਨੂੰ ਆਪਣੀ ਕਮੀਜ਼ ਦੇ ਨਾਲੋਂ ਵੱਧ ਪਿਆਰੀ ਹੈ। ਰਾਤ ਨੂੰ ਕਦੇ ਕਦੇ ਮੈਂ ਜਾਗ ਪੈਂਦਾ, ਮੈਂ ਦੇਖਦਾ ਪਾਪਾ ਮੋਬਾਈਲ ਦੇ ਉੱਤੇ ਖਰਚਿਆਂ ਦਾ ਹਿਸਾਬ ਲਗਾ ਰਹੇ ਹੁੰਦੇ ਆ। ਉਹਨਾਂ ਦੇ ਮੱਥੇ ਦੇ ਉੱਤੇ ਚਿੰਤਾ ਦੀਆਂ ਲਕੀਰਾਂ ਹੁੰਦੀਆਂ ਨੇ, ਪਰ ਸਵੇਰ ਹੁੰਦਿਆਂ ਹੀ ਉਹਨਾਂ ਦਾ ਚਿਹਰਾ ਫੇਰ ਮੁਸਕਰਾਉਂਦਾ ਹੋਇਆ ਮਿਲਦਾ। ਸ਼ਾਇਦ ਪਾਪਾ ਰੋਣਾ ਵੀ ਜਾਣਦੇ ਨੇ ਪਰ ਸਾਨੂੰ ਕਦੇ ਨਹੀਂ ਵਿਖਾਇਆ। ਇੱਕ ਦਿਨ ਮੈਨੂੰ 103 ਡਿਗਰੀ ਬੁਖਾਰ ਸੀ, ਪਾਪਾ ਸਾਰੀ ਰਾਤ ਨਹੀਂ ਸੁੱਤੇ। ਸਵੇਰੇ ਖੁਦ ਨੂੰ ਹੀ ਉਹਨਾਂ ਨੂੰ ਬੁਖਾਰ ਚੜ੍ਹ ਗਿਆ ਸੀ, ਪਰ ਫਿਰ ਵੀ ਉਹ ਕੰਮ 'ਤੇ ਗਏ। ਬੋਲੇ ਅੱਜ ਜੇ ਮੈਂ ਛੁੱਟੀ ਕਰ ਲਈ ਤਾਂ ਮਹੀਨੇ ਦਾ ਹਿਸਾਬ ਵਿਗੜ ਜਾਣਾ। ਉਸ ਦਿਨ ਮੈਨੂੰ ਪਹਿਲੀ ਵਾਰ ਸਮਝ ਆਇਆ ਘਰ ਸਿਰਫ ਇੱਟਾਂ ਨਾਲ ਨਹੀਂ ਪਾਪਾ ਦੀਆਂ ਚੁੱਪੀਆਂ ਨਾਲ ਬਣਦਾ। ਮੈਂ ਵੱਡਾ ਹੋ ਕੇ ਬਹੁਤ ਪੈਸਾ ਕਮਾਉਣਾ ਚਾਹੁੰਦਾ, ਮੈਂ ਆਪਣੇ ਲਈ ਨਹੀਂ ਸਭ ਤੋਂ ਪਹਿਲਾਂ ਪਾਪਾ ਦੇ ਲਈ ਪੈਸਾ ਕਮਾਉਣਾ ਚਾਹੁੰਦਾ। ਮੈਂ ਚਾਹੁੰਦਾ ਕਿ ਹਰ ਇੱਕ ਦਿਨ ਉਹਨਾਂ ਨੂੰ ਇਹੀ ਕਹਾਂ ਹੁਣ ਤੁਹਾਡੀ ਜੇਬ ਖਾਲੀ ਨਹੀਂ ਰਹੇਗੀ, ਹੁਣ ਮੈਂ ਤੁਹਾਡੀ ਜੇਬ ਖਾਲੀ ਨਹੀਂ ਰਹਿਣ ਦੇਣੀ, ਹੁਣ ਤੁਹਾਡੀ ਦਵਾਈ ਸਮੇਂ ਸਿਰ ਆਵੇਗੀ, ਹੁਣ ਤੁਹਾਡੀ ਘੜੀ ਪੁਰਾਣੀ ਨਹੀਂ ਹੋਊਗੀ, ਹੁਣ ਤੁਹਾਡੇ ਬੂਟ ਪਾਟੇ ਨਹੀਂ ਹੋਣਗੇ, ਹੁਣ ਤੁਹਾਡੀ ਕਮੀਜ਼ ਪੁਰਾਣੀ ਨਹੀਂ ਹੋਊਗੀ, ਬਟਨ ਟੁੱਟੇ ਨਹੀਂ ਹੋਣਗੇ, ਹੁਣ ਤੁਹਾਡੀ ਮੁਸਕਰਾਹਟ ਕਿਸੇ ਮਜਬੂਰੀ ਦੀ ਨਹੀਂ ਹੋਵੇਗੀ। ਰੱਬ ਅੱਗੇ ਮੇਰੀ ਸਿਰਫ ਇੱਕੋ ਅਰਦਾਸ ਹੈ, ਜੇ ਅਗਲਾ ਜਨਮ ਹੋਵੇ ਤਾਂ ਮੈਂ ਫਿਰ ਦੁਬਾਰਾ ਤੁਹਾਡਾ ਪੁੱਤਰ ਹਾਂ, ਕਿਉਂਕਿ ਦੁਨੀਆਂ ਵਿੱਚ ਸਭ ਤੋਂ ਸੁਰੱਖਿਅਤ ਥਾਂ ਪਾਪਾ ਦੇ ਮੋਢੇ ਹੁੰਦੇ ਨੇ। ਮੈਨੂੰ ਸਭ ਤੋਂ ਵੱਧ ਮਜ਼ਾ ਆਉਂਦਾ ਪਾਪਾ ਦੇ ਮੋਢਿਆਂ 'ਤੇ ਰਾਈਡ ਲੈਣ ਦਾ। ਮੈਨੂੰ ਸਭ ਤੋਂ ਵਧੀਆ ਲੱਗਦਾ ਜਦੋਂ ਘੋੜਾ ਬਣ ਕੇ ਮੈਨੂੰ ਆਪਣੀ ਪਿੱਠ 'ਤੇ ਬਿਠਾ ਕੇ ਭਜਾਉਂਦੇ ਨੇ। ਕਾਪੀ ਪੜ੍ਹਦਿਆਂ ਪੜ੍ਹਦਿਆਂ ਮਾਂ ਦੀਆਂ ਅੱਖਾਂ 'ਚੋਂ ਅੱਥਰੂ ਵਹਿਣ ਲੱਗੇ ਜੀ। ਅੱਜ ਉਹਨੂੰ ਪਹਿਲੀ ਵਾਰ ਆਪਣੇ ਪਤੀ ਦੇ ਹੱਥਾਂ ਨੂੰ ਧਿਆਨ ਦੇ ਨਾਲ ਵੇਖਿਆ। ਉਹਨਾਂ ਹੱਥੇ ਲੈਂਦੀਆਂ ਤਰੇੜਾਂ ਨੂੰ ਸਾਲਾਂ ਦੀ ਮਿਹਨਤ ਦਾ ਇਤਿਹਾਸ ਦਰਜ ਕੀਤਾ ਵੇਖਿਆ। ਉਹਨਾਂ ਨੂੰ ਯਾਦ ਆਇਆ ਕਿ ਵਿਆਹ ਤੋਂ ਬਾਅਦ ਉਹਨਾਂ ਨੇ ਕਿੰਨੀ ਵਾਰ ਸ਼ਿਕਾਇਤ ਕੀਤੀ ਸੀ, ਕਿੰਨੀ ਵਾਰ ਉਹਨੇ ਸ਼ਿਕਾਇਤ ਕੀਤੀ ਸੀ, ਤੁਸੀਂ ਮੇਰੇ ਲਈ ਸਮਾਂ ਕਿਉਂ ਨਹੀਂ ਕੱਢਦੇ, ਤੁਹਾਡੇ ਕੋਲ ਮੇਰੇ ਲਈ ਸਮਾਂ ਹੀ ਨਹੀਂ। ਪਰ ਕਦੇ ਵੀ ਮੈਂ ਇਹ ਨਹੀਂ ਪੁੱਛਿਆ ਤੁਸੀਂ ਆਪਣੇ ਲਈ ਕਦੇ ਸਮਾਂ ਕਿਉਂ ਨਹੀਂ ਕੱਢਦੇ। ਪ੍ਰਿੰਸੀਪਲ ਨੇ ਹੌਲੀ ਜਿਹੀ ਕਿਹਾ, ਅੱਜ ਤੁਹਾਡੇ ਬੇਟੇ ਨੇ ਇਹ ਲੇਖ ਨਹੀਂ ਲਿਖਿਆ, ਉਹਨੇ ਆਪਣੇ ਪਿਤਾ ਦਾ ਜੀਵਨ ਪੜ੍ਹ ਕੇ ਸੁਣਾਇਆ। ਘਰ ਪਰਤਦੇ ਸਮੇਂ ਪਹਿਲੀ ਵਾਰ ਪਤਨੀ ਨੇ ਬਿਨਾਂ ਵਜ੍ਹਾ ਆਪਣੇ ਪਤੀ ਦਾ ਹੱਥ ਫੜ ਲਿਆ। ਪਤੀ ਨੇ ਮੁਸਕਰਾ ਕੇ ਪੁੱਛਿਆ, ਕੀ ਹੋਇਆ? ਪਤਨੀ ਨੇ ਭਰੀ ਹੋਈ ਆਵਾਜ਼ ਦੇ ਵਿੱਚ ਕਿਹਾ, ਜੀ ਅੱਜ ਮੈਨੂੰ ਅਹਿਸਾਸ ਹੋਇਆ, ਮੈਂ ਹਮੇਸ਼ਾ ਇਹੀ ਗਿਣਦੀ ਰਹੀ ਕਿ ਤੁਸੀਂ ਮੈਨੂੰ ਕੀ ਦਿੱਤਾ, ਪਰ ਕਦੇ ਇਹ ਨਹੀਂ ਦੇਖਿਆ ਕਿ ਤੁਸੀਂ ਸਾਡੇ ਲਈ ਕੀ ਛੱਡ ਦਿੱਤਾ। ਅੱਜ ਇਸ ਖਾਤਰ ਨੇ ਮਹਿਸੂਸ ਕਰਾਇਆ ਕਿ ਤੁਸੀਂ ਸਾਡੇ ਖਾਤਰ, ਪਰਿਵਾਰ ਖਾਤਰ ਕੀ ਛੱਡ ਦਿੱਤਾ। ਉਸ ਰਾਤ ਖਾਣੇ ਦੇ ਮੇਜ਼ ਦੇ ਉੱਤੇ ਪਹਿਲੀ ਵਾਰ ਪੁੱਤਰ ਉੱਠ ਕੇ ਆਪਣੇ ਪਿਤਾ ਦੀ ਥਾਲੀ ਦੇ ਵਿੱਚ ਰੋਟੀ ਪਰੋਸ ਰਿਹਾ ਸੀ, ਅਤੇ ਪਿਤਾ ਜੋ ਹਮੇਸ਼ਾ ਆਪਣੇ ਹੰਝੂਆਂ ਨੂੰ ਛਪਾ ਲੈਂਦਾ ਸੀ, ਅੱਜ ਨਹੀਂ ਛਪਾ ਸਕਿਆ। ਸੋ ਇਹ ਖਤ, ਇਹ ਕਹਾਣੀ ਲਿਖਣ ਵਾਲਿਆਂ ਦੇ ਅੱਗੇ ਅਗਿਆਤ ਲਿਖਿਆ, ਸਾਡੇ ਤੱਕ ਭੇਜੀ ਸੀ ਘੁੰਮਣ ਸਾਹਿਬ ਨੇ। ਸੁਖਦੀਪ ਸਿੰਘ ਘੁੰਮਣ ਜੀ ਅਕਸਰ ਹੀ ਬੜੀਆਂ ਸੋਹਣੀਆਂ ਪਿਆਰੀਆਂ ਕਹਾਣੀਆਂ ਲੱਭ ਲੱਭ ਕੇ ਭੇਜਦੇ ਰਹਿੰਦੇ ਨੇ, ਅਤੇ ਇੱਕ ਵਾਰੀ ਫਿਰ ਤੋਂ ਇਸ ਕਹਾਣੀ ਦੇ ਲਈ ਧੰਨਵਾਦ। ਗੱਲ ਇਹ ਨਹੀਂ ਕਿ ਘਰ ਦੇ ਵਿੱਚ ਪਿਓ ਵੱਧ ਕਰਦਾ ਜਾਂ ਮਾਂ ਵੱਧ ਕਰਦੀ ਹੈ, ਗੱਲ ਇਹ ਵੀ ਨਹੀਂ ਕਿ 3 ਸਾਲ ਦਾ ਬੱਚਾ ਇਹ ਸਭ ਕੁਝ ਲਿਖ ਸਕਦਾ ਜਾਂ ਨਹੀਂ ਲਿਖ ਸਕਦਾ ਜਾਂ ਮਹਿਸੂਸ ਕਰਦਾ ਹੋਊਗਾ ਜਾਂ ਨਹੀਂ ਕਰਦਾ ਹੋਊਗਾ। ਗੱਲ ਇਹ ਆ ਕਿ ਕਹਾਣੀ ਲਿਖਣ ਵਾਲੇ ਨੇ ਕਿਸੇ ਤਰ੍ਹਾਂ ਦੇ ਨਾਲ ਉਹ ਸਾਰਾ ਸੂਰਤ ਅਤੇ ਹਾਲ ਸਾਡੇ ਸਾਹਮਣੇ ਰੱਖਣਾ ਹੁੰਦਾ, ਉਹ ਸਾਰਾ ਕੁਝ ਸਾਡੇ ਨਾਲ ਹੀ ਰਿਹਾ ਹੁੰਦਾ, ਸਾਡੇ ਜੀਆਂ ਦੇ ਨਾਲ, ਸਾਡੇ ਆਸ ਪਾਸ ਸਾਰਾ ਵਰਤਾਰਾ, ਪਰ ਫਿਰ ਵੀ ਆਪਾਂ ਆਪਣੇ ਆਪ 'ਤੇ ਕੇਂਦਰਿਤ ਰਹਿੰਦੇ ਹਾਂ। ਕਹਿਣ ਨੂੰ ਆਪਾਂ ਪਰਿਵਾਰ, ਕਹਿਣ ਨੂੰ ਆਪਾਂ ਭੈਣ ਭਰਾ, ਕਹਿਣ ਨੂੰ ਆਪਾਂ ਧੀਆਂ ਪੁੱਤ, ਕੋਈ ਵੀ ਰਿਸ਼ਤਾ ਹੋ ਸਕਦਾ, ਪਰ ਫਿਰ ਵੀ ਕਹਿੰਦੇ ਨੇ ਇਨਸਾਨ ਦੀ ਸ਼ੁਰੂਆਤ ਮੈਂ ਤੋਂ ਹੁੰਦੀ ਹੈ, ਉਹ ਹਮੇਸ਼ਾ ਆਪਣੇ ਆਪ ਵੱਲ ਵੇਖਦਾ, ਅਤੇ ਜੇਕਰ ਆਪਣੇ ਆਪ ਨੂੰ ਨਹੀਂ ਵੇਖਦਾ ਤਾਂ ਇਹਦਾ ਮਤਲਬ ਕਿ ਦੂਜਾ ਜੀਅ ਫਿਰ ਉਹਨੂੰ ਆਪਣੇ ਆਪ ਦੇ ਨਾਲੋਂ ਵੀ ਵੱਧ ਪਿਆਰਾ। ਹੁਣ ਸਾਨੂੰ ਵੇਖਣਾ ਪਊਗਾ ਕਿ ਜੇ ਤਾਂ ਸਾਡੇ ਵਿੱਚ ਮੈਂ ਚੱਲਦੀ ਆ ਕਿ ਮੈਂ ਆਹ ਕੀਤਾ, ਮੈਂ ਖੱਪ ਖੱਪ ਮਾਰ ਰਿਹਾ, ਮੈਨੂੰ ਸੌਣਾ ਨਹੀਂ ਮਿਲ ਰਿਹਾ, ਜੇ ਤਾਂ ਆਪਾਂ ਖਿਜੇ ਫਿਰਦੇ ਹਾਂ, ਇਹਦਾ ਮਤਲਬ ਕਿ ਫਿਰ ਸਾਨੂੰ ਆਪਣੇ ਆਪ ਨਾਲ ਹੀ ਜ਼ਿਆਦਾ ਪਿਆਰ ਹੈ, ਨਹੀਂ ਤਾਂ ਫਿਰ ਸਾਨੂੰ ਇੱਕ ਦੂਸਰੇ ਦਾ ਦਰਦ ਸਮਝਣਾ ਪਊਗਾ। ਵੈਸੇ ਤਾਂ ਇਸ ਸਾਰੇ ਖਤ ਦੇ ਵਿੱਚੋਂ ਮੈਂ ਵੇਖਾਂ ਤਾਂ ਜੇ ਬੱਚੇ ਨੇ ਵਾਕਈ ਇਹ ਖਤ ਲਿਖਿਆ ਤਾਂ ਉਹ ਖਤ ਬੱਚਾ ਆਪ ਨਹੀਂ ਲਿਖ ਸਕਦਾ, ਇਹ ਵਿਚਾਰ ਬੱਚੇ ਦੇ ਮਨ ਦੇ ਵਿੱਚ ਆਪਣੇ ਆਪ ਨਹੀਂ ਆ ਸਕਦੇ, ਅਤੇ ਪਿਓ ਨੇ ਤਾਂ ਲਿਆਉਣੇ ਕਿਉਂ, ਪਿਓ ਤਾਂ ਇੱਕ ਐਸਾ ਕਰੈਕਟਰ ਜਿਹੜਾ ਸਭ ਕੁਝ ਲੁਕਾਉਂਦਾ ਛਪਾਉਂਦਾ ਰਹਿੰਦਾ। ਫਿਰ ਸਵਾਲ ਇਹ ਆ ਕਿ ਇੰਨੀ ਸੋਚ ਸਮਝ ਆਈ ਕਿੱਥੋਂ, ਮੈਂ ਮੰਨਦਾ ਇੰਨੀ ਸੋਚ ਸਮਝ ਮਾਂ ਤੋਂ ਆਉਂਦੀ, ਮਾਂ ਚਾਹੇ ਤਾਂ ਬੱਚੇ ਦਾ ਨਜ਼ਰੀਆ ਕੁਛ ਵੀ ਬਦਲ ਦੇਵੇ, ਮਾਂ ਚਾਹੇ ਤਾਂ ਬੱਚੇ ਨੂੰ ਕਹੇ ਤੇਰੇ ਪਿਓ ਕੋਲ ਟਾਈਮ ਨਹੀਂ ਹੈਗਾ, ਤੇਰਾ ਪਿਓ ਸਾਨੂੰ ਬਿਲਕੁਲ ਸਮਾਂ ਨਹੀਂ ਦਿੰਦਾ, ਰਾਤ ਦਿਨ ਤੇਰਾ ਪਿਓ ਘਰੋਂ ਬਾਹਰ ਹੀ ਰਹਿੰਦਾ, ਘਰ ਆ ਕੇ ਵੀ ਫੋਨ ਦੇ ਉੱਤੇ ਲੱਗਾ ਰਹਿੰਦਾ, ਅਸੀਂ ਛੁੱਟੀਆਂ 'ਚ ਬਾਕੀ ਵਾਂਗੂ ਕਦੀ ਕਿਤੇ ਘੁੰਮਣ ਨਹੀਂ ਗਏ, ਜਾਂ ਫਿਰ ਤੇਰੇ ਪਿਓ ਨੇ ਹਮੇਸ਼ਾ ਸਾਰੀ ਉਮਰ ਕੰਮ ਹੀ ਕੀਤਾ, ਤੇਰੇ ਪਿਓ ਨੇ ਹਮੇਸ਼ਾ ਸਾਰੀ ਉਮਰ ਸ਼ਰਾਬ ਹੀ ਪੀਤੀ ਹੈ, ਮੇਰੀ ਸੱਸ ਨੇ ਸਾਰੀ ਉਮਰ ਮੈਨੂੰ ਤੰਗ ਹੀ ਕੀਤਾ, ਇਹ ਮਾਂ ਪੁੱਤ ਮੈਨੂੰ ਰਲ ਕੇ ਇੱਕ ਸਮਾਂ ਬਹੁਤ ਤੰਗ ਕਰਦੇ ਹੁੰਦੇ ਸੀ, ਬਲਾ ਬਲਾ ਬਲਾ, ਅਤੇ ਬੱਚੇ ਦੇ ਮਨ ਦੇ ਵਿੱਚ ਉਸੇ ਤਰ੍ਹਾਂ ਦਾ ਅਹਿਸਾਸ ਆਊਗਾ, ਤੁਹਾਡੀ ਸੰਤਾਨ ਉਸੇ ਤਰ੍ਹਾਂ ਦੇ ਨਾਲ ਸੋਚਣਾ ਸ਼ੁਰੂ ਕਰੂਗੀ, ਉਹਨੂੰ ਉਹਨੂੰ ਆਪਣੇ ਪਿਓ ਦੇ ਵਿੱਚੋਂ ਆਪਣੀ ਦਾਦੀ ਦੇ ਵਿੱਚੋਂ ਦਾਦੇ 'ਚੋਂ ਵਿਲਨ ਦੇਖਣਾ ਸ਼ੁਰੂ ਹੋਊਗਾ, ਉਹਦਾ ਆਪਣੀ ਭੂਆ ਦੇ ਨਾਲ ਪਿਆਰ ਘਟਣਾ ਸ਼ੁਰੂ ਹੋਊਗਾ, ਅਤੇ ਇੱਕ ਮਾਂ ਹੀ ਆ ਜਿਹੜੀ ਇਹਨਾਂ ਸਾਰਿਆਂ ਦੀ ਇੱਜ਼ਤ ਵੀ ਬਣਾ ਸਕਦੀ ਹੈ, ਜਿੱਦਾਂ ਆਪਾਂ ਇਸ ਖੱਤ 'ਚੋਂ ਵੇਖ ਰਹੇ, ਕਿਉਂਕਿ ਮਾਂ ਤੋਂ ਬਿਨਾਂ ਬੱਚੇ ਦੇ ਮਨ ਦੇ ਵਿੱਚ ਇਹ ਵਿਚਾਰ ਬੜੇ ਲਿਆਉਣੇ ਔਖੇ ਨੇ, ਬੱਚੇ ਨੂੰ ਇੱਕ ਡਾਇਰੈਕਸ਼ਨ ਬਹੁਤ ਜ਼ਰੂਰੀ ਹੁੰਦੀ ਆ ਇੱਕ ਉਮਰ ਤੱਕ, ਅਤੇ ਉਹ ਡਾਇਰੈਕਸ਼ਨ ਸਭ ਤੋਂ ਵਧੀਆ ਅਤੇ ਸਭ ਤੋਂ ਵਧੇਰੇ ਮਾਂ ਦੇ ਸਕਦੀ, ਬੱਚਾ ਵਿਗੜੇ ਤਾਂ ਮਾਂ ਦੀ ਪਰਵਰਿਸ਼, ਬੱਚਾ ਕੁਛ ਵੱਡਾ ਕਰੇ ਵਧੀਆ ਕਰੇ ਅਤੇ ਤਾਂ ਮਾਂ ਦੀ ਪਰਵਰਿਸ਼, ਮਾਂ ਚਾਹੇ ਤਾਂ ਸੋਭਾ ਲੈ ਲਏ, ਮਾਂ ਚਾਹੇ ਤਾਂ ਸਮਾਜ ਨੂੰ ਸਮਾਜ ਵਿੱਚੋਂ ਗੱਲਾਂ ਕਰਾ ਲਏ, ਆਹ ਕੀ ਸਿਖਾਇਆ ਆਹ ਕੀ ਕੀਤਾ, ਕੁੱਲ ਮਿਲਾ ਕੇ ਆਪਾਂ ਵੇਖੀਏ ਤਾਂ ਇਹ ਗੱਡੀ ਸਾਰੇ ਪਹੀਆਂ ਦੇ ਨਾਲ ਚੱਲਦੀ ਹੈ, ਜੇ ਸਾਰੇ ਪਹੀਏ ਬਰਾਬਰ ਚੱਲਣ ਤਾਂ ਫਿਰ ਇਹ ਗੱਡੀ ਭੱਜਦੀ ਹੈ, ਅਤੇ ਜੇ ਇੱਕ ਵੀ ਪਹੀਆ ਕੱਟ ਜਾਵੇ ਤਾਂ ਫਿਰ ਬਾਕੀ ਅੱਗੇ ਲੰਘ ਜਾਂਦੇ, ਅਤੇ ਪਰਿਵਾਰ ਦੇ ਵਿੱਚ ਯਾਦ ਰਹੇ ਕਦੀ ਕੋਈ ਇਕੱਲਾ ਨਹੀਂ ਅੱਗੇ ਲੰਘ ਸਕਦਾ, ਕਦੀ ਕੋਈ ਇਕੱਲਾ ਚੱਕਾ ਇਕੱਲਾ ਆਪੇ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲੈ, ਪਰਿਵਾਰ ਤਾਂ ਚੱਲਦੇ ਨੇ ਸਾਰੇ ਪਹੀਏ ਨਾਲ ਲੈ ਕੇ ਚੱਲਣ 'ਚ, ਪਰਿਵਾਰ ਤਾਂ ਚੱਲਦੇ ਨੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਣ ਦੇ ਵਿੱਚ, ਚਾਹੇ ਉਹ ਛੋਟਾ ਬੱਚਾ ਹੋਵੇ ਅਤੇ ਚਾਹੇ ਫਿਰ ਵੱਡੇ ਹੋਣ, ਸਾਨੂੰ ਆਪਣੇ ਪਰਿਵਾਰ ਦੇ ਬਾਕੀ ਜੀਆਂ ਦੀ ਖੁਸ਼ੀ ਦਾ ਹਿਸਾਬ ਕਿਤਾਬ ਰੱਖਣਾ ਹੀ ਪਊਗਾ, ਇਹ ਅਣਲਿਖੀਆਂ ਡਾਇਰੀਆਂ ਸਾਨੂੰ ਸਮੇਂਦਰ ਸਮੇਂ ਪੜ੍ਹਨੀਆਂ ਹੀ ਪੈਣਗੀਆਂ, ਕਈ ਵਾਰ ਪੂਰੀ ਜ਼ਿੰਦਗੀ ਆਪਾਂ ਡਾਇਰੀ ਲਿਖ ਨਹੀਂ ਪਾਉਂਦੇ ਪੜ੍ਹ ਨਹੀਂ ਪਾਉਂਦੇ, ਕਈ ਵਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਡਾਇਰੀਆਂ ਲਿਖਣ ਦੇ ਵਿੱਚ, ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ, ਵਧੀਆ ਲੱਗੇ ਤਾਂ ਅੱਗੇ ਜ਼ਰੂਰ ਬਾਕੀਆਂ ਤੱਕ ਵੀ ਤੁਸੀਂ ਪਹੁੰਚਾ ਦਿਓ, ਅਤੇ ਸਾਡੀ ਪੋਡਕਾਸਟ ਦੇ ਉੱਤੇ ਵੀ ਤੁਹਾਨੂੰ ਇਹ ਕਹਾਣੀਆਂ ਮਿਲ ਜਾਣਗੀਆਂ, ਰੇਡੀਓ ਹਾਂਜੀ ਦੀ ਐਪਲੀਕੇਸ਼ਨ ਡਾਊਨਲੋਡ ਕਰ ਲਿਓ ਅਤੇ ਉੱਥੇ ਤੁਹਾਨੂੰ ਇਹ ਕਹਾਣੀਆਂ ਹਰ ਰੋਜ਼ ਮਿਲ ਜਾਣਗੀਆਂ, ਅੱਗੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ, ਆਪਣੀ ਫੀਡਬੈਕ ਵੀ ਤੁਸੀਂ ਭੇਜ ਸਕਦੇ ਹੋ, ਧੰਨਵਾਦ।
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼, ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: Radio Hanji, 1674 AM, 24/7 Indian Radio, Sydney ka apna Indian Radio Station.
1: ਓਏ ਅਸੀਂ ਲਾਹੌਰੀਏ ਹੁੰਨੇ ਆ, ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ, ਚਲਾਕ ਬੰਦੇ ਦੀ ਅਸੀਂ ਅੱਖ ਪੜ ਲੈਂਦੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

रेडियो।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਰੇਡੀਓ ਹਾਂਜੀ 1674
1: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
2: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
1: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
3: ਦੇ ਹੈਵ ਸਲੇਵਰੀ ਇਨ ਦੇਅਰ ਬਲੱਡ, ਵੀ ਹੈਵ ਕਿੰਗਸ਼ਿਪ ਇਨ ਆਰਸ।
2: ਕ੍ਰੀਏਟ ਟੈਰਰ।
4: ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ, ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ, ਜਿਸ ਵਿੱਚ ਬੱਚੇ ਅਤੇ ਪੁਰਾਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।
1: This station is now the ultimate power in the universe.
2: Radio Haji 1674 AM.
3: White Hill Studios पेश करते हैं पीरियड एक्शन थ्रिलर
4: दस्तार। एक कल्ला कपड़ा नहीं है, एक कहानिया कई सदियां दी।
3: स्टारिंग तरसेम जसर, गीत गुराया ते योगराज सिंह।
5: They have slavery in their blood, we have kingship in ours.
6: Create terror.
3: ਵੇਖੋ ਦਸਤਾਰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
10: ਜੋ ਹੁਕਮ ਮੇਰੀ ਸਰਕਾਰ।
9: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
10: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
9: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
10: ਆਹੋ ਜੀ ਆਹੋ,
9: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
11: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਸੋਹਣੇ ਦਿਨ ਦੇ ਵਿੱਚ ਸੋਹਣਾ ਜਿਹਾ ਗਾਣਾ ਤੁਸੀਂ ਇੰਜੋਏ ਕੀਤਾ ਹੋਊਗਾ। ਸੋ ਆਸ਼ਾ ਭੋਸਲੇ ਅਤੇ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ ਇਹ ਗਾਣਾ ਕਿਵੇਂ ਦਾ ਲੱਗਾ, ਚਾਹ ਦੇ ਨਾਲ ਕਿੱਦਾਂ ਦਾ ਲੱਗਾ, ਇਹ ਤੁਸੀਂ ਸਾਨੂੰ ਦੱਸਿਓ। ਅਤੇ ਨਹੀਂ ਵੀ ਦੱਸਣਾ ਤਾਂ ਤੁਸੀਂ ਸਾਨੂੰ ਪਤਾ ਹੀ ਆ ਵੀ ਬਹੁਤ ਇੰਜੋਏ ਕੀਤਾ ਹੋਊਗਾ। ਧੰਨਵਾਦ ਤੁਹਾਡਾ, ਮਿਹਰਬਾਨੀ। ਪ੍ਰੋਗਰਾਮ ਹਾਂਜੀ ਮੈਲਬਨ ਦੇ ਇਸ ਸੈਗਮੈਂਟ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਇਸ ਟਾਈਮ 10 ਵੱਜ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ। ਅੱਜ 21 ਤਰੀਕ ਆ, ਅੱਜ ਮੰਗਲਵਾਰ ਦਾ ਦਿਨ, ਅਤੇ ਸਾਡੇ ਨਾਲ ਨੇ ਅੱਜ ਸੁੱਖ ਪਰਮਾਰ
12: ਜੀ। ਹਾਂ, ਥੈਂਕ ਯੂ ਰਣਜੋਤ ਜੀ, ਅਤੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ, ਚਾਹ ਪਾਣੀ ਪੀ ਲਿਆ ਹੋਊਗਾ, ਬੱਚੇ ਛੱਡ ਆਏ ਹੋਵੋਗੇ, ਗਾਣੇ ਸੁਣ ਰਹੇ ਹੋਵੋਗੇ, ਗਾਣੇ ਤੁਹਾਨੂੰ ਪਸੰਦ ਆ ਰਹੇ ਹੋਵੋਗੇ, ਘਰ ਬੈਠ ਕੇ ਕਰ ਰਹੇ ਹੋਵੋਗੇ ਬਾਹਰ ਦੇ ਕੰਮ, ਜਾਂ ਫਿਰ ਬਾਹਰ ਜਾ ਕੇ ਕਰ ਰਹੇ ਹੋਵੋਗੇ ਘਰ ਦੇ ਕੰਮ, ਜੋ ਵੀ ਤੁਸੀਂ ਕਰ ਰਹੇ ਹੋ, ਪਰਮਾਤਮਾ ਕਰੇ ਉਹ ਨੇਪਰੇ ਚੜ੍ਹੇ ਅਤੇ ਤੁਸੀਂ ਵਧੀਆ ਵਧੀਆ ਜਿਹੜੀਆਂ ਕਮਾਈਆਂ ਉਹ ਕਰਕੇ ਘਰਾਂ ਨੂੰ ਵਾਪਸ ਪਰਤੋ। ਅਤੇ ਇਸੇ ਆਸ ਉਮੀਦ ਦੇ ਨਾਲ ਅਸੀਂ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਜੀ ਹਾਂ ਬਿਲਕੁਲ, ਅੱਜ 21 ਜੁਲਾਈ ਆ, ਦਿਲ ਮੰਗਲਵਾਰ ਆ, ਮੰਗਲਵਾਰ ਨੂੰ ਮੈਂ ਆਈ ਹਾਂ, ਮੇਰੇ ਨਾਲ ਨਾਲ 7 ਸ਼ਬਦ ਵੀ ਆਏ ਆ, ਅਤੇ ਸੋਸ਼ਲ ਮੀਡੀਆ 'ਤੇ ਕੀ ਹੋ ਰਿਹਾ ਉਹ ਵੀ ਆਇਆ, ਅਤੇ ਵਿਸ਼ਾ ਤਾਂ ਹਰ ਹਫ਼ਤੇ ਆਉਂਦਾ ਹੀ ਆਉਂਦਾ ਆ, ਹਰ ਰੋਜ਼ ਆਉਂਦਾ ਆ, ਕਿਉਂਕਿ ਰੇਡੀਓ ਹਾਂਜੀ ਆ ਜਿਹੜਾ ਉਹ ਤੁਸੀਂ ਹਰ ਰੋਜ਼ ਸੁਣਦੇ ਆ, ਅਤੇ ਇਸ ਲਈ ਵਿਸ਼ਾ ਤਾਂ ਇੱਕ ਸਾਡਾ ਰੋਜ਼ ਦੇ ਰੋਜ਼ ਹੁੰਦਾ ਹੀ ਹੁੰਦਾ ਆ। ਅੱਜ ਵਿਸ਼ਾ ਅੱਜ ਦੇ ਦਿਨ ਨੂੰ ਲੈ ਕੇ ਆਪਾਂ ਜਿਹੜਾ ਆ ਉਹ ਗੱਲ ਬਾਤ ਕਰਾਂਗੇ, ਲਾਣੀ ਕਿ 21 ਜੁਲਾਈ ਨੂੰ ਉਹ ਦੱਸਦੇ ਹਾਂ, ਜਿਹੜਾ ਰੁਕ ਕੇ ਪਹਿਲਾਂ ਆਪਾਂ ਸ਼ਬਦ ਦੱਸ ਦਈਏ, ਉਸ ਤੋਂ ਬਾਅਦ ਦੱਸ ਦਈਏ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਕੀ ਚੱਲ ਰਿਹਾ, ਬਹੁਤਿਆਂ ਦੀਆਂ ਜੇਬਾਂ ਜਿਹੜੀਆਂ ਉਹ ਢਿੱਲੀਆਂ ਹੋਣ ਵਾਲੀਆਂ, ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਆਪਾਂ ਸ਼ਬਦਾਂ ਦੀ ਗੱਲ ਕਰ ਲੈਂਦੇ ਹਾਂ।
11: ਹਾਂਜੀ, ਸੋ ਸ਼ਬਦ ਪਹਿਲਾਂ ਤੁਹਾਨੂੰ ਆਪਾਂ ਦੱਸ ਦਈਏ ਅਤੇ ਤੁਸੀਂ ਨੋਟ ਕਰ ਲਿਓ, ਤੇ ਬਾਕੀ ਫਿਰ ਤੁਹਾਨੂੰ ਵਿਸ਼ਾ ਫਿਰ ਬਾਅਦ ਵਿੱਚ ਦੱਸਦੇ ਹਾਂ।
12: ਹਾਂਜੀ ਬਿਲਕੁਲ, ਅੱਜ ਦਾ ਪਹਿਲਾ ਸ਼ਬਦ ਹੈ ਜਿਹੜਾ ਉਹ ਹੈਗਾ ਆ ਕੁੱਕਰੇ।
11: ਕੁੱਕਰੇ, ਓਕੇ।
12: ਦੂਸਰਾ ਸ਼ਬਦ ਹੈ ਕੁੰਜ
11: ਜੀ।
12: ਤੀਸਰਾ ਸ਼ਬਦ ਹੈ ਕੁੰਗੜਨਾ
11: ਜੀ। ਕੁੰਗੜਨਾ
12: ਜੀ। ਚੌਥਾ ਸ਼ਬਦ ਹੈ ਕੁਚਲਾ। ਪੰਜਵਾਂ ਸ਼ਬਦ ਹੈ ਕਪੱਤਾ
11: ਜੀ,
12: ਕਿਸੇ ਦੀ ਯਾਦ ਨਹੀਂ ਆਈ। ਛੇਵਾਂ ਸ਼ਬਦ ਹੈ ਕਾਸ਼ਣੀ, ਹੁਣ ਵੀ ਯਾਦ ਆ ਸਕਦੀ ਤੈਨੂੰ।
11: ਅੱਛਾ,
12: ਸਤਵਾਂ ਤੇ ਆਖਰੀ ਸ਼ਬਦ ਆ ਕਾਂਟੋ ਕਾਂਟੋ ਕਾਟੋ
11: ਓਕੇ ਸੋ ਮੈਂ ਇੱਕ ਵਾਰੀ ਰਿਪੀਟ ਕਰ ਦੇਣਾ ਜੀ ਕਿਤੇ ਆ ਕੁਕਰੇ
12: ਜੀ
11: ਤੇ ਇੱਕ ਆ ਕੁੰਜ
12: ਜੀ
11: ਤੇ ਕੁੰਗੜਨਾ ਤੇ ਕੁਚਲਾ
12: ਜੀ
11: ਕਪੱਤਾ
12: ਜੀ
11: ਕਾਸ਼ਨੀ
12: ਜੀ
11: ਤੇ ਕਾਂਟੋ
12: ਜੀ
11: ਸੋ ਇਹ ਨੇ ਜੀ ਸ਼ਬਦ ਤੇ ਬੇਨਤੀ ਇਹ ਆ ਵੀ ਤੁਸੀਂ ਥੋੜ੍ਹਾ ਜਿਹਾ ਹਲੇ ਇੰਤਜ਼ਾਰ ਕਰੋ ਸਾਨੂੰ ਹਲੇ ਪ੍ਰੋਗਰਾਮ ਪਾ ਲੈਣ ਦਿਓ ਰੇਡੀ ਅਤੇ ਫਿਰ ਤੁਸੀਂ ਕਾਲ ਕਰਿਓ ਜਦੋਂ ਆਪਾਂ ਤੁਹਾਨੂੰ ਆਵਾਜ਼ ਦੇਵਾਂਗੇ ਅਤੇ ਹੁਣ ਜੇ ਆਪਾਂ ਤੁਹਾਡੀ ਕਾਲ ਚੁੱਕ ਵੀ ਲਈ ਤਾਂ ਉਨੇ ਚਿਰ ਨੂੰ ਤੁਸੀਂ ਉੱਦਾਂ ਹੀ ਫਿਰ ਹੰਭ ਜਾਣਾ ਸੋ ਇਸ ਕਰਕੇ ਤੁਸੀਂ ਹਾਲੇ ਕਾਲ ਨਾ ਕਰੋ ਤੁਹਾਨੂੰ ਆਪਾਂ ਥੋੜ੍ਹਾ ਜਿਹਾ ਸਮਾਂ ਜਿਹੜਾ ਸਾਨੂੰ ਲੈ ਲੈਂਦੋ ਅਤੇ ਫਿਰ ਆਪਾਂ ਤੁਹਾਨੂੰ ਆਵਾਜ਼ ਦੇਵਾਂਗੇ ਅਤੇ ਇਹਨਾਂ ਸ਼ਬਦਾਂ ਦੇ ਅਰਥ ਤੁਸੀਂ ਦੱਸ ਸਕਦੇ ਹੋ ਮੈਸੇਜ ਕਰ ਸਕਦੇ ਹੋ ਜਾਂ ਫਿਰ ਕਾਲ ਕਰਕੇ ਦੱਸੋਗੇ ਤਾਂ ਹੋਰ ਵੀ ਜ਼ਿਆਦਾ ਬਿਹਤਰ ਹੋਰ ਵੀ ਜ਼ਿਆਦਾ ਵਧੀਆ ਲੱਗੂਗਾ ਕਿੱਥੇ ਕਿੱਦਾਂ ਅਤੇ ਤੁਹਾਡੇ ਇਲਾਕੇ ਦੇ ਵਿੱਚ ਕੀ ਕਹਿੰਦੇ ਨੇ ਇਹਨਾਂ ਸ਼ਬਦਾਂ ਨੂੰ ਉਹ ਵੀ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਮੰਗਲਵਾਰ ਦਾ ਦਿਨ ਅਤੇ ਇਹ ਸ਼ਬਦ ਹੁੰਦੇ ਨੇ ਸਾਡੇ ਨਾਲ ਅਤੇ ਨਾਲ ਹੁੰਦਾ ਵਾ ਵਿਸ਼ਾ ਅਤੇ ਵਿਸ਼ੇ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਵਾ ਉਹ ਤੁਹਾਡੇ ਨਾਲ ਸਾਂਝ ਪਾਈ ਦੀ ਆ ਅਤੇ ਜੇਕਰ ਤੁਹਾਨੂੰ ਲੱਗਦਾ ਹੋਵੇ ਵੀ ਤੁਹਾਡੇ ਮੁਤਾਬਿਕ ਕੁਛ ਹੋਰ ਵੀ ਚੱਲ ਰਿਹਾ ਵਾ ਅਤੇ ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਤੇ ਫਿਲਹਾਲ ਆਪਾਂ ਸੁੱਖ ਜੀ ਕੋਲੋਂ ਜਾਣਦੇ ਹਾਂ ਕਿ ਇਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਕਿਉਂਕਿ ਸੋਸ਼ਲ ਮੀਡੀਆ ਕਹਿਣ ਨੂੰ ਸੇਮ ਆ ਪਰ ਹਰ ਇੱਕ ਦੇ ਉੱਤੇ ਅਲੱਗ ਅਲੱਗ ਚੱਲ ਰਿਹਾ ਕੁਛ ਨਾ ਕੁਛ
12: ਵੈਸੇ ਜਿਹੜੀ ਮੈਂ ਗੱਲ ਕਰਨੀ ਹੈ ਇੱਕ ਗੱਲ ਤਾਂ ਹਰ ਇੱਕ ਦੇ ਉੱਤੇ ਚੱਲ ਰਹੀ ਆ ਉਹ ਹੈਗਾ ਆ ਜਿਹੜਾ ਹੁਣੇ ਹੁਣੇ ਕੱਲ ਆਪਾਂ ਵਰਲਡ ਕੱਪ ਆ ਜਿਹੜਾ ਉਹਦੇ ਬਾਰੇ ਸਾਰੇ ਜਣੇ ਹਨਾ ਮੈਸੀ ਦੇ ਲਈ ਸੋਰੀ ਫੀਲ ਕਰ ਰਹੇ ਆ ਜਿਹੜਾ ਕਿ ਲੱਗਦਾ ਵੀ ਆ ਕਿ ਹਾਏ ਦੋ ਜਣੇ ਸੀਗੇ ਵਿਚਾਰੇ ਹਨਾ ਕਿ ਕੋਈ ਇੱਕ ਤਾਂ ਜਿੱਤ ਜਾਂਦਾ ਹਨਾ ਭਾਵੇਂ ਮੈਂ ਇੰਨਾ ਜ਼ਿਆਦਾ ਫੈਨ ਨਹੀਂ ਹੈਗੀ ਪਰ ਇਹ ਚਰਚੇ ਕੱਲ੍ਹ ਦੇ ਬੜੇ ਚੱਲ ਰਹੇ ਅਤੇ ਫਿਰ ਮੈਂ ਵੀ ਇੰਟਰਸਟਿਡ ਸੀਗੀ ਨਾ ਵੀ ਹਾਂ ਕੀ ਹੋ ਰਿਹਾ ਆ ਹਨਾ ਸਵੇਰ ਦਾ 4:30 ਵਜੇ ਦਾ ਰੌਲਾ ਪੈਂਦਾ ਸੀ ਫਿਰ ਥੋੜ੍ਹਾ ਥੋੜ੍ਹਾ ਤਾਂ ਇੰਟਰਸਟ ਬਣ ਹੀ ਜਾਂਦਾ ਨਾ ਜਦੋਂ 4:30 ਵਜੇ ਸਵੇਰੇ ਉੱਠ ਕੇ ਰੌਲਾ ਪੈਣ ਲੱਗ ਜਾਵੇ ਅਤੇ ਬਾਅਦ ਵਿੱਚ ਜਦੋਂ ਜਦ ਤੱਕ ਤੁਸੀਂ ਦੇਖਿਆ ਫਿਰ ਕਹਿੰਦੇ ਨਹੀਂ ਠੰਡਾ ਜਿਹਾ ਹੀ ਆ ਮੈਚ ਵੀ ਰਹਿਣ ਹੀ ਦਿੰਦੇ ਹਾਂ ਹਨਾ ਹਾਂ
11: ਸੋਸ਼ਲ
12: ਮੀਡੀਆ ਤੇ ਸਾਰੇ ਜਣੇ ਮਤਲਬ ਹਰ ਜਿਹੜੀ ਵੀ ਮੈਨੂੰ ਵੀਡੀਓ ਦਿਖ ਰਹੀਆਂ ਸੀ ਉਹੀ ਸੀਗੀਆਂ ਕਿ ਉਹਨਾਂ ਬਾਰੇ ਗੱਲਾਂ ਹੋ ਰਹੀਆਂ ਸੀਗਾ ਕਿ ਹੋਣਾ ਚਾਹੀਦਾ ਸੀਗਾ ਕਿ ਇਹਨਾਂ ਦੇ ਸ਼ਾਇਦ ਮਤਲਬ ਹੋਣਾ ਚਾਹੀਦਾ ਸੀ ਇਹਨਾਂ ਨੂੰ ਮਿਲਣਾ ਚਾਹੀਦਾ ਸੀ ਦੋਨਾਂ ਚੋਂ ਇੱਕ ਨੂੰ ਚਲੋ ਨਹੀਂ ਹੋਇਆ ਉਹ ਅਲੱਗ ਗੱਲ ਆ ਅਤੇ ਦੂਸਰੀ ਗੱਲ ਜਿਹੜੀ ਮੈਂ ਕਹੀ ਆ ਜੇਬਾਂ ਢਿੱਲੀਆਂ ਹੋਣੀਆਂ ਸਾਰਿਆਂ ਨੂੰ ਪਤਾ ਗੋਲਡ ਦਾ ਪ੍ਰਾਈਜ਼ ਘਟਿਆ ਹੋਇਆ ਆ ਅਤੇ ਉਹ ਵੀ ਵੀਡੀਓਜ਼ ਬੜੀਆਂ ਸ਼ੋਅ ਹੋ ਰਹੀਆਂ ਅਤੇ ਜਿਹੜੀ ਮੇਨ ਗੱਲ ਆ ਜਿਹੜੀ ਹਰ ਕੋਈ ਅਫੋਰਡ ਕਰ ਸਕਦਾ ਆ ਉਹ ਹੈਗੀ ਆ ਜੈਲੀ ਸ਼ੂਜ਼
11: ਅੱਛਾ ਉਹ ਕੀ ਚੀਜ਼ ਆ
12: ਜੈਲੀ ਸ਼ੂਜ਼ ਇੰਨੇ ਕੁ ਜ਼ਿਆਦਾ ਫੇਮਸ ਹੈ ਹਰ ਕੋਈ ਇਨਫਲੂਐਂਸਰ ਵੀ ਮਤਲਬ ਉਹਨਾਂ ਨੂੰ ਐਂ ਲੱਗਦਾ ਵੀ ਪਤਾ ਨਹੀਂ ਕਿਹੜਾ ਇਹ ਬ੍ਰਾਂਡ ਆ ਗਿਆ ਸਾਡੇ ਹੱਥ 'ਚ ਹੁਣ ਅਸੀਂ ਪਾ ਕੇ ਤਾਂ ਦਿਖਾ ਦਈਏ ਵੀ ਕੋਈ ਬੀਬੀ ਪਿੱਛੇ ਨਾ ਰਹਿ ਜਾਵੇ ਜੈਲੀ ਜੁੱਤੀ ਲੈਣ ਲਈ
11: ਹਾਂਜੀ
12: ਬ੍ਰਾਂਡ ਨਹੀਂ ਹੈਗਾ ਵੈਸੇ ਹੀ ਆ ਜਿੱਦਾਂ ਕਹਿ ਲਓ ਆਪਾਂ ਜੈਪਨੀਜ਼ ਕੋਰੀਅਨ ਲਾਈਕ ਟਾਈਪਸ ਨਾ ਕੰਟਰੀਜ਼ ਦੇ ਵਿੱਚੋਂ ਉੱਧਰੋਂ ਕਿਤੇ ਉਹ ਤੁਹਾਨੂੰ ਸ਼ਾਇਦ ਯਾਦ ਹੋਊਗਾ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀਗੇ ਕਿ ਇੱਕ ਪਲਾਸਟਿਕ ਜਿਹੀਆਂ ਜੈੱਲ ਵਰਗੀਆਂ ਜੁੱਤੀਆਂ ਨਹੀਂ ਸੀ ਆਉਂਦੀਆਂ ਹੁੰਦੀਆਂ ਜਿਹੜੀਆਂ ਮੋਰਿਓ ਖੁੱਲੀ ਹੁੰਦੀ ਸੀ ਜੁੱਤੀ ਸੈਂਡਲ ਜਿਹਾ ਟਾਈਪ ਹੁੰਦੀਆਂ
11: ਸੀ ਮੈਂ ਵੇਖ ਰਿਹਾ ਕੋਲ ਅੱਛਾ ਜਿਹੜਾ ਅੱਛਾ ਓਕੇ
12: ਤੁਹਾਨੂੰ ਯਾਦ ਹੋਣਾ ਕਿ ਇਹ ਉਦੋਂ ਵੀ ਬਹੁਤ ਫੇਮਸ ਹੋਈਆਂ ਸੀਗੀਆਂ ਉਦੋਂ ਰਬੜ ਦੀ ਜੁੱਤੀ ਕਹਿੰਦੇ ਹੁੰਦੇ ਸੀ
11: ਰਬੜ ਦੀ ਜੁੱਤੀ ਜਦੋਂ ਮੰਨ ਲਓ ਇਹ
12: ਬਾਰਿਸ਼ ਵਾਲੇ ਦਿਨਾਂ ਨੂੰ
11: ਨਾ ਹਾਂ ਜਦੋਂ ਮੱਝਾਂ ਮੁੱਝਾਂ ਲੈ ਜਾਈਦਾ ਉਦੋਂ ਪਾਈ
12: ਦੀ ਐਗਜ਼ੈਕਟਲੀ ਮੈਂ ਉਹ ਖਰਕੇ
11: ਓਕੇ ਚਾਹੁੰਦੀ ਆ ਵੀ ਤੋਪ ਤਾਂ ਸੁੱਖੀ ਜਾਂਦੀ ਆ ਅਨੀ ਆਪਾਂ ਤੇ ਇਸੇ ਕਰਕੇ ਪਾਉਂਦੇ
12: ਇਸੇ ਲਈ ਪਾਉਂਦੇ ਸੀ ਨਾ ਤੇ ਇਹ ਜੁੱਤੀ ਤਾਂ ਮੰਨ ਲਓ ਜਦੋਂ ਮੈਂ ਦੇਖਿਆ ਮੈਂ ਕਿਹਾ ਹਾਏ ਇਸ ਜੁੱਤੀ ਬਦਲੇ ਤੁਸੀਂ ਕ੍ਰੇਜ਼ੀ ਹੋਏ ਆ
11: ਓਕੇ
12: ਇਹ ਜੁੱਤੀ ਤਾਂ ਬਹੁਤ
11: ਇਹ ਜੁੱਤੀ ਤਾਂ ਹੈਗੀ ਵੀ ਸਸਤੀ ਹੈ ਤੇ
12: ਹਾਂਜੀ ਹਾਂਜੀ ਇਹ ਕੋਈ ਮਹਿੰਗੀ ਨੀ ਹੁਣ
11: $10 ਦੀ ਆ ਟਾਰਗੇਟ ਤੇ
12: ਬਿਲਕੁਲ ਇਹ
11: ਮਹਿੰਗੀ ਵੀ ਹੈਗੀ ਆ ਕਈ ਥਾਵਾਂ ਤੇ
12: ਮਹਿੰਗੀ ਵੀ ਹੈਗੀ ਆ ਸਸਤੀ ਵੀ ਹੈਗੀ ਆ ਤੇ ਰੰਜੋਜ ਜਿੱਦਾਂ ਅੱਜ ਕੱਲ ਜਿਹੜਾ ਤੀਜਾ ਆ ਟੋਪਿਕ ਉਹ ਹੈਗਾ ਜੈਨਜ਼ੀਆਂ ਬਾਰੇ ਜਿੱਦਾਂ ਜੈਨਜ਼ੀ ਜੇ ਜਿਹੜੇ ਸਮਾਰਟ ਫੋਨਸ ਨੂੰ ਬਾਏ ਬਾਏ ਕਹਿ ਕੇ ਦੂਸਰੇ ਫੋਨ ਰੱਖ ਰਹੇ ਆ ਨਾ ਨਾਲ ਆਪਣੇ ਹਾਂਜੀ ਉਹ ਕਹਿੰਦੇ ਬਸ ਮੈਸੇਜ ਤੇ ਫੋਨ ਹੀ ਹੋਵੇ ਹੁਣ ਉਧਰ ਨੂੰ ਉਹਨਾਂ ਦਾ ਉਹ ਟ੍ਰੈਂਡ ਚ ਆ ਉਹਨਾਂ ਦੇ ਲਾਈਕ ਕਈ ਜੈਨਜੀ ਜਿਹੜੇ ਸਮਾਰਟ ਜੈਨਜੀ ਆ ਉਹ ਸਮਾਰਟ ਫੋਨ ਵੀ ਰੱਖ ਰਹੇ ਨਾਲ ਦੂਜਾ
11: ਓਕੇ
12: ਕਹਿਣ ਦਾ ਮਤਲਬ ਤੇ ਉਹ ਹੁਣ ਧੜੱਲੇ ਨਾਲ ਉਹ ਵੇਖ ਰਹੇ ਆ ਤੇ ਏਦਾਂ ਹੀ ਬੀਬੀਆਂ ਕਹਿੰਦੀਆਂ ਅਸੀਂ ਕਿੱਦਾਂ ਪਿੱਛੇ ਰਹੀ ਆ ਅਸੀਂ ਭਾਵੇਂ ਜੈਨਜੀਆਂ ਨੀ ਹੈਗੀਆਂ ਜੈਨਜਣਾ ਦੀਆਂ ਮੰਮੀਆਂ ਤਾਂ ਹੈਗੀਆਂ ਜੈਨਜੀਆਂ ਦੀਆਂ ਮੰਮੀਆਂ ਤਾਂ ਹੈਗੀਆਂ ਅਸੀਂ ਵੀ ਪੁਰਾਣਾ ਫੈਸ਼ਨ ਲੈ ਕੇ ਆਵਾਂਗੇ ਤੇ ਉਹ ਜਿਹੜੀਆਂ ਇਹ ਜੁੱਤੀਆਂ ਆ ਉਹ ਲੈ ਕੇ ਆਈਆਂ ਤੇ ਜਿਹੜੇ ਜਿਹੜੇ ਮੇਰੇ ਭਰਾ ਭਾਈ ਬੰਧੂ ਸੁਣਦੇ ਆ ਉਹ ਲੈ ਕੇ ਜ਼ਰੂਰ ਦੇ ਦਿਓ ਤੇ ਅਗਲੇ ਮਹੀਨੇ ਰੱਖੜੀ ਵੀ ਆਉਣ ਵਾਲੀ ਹੈ ਤੇ ਭੈਣਾਂ ਨੂੰ ਵੀ ਲੈ ਕੇ ਦੇ ਦਿਓ ਨਾਲ ਨਾਲ ਇਹ ਨਾ ਹੋਵੇ ਵੀ ਲੜਾਈ ਪੈ ਜਾਵੇ ਘਰ 'ਚ
11: ਅੱਜ ਉਹਨੇ ਤੇ ਸਰ ਜੇ ਤੇ ਹੋਰ ਕੀ ਚਾਹੀਦਾ
12: ਤੇ ਹੋਰ ਕੀ 10-20 ਰੁਪਏ 'ਚ ਸਰਦਾ ਤੁਹਾਡਾ ਤੁਹਾਨੂੰ ਹੁਣ ਅਸੀਂ ਇਹ ਵੀ ਦੱਸਦਾ ਵੀ ਕਿੱਥੇ ਸਸਤੀ ਮਿਲਦੀ ਆ ਸ਼ੋਪ ਦਾ ਨਾਂ ਵੀ ਦੱਸਤਾ ਤੇ ਮਹਿੰਗੀ ਵਾਲੀ ਦਾ ਵੀ ਦੱਸ ਦਿੰਦੇ ਹਾਂ ਇਹ ਬਜਟ ਤੁਹਾਡਾ ਆਪਣਾ
11: ਆ ਵੇਖੋ ਤੁਹਾਡਾ ਮਤਲਬ ਸਿਰ ਤੇ ਹਰ ਇੱਕ ਦਾ ਸਾਂਝਾ ਸਿਰ ਪੀੜਾ ਪਾਓ ਆਪਣੀ
12: ਇਹ ਸੀ ਮੇਰੇ ਕੋਲ ਸੋਸ਼ਲ ਮੀਡੀਆ ਦੀਆਂ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਬੜੀਆਂ ਚੱਲ ਰਹੀਆਂ ਪੂਰੀਆਂ ਐਨ
11: ਅੱਛਾ ਤੇ ਜੋ ਅੱਜ ਕੱਲ੍ਹ ਮਤਲਬ ਇੱਕ ਚੀਜ਼ ਹੋਰ ਜਿਹੜੀ ਚੱਲ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਉਹ ਆਪਣਾ ਜਿਹੜੇ ਪ੍ਰਧਾਨ ਮੰਤਰੀ ਨੇ ਆਪਣੇ ਉਹਨਾਂ ਦੀ ਉਹ ਬਹੁਤ ਚੱਲ ਰਹੀ ਹੈ ਸਪੀਚ ਉਹਨਾਂ ਦੀ
12: ਪੰਜਾਬੀਓ
11: ਮੈਂ ਵੇਖਾਂ ਉਹੀ ਹੈ ਭਲਾ ਸੋ ਇਹ ਜ਼ਿਆਦਾ ਚਰਚਾ ਜਿਹੜੀ ਆ ਚਲੋ ਇਹ ਇੱਕ ਹੋ ਗਿਆ ਪਾਰਟ
13: ਤੁਹਾਡੇ ਸਾਰਿਆਂ ਦੇ ਵਿੱਚ ਆ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੋ ਪੰਜਾਬੀਆ ਕਿਵੇਂ ਹੋ ਚੜ੍ਹਦੀ ਕਲਾ ਚ ਹੋ ਸਾਥੀਓ
11: ਸੋ ਇਹ ਤਰ੍ਹਾਂ ਤਰ੍ਹਾਂ ਦੇ ਮਤਲਬ ਹਰ ਇੱਕ ਅਕਾਊਂਟ ਦੇ ਉੱਤੇ ਕਈਆਂ ਨੇ ਆਪ
12: ਬਣ ਕੇ ਉਦਾਂ ਦੀ ਡਰੈਸ ਅਪ ਕਰਕੇ
11: ਹਾਂ ਤੇ ਕਈਆਂ ਨੇ ਇਹਦੇ ਉੱਤੇ ਹੀ ਕਈ ਮਤਲਬ ਟੀਕਾ ਟਿੱਪਣੀਆਂ ਸੁਰਖੀਆਂ ਆਪਾਂ ਤੇ ਆ ਮਤਲਬ ਸਿੱਧਾ ਸਿੱਧਾ ਜਾਂ ਜੋ ਉਹਨਾਂ ਨੇ ਕਿਹਾ ਅਸੀਂ ਤੁਹਾਨੂੰ ਉਹ ਸੁਣਾਇਆ ਪਰ ਇਸ ਤੋਂ ਇਲਾਵਾ ਹੋਰ ਮਤਲਬ ਨਾਲ ਮਤਲਬ ਹਾਰ ਸ਼ਿੰਗਾਰ ਕਰਕੇ
12: ਬਹੁਤ
11: ਬੜਾ ਕੁਛ ਚੱਲ
12: ਰਿਹਾ ਰਣਜੋਤ ਜੀ ਤੁਹਾਨੂੰ ਇੱਕ ਵਧੀਆ ਗੱਲ ਪਤਾ ਜਦੋਂ ਮੈਂ ਇਹ ਵੀਡੀਓ ਦੇਖੀ ਨਾ ਮੈਨੂੰ ਪਤਾ ਨੀ ਕਿਉਂ ਰਿਚਰਡ ਜੀ ਯਾਦ ਆਏ ਹਾਂ ਮੈਨੂੰ ਲੱਗਿਆ ਕਿ ਮੈਂ ਕਿਹਾ ਰਿਚਰਡ ਜੀ ਬੋਲਦੇ ਪਏ ਆ ਕਿ ਕੈਸੇ ਹੋ ਮੈਂ ਕਿਹਾ ਪੰਜਾਬੀ ਹੋ ਤਾਂ ਕਹਿਣ ਨੀ ਲੱਗੇ ਉਹ ਤਾਂ ਆਪ ਅੱਧੇ ਪੰਜਾਬੀ ਬਣੇ ਹੋ
11: ਪੰਜਾਬੀ ਹੋ ਉਹ ਵੀ ਇਦਾਂ ਮੈਂ ਬੋਲ ਸਕਦੇ ਹੋ ਵੀ
12: ਹਾਂ
11: ਇਹਨਾਂ ਕਿਤੇ ਬੋਲ ਲੈਂਦਾ ਆਪਣੇ ਨਾਲ ਕਰਦੇ ਹੀ ਆ
12: ਵਧੀਆ ਇੰਨੀ ਇਤੋਂ
11: ਵਧੀਆ
12: ਹਾਂ ਵਧੀਆ ਪੰਜਾਬੀ ਬੋਲ ਲੈਂਦੇ ਰਿਚਰਡ ਜੀ ਤਾਂ ਹੀ ਮੈਨੂੰ ਲੱਗਿਆ ਕਿ ਉਹਨਾਂ ਦਾ ਜਿੱਦਾਂ ਕਹਿੰਦੇ ਹੁੰਦੇ ਐਕਸੈਂਟ ਉਸ ਦੇਸ਼ ਦਾ ਆ ਇਹ ਐਕਸੈਂਟ ਰਿਚਰਡ ਜੀ ਦਾ ਐਕਸੈਂਟ ਇਹਨਾਂ ਨੇ ਕਾਪੀ ਕਰ ਲਿਆ ਲੱਗਦਾ ਮੈਨੂੰ
11: ਇਹ ਅੱਜ ਕੱਲ ਪੋਲੀਟੀਸ਼ੀਅਨਾਂ ਦਾ ਇਹ ਵੀ ਹੋ ਗਿਆ ਨਾ ਰਿਵਾਜ ਜਿੱਥੇ ਜਾਣਾ ਤੁਸੀਂ ਉੱਥੋਂ ਦਾ ਬੋਲੋ ਤੁਸੀਂ ਤੇ ਉੱਥੇ ਲੋਕ ਫਿਰ ਜ਼ਿਆਦਾ ਸ਼ਾਇਦ ਖੁਸ਼ ਹੁੰਦੇ ਆ ਜਾਂ ਫਿਰ ਪੰਜਾਬੀਆਂ ਨੂੰ ਜਾਂ ਮੈਨੂੰ ਲੱਗਦਾ ਕਿਸੇ ਨੂੰ ਨਾ ਇਹ ਚੀਜ਼ ਸਮਝ ਆ ਗਈ ਆ ਵੀ ਪੰਜਾਬੀ ਇੱਦਾਂ ਬੜੀ ਫੂਕ ਛੱਕਦੇ ਆ ਹਾਂ ਵੀ ਤੁਸੀਂ ਪੱਗ ਬੰਨ ਲਓ ਤੇ ਤੁਸੀਂ ਉਹਨਾਂ ਦੀ ਪੁੱਛ ਗੱਲ ਕਰੋ ਤੇ ਪਹਿਲਾਂ ਆਈ ਥਿੰਕ ਇੰਨਾ ਨਹੀਂ ਹੁੰਦਾ ਪਹਿਲਾਂ ਫਿਰ ਵੀ ਚਲੋ ਉੱਥੋਂ ਦੇ ਡਰੈਸ ਅਪ ਤੇ ਜ਼ਰੂਰ ਕਰ ਲਿਆ ਜਾਂਦਾ ਸੀ ਪਰ ਉਹ ਇੱਦਾਂ ਬੋਲਣ ਦੀ ਨਹੀਂ ਕੋਸ਼ਿਸ਼ ਕੀਤੀ ਜਾਂਦੀ ਅੰਟਿਲ ਅਨਲੈਸ ਕਿਸੇ ਨੂੰ ਆਉਂਦਾ ਹੋਵੇ ਤੇ ਫਿਰ
12: ਜੀ ਜੀ
11: ਤੇ ਅਦਰਵਾਈਜ਼ ਤੁਸੀਂ ਇੱਦਾਂ ਨਹੀਂ ਐਕਸੈਂਟ ਮਤਲਬ ਤੁਸੀਂ ਵਰਡ ਤੁਸੀਂ ਮਤਲਬ ਹੋ ਸਕਦਾ ਤੁਸੀਂ ਸਿੱਖ ਲਓ ਪਰ ਐਕਸੈਂਟ ਕੈਚ ਕਰਨਾ ਬੜਾ
12: ਔਖਾ
11: ਹੁਣ ਆਪਾਂ ਇੱਥੇ ਇੰਨਾ ਇੰਨਾ ਚਿਰ ਹੋ ਗਿਆ ਸਾਨੂੰ ਆ ਕੇ ਰਹਿੰਦਿਆਂ ਨੂੰ ਤੇ ਸਾਨੂੰ ਹਾਲੇ ਵੀ ਆਪਾਂ ਜੇ ਇੱਥੇ ਵੀ ਮੰਨ ਲਓ ਸਟੇਜ ਤੇ ਬੋਲਾਂਗੇ ਅੰਗਰੇਜ਼ੀ ਤੇ ਸਾਡੇ ਵੀ ਇੱਦਾਂ ਹੀ ਬਣਨੀਆਂ ਰੀਲਾਂ
12: ਇਹ ਤੋਂ ਜ਼ਿਆਦਾ ਬਣਨੀਆਂ ਸਾਡੀਆਂ ਇਹ ਤਾਂ ਬੇਬੀ ਦੇਸ਼ ਦੇ ਸੀ
11: ਮੈਨੂੰ ਅਸੀਂ ਆਪਣੀ ਗੱਲ ਕਰ ਰਹੇ ਹਾਂ ਭਾਈ ਤੁਸੀਂ ਕਈ ਬੋਲਣ ਵਾਲੇ ਬਹੁਤ ਸੋਹਣੀ ਬੋਲ ਰਹੇ
12: ਹਾਂਜੀ ਹਾਂ ਬਿਲਕੁਲ
11: ਤੇ ਸਾਨੂੰ ਲੱਗਦਾ ਵਾਪੀ ਸਾਡਾ ਵੀ ਹੋਣਾ ਸੋ ਇਹ ਉਹ ਮਤਲਬ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ
12: ਬਿਲਕੁਲ ਜਿਹੜੇ ਸੋਹਣੀ ਬੋਲਦੇ ਫਿਰ ਸਾਨੂੰ ਉਹਨਾਂ ਦੀ ਸਮਝ ਨਹੀਂ ਲੱਗਦੀ ਜੋ ਜੀ ਮੈਂ ਹੁਣੇ ਦੱਸ ਕੇ ਹਟੀ ਤੁਹਾਨੂੰ ਫਿਰ ਤੁਸੀਂ ਸੋਚਦੇ ਵੀ ਹਾਂ ਮੈਂ ਤਾਂ ਇਹ ਸੋਚ ਕੇ ਕੀਤਾ ਸੀ ਵੀ ਇੱਥੇ ਕੁ ਮੇਰੀ ਗੱਲ ਬਣ ਜਾਣੀ ਆ ਇਹ ਇੰਡੀਅਨ ਆ ਇਹਨਾਂ ਨੇ ਜਿੱਦਾਂ ਦੀ ਅੰਗਰੇਜ਼ੀ ਬੋਲਣੀ ਮੈਨੂੰ ਸਮਝ ਲੱਗ ਜਾਣੀ
11: ਸੋ ਇਹ ਦੁਨੀਆ ਭਰ ਦੇ ਵਿੱਚ ਇੱਕ ਤਾਂ ਇਹ ਚੱਲ ਰਿਹਾ ਅਤੇ ਦੂਸਰਾ ਜਿਹੜਾ ਸਭ ਤੋਂ ਵੱਧ ਜਿਹੜੀਆਂ ਇਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਚਰਚਾਵਾਂ ਨੇ ਉਹ ਨੌਜਵਾਨਾਂ ਦੇ ਉੱਤੇ ਜਿਹੜਾ ਲਾਠੀਚਾਰਜ ਹੋਇਆ ਸੋ ਜਿਹੜਾ ਸਭ ਤੋਂ ਵੱਧ ਮੈਂ ਜੇ ਕਹਾਂ ਸੋਸ਼ਲ ਮੀਡੀਆ ਦੇ ਉੱਤੇ ਇਸ ਟਾਈਮ ਜੇ ਉਹ ਮੈਨੂੰ ਲੱਗਦਾ ਉਹ ਸਭ ਤੋਂ ਵੱਧ ਇਹੋ ਚੀਜ਼ ਚੱਲ ਰਹੀ ਹੈ ਕਿ ਆਖਿਰਕਾਰ ਕਿਉਂ
12: ਜੀ
11: ਕਿਉਂ ਜਦੋਂ ਕਿਸੇ ਨੂੰ ਉਹ ਤੰਗ ਨਹੀਂ ਕਰ ਰਹੇ ਜਦੋਂ ਕਿਸੇ ਨੂੰ ਗਾਲੀ ਗਲੋਚ ਨਹੀਂ ਕਰ ਰਹੇ ਜਾਂ ਸਾਰਾ ਕੁਛ ਜਿਹੜਾ ਉਹ ਬੜਾ ਸ਼ਾਂਤੀ ਦੇ ਨਾਲ ਜੇ ਚੱਲ ਰਿਹਾ ਸੀ ਤੇ ਫਿਰ ਇਸ ਤਰੀਕੇ ਦੇ ਨਾਲ ਕਿਉਂ ਡਾਂਗਾਂ ਚਲਾਈਆਂ ਗਈਆਂ ਮਾਰੀਆਂ ਗਈਆਂ ਸੋ ਇਹ ਆਪਣੇ ਆਪਣੇ ਤਰੀਕਿਆਂ ਦੇ ਨਾਲ ਹਰ ਇੱਕ ਅਕਾਊਂਟ ਦੇ ਉੱਤੇ ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਨੂੰ ਮਿਲ ਜੂਗਾ ਸੋ ਇਹ ਚੱਲ ਰਿਹਾ ਵਾ ਇਸ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਸੋ ਆਪਾਂ ਇਹ ਵੇਖ ਰਹੇ ਹਾਂ ਕਿ ਅੱਜ ਕੱਲ੍ਹ ਬੜਾ ਕੁਛ ਕਾਮਨ ਹੋ ਗਿਆ ਵਾ ਸੋਸ਼ਲ ਮੀਡੀਆ ਅਤੇ ਆਮ ਜਿਹੜਾ ਮੀਡੀਆ ਰਵਾਇਤੀ ਮੀਡੀਆ ਸੋ ਬਹੁਤੀ ਵਾਰੀ ਉੱਥੋਂ ਹੀ ਚੀਜ਼ਾਂ ਸਭ ਤੋਂ ਪਹਿਲਾਂ ਪਤਾ ਲੱਗਦੀਆਂ ਨੇ ਅਤੇ ਉਹਨਾਂ ਨੂੰ ਆਧਾਰ ਬਣਾ ਕੇ ਹੀ ਇੱਧਰਲੇ ਪਾਸੇ ਖਬਰਾਂ ਵੀ ਅੱਜ ਕੱਲ੍ਹ ਲਿਖੀਆਂ ਜਾਂਦੀਆਂ
12: ਜ਼ਿਆਦਾਤਰ
11: ਅਤੇ ਵੈਸੇ ਜੇ ਆਪਾਂ ਵੇਖੀਏ ਤੇ ਇੱਕ ਚਿੰਤਾ ਦੀ ਗੱਲ ਵੀ ਆ, ਆਏ ਦਿਨ ਇੱਦਾਂ ਦਾ ਕੁਛ ਨਾ ਕੁਛ, ਆਏ ਦਿਨ ਇੱਦਾਂ ਦਾ ਕੁਛ ਨਾ ਕੁਛ, ਇੱਕ ਬਹੁਤ ਹੀ ਵਧੀਆ ਗੱਲ ਨਹੀਂ ਆ। ਇਹ ਗੱਲਾਂ ਪਤਾ ਨਹੀਂ ਹੁਣ ਕਿਹੜੇ ਪਾਸੇ ਨੂੰ ਅਤੇ ਕਿੱਦਾਂ ਅਤੇ ਕਿਵੇਂ ਵਧਣੀਆਂ ਨੇ। ਸੋ ਇਹਦਾ ਮਤਲਬ ਇੱਕ ਚੀਜ਼ ਤਾਂ ਪੱਕੀ ਆ ਕਿ ਲੋਕਾਂ ਦੇ ਅੰਦਰ ਫਰਸਟ੍ਰੇਸ਼ਨ ਦਿਨ ਬ ਦਿਨ ਵੱਧ ਰਹੀ ਹੈ, ਇਹ ਤੋਂ ਆਪਾਂ ਨਹੀਂ ਭੱਜ ਸਕਦੇ। ਅਤੇ ਇਹ ਚੀਜ਼ ਕਿੱਥੇ ਜਾ ਕੇ ਮੁੱਕਦੀ ਆ, ਕਾਫੀ ਖਤਰਨਾਕ ਸਾਬਤ ਹੋ ਸਕਦੀ ਹੈ ਜੇਕਰ ਇਹਨਾਂ ਚੀਜ਼ਾਂ ਨੂੰ ਸਮੇਂ ਸਿਰ ਨਾ ਐਡਰੈਸ ਕੀਤਾ ਗਿਆ। ਪਰ ਫਿਲਹਾਲ ਆਪਾਂ ਜੇ ਵੇਖੀਏ ਤਾਂ ਪੋਲੀਟੀਸ਼ੀਅਨਾਂ ਨੂੰ ਸਿਰਫ ਇੱਕੋ ਚੀਜ਼ ਦਾ ਆਪਾਂ ਵੇਖਦੇ ਹਾਂ ਵੀ ਉਹਨਾਂ ਨੂੰ ਧਿਆਨ ਆ ਕਿ ਆਪਾਂ ਕੁਰਸੀ ਕਿੱਦਾਂ ਬਚਾ ਕੇ ਰੱਖਣੀ ਆ ਅਤੇ ਪੈਸੇ ਕਿੱਦਾਂ ਕਮਾਉਣੇ ਆ, ਅਤੇ ਬਸ ਇਸ ਤੋਂ ਇਲਾਵਾ ਹੋਰ ਕੁਛ ਨਹੀਂ। ਖੈਰ ਇਹ ਚੱਲ ਰਿਹਾ ਵਾ ਸੋਸ਼ਲ ਮੀਡੀਆ ਦੇ ਉੱਤੇ, ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਉਹ ਤੁਸੀਂ ਸਾਨੂੰ ਦੱਸ ਸਕਦੇ। ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਗਾਣੇ ਬਹੁਤ ਵਧੀਆ ਸੀ ਅਤੇ ਇਹਨਾਂ ਨੇ ਚਾਹ ਪੀ ਲਈ ਗਾਣਿਆਂ ਦੇ ਨਾਲ। ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਗਾਣੇ ਵਧੀਆ ਸੀ ਪਰ ਚਾਹ ਹਾਲੇ ਪੀਤੀ ਨਹੀਂ। ਕੀ ਗੱਲ ਹੋ ਗਈ ਭੈਣ ਜੀ, ਇੰਨਾ ਤਾਂ ਹੋ ਗਿਆ ਚਾਹ ਪੀਤੀ, ਫਿਰ ਸ਼ਾਮਾਂ ਨੂੰ ਸ਼ਾਮਾਂ ਦੀ ਚਾਹ ਦਾ ਟਾਈਮ ਹੋ ਜਾਣਾ, ਕੀ ਕਰੀ ਜਾਂਦੇ ਜੀ
12: ਹੈਂ,
11: ਫਿਰ ਉੱਧਰੋਂ ਫਿਰ 4 ਵਜੇ ਮਤਲਬ ਉਸ ਤੋਂ ਬਾਅਦ 'ਚ ਤਾਂ ਉੱਦਾਂ ਦਿਨ ਢਲ ਜਾਂਦਾ ਅਤੇ ਇੰਨਾ ਕੁ ਤਾਂ ਗੈਪ ਚਾਹੀਦਾ ਨਾ।
12: ਬਿਲਕੁਲ,
11: ਇਹ ਕੀ ਚੱਕਰ ਹੋਇਆ,
12: ਅੱਜ ਚਾਹ
11: ਲਾਗੇ ਕੋਈ ਹੋਵੇ ਫੇਰ ਹੀ ਤੁਸੀਂ ਕਹਿੰਦੇ ਹੋ ਨਾ ਚਾਹ ਪੀਏ,
12: ਸਾਥ ਬਹੁਤ ਮੈਟਰ ਕਰਦਾ,
11: ਜਾਂ ਵਧੀਆ ਚਾਹ ਬਣਾਉਣ ਵਾਲਾ ਤੁਹਾਨੂੰ ਦੇਖ ਪਏ ਕੋਈ ਵੀ ਆਹ ਵਧੀਆ ਬਣਾਉਂਦਾ ਵਾ, ਫੇਰ ਤੁਸੀਂ ਕਹਿੰਦੇ ਹੋ ਵੀ ਚਾਹ ਪੀਏ।
12: ਤੁਹਾਨੂੰ
11: ਆਪਣੇ ਬਣਾਈ ਪਸੰਦ ਹੈ ਜਾਂ ਕਿਸੇ ਦੇ ਹੱਥਾਂ ਦੀ?
12: ਜਿੱਦਾਂ ਜੇ ਮੈਨੂੰ ਐਨਰਜੀ ਚਾਹੀਦੀ ਹੋਵੇ ਫਿਰ ਮੈਨੂੰ ਆਪਣੀ ਚਾਹ ਪਸੰਦ ਆ, ਜੇ ਮੈਂ ਵਿਹਲੀ ਬੈਠੀ ਹੋਵਾਂ ਫਿਰ ਮੈਨੂੰ ਮੰਮੀ ਦੇ ਹੱਥਾਂ ਦੀ ਪਸੰਦ ਆ।
11: ਅੱਛਾ, ਇਹਦਾ ਮਤਲਬ ਵੀ ਤੁਸੀਂ ਆਪ ਵਧੀਆ ਬਣਾਉਂਦੇ ਹੋ ਤੇ ਮੰਮੀ ਦੀ ਨਹੀਂ ਵਧੀਆ?
12: ਨਹੀਂ, ਜੇ ਮੈਂ ਵਿਹਲੀ ਬੈਠੀ ਹੋਵਾਂ ਫਿਰ ਮੈਂ ਇੰਜੋਏ ਕਰਨੀ ਹੁੰਦੀ ਚਾਹ ਨਾ, ਫਿਰ ਉਹ ਜਿੱਦਾਂ ਜ਼ਿਆਦਾ ਦੁੱਧ ਵਾਲੀ ਚਾਹ ਬਣਾਉਂਦੇ ਆ ਹਨਾ, ਮੈਂ ਬਣਾਉਣੀ ਆ ਜਿੱਦਾਂ ਨਾ ਉੱਚ ਮਿੱਠਾ ਹੁੰਦਾ ਆ ਸਿਰਫ ਪੱਤੀ ਹੁੰਦੀ ਆ, ਮੇਰੀ ਪਰਫੈਕਟ ਇੱਕੋ ਰੈਸਪੀ ਆ, 1 ਕੱਪ ਪਾਣੀ ਦਾ ਉਹਦੇ ਵਿੱਚ 1.5 ਚਮਚਾ 1.5-2 ਚਮਚੇ ਪੱਤੀ ਦੇ ਤੇ ਮਾੜਾ ਕੁ ਜਿਹਾ ਦੁੱਧ, ਇਹ ਮੇਰੀ ਰੈਸਪੀ ਹੈ। 1 ਇਲਾਇਚੀ ਤੇ 1 ਲੌਂਗ, ਜੇ ਅਦਰਕ ਹੈਗਾ ਤਾਂ ਪਾ ਲਓ ਨਹੀਂ ਤਾਂ ਰਹਿਣ ਦਿਓ।
11: ਡੈਸ਼ ਆਫ ਮਿਲਕ,
12: ਹਾਂ ਲਾਈਕ ਏਦਾਂ ਮਤਲਬ ਐਂ ਕਰਨਾ ਉਹਨੂੰ ਵੀ ਹਾਂ ਦੁੱਧ। ਮੰਮੀ ਕਹਿੰਦੇ ਕਿ ਕਈ ਵਾਰੀ ਮੰਮੀ ਨੇ ਤੁਹਾਨੂੰ ਜਿਲੇ ਉਹ ਕਹਿੰਦੀਆਂ ਹੁੰਦੀਆਂ ਜਿੱਦਾਂ ਸਾਰਕਿਜ਼ਮ ਕਰਦੀਆਂ, ਮੰਮੀ ਕਹਿੰਦੇ ਇਹ ਦੁੱਧ ਪਾਉਂਦੀ ਨਹੀਂ ਬਸ ਛੁਆਉਂਦੀ ਆ ਚਾਹ ਦੇ ਵਿੱਚ।
11: ਤੁਹਾਨੂੰ ਕਦੀ ਇੱਦਾਂ ਲੱਗਦਾ ਮੰਮੀਆਂ ਨੂੰ ਨਾ ਇੱਦਾਂ ਲੱਗਦਾ ਵਾ ਵੀ ਭਾਵੇਂ ਚਾਹ 'ਚ ਹੀ ਪੈਣ ਡਿਆ, ਕੌਫੀ 'ਚ ਹੀ ਪੈਣ ਡਿਆ, ਚੱਲ ਦੁੱਧ ਤੇ ਅੰਦਰ ਜਾਣ ਡਿਆ, ਉਹਨਾਂ ਨੂੰ ਇੱਦਾਂ ਨਹੀਂ ਲੱਗਦਾ?
12: ਇੱਦਾਂ ਵੀ ਲੱਗਦਾ
11: ਵੀ ਚੱਲ ਕਿਸੇ ਬਹਾਨੇ ਵੱਧ ਦੁੱਧ, ਇਹ ਵੱਧ ਦੁੱਧ ਹੀ ਪੀ ਲੈਣਾ, ਇੱਦਾਂ ਹੀ ਪੀ
12: ਲੈਣਾ ਕਿਸੇ ਤਰੀਕੇ ਨਾਲ, ਬਸ ਦੁੱਧ ਚੱਲ ਜਾਵੇ ਅੰਦਰ ਹੋਰ ਭਾਵੇਂ ਕੁਛ ਨਾ
11: ਜਾਵੇ। ਸ਼ਾਮ ਦੀ ਜਿਹੜੀ ਚਾਹ ਪਾ ਇਸ ਵੇਲੇ ਵਾਲੀ ਜਿਹੜੀ ਅਲੱਗ ਆ, ਸ਼ਾਮ ਦੀ ਜਿਹੜੀ ਆਪਾਂ ਪੀਂਦੇ ਹਾਂ ਤੁਹਾਨੂੰ ਲੱਗਦਾ ਵੀ ਉਹ ਸਾਨੂੰ ਤੰਗ ਕਰਦੀ ਹੈ?
12: ਜਿੱਦਾਂ ਰੰਜੋ ਜੀ ਮੈਂ ਆ, ਮੇਰਾ ਪੈਟਰਨ ਜਿਹਾ ਬਹੁਤ ਅਲੱਗ ਆ, ਪਤਾ ਨਹੀਂ ਮੈਨੂੰ ਲੱਗਦਾ ਹੁੰਦਾ ਖਰੇ ਮੈਂ ਜਿੱਦਾਂ ਮੈਂ 5:30 ਉੱਠ ਕੇ ਮੈਂ ਹੁਣ ਚਾਹ ਛੱਡੀ ਹੋ ਸਵੇਰ ਦੀ, ਮੈਂ ਪੀਂਦੀ ਨਹੀਂ ਕਰਕੇ ਮੰਮੀ ਹੈ ਨਹੀਂ ਇੱਥੇ, ਲੰਚ ਮੇਰਾ 12 ਵਜੇ ਹੋ ਜਾਂਦਾ ਤੇ ਚਾਹ ਮੈਂ 1 ਵਜੇ ਪੀ ਲੈਂਦੀ ਹਾਂ ਤੇ ਰਾਤ ਨੂੰ ਮੈਨੂੰ ਉਹ ਚਾਹ ਤੰਗ ਨਹੀਂ ਕਰਦੀ, ਇਹ ਮੇਰੀ ਦੁਪਹਿਰ ਦੀ ਚਾਹ ਆ।
11: ਹਾਂ ਤੇ ਤੁਸੀਂ ਸਿੰਪਲ ਕਹਿ ਸਕਦੇ ਹੋ ਨਾ ਮੈਂ ਸ਼ਾਮ ਨੂੰ ਪੀਂਦੀ ਨਹੀਂ, ਇਸ ਕਰਕੇ
12: ਨਹੀਂ ਮੈਂ ਪੀਂਦੀ ਆ, ਉਹ ਮੇਰੀ 1 ਵਜੇ ਆ, ਉਹ ਮੇਰਾ ਸ਼ਾਮ ਆ,
11: ਨਹੀਂ ਉਹ ਸ਼ਾਮ ਨਹੀਂ ਹੈ ਨਾ, ਉਹ ਦੁਪਹਿਰ, ਉਹ ਦੁਪਹਿਰ ਹੈ,
12: ਇਹੀ ਮੈਂ ਸਾਰਿਆਂ ਨੂੰ ਸਮਝਾਉਣੀ, ਸਾਰੇ ਮੈਨੂੰ ਕਹੋਗੇ ਇਹ ਸ਼ਾਮ ਨਹੀਂ ਇਹ ਦੁਪਹਿਰ ਦੀ ਚਾਹ।
11: ਅੱਛਾ, ਬਾਕੀ ਵੀ ਜਿੰਨੇ ਦੱਸਣਾ ਹੋਊਗਾ ਨਾ ਭਾਈ, ਆ ਜੇ ਨਹੀਂ ਪੀਂਦੇ ਤਾਂ ਕਹਿ ਦਿਓ ਕਿ ਮੈਂ ਸ਼ਾਮ ਨੂੰ ਚਾਹ ਨਹੀਂ ਪੀਂਦੀ,
12: ਨਹੀਂ ਮੈਂ ਪੀਂਦੀ ਆ, ਮੇਰੀ ਸ਼ਾਮ 1 ਵਜੇ ਆ।
11: ਸ਼ਾਮ ਦਾ ਮਤਲਬ ਇਹ ਆ ਵੀ ਕੋਈ 4 ਵਜੇ ਜਾਂ 4 ਤੋਂ ਬਾਅਦ,
12: ਉਹ ਤੋਂ ਬਾਅਦ ਤਾਂ ਔਖਾ ਕਰੋ,
11: ਇਹ ਦੁਪਹਿਰ ਦਾ ਟਾਈਮ ਆ ਜਿਹੜਾ, ਇਹ ਠੀਕ ਆ। ਮੈਂ ਕਹਿੰਦਾ ਵੀ ਸ਼ਾਮ ਦੀ ਜਿੱਦਾਂ ਆਪਾਂ ਮੰਨ ਲਓ ਡਿਨਰ ਦੇ, ਡਿਨਰ ਤੋਂ ਪਹਿਲਾਂ, ਚਲੋ ਅੱਜ ਕੱਲ੍ਹ ਲੋਕ ਡਿਨਰ ਵੀ 5-6 ਵਜੇ 7 ਵਜੇ ਕਰ ਲੈਂਦੇ ਆ, ਤੇ ਸ਼ਾਮ ਦੀ ਚਾਹ
12: ਮੈਂ ਲੱਗਦਾ ਜੇ ਕੋਈ 6 ਵਜੇ ਡਿਨਰ ਕਰਦਾ ਉਹਦੇ ਲਈ 2 ਵਜੇ ਤੋਂ ਬਾਅਦ ਦੀ ਚਾਹ ਖਰਾਬ ਕਰੂਗੀ, ਜਿੱਦਾਂ ਮੈਂ ਇਹ ਮੰਨਦੀ ਹਾਂ।
11: ਹਾਂ ਮੈਂ ਉਹੀ ਕਹਿ ਰਿਹਾ ਨਾ ਵੀ ਸ਼ਾਮ ਦੀ ਚਾਹ ਜੇ ਤੁਸੀਂ ਮੰਨਦੇ ਹੋ ਵੀ ਖਰਾਬ ਕਰਦੀ ਹੈ, ਚਾਹ ਬਣਾਉਣੀ ਕਹਿੰਦੇ ਜਿੰਨੇ, ਅੱਛਾ ਅੰਮ੍ਰਿਤ ਕਹਿੰਦੇ ਕਿ ਬਿਜ਼ੀ ਸੀ ਇਸ ਕਰਕੇ ਮੈਂ ਚਾਹ। ਓਕੇ, ਸੋ
12: ਹਾਏ ਕਿੰਨੇ ਲੱਕੀ ਇਹਨਾਂ ਨਾਲ ਕੋਈ ਚਾਹ ਪਾਰਟਨਰ ਆ, ਇਹਨਾਂ ਕੋਲ ਚਾਹ ਪਾਰਟਨਰ ਆ
11: ਨਹੀਂ ਵਧੀਆ ਨਾ ਵੇਖੋ ਚਾਹ ਤੁਸੀਂ ਜੇ ਤੁਹਾਨੂੰ ਤੁਹਾਡੇ ਕੋਲ ਚਾਹ ਪਾਰਟਨਰ ਹੋਊਗਾ ਤੁਸੀਂ ਕੁਛ ਹੋਰ ਪਾਰਟਨਰ ਹੋਵੋਗੇ ਮੰਨ ਲਓ ਤੁਸੀਂ ਕਿਸੇ ਦੇ ਲਈ ਜੇ ਚਾਹ ਬਣਾ ਕੇ ਦੇ ਰਹੇ ਹੋ ਤੁਹਾਡੀ ਲਈ ਕੁਛ ਉਹਨੇ ਦੇਰ ਕੁਛ ਹੋਰ ਕਰ ਰਿਹਾ ਨਾ ਕਈ ਵਾਰੀ ਤੁਹਾਨੂੰ ਇਹੋ ਹੀ ਹੁੰਦਾ ਵਾ ਵੀ ਕੋਈ ਤੁਸੀਂ ਵੱਡਾ ਵੀ ਕੰਮ ਕਿਸੇ ਦਾ ਕਰ ਦਿੰਦੇ ਹੋ ਤੁਹਾਨੂੰ ਇਹੋ ਹੁੰਦਾ ਵੀ ਇਹ ਚਾਹ ਵਧੀਆ ਬਣਾਉਂਦਾ ਹੈ ਸਾਨੂੰ ਚਾਹ ਵਧੀਆ ਬਣਾ ਕੇ ਦੇ ਦੇ ਹੈ ਨਾ ਅਤੇ ਚਲੋ ਖੈਰ ਚਾਹ ਚਾਹ ਅਤੇ ਚਾਹ ਠੰਡ ਦੇ ਵਿੱਚ ਜਿਹੜਾ ਬੰਦਾ ਖਾਸ ਤੌਰ 'ਤੇ ਬੀਬੀਆਂ ਅਤੇ ਜਿਹੜੇ ਬੰਦੇ ਮਤਲਬ ਉਹ ਚਾਹ ਹੀ ਪੀਣੀ ਉਹਨਾਂ ਨੇ ਚਾਹ ਤੇ ਗੁੱਸਾ ਕਰਦੇ ਆ ਖੈਰ ਹੁਣ ਆਪਾਂ ਆਉਂਦੇ ਹਾਂ ਅੱਜ ਦੇ ਵਿਸ਼ੇ ਦੇ ਉੱਤੇ ਕੋਈ ਸਾਡਾ ਮੇਨ ਵਿਸ਼ਾ ਨਹੀਂ ਹੈ ਪਰ ਹਾਂ ਵਿੱਚ ਵਿੱਚ ਸਾਰਿਆਂ ਦੀ ਹਾਮੀ ਜ਼ਰੂਰ ਭਰਵਾ ਲਈਦੀ ਹੈ
12: ਗੁਰਜੀਤ ਜੀ
11: ਹਾਂ ਜਿੱਦਾਂ ਗੁਰਜੀਤ ਜੀ ਚਾਹ ਦੇ ਬੜੇ ਸ਼ੌਕੀਨ ਨੇ ਕਹਿੰਦੇ ਨੇ ਕਿ ਜੇ ਤਾਂ ਘਰ ਵਾਲਾ ਘਰ ਆ ਤੇ ਫਿਰ ਕਹਿੰਦੇ ਕਿ ਸ਼ਾਮ ਨੂੰ ਪੀ ਲਈਦੀ ਹੈ ਚਾਹ
12: ਓਕੇ
11: ਹਾਂ ਫਿਰ ਤੁਸੀਂ ਤਾਂ ਕਦੀ ਕਦਾਈ ਵਾਲੇ ਹੋਏ ਨਾ ਹਾਂ ਪਰ ਜਿਹੜੇ ਰੋਜ਼ ਪੀਂਦੇ ਆਈ ਥਿੰਕ ਉਹਨਾਂ ਨੂੰ ਤੇ ਇੱਕ ਉਮਰ ਤੋਂ ਬਾਅਦ ਚਾਹ ਤੰਗ ਕਰਦੀ ਆ
12: ਇੱਕ ਟਾਈਮ ਸੈੱਟ ਹੁੰਦਾ ਨਾ ਵੀ ਉੱਥੇ ਪੀਣੀ ਆ ਉੱਥੇ ਜਾ ਕੇ ਉਹਨਾਂ ਦੇ ਮੈਂ ਚਾਹ ਦਾ ਵੀ ਰੰਜੋਤ ਜੀ ਇਹ ਹਿਸਾਬ ਆ ਵੀ ਤੁਹਾਡਾ ਦਿਮਾਗ ਕਹਿਣ ਲੱਗ ਜਾਂਦਾ ਵੀ ਹੁਣ ਤੈਨੂੰ ਚਾਹ ਦੀ ਲੋੜ ਆ
11: ਹਾਂ ਬਈ ਉਹ ਜਦੋਂ ਵਿਹਲੇ ਹੋ ਤੁਸੀਂ ਜਾਂ ਧਿਆਨ ਚੱਲ ਜੇ ਅਤੇ ਵੈਸੇ ਇਹ ਆ ਵੀ ਜਿਹੜੀ ਸ਼ਾਮ ਦੇ ਸਮੇਂ ਤੁਸੀਂ ਵੇਖੋਗੇ ਕਿ ਆਮ ਕੈਫੇ ਜਿਹੜੇ ਆ 2 ਵਜੇ ਬੰਦ ਹੋ ਜਾਂਦੇ ਉਹਨਾਂ ਦੀ ਸੈਂਸ ਇਹੋ ਹੀ ਆ ਵੀ ਇਹ ਹੁਣ ਟਾਈਮ ਨਹੀਂ ਰਹਿ ਗਿਆ ਕੌਫੀ ਦਾ ਚਾਹ ਦਾ ਪਰ ਆਪਾਂ ਜਦੋਂ ਸਾਨੂੰ ਇਹ ਲੱਗਦਾ ਹੁੰਦਾ ਵੀ ਹੁਣ ਕੁਛ ਨਹੀਂ ਹੈਗਾ ਜਾਂ ਥੋੜ੍ਹਾ ਜਿਹਾ ਥਕਾਵਟ ਜਿਹੀ ਮਹਿਸੂਸ ਹੁੰਦੀ ਹੈ ਅਤੇ ਆਪਾਂ ਕਹਿੰਦੇ ਹਾਂ ਵੀ ਚਲੋ ਆਪਾਂ ਕੌਫੀ ਪੀਂਦੇ ਹਾਂ ਚਲੋ ਆਪਾਂ ਚਾਹ ਪੀਂਦੇ ਹਾਂ ਪਰ ਜੇ ਕੋਸ਼ਿਸ਼ ਕਰ ਸਕਦੇ ਹੋ ਤੁਸੀਂ ਅਵੋਇਡ ਕਰ ਸਕਦੇ ਹੋ ਅਤੇ ਸ਼ਾਮ ਦੇ ਸਮੇਂ ਤੁਸੀਂ ਨਾ ਪੀਓ ਅੱਜ ਵੈਸੇ ਗੱਲਾਂ ਬਾਤਾਂ ਵੀ ਸਾਡੀਆਂ ਖਾਣ ਪੀਣ ਦੇ ਨਾਲ ਹੀ ਰਿਲੇਟਿਡ ਹੋਣਗੀਆਂ ਪਰ ਚਾਹ ਵੀ ਕਿਸੇ ਹੱਦ ਤੱਕ ਉਹਦੇ ਵਿੱਚ ਸ਼ਾਮਿਲ ਹੋ ਜਾਊਗੀ ਸ਼ਾਇਦ
12: ਡਿਪੈਂਡ ਕਰਦਾ
11: ਡਿਪੈਂਡ ਕਰਦਾ ਬਣਾਈ ਕਿੱਦਾਂ ਵਾ
12: ਅਤੇ
11: ਚਾਹ ਵੀ ਜਾਂ ਕੋਈ ਵੀ ਡਰਿੰਕ ਵੀ ਉਹਦੇ ਵਿੱਚ ਸ਼ਾਮਿਲ ਹੋ ਜਾਂਦੀ ਹੈ ਸੋ ਅੱਜ ਦਾ ਵਿਸ਼ਾ ਖਾਣ ਪੀਣ ਦਾ ਅਤੇ ਖਾਂਦੇ ਪੀਂਦੇ ਆਪਾਂ ਸਾਰੇ ਹੀ ਹਾਂ ਕੋਈ ਵੱਧ ਕੋਈ ਘੱਟ ਕੋਈ ਸਮਝ ਕੇ ਕੋਈ ਨਾ ਸਮਝੀ ਦੇ ਨਾਲ ਅਤੇ ਕਿਸੇ ਦੀ ਸਿਹਤ ਨੂੰ ਉਹ ਖਰਾਬ ਕਰ ਚੁੱਕੀ ਹੋਊਗਾ ਇਹ ਗਲਤ ਖਾਣਾ ਤਾਂ ਕਿਸੇ ਨੂੰ ਕਰੂਗਾ ਸੋ ਇਸ ਕਰਕੇ ਆਪਾਂ ਉਸ ਤੋਂ ਪਹਿਲਾਂ ਹੀ ਆਓ ਇੱਕ ਦੂਸਰੇ ਨੂੰ ਆਪਾਂ ਅਵੇਅਰ ਕਰਦੇ ਹਾਂ ਅੱਜ ਦੇ ਵਿਸ਼ੇ ਵੱਲ ਆਉਂਦੇ ਹਾਂ
12: ਜੀ ਬਿਲਕੁਲ ਰੰਜੋਤ ਜੀ 21 ਜੁਲਾਈ ਆ ਜਿਹੜਾ ਉਹ ਜੰਕ ਫੂਡ ਜਿਹੜਾ ਡੇ ਆ ਉਹਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਜੇ ਆਪਾਂ ਜੰਕ ਫੂਡ ਦੀ ਗੱਲ ਕਰੀਏ ਤਾਂ ਜਦੋਂ ਜੰਕ ਫੂਡ ਕਹਿੰਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਕਾਰਬਸ ਫੈਟ ਸ਼ੂਗਰ ਕੈਲਰੀਜ ਇਹ ਸਾਰਾ ਕੁਛ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਨਾ ਪਰ ਇਹ ਖਾਣ ਨੂੰ ਇੰਨਾ ਯਮ ਹੁੰਦਾ ਹੈ ਕਿ ਸਾਰਿਆਂ ਛੋਟੇ ਤੋਂ ਲੈ ਕੇ ਇੱਕ ਨਿੱਕੇ ਜਿਹੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹ ਵਾਲੀਆਂ ਜਿਹੜੀਆਂ ਚੀਜ਼ਾਂ ਆ ਦੇਖ ਕੇ ਇੱਕ ਦਿਨ ਕਦੇ ਤਾਂ ਦਿਲ ਡੋਲਦਾ ਹੈ ਨਾ
11: ਦਿਲ ਡੋਲਦਾ ਮਨ ਡੋਲਦਾ
12: ਬਿਲਕੁਲ ਖੁਦ ਕਹਿੰਦੇ ਆ ਕਿ ਜੰਕ ਫੂਡ ਇੱਦਾਂ ਦਾ ਹੀ ਚੀਜ਼ ਆ ਵੀ ਜਿਹੜਾ ਡੇ ਤਾਂ ਬਣਾਇਆ ਗਿਆ ਕਿ ਖੁਦ ਨੂੰ ਤੁਸੀਂ ਆਪਣੇ ਆਪ ਨੂੰ ਟ੍ਰੀਟ ਦੇ ਸਕੋ ਜੇ ਆਪਾਂ ਗੱਲ ਕਰੀਏ ਇਹ ਦਿਨ ਕਿਉਂ ਬਣਿਆ ਹੋਊਗਾ ਇਹਦੇ ਬਾਰੇ ਕੋਈ ਖਾਸ ਜਾਣਕਾਰੀ ਵੈਸੇ ਹੈ ਨਹੀਂ ਮਿਲਦੀ ਨਹੀਂ ਪਰ ਕਹਿੰਦੇ ਆ ਕਿ ਮੰਨਿਆ ਜਾਂਦਾ ਹੈ ਕਿ ਕੋਈ ਖਾਸ ਲੋਕਾਂ ਦਾ ਸਮੂਹ ਜਿਹੜਾ ਬਹੁਤ ਹੈਲਦੀ ਫੂਡ ਖਾਂਦੇ ਹੋਣੇ ਆ ਉਹ ਹੈਲਦੀ ਆਪਣਾ ਲਾਈਫ ਸਟਾਈਲ ਜੀਂਦੇ ਹੋਣੇ ਆ ਉਹਨਾਂ ਨੇ ਆਪਣੇ ਆਪ ਨੂੰ ਇੱਕ ਦਿਨ ਟ੍ਰੀਟ ਦੇਣ ਲਈ ਸਾਲ ਦੇ ਵਿੱਚ ਗਿਲਟ ਫਰੀ ਖਾ ਸਕਣ ਉਹ ਤਾਂ ਉਹਨਾਂ ਨੇ ਇਹ ਡੇ ਬਣਾ ਲਿਆ ਕਿ ਓਕੇ ਸਾਲ ਦੇ ਵਿੱਚ ਆਪਾਂ ਇੱਕ ਦਿਨ ਬਣਾਉਂਦੇ ਹਾਂ ਕਿ ਜਿਹਦੇ ਵਿੱਚ ਆਪਾਂ ਗਿਲਟ ਫਰੀ ਖਾ ਸਕੀਏ ਕਿ ਅੱਜ ਅਸੀਂ ਕੁਛ ਵੀ ਖਾ ਸਕਦੇ ਹਾਂ ਉਹ ਕੁਛ ਵੀ ਹੋ ਸਕਦਾ ਲੋਲੀਜ਼ ਹੋ ਸਕਦੀਆਂ ਕਿਸੇ ਨੂੰ ਮਿੱਠਾ ਪਸੰਦ ਆ ਉਹ ਮਿੱਠਾ ਖਾ ਸਕਦਾ ਕਿਸੇ ਨੂੰ ਕਾਰਬਸ ਪਸੰਦ ਆ ਕਿਸੇ ਨੂੰ ਤਲਿਆ ਪਸੰਦ ਆ ਕਿਸੇ ਨੂੰ ਲੂਣ ਵਾਲੀ ਚੀਜ਼ ਪਸੰਦ ਆ ਕਿਸੇ ਨੂੰ ਭੁਜੀਆ ਪਸੰਦ ਆ ਕੁਰਕਰੇ ਪਸੰਦ ਆ ਕੁਛ ਵੀ ਖਾ ਸਕਦੇ ਕਿਸੇ ਨੂੰ ਬੇਕਨ ਪਸੰਦ ਆ ਕਿਸੇ ਵੀ ਚੀਜ਼ ਨੂੰ ਜ਼ਿਆਦਾ ਕੁਆਂਟਿਟੀ
11: ਵਿੱਚ ਛੱਡਿਆ ਤੇ ਮੰਨ ਲਓ ਚਾਹ ਚ ਮਿੱਠਾ ਜਾਂ ਤੁਸੀਂ ਚੋਕਲੇਟ ਹੋ ਗਏ ਲੋਲੀਜ਼ ਹੋ ਗਈਆਂ ਜੋ ਵੀ ਤੁਸੀਂ ਕਹਿ ਰਹੇ ਹੋ ਬਿਸਕਿਟ ਹੋ ਗਏ ਜਾਂ ਮੰਨ ਲਓ ਉਧਰ ਲੂਣ ਵਾਲੇ ਪਾਸੇ ਆ ਜਾਓ ਤੇ ਜਿੰਨੇ ਵੀ ਤੁਸੀਂ ਵੀ ਨਾ ਲਏ ਬਰਗਰ ਪੀਜ਼ਾ ਜੇ ਆਪਾਂ ਲੌਂਗ ਟਰਮ ਛੱਡ ਦਿੱਤਾ ਵਾ ਤੇ ਫਿਰ ਤੇ ਉਦਾਂ ਹੀ ਬੰਦੇ ਦਾ ਜੀ ਹਟ ਜਾਂਦਾ ਕਰਨ
12: ਜੀ ਨਹੀਂ ਕਰਦਾ ਖਾਣ ਦੇ ਲਈ ਕਿਉਂਕਿ ਸ਼ਾਇਦ ਰੰਜੋ ਜੀ ਇਹ ਵੀ ਹੋ ਸਕਦਾ ਹੈ ਕਿ ਕਈ ਵਾਰੀ ਇੱਦਾਂ ਹੁੰਦਾ ਨਾ ਜਦੋਂ ਅਵੇਅਰਨੈਸ ਆਈ ਜੰਕ ਫੂਡ ਦੇ ਬਾਰੇ ਪੈਕਡ ਫੂਡ ਦੇ ਬਾਰੇ ਅਵੇਅਰਨੈਸ ਆਈ ਕੀ ਪਤਾ ਉਹਨਾਂ ਨੇ ਉਦੋਂ ਹੀ ਹੱਲੇ ਛੱਡਿਆ ਹੋਵੇ ਉਹਨਾਂ ਨੂੰ ਟ੍ਰੀਟ ਚਾਹੀਦੀ ਹੋਵੇ ਆਪਣੇ ਲਈ ਇਹ ਵੀ ਹੋ ਸਕਦਾ ਕਿਉਂਕਿ 1900 ਦੇ ਵਿੱਚ ਉਸ ਦਹਾਕੇ ਦੇ ਵਿੱਚ ਜੰਕ ਫੂਡ ਹੈ ਜਿਹੜਾ ਜ਼ਿਆਦਾ ਆਇਆ ਹਨਾ ਕਹਿੰਦੇ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਲਾਈਕ ਇਹਦੀ ਭਰਮਾਰ ਹੀ ਹੋ ਗਈ ਤੇ 1970 ਦੇ ਆਸ ਪਾਸ ਜਾ ਕੇ ਲੋਕਾਂ ਨੂੰ ਅਵੇਅਰਨੈਸ ਆਈ ਕਿ ਜਿਹੜਾ ਹਨਾ ਕਿ ਇਹ ਚੀਜ਼ਾਂ ਸਹੀ ਨਹੀਂ ਹੈਗੀਆਂ ਸਾਡੇ ਲਈ ਕਿਉਂਕਿ ਜਦ ਤੱਕ ਬਹੁਤ ਜਣੇ ਆਪਣੇ ਆਪਣੀ ਜਿਹੜੀ ਸਿਹਤ ਆ ਉਹਨੂੰ ਖਰਾਬ ਕਰ ਚੁੱਕੇ ਸੀਗੇ
11: ਤੇ ਕਰ ਰਹੇ ਹਾਂ ਆਪਾਂ
12: ਤੇ ਹਜੇ ਵੀ ਆਪਾਂ ਕਰ ਰਹੇ ਹਾਂ ਹਜੇ ਵੀ ਹਾਂਜੀ ਬਿਲਕੁਲ ਹਜੇ ਵੀ
11: ਆਪਾਂ ਜਾਣੇ ਜਾਣੇ
12: ਕਈ ਜਿੱਦਾਂ ਘਰਾਂ ਦੇ ਵਿੱਚ ਹਜੇ ਵੀ ਇਹ ਰੂਲ ਆ ਕਿ ਤੁਸੀਂ ਸਾਰਾ ਵੀਕ ਕੁਛ ਨਹੀਂ ਜੰਕ ਫੂਡ ਖਾਣਾ, ਇੱਕ ਦਿਨ ਰੱਖ ਲਓ ਹਫ਼ਤੇ ਦਾ, ਉਸ ਦਿਨ ਉਹ ਆਪਣੇ ਬੱਚਿਆਂ ਨੂੰ ਕਹਿੰਦੇ ਆ ਕਿ ਹਾਂ ਅੱਜ ਤੁਸੀਂ

0: ਨਿਆਣਿਆਂ ਨੂੰ, ਉਹਨਾਂ ਦੇ ਨਿਆਣਿਆਂ ਦੇ ਦਿਮਾਗ ਵੀ ਇੱਦਾਂ ਹੀ ਸੈੱਟ ਆ ਕਿ ਜਦੋਂ ਤੱਕ ਕਿ ਉਹ ਓਕੇ ਜੇ ਕੋਈ ਗੈਸਟ ਆ ਗਿਆ ਇੱਕ ਦਿਨ ਪਹਿਲਾਂ ਤੇ ਵੀ ਅਸੀਂ ਇਹ ਖਾ ਸਕਦੇ ਹਾਂ, ਤੇ ਉਹ ਪੁੱਛਦੇ ਅੱਜ ਤਾਂ ਸੈਟਰਡੇ ਜਾਂ ਫਰਾਈਡੇ ਨਹੀਂ ਹੈਗਾ. ਤੇ ਮੈਂ ਬਹੁਤ ਜਣਿਆਂ ਦੇ ਮੂੰਹ ਚੋਂ ਇਹ ਗੱਲ ਸੁਣੀ ਹੈ ਕਿ ਆਪਾਂ ਉਹ ਸੱਚੀ ਆਪਾਂ ਡਰਿੰਕ ਲੈ ਸਕਦੇ ਹਾਂ ਅੱਜ, ਮਤਲਬ ਇੱਕ ਕੋਕ ਜਾਂ ਕੁਛ ਵੀ ਸੁੱਲ ਕੁਛ ਵੀ ਆਪਾਂ ਪੀ ਸਕਦੇ ਹਾਂ. ਸੋ ਬੇਸਿਕਲੀ ਨਿਆਣਿਆਂ ਨੂੰ ਵੀ ਤੇ ਸਿਆਣਿਆਂ ਨੂੰ ਵੀ ਤੇ ਆਪਣਾ ਮਾਇੰਡ ਦਿਮਾਗ ਆ ਮਸ਼ੀਨ ਆ, ਉਹ ਜਿੱਦਾਂ ਹੀ ਉਹਨੂੰ ਤੁਸੀਂ ਦੇ ਦਿੰਦੇ ਆ ਆਪਣੇ ਜਿਹੜੇ ਕਮਾਂਡ ਤੇ ਉਹ ਉਦਾਂ ਹੀ ਕੰਮ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੰਦੀ ਆ.
1: ਜੋ ਖੈਰ ਤੁਸੀਂ ਵੀ ਆਪਣੇ ਦੱਸਿਓ ਆਪਣੇ ਐਕਸਪੀਰੀਅੰਸ ਕਿਵੇਂ ਤੁਸੀਂ ਕਿੱਦਾਂ ਕਰਦੇ ਹੋ ਕਿ ਵਾਕਈ ਇੱਦਾਂ ਹੁੰਦਾ ਵਾ ਜਾਂ ਇਹ ਚੀਜ਼ ਇੱਕ ਕਾਰਗਰ ਚੀਜ਼ ਆ, ਕਿਉਂਕਿ ਕਿਸੇ ਹੱਦ ਤੱਕ ਜਦੋਂ ਆਪਾਂ ਮੰਨ ਲਓ ਇੱਕ ਉਹ ਕੈਟੇਗਰੀ ਆ, ਵੈਸੇ ਤਾਂ ਆਪਣੇ ਆਪਣੇ ਸੁਭਾਅ 'ਤੇ ਵੀ ਡਿਪੈਂਡ ਕਰਦਾ, ਇੱਕ ਉਹ ਕੈਟੇਗਰੀ ਆ ਜਿੱਦਾਂ ਜਿਹਨੂੰ ਤੁਸੀਂ ਮੰਨ ਲਓ ਸਾਰਾ ਹਫ਼ਤਾ ਜੇ ਤਰਸਾਇਆ ਵਾ ਕਿਸੇ ਚੀਜ਼ ਦੇ ਲਈ, ਜੇ ਤੁਹਾਡਾ ਅੰਦਰ ਕਹਿ ਰਿਹਾ ਵੀ ਓਕੇ ਓਕੇ ਓਕੇ ਤੁਸੀਂ ਵੇਟ ਹੀ ਕਰ ਰਹੇ ਹੋ, ਤੇ ਉਹ ਇੱਕ ਨਾ ਇੱਕ ਸਮੇਂ ਜਾ ਕੇ ਉਹ ਚੀਜ਼ ਬਲਾਸਟ ਹੋ ਹੀ ਜਾਣੀ ਆ.
0: ਜੀ ਬਿਲਕੁਲ,
1: ਉਦੋਂ ਬਲਾਸਟ ਹੋਣੀ ਆ. ਖਾਸ ਤੌਰ ਦੇ ਉੱਤੇ ਇੱਦਾਂ ਦੇ ਸਿਨੈਰੀਓ ਦੇ ਵਿੱਚ ਰਿਸਰਚਿਜ਼ ਇਹ ਮੰਨਦੀਆਂ ਵੀ ਇਹ ਇਹਦਾ ਸਾਈਡ ਇਫੈਕਟ ਇੱਕ ਇਹ ਆ, ਕਿਸੇ ਹੱਦ ਤੱਕ ਕਈ ਲੋਕ ਮੈਨੇਜ ਜਿੰਨਾ ਚਿਰ ਕਰ ਲੈਂਦੇ ਉਹਨਾਂ ਚਿਰ ਕਰ ਲੈਂਦੇ ਨੇ, ਪਰ ਇਹ ਉਦੋਂ ਜਾ ਕੇ ਬਲਾਸਟ ਹੁੰਦੀਆਂ ਜਦੋਂ ਤੁਸੀਂ ਸਟ੍ਰੈਸ ਦੇ ਵਿੱਚ ਆਉਂਦੇ ਹੋ, ਕਿਉਂਕਿ ਉਦੋਂ ਤੁਹਾਨੂੰ ਇਹ ਲੱਗਦਾ ਵੀ ਓਕੇ ਮੈਂ ਕਿਹੜੇ ਦਿਨ ਖੁਸ਼ ਹੋਇਆ ਹਾਂ, ਓਕੇ ਮੈਨੂੰ ਕਿਹੜੇ ਦਿਨ ਮੈਨੂੰ ਐਨਰਜੀ ਜੀ ਜਾਪੀ ਸੀ, ਹਾਂ ਸ਼ੁੱਕਰਵਾਰ ਕਿਉਂਕਿ ਉਸ ਦਿਨ ਮੈਂ
0: ਜੰਕ
1: ਫੂਡ ਖਾਧਾ ਹੈ ਨਾ, ਉਸ ਦਿਨ ਚੋਕਲੇਟਾਂ ਤੇ ਕੋਕ ਤੇ ਲੱਲਾ ਪੱਬੇ ਜੋ ਵੀ ਹੈਗੇ ਆ, ਤੇ ਇਸ ਕਰਕੇ ਫਿਰ ਉਹਨੂੰ ਲੱਗਦਾ ਵੀ ਸਟ੍ਰੈਸ ਦੇ ਵਿੱਚ ਬੰਦੇ ਨੂੰ ਕੀ ਲੱਗਦਾ, ਡਾਊਨ ਫੀਲ ਕਰਦਾ ਬੰਦਾ, ਤੇ ਫਿਰ ਉਹਨੂੰ ਇਹ ਲੱਗਦਾ ਵੀ ਅੱਜ ਵੀ ਉਹ ਖਾ ਕੇ ਵੇਖੀ ਜਾਊਗੀ ਕੀ ਹੁੰਦੀ. ਸੋ ਉਦੋਂ ਜਾ ਕੇ ਕਹਿੰਦੇ ਨੇ ਕਿ ਇਹ ਪਟਾਕਾ ਫਿਰ ਪੈ ਜਾਂਦਾ. ਸੋ ਇਹ ਸਾਈਡ ਇਫੈਕਟ ਹੁੰਦੇ ਆ ਜਦੋਂ ਆਪਾਂ
0: ਬਿਲਕੁਲ ਕੰਟਰੋਲ ਕਰਦੇ,
1: ਹਾਂ ਇਹਨੂੰ ਬਿਲਕੁਲ ਇਸ ਤਰੀਕੇ ਦੇ ਨਾਲ ਤੁਸੀਂ ਸਮਝ ਸਕਦੇ ਹੋ. ਜਿੱਦਾਂ ਮੰਨ ਲਓ ਆਪਾਂ ਅਕਸਰ ਸੁਣਦੇ ਹੁੰਦੇ ਹਾਂ ਨਾ ਆਪਾਂ, ਜਾਂ ਇੱਥੇ ਵੀ ਸੁਣਦੇ ਹੋਵਾਂਗੇ ਵੀ ਮੈਂ ਸਹੁੰ ਪਾਈ ਮਹੀਨੇ ਦੀ, ਉਹ ਵੇਟ ਹੀ ਕਰ ਰਹੇ ਹੁੰਦੇ ਆ ਵੀ ਕਿੱਦਾਂ,
0: ਉਸ ਤੋਂ ਬਾਅਦ ਉਹ ਜ਼ਿਆਦਾ ਸ਼ੁਰੂਆਤ ਕਰਦੇ ਆ,
1: ਉਸ ਤੋਂ ਬਾਅਦ ਉਹ ਵੱਧ ਪੀਂਦੇ. ਸੋ ਇਹ ਉਦਾਂ ਦੀਆਂ ਹੀ ਚੀਜ਼ਾਂ ਨੇ, ਰਾਦਰ ਦੈਨ ਕਿ ਆਪਾਂ ਇੱਦਾਂ ਕਰੀਏ, ਮੈਨੂੰ ਲੱਗਦਾ ਕਿ ਆਪਾਂ ਉਹਦੇ ਹੈਲਦੀ ਵਰਜ਼ਨ ਬਣਾ ਸਕਦੇ ਹਾਂ. ਜਿੱਦਾਂ ਮੰਨ ਲਓ ਜੇ ਪੀਜ਼ਾ ਹੀ ਖਾਂਦੇ ਹੋ ਤੁਸੀਂ, ਤੇ ਪੀਜ਼ਾ ਦਾ ਜਿਹੜਾ ਉਹ ਹੈਲਦੀ ਵਰਜ਼ਨ, ਪੀਜ਼ਾ ਇੱਕ ਸਮਾਂ ਸੀ ਜਦੋਂ ਕਹਿੰਦੇ ਨੇ ਕਿ ਬਹੁਤ ਹੈਲਦੀ ਵਰਜ਼ਨ ਮੰਨਿਆ ਜਾਂਦਾ ਹੈ
0: ਜੀ,
1: ਪੀਜ਼ੇ ਨੂੰ ਜਿਹੜਾ ਬਣਾਉਣ ਦਾ ਤਰੀਕਾ ਸੀ. ਉਹ ਮੈਂ ਇੱਕ ਦਿਨ ਵੇਖ ਰਿਹਾ ਹਾਂ, ਉਹ ਜਿੱਦਾਂ ਆਪਣੇ ਨਾਨ ਨਹੀਂ ਆਪਾਂ ਲਾਉਂਦੇ ਤੰਦੂਰ 'ਚ
0: ਜੀ,
1: ਇੱਦਾਂ ਦਾ ਹੀ ਮੋਟੀ ਜਿਹੀ ਰੋਟੀ, ਮਤਲਬ ਇੱਦਾਂ ਨਾਨ ਤੇ ਪਤਲਾ ਹੁੰਦਾ ਨਾ
0: ਜੀ,
1: ਤੇ ਮੈਦਾ ਵਾ ਤੇ ਉਹ ਮੋਟੀ ਜਿੱਦਾਂ ਰੋਟ ਜਿਹਾ ਵਾਹਵਾ ਮੋਟਾ, ਜਿੱਦਾਂ ਪੀਜ਼ਾ ਪੀਜ਼ਾ ਹੀ ਹੁੰਦਾ ਜਿੱਦਾਂ ਮੋਟਾ, ਇਹਦੇ ਤੋਂ ਵੀ ਵਾਹਵਾ ਮੋਟਾ, ਤੇ ਉਹਦੇ ਵਿੱਚ ਸਾਰਾ ਉਹ ਜਿੱਦਾਂ ਆਪਣਾ ਘਿਓ ਘਿਆ ਪਾ ਕੇ ਵਧੀਆ ਉਹਨੂੰ ਉਹ ਲਾਉਂਦੇ ਸੀ,
0: ਮਤਲਬ ਉਹਦਾ ਗੁੱਡ ਤਿਆਰ ਕਰਦੇ,
1: ਹਾਂ ਉਹਦਾ ਬੇਸ ਕਰਕੇ ਤੇ ਉਹਨੂੰ ਫਿਰ ਹੈਲਦੀ ਵੇ ਦੇ ਨਾਲ ਖਾਂਦੇ ਸੀ. ਸੋ ਉਹਦੇ ਵਿੱਚ ਕੁਛ ਇਹੋ ਜਿਹਾ ਨਹੀਂ ਵੀ ਜਿਹੜਾ ਸਾਨੂੰ ਤੰਗ ਕਰੇ, ਉਹਦੇ ਚ ਯੀਸਟ ਵਗੈਰਾ ਵੀ ਨਹੀਂ ਪਾਉਂਦੇ ਉਹ ਮੈਦਾ ਨਹੀਂ ਸੀ ਉਹ. ਤੇ ਹੁਣ ਤੇ ਉਹ ਸੁਧਾ ਜਦੋਂ ਮਾਰਕੀਟਿੰਗ ਕਿਸੇ ਚੀਜ਼ ਨੂੰ ਮੰਨ ਲਓ ਕੰਪਨੀਆਂ ਦੇ ਹੱਥ ਆ ਜਾਂਦੀ ਆ, ਮਲਟੀਨੈਸ਼ਨਲ ਕੰਪਨੀਆਂ ਦੇ ਹੱਥ ਆ ਜਾਂਦੀ ਆ, ਤੇ ਜਦੋਂ ਉਹਨਾਂ ਦੀ ਜਿਹੜੀ ਉਹ ਸੀ ਮਾਰਗਰੇਟਾ ਜਿਹੜੀ ਉਹਨਾਂ ਦੀ ਰਾਣੀ ਜਾਂ ਸ਼ਹਿਜ਼ਾਦੀ ਜੋ ਵੀ ਸੀ, ਤੇ ਜਦੋਂ ਉਹਨੇ ਖਾਧਾ ਫਿਰ ਉਹ ਮਾਰਕੀਟਿੰਗ ਦੇ ਹੱਥੀਂ ਚੜ ਗਿਆ, ਤੇ ਫਿਰ ਉਹਨਾਂ ਨੇ ਨੇਰ ਬੱਧਾ. ਫਿਰ ਆਪਾਂ ਹੁਣ ਆਪਾਂ ਵੇਖਦੇ ਹਾਂ, ਪਰ ਜੇ ਅੱਜ ਵੀ ਤੁਸੀਂ ਚਾਹੋ ਤੇ ਪੀਜ਼ੇ ਦੇ ਹੈਲਦੀ ਵਰਜ਼ਨ ਤੁਸੀਂ ਬਣਾ ਸਕਦੇ ਹੋ, ਬਰਗਰ ਦਾ ਹੈਲਦੀ ਵਰਜ਼ਨ ਬਣ ਸਕਦਾ.
0: ਬਿਲਕੁਲ
1: ਠੀਕ ਆ. ਫਿਰ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗ ਰਹੀਆਂ ਨੇ ਹੈ ਨਾ, ਮਿੱਠੇ ਦੀ ਤੁਹਾਨੂੰ ਕਰੇਵਿੰਗ ਹੈ ਤੇ ਮਿੱਠੇ ਦਾ ਕੁਛ ਨਾ ਕੁਛ ਹੈਲਦੀ ਤੁਸੀਂ ਖਜੂਰਾਂ ਹੋ ਗਈਆਂ, ਜੀਰ ਹੋ ਗਈ, ਜਾਂ ਕਿੰਨਾ ਕੁਛ ਤੁਸੀਂ ਘਰ ਦੇ ਵਿੱਚ ਬਣਾ ਸਕਦੇ ਹੋ. ਤੇ ਇਸੇ ਤਰ੍ਹਾਂ ਦੇ ਨਾਲ ਹੋਰ ਬਹੁਤ ਸਾਰਾ ਕੁਛ ਆ ਜਿਹਦਾ ਤੁਸੀਂ ਸਬਸਟੀਟਿਊਟ ਲੱਭ ਸਕਦੇ ਹੋ, ਰਾਦਰ ਦੈਨ ਕਿ ਉਹੀ ਚੀਜ਼ਾਂ ਲਿਆ ਕੇ ਦੇਣੀਆਂ
0: ਹੈ ਨਾ.
1: ਸੋ ਉਹ ਜਿਹਦੇ ਵਿੱਚ ਕਿ ਮਿੱਠਾ ਅਤੇ ਨਮਕ ਲੂਣ ਸਭ ਤੋਂ ਵਧੇਰੇ ਆ, ਯਾਨੀ ਕਿ ਸੋਡੀਅਮ ਦੀ ਮਾਤਰਾ ਵਧੇਰੇ ਆ ਉਹ ਚੀਜ਼ਾਂ, ਅਤੇ ਹੋਰ ਕਈ ਵਿੱਚ ਹੁਣ ਅੱਜ ਕੱਲ੍ਹ ਜਿਹੜੇ ਉਹਦਿਆਂ ਦੇ ਵਿੱਚ ਐਸਿਡ ਪਾ ਕੇ ਜਾਂ ਜੋ ਵੀ ਉਹਦੇ 'ਚ ਪਾਉਂਦੇ ਨੇ ਅਤੇ ਉਹਨੂੰ ਅਡਿਕਟਿਵ ਬਣਾਇਆ ਜਾਂਦਾ, ਉਹ ਆ ਜੰਕ ਫੂਡ. ਜਿਹੜਾ ਸਭ ਤੋਂ ਪਹਿਲਾਂ ਸਾਨੂੰ ਇਹ ਸਮਝ ਲੈਣਾ ਵੈਸੇ ਜ਼ਰੂਰੀ ਆ ਵੀ ਜੰਕ ਫੂਡ ਹੁੰਦਾ ਕੀ ਆ. ਜੰਕ ਫੂਡ ਉਹ ਆ ਜਿਹਨੇ ਤੁਹਾਡੇ ਸਰੀਰ ਨੂੰ ਕੋਈ ਫਾਇਦਾ ਨਹੀਂ ਕਰਨਾ,
0: ਬਿਲਕੁਲ
1: ਤੁਹਾਡੇ ਮਤਲਬ ਜਿਹਦੇ ਵਿੱਚ ਕੈਲਰੀਆਂ ਹੀ ਕੈਲਰੀਆਂ ਨੇ, ਜਿਹਦੇ ਵਿੱਚ ਨੁਕਸਾਨ ਹੀ ਨੁਕਸਾਨ ਆ. ਜੇ ਫਾਇਦਾ ਹੈ ਆ ਤੇ ਮਤਲਬ ਮੰਨ ਲਓ ਮਾੜਾ ਮੋਟਾ
0: ਜਿਹਾ
1: ਹੈ ਨਾ, ਵੀ ਉਹ ਢੇਡੀ ਭਰਨ ਡਿਆ ਤੁਹਾਡਾ ਹੈ ਨਾ, ਨੁਕਸਾਨ ਜ਼ਿਆਦਾ ਤੇ ਫਾਇਦਾ ਘੱਟ, ਉਹ ਆ ਤੁਹਾਡਾ ਜੰਕ ਫੂਡ. ਅਤੇ ਅਦਰਵਾਈਜ਼ ਹੁਣ ਤੱਕ ਸਾਨੂੰ ਬਹੁਤਿਆਂ ਨੂੰ ਕੋਈ ਖਾਵੇ ਕੋਈ ਨਾ ਖਾਵੇ, ਫੋਲੋ ਕਰੇ ਕੋਈ ਨਾ ਕਰੇ, ਪਰ ਅੱਜ ਕੱਲ੍ਹ ਸੁੱਖ ਜੀ ਸਾਰਿਆਂ ਨੂੰ ਪਤਾ ਵਾ ਵੀ ਚੰਗਾ ਸਰਦੀ

0: ਬਣਦੀ ਜਿਹੜੀ ਆ ਡਾਇਟਰੀ ਤੁਹਾਡੇ ਰਿਕੁਆਇਰਮੈਂਟਸ ਪੂਰੀਆਂ ਨਹੀਂ ਹੁੰਦੀਆਂ ਤੁਹਾਡੇ, ਚਾਹੇ ਉਹ ਫਾਈਬਰ ਦੇ ਪੱਖੋਂ ਹੋਵੇ, ਪ੍ਰੋਟੀਨ ਦੇ ਪੱਖੋਂ ਹੋਵੇ, ਹੈ ਨਾ, ਆਇਰਨ ਦੇ ਪੱਖੋਂ ਹੋਵੇ, ਜੋ ਵੀ ਇੱਕ ਸਾਰੇ ਬੰਦੇ ਸਰ ਦੇ ਤੱਤ ਤੁਹਾਡੇ ਸਰੀਰ ਨੂੰ ਜੋ ਚਾਹੀਦੇ ਨੇ, ਜੇਕਰ ਉਹ ਖਾਣਾ ਨਹੀਂ ਦੇ ਰਿਹਾ ਤਾਂ ਉਹ ਜੰਕ ਫੂਡ,
1: ਉਹ ਜੰਕ ਫੂਡ ਜੀ ਬਿਲਕੁਲ।
0: ਕਈ ਵਾਰੀ ਤੁਸੀਂ ਹੁਣ ਘਰ ਦੇ ਵਿੱਚ ਵੀ ਬਣਾਓਗੇ, ਤੁਸੀਂ ਘਰ ਚੰਗਾ ਭਲਾ ਖਾਣਾ ਬਣਾ ਕੇ ਤੇ ਤੁਹਾਨੂੰ ਲੱਗਦਾ ਹੋਊਗਾ ਵੀ ਤੁਸੀਂ ਹੈਲਦੀ ਖਾ ਲਿਆ, ਪਰ ਤੁਸੀਂ ਘਰ ਵੀ ਤੁਸੀਂ ਹੱਥੀਂ
1: ਕਰ ਸਕਦੇ,
0: ਤੁਸੀਂ ਹੱਥੀਂ ਵੀ ਜੰਕ ਬਣਾਉਂਦੇ ਜੀ ਬੜੀ,
1: ਬਿਲਕੁਲ ਬਿਲਕੁਲ। ਹੁਣ ਜੇ ਅਸੀਂ ਸਬਜ਼ੀ ਬਣਾਉਣ ਲੱਗਿਆ ਇੰਨਾ ਸਾਰਾ ਤੇਲ ਸੁੱਟ ਲਿਆ ਵਿੱਚ, ਮਤਲਬ
0: ਉਹ ਵੀ ਰਿਫਾਈਨਡ,
1: ਉਹ ਵੀ ਰਿਫਾਈਨਡ ਤੇਲ, ਤੁਸੀਂ ਘਿਓ ਨਹੀਂ ਤੇਲ ਪਾ ਕੇ ਤੁਸੀਂ ਕਰ ਰਹੇ ਹੋ, ਜ਼ਿਆਦਾ ਕੋਈ ਵੀ ਚੀਜ਼ ਜਿਹੜੀ ਆਪਾਂ ਜ਼ਿਆਦਾ ਖਾਂਦੇ ਹਾਂ ਉਹ ਖਤਰਨਾਕ ਹੀ ਆ ਸਰੀਰ ਦੇ ਲਈ, ਚਾਹੇ ਹਾਂ ਬਿਲਕੁਲ ਇਹ ਨਹੀਂ ਵੀ ਖਾਂਦੇ ਉਹ ਵੀ ਖਤਰਨਾਕ ਹੀ ਹੈ ਮੈਨੂੰ ਤਾਂ ਲੱਗਦਾ। ਤੁਸੀਂ ਥੋੜ੍ਹਾ ਥੋੜ੍ਹਾ ਸਹਿੰਦਾ ਸਹਿੰਦਾ ਖਾਓ, ਸਾਹ ਟੁੱਟਣੇ ਨਹੀਂ ਚਾਹੀਦੇ।
0: ਸੋ ਇਸ ਚੀਜ਼ ਦਾ ਸਾਨੂੰ ਜ਼ਰੂਰ ਧਿਆਨ ਚਾਹੀਦਾ ਕਿ ਅੱਜ ਦੇ ਦਿਨ ਸਾਡੀ ਵੈਸੇ ਕੋਸ਼ਿਸ਼ ਇਹੋ ਰਹੂਗੀ ਕਿ ਆਪਾਂ ਵੱਧ ਤੋਂ ਵੱਧ ਜੰਕ ਫੂਡ ਦੇ ਉੱਤੇ ਗੱਲਬਾਤ ਕਰੀਏ, ਤੁਹਾਡੇ ਕੋਲੋਂ ਤੁਹਾਡੇ ਵਿਚਾਰ ਆਪਾਂ ਜਾਣੀਏ, ਕਿੱਦਾਂ ਤੁਸੀਂ ਉਹ ਤੋਂ ਪਰੇ ਰਹਿੰਦੇ ਹੋ, ਕੀ ਤੁਸੀਂ ਬੱਚਿਆਂ ਦੇ ਫਾਰਮੂਲੇ ਅਜਮਾਉਂਦੇ ਹੋ, ਅਤੇ ਵੱਧ ਤੋਂ ਵੱਧ ਜੇ ਆਪਾਂ ਵੀ ਕੁਛ ਮਿਸ ਕਰ ਜਾਈਏ ਜਿੰਨਾ ਕੁ ਸਾਨੂੰ ਪਤਾ ਉਹ ਆਪਾਂ ਦੱਸਾਂਗੇ, ਤਾਂ ਕਿ ਆਪਾਂ ਇਹਨਾਂ ਤੋਂ ਦੂਰ ਰਹਿ ਸਕੀਏ। ਚਿਪਸ ਵੀ ਤੁਹਾਡੇ ਉਸੇ 'ਚ ਹੀ ਆ ਜਾਂਦੇ, ਬੱਚਿਆਂ ਨੂੰ ਆਪਾਂ ਚਿਪਸ ਕਿੰਨੇ ਭਰ ਭਰ ਕੇ ਦਿੰਦੇ ਹਾਂ, ਤੁਹਾਡੀਆਂ ਕੈਂਡੀਆਂ, ਫਿਰ ਆਪਾਂ ਜਿਹੜਾ ਸੋਡਾ ਵਗੈਰਾ,
1: ਚਾਕਲੇਟਸ ਹੋ ਗਏ, ਸਾਰਾ ਕੁਛ,
0: ਹਾਂ ਬਰਗਰ ਫਰਾਈਜ਼ ਸਭ ਤੋਂ ਵੱਧ ਆਪਾਂ ਬੱਚਿਆਂ ਨੂੰ ਦਿੰਦੇ ਹਾਂ। ਇਸ ਤੋਂ ਇਲਾਵਾ ਜਿੰਨੀਆਂ ਪੇਸਟਰੀ ਨੇ ਜਾਂ ਬੇਕਿੰਗ ਵਾਲਾ ਜਿੰਨਾ ਵੀ ਸਮਾਨ ਆ, ਕੇਕ ਆਪਾਂ ਨਿਆਣਿਆਂ ਨੂੰ ਹਰ ਬਰਥਡੇ ਦੇ ਉੱਤੇ ਤੁੰਨ ਤੁੰਨ ਕੇ ਆਪਾਂ ਦਿੰਦੇ ਹਾਂ, ਫਿਰ ਆਪਾਂ ਮਫਿਨ ਵਗੈਰਾ ਹੋ ਗਏ ਜਾਂ ਕੱਪ ਕੇਕ ਹੋ ਗਏ, ਹੈ ਨਾ। ਅੱਛਾ ਹੋਰ ਤੇ ਹੋਰ ਮਿੱਠੇ ਸੀਰੀਅਲ ਜਿਹੜੇ ਆਪਾਂ ਸਵੇਰੇ ਬੱਚਿਆਂ ਨੂੰ ਖਵਾਉਂਦੇ, ਠੀਕ ਆ, ਆਪਾਂ ਕਹਿੰਦੇ ਹਾਂ ਵੀ ਇਹ ਤੇ ਬਹੁਤ ਹੈਲਦੀ ਆ ਕਿਉਂਕਿ ਸਾਨੂੰ ਫਿਲਮਾਂ 'ਚ ਪ੍ਰਮੋਟ ਹੀ ਇਸ ਤਰੀਕੇ ਦੇ ਨਾਲ ਕੀਤਾ ਗਿਆ। ਅੱਛਾ ਪ੍ਰਮੋਟ ਤੇ ਵੀ ਆਪਾਂ ਆਵਾਂਗੇ ਕਿਉਂਕਿ ਆਸਟ੍ਰੇਲੀਆ 'ਚ ਬੜੀ ਵੱਡੀ ਇਸ ਟਾਈਮ ਦੇ ਉੱਤੇ ਇੱਕ ਮੁਹਿੰਮ ਚੱਲ ਰਹੀ ਆ, ਕੁਛ ਇੱਕ ਲੋਕ ਜਿਹੜੇ ਇਸ ਨੂੰ ਲੈ ਕੇ ਚਿੰਤਿਤ ਨੇ, ਉਹਨਾਂ ਨੇ ਆਵਾਜ਼ ਉਠਾਈ ਆ, ਕਿਹੜੇ ਹੱਦ ਤੱਕ ਉਹ ਕਾਮਯਾਬ ਹੋਏ ਨੇ, ਕਿਹੜੇ ਹੱਦ ਤੱਕ ਉਹ ਹੋ ਸਕਦੇ ਨੇ, ਉਹ ਵੀ ਚਲੋ ਖੈਰ ਆਪਾਂ ਕਰਾਂਗੇ ਸਾਂਝੇ। ਤੇ ਜਾਂ ਫਿਰ ਜਿਹੜੇ ਸਨੈਕਸ ਵੀ ਆਉਂਦੇ ਨੇ, ਈਵਨ ਜਿਹੜੇ ਤਲੇ ਹੁੰਦੇ ਨੇ
1: ਜੀ,
0: ਹੁਣ ਕਈ ਸਨੈਕਸ ਜਿਹੜੇ ਨੇ ਨਾ ਇਦਾਂ ਦੇ ਆਉਂਦੇ ਆ ਜਿਹੜੇ ਹੁੰਦੇ ਤਲੇ ਆ
1: ਪਰ ਲੱਗਦੇ ਨੇ,
0: ਹਾਂ ਪਰ ਸਾਨੂੰ ਲੱਗਦਾ ਵੀ ਇਹ ਨਹੀਂ, ਇਹ
1: ਹੈਲਦੀ ਆਪਾਂ ਕੀ ਖਾ ਰਹੇ ਹਾਂ।
0: ਫੋਰ ਐਗਜ਼ਾਮਪਲ ਕੋਈ ਚੀਜ਼ ਤਲ ਕੇ
1: ਜੀ,
0: ਉਹਦੇ ਉੱਤੇ ਬਾਅਦ ਚ ਮਿੱਠਾ ਲਾਤਾ
1: ਜੀ,
0: ਤੇ ਜਾਂ ਫਿਰ ਉਹ ਤੁਹਾਨੂੰ
1: ਉਹਨੂੰ ਲੂਣ ਵਾਲੀ ਕਰਤਾ ਜਾਂ ਕੁਛ,
0: ਅਸੀਂ ਸਾਨੂੰ ਪਕੌੜੇ ਵੇਚਦੇ ਹਾਂ ਸਾਨੂੰ ਇਹ ਲੱਗਦਾ ਵਾ ਵੀ ਇਹ ਤਲੇ ਆ
1: ਜੀ,
0: ਹੈ ਨਾ, ਸਮੋਸਾ ਵੇਚਦੇ ਹਾਂ ਸਾਨੂੰ ਇਹ ਲੱਗਦਾ ਇਹ ਤਲਿਆ। ਬੜੀਆਂ ਚੀਜ਼ਾਂ ਇੱਦਾਂ ਦੀਆਂ ਨੇ ਜਿਹੜੀਆਂ ਤਲਣ ਤੋਂ ਬਾਅਦ ਵੀ ਜਿਹੜੀ ਇੱਕ ਪ੍ਰੋਸੈਸ ਚੋਂ ਲੰਘਦੀਆਂ, ਫਿਰ ਤੇ ਸਾਨੂੰ ਲੱਗਦਾ ਵਾ ਵੀ ਨਹੀਂ ਇਹ, ਮਤਲਬ ਮਨ ਸੋਚਦਾ ਵੀ ਨਹੀਂ, ਹੈ ਨਾ, ਇਹ ਠੀਕ ਹੈ ਖਾ ਲਓ। ਆਈ ਥਿੰਕ ਬਿਸਕਿਟ ਵਨ ਆਫ ਦੈਮ, ਨੋਟ ਲਾਈਕ ਵੀ ਤਲਿਆ, ਪਰ ਜਿਹਦੇ ਬਾਰੇ ਸਾਨੂੰ ਇਹ ਲੱਗਦਾ ਵੀ ਇਹ ਠੀਕ ਹੈ, ਚੱਲ ਇਹ ਖਾ ਲੈਣੇ, ਇਹ ਹੈਲਦੀ, ਚੱਲ ਇਹ ਖਾ ਲੈਣੇ, ਉਹਦੇ ਵਿੱਚ
1: ਤੇਲ ਕਿਹੜਾ ਪਾਇਆ ਮੈਟਰ ਕਰਦਾ,
0: ਹਾਂ ਮਤਲਬ ਜਿਹੜੇ ਬਾਜ਼ਾਰੋਂ ਆਉਂਦੇ ਉਹਦੇ ਵਿੱਚ ਬਹੁਤਿਆਂ 'ਚ ਪਾਮ ਆਇਲ ਹੀ ਪਾਈ ਜਾਂਦੇ ਆ, ਹੈ ਨਾ, ਰਿਫਾਈਨ ਹੀ ਪਾਈ ਜਾਂਦੇ ਆ, ਜੇ ਬਟਰ ਵੀ ਪਾਉਂਦੇ ਆ ਤਾਂ ਟੂ ਮੱਚ, ਮਤਲਬ ਉਹ ਵੇਖਿਆ ਜਾਵੇ ਤਾਂ ਉਹ ਵੀ ਆਪਾਂ ਜਿੰਨੇ ਵੀ ਬਿਸਕਿਟ ਆਪਾਂ ਲੈ ਕੇ ਆਉਂਦੇ ਹਾਂ ਉਹ ਜੰਕ ਫੂਡ ਦਾ ਹੀ ਹਿੱਸਾ ਨੇ,
1: ਬਿਲਕੁਲ,
0: ਤੁਸੀਂ ਭਾਵੇਂ ਪਸੰਦ ਕਰਦੇ ਹੋ ਚਾਹ ਨਾਲ ਲੈਣੇ।
1: ਤੇ ਰਣਜੋਤ ਜੀ ਸਭ ਤੋਂ ਵੱਡੀ ਗੱਲ ਕਿ ਚਾਹ ਦੇ ਨਾਲ ਜਦੋਂ ਤੁਸੀਂ ਬਿਸਕਿਟ ਦਾ ਡੱਬਾ ਰੱਖ ਲੈਂਦੇ ਨਾ ਸਪੈਸ਼ਲੀ, ਫਿਰ ਪੰਜ ਛੇ ਕਿੱਥੇ ਜਾਂਦੇ ਤੁਹਾਨੂੰ ਪਤਾ ਨਹੀਂ ਲੱਗਦਾ।
0: ਓਹ ਹੋ ਹੋ, ਉਹਦੇ ਨਾਲੋਂ ਚੰਗਾ ਵਾ ਤੁਸੀਂ ਕੋਈ ਸਿਆਲ 'ਚ ਕੋਈ ਅਲਸੀ ਉਲਸੀ ਬਣਾ ਲਓ, ਕੋਈ ਬੇਸਣ ਬਣਾ ਲਓ, ਕੋਈ ਹੱਥੀਂ ਕੁਛ ਬਣਾ ਲਓ, ਸਿਆਲ 'ਚ ਚਾਹੀਦੀ ਹੁੰਦੀ ਹੈ ਐਨਰਜੀ ਥੋੜ੍ਹੀ ਜਿਹੀ।
1: ਬਿਲਕੁਲ, ਅੱਜ ਕੱਲ੍ਹ ਤਾਂ ਤੁਸੀਂ ਮਖਾਣੇ ਰੋਸਟ ਕਰਕੇ ਰੱਖ ਲਓ,
0: ਹਾਂ ਉਹ ਬੈਸਟ,
1: ਉਹ ਜ਼ਿਆਦਾ ਵਧੀਆ ਆ, ਜਿਹੜੇ ਆਪਾਂ ਨੂੰ ਫੁੱਲੀਆਂ ਮਿਲਦੀਆਂ ਆ ਉਹਨਾਂ ਨੂੰ ਏਅਰ ਫਰਾਇਰ 'ਚ ਥੋੜ੍ਹਾ ਜਿਹਾ ਰੋਸਟ ਕਰੋ, ਅਤੇ ਥੋੜ੍ਹੇ ਜਿਹੇ ਬਦਾਮ ਵਗੈਰਾ ਉਹ ਭੁੰਨ ਕੇ ਥੋੜ੍ਹੇ ਥੋੜ੍ਹੇ ਰੋਸਟ ਕਰਕੇ ਅਤੇ ਉਹ ਪਾ ਦਿਓ, ਅਤੇ ਥੋੜ੍ਹਾ ਜਿਹਾ ਲੂਣ ਪਾਓ, ਦੇਖਿਓ ਭੁਜੀਏ ਵਰਗਾ ਬਣ ਜਾਂਦਾ, ਇੰਨਾ ਸਵਾਦ ਲੱਗਦਾ ਨਾ।
0: ਨਹੀਂ ਆ ਗੁੱਡ, ਤੁਸੀਂ ਗੱਲ ਕੀਤੀ ਇਹਨੂੰ ਆਪਾਂ ਥੋੜਾ ਜਿਹਾ ਮੈਂ ਹੋਰ ਅੱਗੇ ਵਧਾ ਦਿੰਦਾ, ਜਿਹੜੇ ਤੁਸੀਂ ਗੱਲ ਕੀਤੀ ਲੋਟਸ ਸੀਡਸ ਦੀ, ਹੈ ਨਾ, ਜਿਹੜੇ ਆ ਫੁੱਲ ਮਖਾਣੇ ਆਉਂਦੇ
1: ਸਾਰੇ, ਹਾਂਜੀ,
0: ਹੈ ਨਾ, ਤੁਸੀਂ ਫੁੱਲ ਮਖਾਣੇ ਜਿਹੜੇ ਹਲਕੇ ਜੇ ਉਹਨਾਂ ਨੂੰ ਤੁਸੀਂ ਜਿਹੜਾ ਵਾ ਉਹ ਭਾਵੇਂ ਕੜਾਹੀ 'ਚ ਹੀ ਕਰ ਲਓ, ਡਰਾਈ ਰੋਸਟ, ਅਤੇ ਚਾਹੇ ਜਿੱਦਾਂ ਤੁਸੀਂ ਦੱਸਿਆ ਜੇ ਤੁਹਾਡੇ ਕੋਲ ਏਅਰ ਫਰਾਇਰ ਹੈਗਾ ਉਹ ਕਰ ਲਓ, ਠੀਕ ਹੈ, ਇਹਨੂੰ ਸਾਈਡ 'ਤੇ ਕੱਢ ਲਓ, ਫਿਰ ਤੁਸੀਂ ਆਪਣਾ ਮੂੰਗਫਲੀ ਲਓ,
1: ਹਾਂਜੀ,
0: ਹੈ ਨਾ, ਮੂੰਗਫਲੀ ਕੱਚੀ ਲੈ ਲਓ, ਅਤੇ ਉਹਨੂੰ ਵੀ ਡਰਾਈ ਰੋਸਟ ਕਰ ਲਓ, ਜਾਂ ਆਈ ਡੋਂਟ ਨੋ ਉਹਦੇ 'ਚ ਹੁੰਦੀ ਹੈ ਕਿ ਨਹੀਂ ਹੁੰਦੀ, ਉਹਨੂੰ ਸਾਈਡ 'ਤੇ ਕੱਢ ਲਓ, ਫਿਰ ਇਸੇ ਤਰ੍ਹਾਂ ਦੇ ਨਾਲ ਤੁਸੀਂ
1: ਸਾਰੇ ਸੀਡਸ ਲੈ ਲਓ,
0: ਹੈ ਨਾ, ਬਾਜ਼ਾਰੋਂ ਸਾਨੂੰ ਉਹ ਮਿਲ ਜਾਂਦੀ ਆ ਛੋਲੇ ਭੁੱਜੇ,
1: ਹਾਂਜੀ,
0: ਹਾਂ, ਜਾਂ ਦਾਲ ਛੋਲਿਆਂ ਦੀ ਮਿਲ ਜਾਂਦੀ ਹੈ, ਹੈ ਨਾ, ਉਹ ਪਾ ਲਓ ਤੁਸੀਂ, ਅਤੇ ਉਹਨੂੰ ਤੁਸੀਂ ਕੱਢ ਲਓ ਸਾਈਡ ਦੇ ਉੱਤੇ, ਫਿਰ ਤੁਸੀਂ ਫੁੱਲੀਆਂ ਕਹਿ ਰਹੇ ਹੋ
1: ਜੀ,
0: ਫੁੱਲੀਆਂ ਆਪਸ਼ਨਲ ਆ, ਤੁਸੀਂ ਜੇ ਫੁੱਲੀਆਂ ਪਾਉਣੀਆਂ, ਫੁੱਲੀਆਂ ਤਾਂ ਐਜ਼ ਇਟ ਇਜ਼ ਹੀ ਪੈ ਜਾਂਦੀਆਂ,
1: ਹਾਂਜੀ, ਹਾਂਜੀ,
0: ਉਦਾਂ ਹੀ ਆਉਂਦਾ,
1: ਉਹ ਜੇ ਰੋਸਟ ਕਰਕੇ ਉਹਦੇ ਉੱਤੇ ਥੋੜ੍ਹਾ ਜਿਹਾ ਸਾਲਟ ਪਾ ਲਓ ਨਾ, ਤੇ ਉਹ ਬੋਡੀਆਂ ਸਵਾਲ ਲੱਗਦੀਆਂ ਕਰੰਚੀ ਜਿਹੀਆਂ
0: ਨਹੀਂ ਲਾਸਟ ਚ ਪਾਉਂਦੇ ਨਾ ਆਪਾਂ
1: ਹਾਂਜੀ
0: ਪਹਿਲਾਂ ਸਮਾਨ ਸਾਈਡ ਤੇ ਕਰ ਲਈਏ
1: ਮੇਰੀ ਸ਼ੁਰੂਆਤ ਉੱਥੋਂ ਹੁੰਦੀ ਨਾ ਮੈਂ ਉੱਥੇ ਹਟ ਗਈ ਹਾਂ
0: ਅੱਛਾ ਇਹ ਬਿਲਕੁਲ ਮੈਂ ਤਾਂ ਬਿਲਕੁਲ ਇਹਨੂੰ ਸਿੰਪਲੀਫਾਈ ਵੀ ਆਪਾਂ ਕਰ ਰਹੇ ਹਾਂ ਵੀ ਜ਼ਰੂਰੀ ਨਹੀਂ ਹੁੰਦਾ ਵੀ ਇਹਨੂੰ ਇਸ ਤਰੀਕੇ ਦੇ ਨਾਲ ਹੀ ਬਣਾਉਣਾ
1: ਜਿੱਦਾਂ ਮਰਜ਼ੀ ਬਣਾਓ
0: ਤੁਸੀਂ ਇੰਸਟਾਗ੍ਰਾਮ ਦੇ ਉੱਤੇ ਕਿਸੇ ਨੇ ਇਦਾਂ ਦੱਸਿਆ ਸੀ ਜਾਂ ਕਿਵੇਂ ਹਨਾ ਤੇ ਤੁਸੀਂ ਆਪਣੇ ਜਿਹੜੇ ਤੁਹਾਡੇ ਬਦਾਮ ਪਸੰਦ ਕਰਦੇ ਹੋ ਤੇ ਬਦਾਮ ਹਨਾ ਉਹ ਰੱਖ ਲਓ ਸਾਈਡ ਤੇ ਕਾਜੂ ਰੱਖ ਲਓ ਫਿਰ ਸੁਲਤਾਨਾ ਜ਼ਰੂਰ ਪਾਓ
1: ਬਹੁਤ ਜੰਮੀ ਲੱਗਦਾ
0: ਉਹਦੇ ਨਾਲ ਫਿਰ ਖੱਟਾ ਮਿੱਠਾ ਜਿਹੜਾ ਉਹਦੇ ਨਾਲ ਹੀ ਆਉਣਾ ਵਿੱਚ ਹਨਾ ਉਹ ਤੁਸੀਂ ਪਾ ਲਓ ਤੇ ਫਿਰ ਤੁਹਾਡਾ ਜਿਹੜਾ ਤੁਸੀਂ ਆਪਸ਼ਨਲ ਇਹਦੇ ਚ ਉਹ ਪਾ ਸਕਦੇ ਹੋ ਸਨ
1: ਸਾਰੇ ਸੀਡਸ ਦਾ ਮਿਕਸ ਸੀਡ ਦਾ ਪੈਕਟ ਲੈ ਆਓ ਉਹਨੂੰ ਹਾਂਜੀ ਰੋਸਟ ਕਰ ਲਓ ਹਲਕਾ ਹਲਕਾ
0: ਤੇ ਜੋ ਵੀ ਤੁਹਾਡਾ ਮਨ ਕਰਦਾ ਉਹ ਤੁਸੀਂ ਪਾ ਕੇ ਤੇ ਹੁਣ ਉਹ ਅਗਲਾ ਫਿਰ ਆ ਜਾਂਦਾ ਵਾ ਉਹ ਤੁਹਾਡੇ ਵਾਲਾ ਵੀ ਉਹਦੇ ਵਿੱਚ ਤੁਸੀਂ ਕੁਛ ਨਹੀਂ ਨਾ ਕਰਨਾ ਕੋਈ ਤੁਸੀਂ ਰੋਸਟ ਰੂਸਟ ਨਹੀਂ ਕਰਨਾ ਕੁਛ ਨਹੀਂ ਕਰਨਾ ਕਈ ਉਹ ਮਤਲਬ ਉਹਦਾ ਤੇਜ ਪੱਤਾ ਜੇ ਉਹ ਵੀ ਪਾਉਂਦੇ ਆ
1: ਤੇ
0: ਜੇ ਤੁਸੀਂ ਬਿਲਕੁਲ ਤੁਸੀਂ ਬਿਗਿਨਰ ਹੋ ਤੁਹਾਨੂੰ ਕੁਛ ਨਹੀਂ ਪਤਾ ਤੇ ਤੁਸੀਂ ਇੱਦਾਂ ਕਰੋ ਉਹਦੇ ਉੱਤੇ ਹਲਕਾ ਹਲਕਾ ਜਿਹੜਾ ਤੇਲ ਆ ਜਿਹੜਾ ਵੀ ਤੁਸੀਂ ਪਸੰਦ ਕਰਦੇ ਹੋ ਮੰਨ ਲਓ ਜਿੱਦਾਂ ਸੈਸਮੀ ਓਇਲ ਹੋ ਗਿਆ ਜਾਂ ਤੁਸੀਂ ਘਿਓ ਪਸੰਦ ਕਰਦੇ ਹੋ ਹਨਾ ਤੇ ਉਹ ਤੁਸੀਂ ਉਹਦੇ ਉੱਤੇ ਹਲਕਾ ਹਲਕਾ ਜਿਹਾ ਸਪਰਿੰਕਲ ਕਰਕੇ ਤੇ ਉੱਤੇ ਤੁਸੀਂ ਉਹਦੇ ਜਿਹੜਾ ਵਾ ਕਾਲਾ ਲੂਣ ਕਾਲੀ ਮਿਰਚ ਤੇ ਉਹਨੂੰ ਥੋੜਾ ਜਿਹਾ ਤੁਸੀਂ ਉਹ ਕਰ ਲਓ ਚਾਟ ਮਸਾਲਾ ਪਾ ਲਓ ਭਾਵੇਂ ਥੋੜਾ ਜਿਹਾ ਤੇ ਬਸ ਉਹਨੂੰ ਕੁਛ ਵੀ ਨਾ ਪਾਓ ਉਹਨੂੰ ਉਹ ਵੀ ਨਾ ਪਾਓ ਭਾਵੇਂ ਉਦਾਂ ਹੀ ਤੁਸੀਂ ਖਾ ਲਓ ਤੁਹਾਡਾ ਪੁਸ ਪੂਰਾ ਹੋ ਜਾਊਗਾ ਸ਼ਾਮ ਦੀ ਚਾਹ ਦਾ
1: ਜੀ ਬਿਲਕੁਲ
0: ਸੋ ਇਦਾਂ ਦੇ ਨਿੱਕੇ ਨਿੱਕੇ ਚੀਜ਼ ਜਿਹੜੀਆਂ
1: ਡੱਬੇ 'ਚ ਪਾ ਕੇ ਏਅਰ ਟਾਈਟ ਕੰਟੇਨਰ 'ਚ ਪੈਕ ਕਰਕੇ ਰੱਖ ਲਓ
0: ਥੈਂਕ ਯੂ
1: ਨਹੀਂ ਤਾਂ ਸਲਾਬ ਜਾਣਾ
0: ਤੇ ਚਲੋ ਆਪਾਂ ਏਅਰ ਟਾਈਟ ਕੰਟੇਨਰ 'ਚ ਪਾ ਕੇ ਤੇ ਆਪਾਂ ਭੁੱਲ ਗਏ ਕਿ ਹੁਣ ਸਾਡਾ ਟਾਈਮ ਜਿਹੜਾ ਓਵਰ ਹੋ ਚੱਲਿਆ ਵਾ ਬ੍ਰੇਕ ਦਾ ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਨਹੀਂ ਆ ਕੇ ਫਿਰ ਤੁਹਾਡੇ ਵੀ ਆਪਾਂ ਸਲਾਹ ਮਸ਼ਵਰੇ ਲੈਂਦੇ ਇੱਕ ਨਿੱਕੀ ਜਿਹੀ ਬ੍ਰੇਕ
2: White Hill Studios पेश करते हैं पीरियड एक्शन थ्रिलर दस्तार
3: एक अल्लाह कपड़ा नहीं है एक कहानियां कई सदियां दी
2: स्टारिंग तरसेम जसर गीत गुराया ते योगराज सिंह
4: They have slavery in their blood we have kingship in ours
5: create

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ, ਜਿਸ ਵਿੱਚ ਬੱਚੇ ਅਤੇ ਪੁਰਾਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।
4: This station is now the ultimate power in the universe.
5: Radio Hanji, 1674.
6: White Hill Studios pesh karte han period action thriller Dastaan.
7: Ek alla kapda nahi hai, ek kahaniyan kai sadiyan di.
6: Starring Tarseem Jassad, Geet Goraya te Yograj Singh.
8: They have slavery in their blood, we have kingship in ours.
9: Create terror.
10: ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
11: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
12: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
13: ਉਹ ਜੋ ਹੁਕਮ ਮੇਰੀ ਸਰਕਾਰ।
12: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
13: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
12: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
13: ਆਹੋ ਜੀ ਆਹੋ,
12: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
14: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
12: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
15: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ, ਅੱਜ ਦਿਨ ਮੰਗਲਵਾਰ ਦਾ, ਅੱਜ 21 ਜੁਲਾਈ ਦਾ ਮਹੀਨਾ, ਮੇਰੇ ਨਾਲ ਨੇ ਸੁਖ ਪਰਮਾਰ
16: ਜੀ। ਹਾਂ ਬਿਲਕੁਲ, ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀਗੀਆਂ ਜੰਕ ਫੂਡ ਦੇ ਉੱਤੇ ਕਿ ਤੁਸੀਂ ਕਿਸ ਚੀਜ਼ ਨੂੰ ਜੰਕ ਫੂਡ ਮੰਨਦੇ ਆ। ਕਈ ਵਾਰੀ ਨੰਜੋਜੀ ਜਿਹੜੇ ਅੱਜ ਕੱਲ੍ਹ ਦੇ ਬੱਚੇ ਉਹ ਕਹਿ ਦਿੰਦੇ ਆ ਨਹੀਂ ਇਹ ਜੰਕ ਨਹੀਂ ਹੈਗਾ।
15: ਹਾਂ, ਸੋ ਵੇਖੋ ਬੱਚੇ ਸਾਡੇ ਨਾਲੋਂ ਨੋ ਡਾਊਟ ਜ਼ਿਆਦਾ ਬਿਹਤਰ ਜਾਣਦੇ ਕਈ ਚੀਜ਼ਾਂ ਦੇ ਵਿੱਚ, ਪਰ ਹਰ ਇੱਕ ਚੀਜ਼ ਦੇ ਵਿੱਚ ਨਹੀਂ। ਪਰ ਇਹਦਾ ਇੱਕ ਮਸਲਾ ਇਹ ਵੀ ਆ ਵੀ ਜਿਹੜੀ ਚੀਜ਼ ਆਪਾਂ ਨਹੀਂ ਛੱਡ ਸਕਦੇ, ਸਾਡੀ ਮਜਬੂਰੀ ਹੋ ਜਾਂਦੀ ਆ, ਐਡਿਕਸ਼ਨ ਹੋ ਜਾਂਦੀ ਸਾਨੂੰ, ਉਹਦੇ ਵਿੱਚੋਂ ਅਸੀਂ ਫਿਰ ਬਦੋ ਬਦੀ ਕੁਛ ਨਾ ਕੁਛ ਚੰਗਾ ਲੱਭਣ ਦੀ ਕੋਸ਼ਿਸ਼ ਕਰਦੇ
16: ਹਾਂ।
15: ਸੋ ਇਹ ਚੀਜ਼ਾਂ ਕਿਹੜੇ ਹੱਦ ਤੱਕ ਸਾਡਾ ਨੁਕਸਾਨ ਕਰ ਰਹੀਆਂ ਨੇ, ਇਹ ਇਸ ਟਾਈਮ ਦੇ ਉੱਤੇ ਆਏ ਦਿਨ ਹਰ ਸਾਲ ਜਿਹੜੀਆਂ ਰਿਪੋਰਟਾਂ ਆਉਂਦੀਆਂ ਉਹ ਤੁਹਾਨੂੰ ਹੈਰਾਨ ਕਰ ਜਾਂਦੀਆਂ। ਆਸਟ੍ਰੇਲੀਆ ਦੇ ਵਿੱਚ ਵੱਡੀ ਇਸ ਟਾਈਮ ਦੇ ਉੱਤੇ ਸਮੱਸਿਆ ਵਾ। ਜੇ ਆਪਾਂ ਵਿਸ਼ਵ ਪੱਧਰ ਦੇ ਉੱਤੇ ਵੀ ਵੇਖੀਏ ਤਾਂ 2013 ਦੇ ਵਿੱਚ ਜਿਹੜੇ ਸਾਫਟ ਡਰਿੰਕ ਜਾਂ ਫਿਰ ਕਨਫੈਕਸ਼ਨਰੀ ਜਾਂ ਫਿਰ ਸਨੈਕਸ ਹੋ ਗਏ, ਪ੍ਰੋਸੈਸਡ ਮੀਟ ਹੋ ਗਿਆ, ਜਿਹੜਾ ਸੀ ਫੂਡ ਜਿਹੜਾ ਕਿ ਓਵਰ ਪ੍ਰੋਸੈਸ ਜਿਹੜਾ ਕੀਤਾ ਹੁੰਦਾ ਵਾ, ਸੋ ਇਹਨਾਂ ਦੀ ਜਿਹੜੀ ਵਿਕਰੀ ਆ ਲਗਭਗ 2013 ਦੇ ਵਿੱਚ 920 ਬਿਲੀਅਨ ਕਿਲੋਗ੍ਰਾਮ ਸੀ, ਤੇ 2021 ਦੇ ਵਿੱਚ ਇਹ ਵੱਧ ਕੇ 1000 billion ਕਿਲੋਗ੍ਰਾਮ ਹੋ ਗਈ, ਯਾਨੀ ਕਿ ਕੁੱਲ ਮਿਲਾ ਕੇ ਆਪਾਂ ਵੇਖੀ ਤਾਂ ਇੱਕ ਦਹਾਕੇ ਦੇ ਵਿੱਚ ਇਹ ਵੱਡਾ ਵਾਧਾ ਵੇਖਣ ਨੂੰ ਮਿਲਿਆ। ਸੋ ਇਹ ਕਹਿੰਦੇ ਨੇ ਕਿ ਇਹ ਵੀ ਦਰਸਾਉਂਦਾ ਕਿ ਸਾਡੀ ਭੱਜ ਨੱਠ ਕਿੰਨੀ ਵਧੀ ਆ, ਆਪਣੇ ਕੋਲ ਕਿੰਨਾ ਹੁਣ ਸਮਾਂ ਹੀ ਨਹੀਂ ਬਚਿਆ
16: ਬਣਾਉਣ ਦਾ, ਹੈ ਨਾ।
15: ਅਤੇ ਆਪਾਂ ਜਦੋਂ ਇਹਦਾ ਕਹਿੰਦੇ ਇੱਕ ਕਾਰਨ ਇਹ ਵੀ ਆ ਕਿ ਜਦੋਂ ਦੋਵੇਂ ਜੀ ਕੰਮ ਦੇ ਉੱਤੇ ਗਏ, ਜਦੋਂ ਲੇਡੀਜ਼ ਕੰਮ 'ਤੇ ਗਈਆਂ ਅਤੇ ਫਿਰ ਹੋਰ ਅਲਟਰਨੇਟ ਵੇਖੇ ਗਏ ਵੀ ਕਿੱਦਾਂ ਆਪਾਂ ਫੂਡ ਨੂੰ ਤੇਜ਼ੀ ਦੇ ਨਾਲ ਕਿੱਦਾਂ
16: ਬਣਾ ਸਕਦੇ
15: ਇਸ ਕੰਮੋਂ ਕਹਿੰਦੇ ਨੇ ਕਿ ਚਾਈਨੀਜ਼ ਜਿਹੜੇ ਨੇ ਉਹ ਚਾਹੇ ਪਤਾ ਨਹੀਂ ਉਹਨਾਂ ਨੇ ਸੋਚ ਸਮਝ ਕੇ ਕੀਤਾ ਜਾਂ ਫਿਰ ਆਪਣੇ ਆਪ ਉਹ ਚੀਜ਼ਾਂ ਹੋਈਆਂ, ਉਹਨਾਂ ਦੇ ਜਿਹੜੇ ਫੂਡ ਨੇ ਆਪਾਂ ਵੇਖੀ ਅਤੇ ਉਹਦੇ ਵਿੱਚ ਜਿਹੜੇ ਟ੍ਰੈਡੀਸ਼ਨਲ ਲੈਵਲ ਦੇ ਉੱਤੇ ਉਨਾ ਜ਼ਿਆਦਾ ਇੱਦਾਂ ਦਾ ਮਿਕਸਚਰ ਨਹੀਂ ਆਇਆ। ਉਹਨਾਂ ਨੇ ਖਾਣੇ ਦੇ ਉੱਤੇ ਕਾਫ਼ੀ ਧਿਆਨ ਦਿੱਤਾ, ਉਹਨਾਂ ਨੇ ਆਪਣਾ ਜਿਹੜਾ ਕਲਚਰਲ ਖਾਣਾ ਉਹ ਇਸ ਤਰੀਕੇ ਦੇ ਨਾਲ ਬਣਾਇਆ ਕਿ ਉਹਦੇ ਵਿੱਚ ਫੈਟ ਬਹੁਤੀ ਨਾ ਆਵੇ। ਹਾਲਾਂਕਿ ਹੁਣ ਸਮਾਂ ਬਦਲਿਆ, ਹੁਣ ਆਪਾਂ ਇੱਥੇ ਜਿਹੜੀ ਉਹਨਾਂ ਦੀ ਅਗਲੀ ਪੀੜ੍ਹੀ ਵੇਖਦੇ ਹਾਂ ਉਹ ਵੀ ਮੋਟੀ ਆਪਾਂ ਵੇਖਣ ਲੱਗ ਪਏ ਹਾਂ।
16: ਬਿਲਕੁਲ ਜੀ।
15: ਪਰ ਜਿਹੜਾ ਪਿਛਲਾ ਆਪਾਂ ਜੇ ਵੇਖੀਏ ਉਹਨਾਂ ਦਾ ਤੇ ਉਹਦੇ ਵਿੱਚ ਜ਼ਿਆਦਾਤਰ ਜਿਹੜੀਆਂ ਉਹ ਸਬਜ਼ੀਆਂ ਹੈ ਨਾ, ਜਾਂ ਫਿਰ ਉਹਨਾਂ ਦਾ ਜਿਹੜਾ ਸੀ ਫੂਡ ਜਾਂ ਜਿਹੜਾ ਬਣਾਉਣ ਦਾ ਤਰੀਕਾ ਵਾ,
16: ਬੇਸਿਕਲੀ ਮੈਨੂੰ ਲੱਗਦਾ ਉਹਨਾਂ ਦੇ ਬਣਾਉਣ ਦਾ ਤਰੀਕਾ ਜਿਹੜਾ ਨਾ ਉਹ ਜ਼ਿਆਦਾ ਵਧੀਆ ਸਾਡੇ ਨਾਲੋਂ, ਮੈਨੂੰ ਇੱਦਾਂ ਲੱਗਦਾ।
15: ਤੁਸੀਂ ਆਪਣਾ ਤਰੀਕਾ ਕਿਤੇ ਸੋਚ ਕੇ ਵੇਖੋ ਕਿ ਕਿੰਨਾ ਜ਼ਿਆਦਾ ਆਪਾਂ ਤੇਲ, ਘਿਓ,
16: ਮੈਦਾ
15: ਹੈ ਨਾ, ਖੰਡ, ਲੂਣ ਕਿੰਨਾ ਜ਼ਿਆਦਾ ਆਪਾਂ ਪਾਉਂਦੇ ਹਾਂ, ਅਤੇ ਉਹੀ ਜੇ ਆਪਾਂ ਤੁਸੀਂ ਉਹਨਾਂ ਦੇ ਨਾਲ ਜੇ ਆਪਾਂ ਕੰਪੈਰੀਜ਼ਨ ਕਰੀਏ ਤਾਂ ਬਹੁਤ ਹੀ ਅਰੀ ਬੋਇਲ ਹੀ ਸਾਡਿਆਂ ਨੂੰ ਕਹੋ ਤੁਸੀਂ ਹੁਣ ਮਜਬੂਰੀ 'ਚ ਕੋਈ ਖਾ ਲਏ ਤਾਂ ਖਾ ਲਏ, ਨਹੀਂ ਤਾਂ ਕਹਿੰਦੇ ਆ ਬਿਮਾਰਾਂ ਵਾਲਾ ਚੁੱਕ ਲਹਿਰਾ ਦੋ।
16: ਅਸੀਂ ਨਾ ਜਾਂਦੇ ਹਾਂ ਗੇਮ 'ਤੇ ਸ਼ਾਮ ਨੂੰ, ਅਤੇ ਉੱਥੇ ਨਾ ਉਹਨਾਂ ਨੇ ਜਿੱਥੇ ਕੋਟ ਆ ਤਾਂ ਉੱਥੇ ਨਾ ਉਹਨਾਂ ਨੇ ਇੰਨੇ ਇੰਨੇ ਕੁ ਸਲੋ ਕੁੱਕਰ ਰੱਖੇ ਹੋਏ ਆ ਛੋਟੇ ਛੋਟੇ, ਮਤਲਬ ਉਹਨਾਂ ਦੇ ਵਿੱਚ ਉਹਨਾਂ ਦੇ ਬਣਦੇ ਹੀ ਰਹਿੰਦਾ ਕੁਛ ਨਾ ਕੁਛ, ਜਿਹੜੀ ਓਨਰ ਆ ਪਤਾ ਨੀ ਕੀ ਹੁੰਦੇ, ਮੋਮੋਜ਼ ਹੁੰਦੇ ਆ, ਕੁਛ ਨਾ ਕੁਛ ਉੱਥੇ ਚੱਲਦਾ ਹੀ ਹੁੰਦਾ। ਉਹ ਕੁੱਕਰ ਅਸੀਂ ਕਦੀ ਬੰਦ ਨੀ ਕੀਤੇ ਦੇਖੇ, ਹੈ ਨਾ, ਵੀ ਕਦੀ ਬੰਦ ਹੋਏ ਹੋਣ। ਇੱਕ ਦਿਨ ਅਸੀਂ ਜਾ ਕੇ ਦੇਖਣ ਲੱਗ ਗਈਆਂ ਵੀ ਕੀ ਆ ਉਹਦੇ ਵਿੱਚ, ਅਤੇ ਰਾਈਸ ਸੀਗੇ ਅਤੇ ਇੱਕ ਵਿੱਚ ਸਬਜ਼ੀਆਂ ਇਕੱਲੀਆਂ ਲਾਈਕ ਉੱਬਣ ਲੱਗੀਆਂ ਸੀਗੀਆਂ। ਮੈਂ ਇਹੀ ਅਸੀਂ ਉਹੀ ਗੱਲ ਕਰਦੇ ਸੀਗੇ ਕਿ ਆਪਾਂ ਰਾਈਸ ਮਤਲਬ ਇੱਦਾਂ ਰੱਖ ਕੇ ਕਦੇ ਭੁੱਲ ਜਾਈਏ ਵੀ ਇਹਨੂੰ ਪਤਾ ਨਹੀਂ ਬੀਬੀ ਨੇ ਕਰਦੇ ਹੌਲੀ ਹੌਲੀ ਮੱਧਮ ਉੱਤੇ ਰੱਖੇ ਹੋਏ ਆ, ਇਹ ਬਣ ਜਾਣੇ ਆ ਅਤੇ ਉੱਧਰ ਸਬਜ਼ੀਆਂ ਉੱਬਲ ਜਾਣੀਆਂ, ਉੱਤੇ ਲੂਣ ਅਤੇ ਕਾਲੀ ਮਿਰਚ ਪਾ ਕੇ ਇਹਨੇ ਖਾ ਲੈਣੇ। ਆਪਾਂ ਖਾਂਦੀ ਵੀ ਦੇਖੀ ਕਈ ਵਾਰੀ, ਫਿਰ
15: ਉਹਨੇ
16: 7 ਵਜੇ ਤੋਂ ਪਹਿਲਾਂ ਡਿਨਰ ਕਰ ਲਿਆ ਸੀਗਾ ਅਗਲੀ ਨੇ ਆਪਣਾ, ਤੇ ਚੱਲ ਡਾਨੇ ਆ ਸਾਡੇ ਵਰਗੇ ਨੇ ਹਲੇ ਜਾ ਕੇ ਬਣਾਉਣਾ ਸੀ।
15: ਇਸੇ ਕਰਕੇ ਸਾਡੇ 'ਚ ਪ੍ਰੋਬਲਮਾਂ ਵਧੇਰੇ ਨੇ। 2025 ਤੱਕ ਕਹਿੰਦੇ ਨੇ ਕਿ ਮੋਟਾਪੇ ਦੀ ਜਿਹੜੀ ਦਰ ਆ ਮਰਦਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਉਹ 18% ਵਧੀ ਹੈ ਅਤੇ ਔਰਤਾਂ ਦੇ ਵਿੱਚ 21%, ਯਾਨੀ ਕਿ ਔਰਤਾਂ ਦੇ ਵਿੱਚ ਮੋਟਾਪਾ ਜ਼ਿਆਦਾ ਵਧਿਆ ਵਾ। ਸੋ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਵਧਣਗੇ। ਹਾਲਾਂਕਿ ਮੰਨਿਆ ਜਾਂਦਾ ਕਿ ਮਰਦਾਂ ਦੇ ਵਿੱਚ ਜਿਹੜੇ ਦਿਲ ਦੀਆਂ ਬਿਮਾਰੀਆਂ ਵੱਧ ਹੁੰਦੀਆਂ ਨੇ, ਪਰ ਜੇ ਆਪਾਂ ਇਸ ਪੱਖੋਂ ਆਪਾਂ ਵੇਖੀਏ ਤਾਂ ਮੋਟਾਪੇ ਦੇ ਵਿੱਚ ਔਰਤਾਂ ਆਲ ਓਵਰ ਮਤਲਬ ਵਰਲਡਵਾਈਡ ਇਹ ਪਿੱਛੇ ਛੱਡ ਰਹੀਆਂ ਨੇ। 2025 ਦੇ ਵਿੱਚ ਇੱਕ ਨੇਚਰ ਫੂਡ ਦੇ ਵਿੱਚ ਛਪੀ ਇੱਕ ਰਿਪੋਰਟ ਸੀ, ਉਹਨਾਂ ਦੇ ਅਨੁਸਾਰ 97 ਦੇਸ਼ਾਂ ਦੇ ਵਿੱਚ 2009 ਤੋਂ ਲੈ ਕੇ 2023 ਦੇ ਦਰਮਿਆਨ ਚਾਹੇ ਉਹ ਸੁਪਰ ਮਾਰਕੀਟ ਹੋਣ ਚਾਹੇ ਉਹ ਫਾਸਟ ਫੂਡ ਚੇਨਸ ਹੋਣ, ਉਹਨਾਂ ਦੀ ਸੰਖਿਆ ਬੜੀ ਤੇਜ਼ੀ ਦੇ ਨਾਲ ਵਧੀ। ਹਰ ਸਾਲ ਔਸਤਨ 1.54% ਯਾਨੀ ਕਿ 1.5% ਕਹਿ ਲਓ ਕਿ ਵਧੀ ਹੈ, ਅਤੇ ਖਾਸ ਤੌਰ ਦੇ ਉੱਤੇ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਕਿ ਜਿਨ੍ਹਾਂ ਦੀ ਕਿ ਆਮਦਨ ਠੀਕ ਠਾਕ ਸੀ। ਸੋ ਇਸ ਲਿਹਾਜ ਦੇ ਨਾਲ ਤੁਸੀਂ ਸਿੱਧਾ ਸਿੱਧਾ ਜੇ ਵੇਖੋ ਤਾਂ ਉਹਨਾਂ ਹੀ ਦੇਸ਼ਾਂ ਦੇ ਵਿੱਚ ਮੋਟਾਪੇ ਦੀ ਦਰ ਵੀ ਵਧੀ, ਜਿਹੜੇ ਵੀ ਦੇਸ਼ ਵਿਕਸਿਤ ਨੇ ਜਾਂ ਫਿਰ ਜਿਹੜੀ ਆਪਣਾ ਮੱਧ ਆਮਦਨੀ ਵਾਲੇ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਇਹ ਸੰਖਿਆ ਜਿਹੜੀ ਆ ਉਹ ਜ਼ਿਆਦਾ ਵਧੀ। ਭਾਰਤ ਨੂੰ ਇੱਕ ਝਾਤੀ ਮਾਰ ਕੇ ਫਿਰ ਆਪਾਂ ਕਾਲਜ ਵੱਲ ਨੂੰ ਹੀ ਜਾਂਦੇ ਹਾਂ। ਭਾਰਤ ਦੇ ਵਿੱਚ ਲਗਭਗ 14.5 million ਤੋਂ ਵੱਧ ਬੱਚੇ ਜਿਹੜੇ ਆ ਉਹ ਮੋਟਾਪੇ ਦਾ ਸ਼ਿਕਾਰ ਪਾਏ ਗਏ, ਦੁਨੀਆ ਭਰ ਦੇ ਵਿੱਚ ਇਹ ਦੂਸਰੇ ਨੰਬਰ ਦੇ ਉੱਤੇ ਆ
16: ਜੀ।
15: ਸੋ ਇੱਕ ਵੱਡੀ ਗੱਲ ਨਹੀਂ ਆ ਕਿ ਬਹੁਤ ਜਲਦ ਜਾਂ ਫਿਰ ਆਪਾਂ ਆਲਰੇਡੀ ਆ ਵੀ ਗਏ ਹੋਈਏ, ਅਤੇ 2025 ਦੀ ਇਹ ਰਿਪੋਰਟ ਸੀ ਅਤੇ 2025 ਤੱਕ ਇਹ ਗਿਣਤੀ ਜਿਹੜੀ ਆ 17 million ਤੱਕ ਪਹੁੰਚ ਗਈ। ਸੋ ਇਹ ਵੱਡੀ ਸਮੱਸਿਆ ਵਾ। ਲਗਭਗ 25% ਕਹਿੰਦੇ ਨੇ ਕਿ ਸਕੂਲੀ ਬੱਚੇ ਆ ਜਿਹੜੇ ਹਫ਼ਤੇ ਦੇ ਵਿੱਚ 1 ਤੋਂ ਵੱਧ ਵਾਰ ਪੀਜ਼ਾ, ਬਰਗਰ ਜਾਂ ਫਿਰ ਜਿੰਨੇ ਵੀ ਜੰਕ ਫੂਡ ਨੇ ਜਿਨ੍ਹਾਂ 'ਚ ਖੰਡ ਬਹੁਤ ਜ਼ਿਆਦਾ ਆ, ਲੂਣ ਬਹੁਤ ਜ਼ਿਆਦਾ ਵਾ, ਫੈਟ ਵਾਲੇ ਜਿਹੜੇ ਬਹੁਤ ਜ਼ਿਆਦਾ ਨੇ, ਫਾਸਟ ਫੂਡ ਜਾਂ ਫਿਰ ਦੁਕਾਨਾਂ ਤੋਂ ਬਾਹਰੋਂ ਹੀ ਖਾਂਦੇ ਨੇ, ਜਿੱਦਾਂ ਨੂਡਲਸ ਹੋ ਗਏ, ਆਪਣੇ ਟਿੱਕੀਆਂ ਹੋ ਗਈਆਂ, ਆਪਣੇ ਤਾਂ ਤੁਹਾਨੂੰ ਪਤਾ ਹੀ ਹੈ ਕਿੰਨਾ 25% ਬੱਚਿਆਂ ਦੀ ਇਹ ਸਮੱਸਿਆ ਵਾ। ਸੋ ਇੱਥੇ ਹੁੰਦਾ ਕੀ ਆ, ਮੋਟਾਪੇ ਦੀਆਂ ਮੋਟਾਪੇ ਦੇ ਕਰਕੇ ਦਿਲ ਦੀਆਂ ਬਿਮਾਰੀਆਂ, ਹਾਈ ਬਲੱਡ ਪ੍ਰੈਸ਼ਰ, ਈਵਨ ਕੈਂਸਰ ਤੱਕ ਵੀ ਚੀਜ਼ਾਂ ਪਹੁੰਚ ਜਾਂਦੀਆਂ। ਸੋ ਕਿੰਨਾ ਕੁਛ ਆ, ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਵੀ ਕੀ ਅਤੇ ਕਿੱਦਾਂ ਕਿੱਦਾਂ ਹੁੰਦਾ, ਪਰ ਫਿਰ ਵੀ ਆਪਾਂ ਇਸ ਪਾਸੇ ਨੂੰ ਵੱਧ ਰਹੇ ਹਾਂ। ਸ਼ਾਇਦ ਇਹੋ ਵਜ੍ਹਾ ਹੈ ਕਿ ਟਾਈਪ 2 ਡਾਇਬਟੀਜ਼ ਜਿਹੜੀ ਆ ਇੰਨੀ ਜ਼ਿਆਦਾ ਵੱਧ ਰਹੀ ਹੈ, ਡਿਪਰੈਸ਼ਨ ਬਹੁਤ ਜ਼ਿਆਦਾ ਵੱਧ ਰਿਹਾ, ਦਿਲ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਇਸ ਤੋਂ ਇਲਾਵਾ ਹੁਣ ਕਿੰਨੀਆਂ ਬਿਮਾਰੀਆਂ ਜਿਨ੍ਹਾਂ ਦੇ ਬਾਰੇ ਹਾਲੇ ਪਤਾ ਹੀ ਨਹੀਂ ਹੈ, ਕਹਿੰਦੇ ਹਾਲੇ ਇਹ ਪਤਾ ਲਾਇਆ ਜਾ ਰਿਹਾ ਕਿ ਕੀ ਇਹ ਵੀ ਉਸੇ ਖਾਣੇ ਦੇ ਨਾਲ ਜੁੜੀਆਂ, ਅਤੇ ਮੰਨਿਆ ਜਾ ਰਿਹਾ ਕਿ ਹਾਂ ਖਾਣੇ ਦੇ ਨਾਲ ਜੁੜੀਆਂ, ਪਰ ਇਹਦੇ ਖਿਲਾਫ ਆਵਾਜ਼ ਇਸ ਕਰਕੇ ਬਹੁਤ ਜ਼ਿਆਦਾ ਵੀ ਨਹੀਂ ਉਠਾਈ ਜਾ ਪਾ ਰਹੀ ਕਿਉਂਕਿ ਇਹ ਵੱਡੀ ਇੰਡਸਟਰੀ ਆ, ਬਹੁਤ ਵੱਡੀ ਇੰਡਸਟਰੀ ਆ। ਅਤੇ ਖੈਰ ਆਪਾਂ ਨਾਲ ਕੋਲਰ ਵੀ ਆਪਣੇ ਲਈ ਜਾਈਏ, ਅੱਜ ਜੰਕ ਫੂਡ ਦੇ ਉੱਤੇ ਗੱਲਾਂ ਬਾਤਾਂ ਹੋਣਗੀਆਂ, ਕੁਛ ਹੋਰ ਵੀ ਅੰਕੜੇ ਅਤੇ ਆਸਟ੍ਰੇਲੀਆ ਦੇ ਉੱਤੇ ਵੀ ਆਪਾਂ ਝਾਤੀ ਮਾਰਾਂਗੇ, ਅਤੇ ਸਾਡੇ ਬੱਚੇ ਭਵਿੱਖ ਦੇ ਵਿੱਚ ਕਿੱਧਰ ਨੂੰ ਜਾ ਰਹੇ ਨੇ, ਮਾਨਸਿਕ ਸਿਹਤ ਜਿਹੜੀ ਉਹ ਇਸ ਵਜ੍ਹਾ ਦੇ ਕਰਕੇ ਕਿੰਨੀ ਕੁ ਖਰਾਬ ਹੋ ਰਹੀ ਹੈ, ਉਸ ਪਾਸੇ ਨੂੰ ਝਾਤੀ ਮਾਰਾਂਗੇ। ਪਰ ਸਭ ਤੋਂ ਪਹਿਲਾਂ ਆਪਾਂ ਇੱਕ ਕੋਲਰ ਨਾਲ ਤੋਰ ਲਈਏ। 388 ਤੁਸੀਂ ਆਉਣਾ ਰੋਜ਼
17: ਅੱਖਰਾਂ ਤੇ ਝਾਤ ਪਾਵਾਂ?
16: ਬਿਲਕੁਲ ਬਿਲਕੁਲ
17: ਆਜੋ
16: ਜੀ।
17: ਤੇ ਪਹਿਲਾਂ ਹੈਗਾ ਕੁੱਕਰ, ਉਹ ਹੁੰਦਾ ਕਿ ਜਿੱਦਾਂ ਅੱਖਾਂ ਦੀ ਬਿਮਾਰੀ ਨੀ ਹੁੰਦੀ, ਇਹਦੇ ਵਿੱਚ ਆਪਾਂ ਸੁੱਜ ਜਾਂਦੀਆਂ ਨੇ।
16: ਕੁੱਕਰ ਕਿ ਕੁੱਕਰ?
17: ਕੁੱਕਰ
15: ਟੀਚਰ ਜੀ ਲਿਖਣ ਚ ਗਲਤੀ ਕਰ
16: ਗਏ।
17: ਕੁੱਕਰੇ ਮਤਲਬ ਅੱਖਾਂ, ਜਿਹੜੀ ਅੱਖਾਂ ਆਣੀ ਕਹਿ ਦਿੰਦੇ ਆਪਾਂ
16: ਜੀ।
15: ਓਕੇ,
17: ਤੇ ਕੁੰਜ ਹੁੰਦੇ ਆ ਜਿੱਦਾਂ ਆਪਣੇ ਸੱਪ, ਇੱਕ ਸੱਪ ਦੀ ਕੁੰਜ ਵੀ ਹੋ ਗਈ, ਉਹ ਤਾਰਦਾ ਜਿਹੜੀ ਜਿਹੜੀ ਸਕਿਨ ਜੀ ਆਫ ਹੁੰਦੀ ਹੈ ਨਾ। ਇੱਕ ਹੁੰਦੀ ਕੁੰਜਾਂ ਦੇ ਪਕਸ਼ੀ ਆਉਂਦੇ, ਲੰਬੀ ਲੰਬੀ ਗਰਦਨ ਹੁੰਦੀ ਜਿਹਦੀ,
15: ਸੱਪ ਦਾ ਰੇਨਕੋਟ
17: ਕਹਿੰਦੇ ਨੇ। ਹਾਂਜੀ
16: ਜੀ।
17: ਤੇ ਬਗੀਚੇ ਨੂੰ ਵੀ ਕਹਿੰਦੇ ਕੁੰਜ
16: ਜੀ।
17: ਤੇ ਤੀਜਾ ਹੈਗਾ ਕੁੰਗੜ ਨਾ, ਠੰਡ ਲੱਗਣੀ ਜਿੱਦਾਂ ਕੁੰਗੜ ਦੇ ਆਪਾਂ ਹਾਏ ਠੰਡ ਠਾਰ ਜੀ ਲੱਗਦੀ ਹੈ ਨਾ, ਜਿਆਦਾ ਠੰਡੀ ਲੱਗਦੀ ਹੈ
16: ਤਾਂ ਨਹੀਂ, ਆਪਾਂ ਤਾਂ ਦੋ ਹੀਟਰ ਚਲਾਏ ਆਪਾਂ ਨੂੰ, ਆਪਾਂ ਨਹੀਂ ਕੁੰਗੜ।
17: ਹਾਂ ਤਾਂ ਹੀ ਕਰਕੇ ਤੁਸੀਂ ਕੁੰਗੜ ਨਹੀਂ ਰਹੇ, ਅਸੀਂ ਕੁੰਗੜ ਦੇ ਪਏ ਜਾਂ ਧਾਗੇ ਧੁੱਗੇ ਚੇਂਜ ਕਰਦੇ ਹੁੰਦੇ
16: ਜੀ।
17: ਕੁਚਲਾ ਨੀ ਪਤਾ, ਕੁਚਲਾ ਆਈ ਥਿੰਕ ਜਿਹੜਾ ਆਪਾਂ ਭਾਂਡੇ ਮਾਂਜਣ ਵਾਲੇ ਨੂੰ ਕਹਿੰਦੇ, ਉਹਨੂੰ ਵੀ ਕਹਿੰਦੇ ਕੁਚਲੇ ਨਾਲ ਭਾਂਡੇ ਮਾਂਜਣੇ ਨੇ, ਉਹਨੂੰ ਵੀ ਕਹਿੰਦੇ ਸ਼ਾਇਦ। ਸਾਡੇ ਇੱਧਰ ਕੁਚਲਾ ਕਹਿੰਦੇ ਉਹਨੂੰ, ਭਾਂਡੇ ਮਾਂਜਣ ਵਾਲੇ ਨੂੰ
16: ਜੀ।
15: ਹਾਂਜੀ, ਤੁਸੀਂ ਮਤਲਬ ਸਹੀ ਕਹਿ ਰਹੇ ਹੋ, ਤੁਸੀਂ ਕੁਛ ਹੁੰਦਾ ਵਾ ਇਹ ਵੀ, ਆਈ ਥਿੰਕ ਹੁੰਦਾ ਵਾ।
16: ਅਸੀਂ ਕੁਚੀ ਕਹਿੰਨੇ ਆ ਉਹਨੂੰ ਜਿਹੜੀ ਚਾਟੀ ਮਾਂਜਣ ਦੇ ਲਈ ਵਰਤਦੇ ਆ।
15: ਤੋਰੀ ਨੀ ਹੁੰਦੀ, ਰਾਮ ਤੋਰੀ
17: ਪੱਕ ਜਾਂਦੀ, ਜਾਲੀ ਜੀ ਰਹਿ ਜਾਂਦੀ,
15: ਉਹਦੇ ਬੀ ਕੱਢ ਕੇ ਜਾਲੀ ਜੀ, ਆਈ ਥਿੰਕ ਉਹਨੂੰ ਵੀ ਕਹਿੰਦੇ। ਬਾਕੀ ਜੇ ਹੋਰ ਕਿਸੇ ਨੂੰ ਪਤਾ ਵਾ ਹੋਰ ਵਧੇਰੇ, ਤੇ ਪਲੀਜ਼ ਜ਼ਰੂਰ ਦੱਸੋ, ਸਾਡਾ ਮਕਸਦ ਹੀ ਇਹੋ ਆ ਇਹਨਾਂ ਸ਼ਬਦਾਂ ਨੂੰ
16: ਜ਼ਿਆਦਾ ਸਾਨੂੰ ਪਤਾ ਲੱਗੇ,
15: ਵੱਧ ਤੋਂ ਵੱਧ ਸਾਨੂੰ ਪਤਾ ਲੱਗੇ ਜੀ।
17: ਪੰਜਵਾਂ ਅੱਖਰ ਹੈ ਕਪੱਤਾ, ਕਪੱਤਾ ਹੁੰਦਾ ਜਿਹੜਾ ਕਪੱਤ ਪਾਉਂਦੇ ਆ, ਜਿਹੜੇ ਫਾਲਤੂ ਜੀ ਬਹਿਸ ਕਰਨੀ ਆ, ਖਲਾਰਾ ਪਾ ਕੇ ਬਹਿ ਜਾਣਾ, ਝਗੜਾਲੂ ਜਾ ਇਨਸਾਨ।
15: ਕੋਈ ਐਗਜ਼ਾਮਪਲ ਦੇ,
16: ਫੋਰ ਐਗਜ਼ਾਮਪਲ ਸਾਨੂੰ ਸਮਝ ਨਹੀਂ ਲੱਗੀ ਇਹ ਗੱਲ,
17: ਫੋਰ ਐਗਜ਼ਾਮਪਲ ਕੀ ਦੋ
15: ਉਦਾਂ ਤੁਸੀਂ ਦੱਸੋ ਵੀ ਬੰਦਾ ਆ ਗਿਆ ਤੁਹਾਡੇ ਧਿਆਨ ਚ ਕੋਈ?
17: ਹਾਂ ਤਾਂ ਧਿਆਨ ਚ ਤਾਂ ਵੱਧ
15: ਆ ਗਿਆ ਨਾ, ਬਸ ਧਿਆਨ
16: ਚ ਤਾਂ ਬਹੁਤ ਆਏ ਹੋਣੇ ਆ,
15: ਬਸ ਠੀਕ ਐਵੇਂ
16: ਇੱਕ ਪੱਤ ਪਊਗੀ ਘਰ ਕੀ ਫਾਇਦਾ।
17: ਸਹੀ ਸਹੀ
15: ਭਾਈਆ ਨਾਲ ਲੈ ਆਇਓ ਧਿਆਨ ਚ, ਉਦਾਂ ਬਾਕੀ ਸਾਨੂੰ ਕੋਈ ਹੋਰ ਨਹੀਂ,
17: ਭਾਈਆ ਤਾਂ ਸੁਣਦਾ ਨਹੀਂ ਆ, ਭਾਈਆ ਦੇ ਨਾਮ ਵੀ ਲੈ ਵੈਸੇ ਇੱਕ ਪੱਤ ਪਾ ਕੇ ਰੱਖਦੇ ਭੈਣਾਂ
16: ਗੋਡਿਆਂ ਥੱਲੇ ਦੇ ਲਿਓ ਕਿਸੇ ਦਿਨ ਫੜ ਕੇ ਦੋ ਹੀ ਭੈਣਾਂ।
15: ਮੈਂ ਤੁਹਾਨੂੰ ਅੱਗੇ ਵੀ ਬੜੀ ਵਾਰੀ ਕਿਹਾ ਵੀ ਕੋਈ ਨਾਮ ਹੀ ਸੁਣਦਾ ਹੋਵੇ ਨਾ ਇਹੋ ਜਿਹੀਆਂ ਗੱਲਾਂ, ਬੜੀ ਛੇਤੀ ਕੋਈ ਨਾ ਕੋਈ ਪਹੁੰਚਾਉਂਦਾ।
16: ਬਿਲਕੁਲ, ਲੂਣ ਮਸਾਲਾ ਲਾ ਕੇ,
15: ਇਸ ਕਰਕੇ ਤੁਸੀਂ ਮਨ ਚ ਵੀ ਨਹੀਂ ਲਿਆਉਣਾ
16: ਲੂਣ ਮਸਾਲਾ ਲਾ ਕੇ ਭੈਣ ਜੀ।
17: ਮੈਂ ਕਹਿ ਤਾਂ ਦਿੱਤਾ ਹੁਣ ਕਪੱਤ ਪਾ ਕੇ ਹੀ ਰੱਖਦਾ ਉੱਤੇ, ਕਹਿਣਾ ਉਹਨੂੰ ਚੇੜਨ ਦੀ ਲੋੜ ਨੀ ਪੈਂਦੀ।
15: ਹਾਂਜੀ,
17: ਕਾਸ਼ ਨੀ ਹੁੰਦਾ, ਆਈ ਥਿੰਕ ਨੀਲਾ ਜਾਂ ਬੈਂਗਣੀ ਜਾਂ ਰੰਗ, ਕਾਸ਼ਨੀ ਦੁਪੱਟੇ ਵਾਲੀ ਉਹ ਗਾਣਾ ਨੀ ਹੈਗਾ, ਕੱਟ ਹੁੰਦੀ ਹੈ, ਕੱਟ ਇੱਕ ਤਾਂ ਹੁੰਦਾ ਸਾਜ ਵੀ ਹੁੰਦਾ, ਜਿਹਦੇ ਉੱਪਰ ਇੱਕ ਲੱਕੜ ਦੇ ਉੱਪਰ ਕੁੰਡੀ ਜੀ ਟਾਈਪ ਹੁੰਦੀ, ਉਹਨੂੰ ਵੀ ਕਹਿੰਦੇ ਰੱਸੀ ਨਾਲ ਖਿੱਚ ਕੇ ਉਹਨੂੰ ਕਾਟੋ ਕਹਿੰਦੇ ਆ ਉਸਨੂੰ ਵੀ, ਤੇ ਇੱਕ ਗਿਲਹਿਰੀ ਵੀ ਕਹਿ ਦਿੰਦੇ, ਗਿਲਹਿਰੀ ਨੂੰ ਵੀ ਕਾਟੋ ਕਹਿੰਦੇ ਆ ਆਪਣੇ ਪੰਜਾਬੀ ਚ
16: ਜੀ।
17: ਤੇ ਇੱਕ ਹੋਰ ਹੁੰਦੀ ਹੈ ਆਪਣੀ ਦਰਵਾਜੇ ਦੀ ਕੁੰਡੀ ਹੁੰਦੀ ਹੈ, ਗੋਲ ਜੀ ਹੁੰਦੀ ਸੀ ਪਹਿਲਾਂ, ਲੱਗਦੀ ਸੀ ਕਿ ਇੱਕ ਪਾਸੇ ਹੁੱਕ ਹੋਣੀ ਤੇ ਆਪਾਂ ਨੇ ਗੋਲ ਜਾਂ ਕੁੰਡਾ ਬਾਹਰ ਤੋਂ ਘੁਮਾਉਣਾ ਤਾਂ ਅੰਦਰ ਲੱਗ ਜਾਣੀ ਸੀ, ਉਹਨੂੰ ਕਾਟੋ ਕਹਿੰਦੇ ਸੀ, ਕਾਟੋ ਲੱਗਦੇ ਲਾ ਦੇ ਹਨਾ।
16: ਓਕੇ ਜੀ,
17: ਤੇ ਸੱਤ ਵਰਡ ਹੋ ਗਏ
16: ਜੀ।
17: ਤੇ ਹੁਣ ਆਉਂਦੇ ਟੋਪਿਕ ਤੇ, ਤੇ ਮੈਂ ਪਹਿਲਾਂ ਜਿੱਦਾਂ ਸੁੱਖ ਜੇ ਤੁਸੀਂ ਕਿਹਾ ਸੀ ਨਾ ਜਗਬੀਰ ਜੀ ਨੇ ਮੋਦੀ ਦੀ ਸੁਣਾਈ ਸੀ, ਮੇਰੇ ਮੂੰਹ ਤਾਂ ਜਦੀ ਨਿਕਲੇ ਜੇ ਉਧਰ ਤੁਸੀਂ ਬੋਲ ਪਏ, ਮਖਾ ਏਦਾਂ ਲੱਗਦਾ ਰਿਚਰਡ ਤੋਂ ਕਲਾਸ ਲੈ ਕੇ ਆਇਆ ਮੋਦੀ।
16: ਦੇਖਿਆ ਮੈਨੂੰ ਕੱਲੀ ਨੂੰ ਨੀ ਲੱਗਿਆ ਫੇਰ ਨਾ।
17: ਤੇ ਵੀਰ ਜੀ ਟੋਪਿਕ ਤੇ ਆਪਾਂ ਕੀ ਗੱਲ ਕਰਨੀ ਦੱਸਣਾ ਕਿ
16: ਜਿਹੜੀ ਮਰਜ਼ੀ ਗੱਲ ਕਰੋ ਤੁਸੀਂ, ਤੁਹਾਡਾ ਟੋਪਿਕ ਆ।
17: ਕਾਫੀ ਕੁਛ ਆਪਣਾ ਚੀਜ਼ ਪਾਇਆ ਹੋਇਆ ਜਾਂ ਚਿਪਸ ਹੋ ਗਏ ਤੇ ਮਿੱਠੇ ਦੇ ਵਾਸਤੇ
15: ਨਹੀਂ, ਉਹ ਤਾਂ ਆਪਾਂ ਦੱਸਤਾ ਨਾ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ। ਉਹਦੇ ਚੋਂ ਜੇ ਕੋਈ ਮਿਸਿੰਗ ਹੈ ਤਾਂ ਤੁਸੀਂ ਦੱਸ ਸਕਦੇ ਹੋ। ਮੋਟਾ ਮੋਟਾ ਜਿਹਾ ਤਾਂ ਇਹੋ ਹੀ ਆ ਵੀ ਟੂ ਮੱਚ ਖੰਡ, ਟੂ ਮੱਚ ਸੋਡੀਅਮ, ਲੂਣ, ਟੂ ਮੱਚ ਹੈਵੀ ਤੇਲ, ਹਨਾ। ਤੇ ਮਤਲਬ ਇਸ ਤੋਂ ਹੁਣ ਅੱਗੇ ਕੀ?
17: ਤੇ ਉਹਦੇ ਲਈ ਵੀਰ ਜੀ ਹੁਣ ਜਿੱਦਾਂ ਮੇਰੇ ਬੱਚੇ ਨੂੰ ਆਦਤ ਹੈ ਕਿ ਜਿੱਦਾਂ ਰੋਟੀ ਦੇ ਬਾਰੇ ਉਹਨਾਂ ਨੂੰ ਕੁਛ ਨਾ ਮਿੱਠੇ ਦੀ ਕਰੇਵਿੰਗ ਹੁੰਦੀ ਹੈ ਨਾ
16: ਜੀ,
17: ਤੇ ਉਹਦੇ ਲਈ ਮੈਂ ਹੁਣ ਨਵਾਂ ਸ਼ੁਰੂ ਕੀਤਾ ਹੈ ਕਿ ਮੈਂ ਹੁਣ ਜਿੱਦਾਂ ਗੁੜ ਦੀ ਆਪਣੇ ਲੈ ਕੇ ਨਾ ਭੁੰਨੇ ਵਿੱਚ ਛੋਲੇ ਹੁੰਦੇ ਆ ਉਹ ਲੈ ਕੇ ਉਹਦੇ ਵਿੱਚ ਗੁੜ ਮੈਲਟ ਕਰਕੇ ਤੇ ਮੈਂ ਉਹਦੇ ਚ ਹੀ ਤਿਲ ਪਾ ਤੇ, ਮੈਂ ਵਾਈਟ ਤਿਲ ਤੇ ਸੌਂਫ ਪਾਈ ਹੋਈ ਹੈ, ਵਿੱਚ ਹੀ ਪਾਈ ਹੋਈ ਹੈ ਆਪਣਾ ਕਾਲੀ ਮਿਰਚ ਤੇ ਅਦਰਕ ਦਾ ਪਾਊਡਰ ਤੇ ਥੋੜਾ ਜਿਹਾ ਕਾਲਾ ਨਮਕ ਇਹ ਪਾ ਕੇ ਤੇ ਵਿੱਚ ਛੋਲਿਆਂ ਦੇ ਵਿੱਚ ਥੋੜੀ ਪਾਈਆਂ ਦਾਖਾਂ ਪਾਈ ਹੋਈਆਂ ਨੇ ਤੇ ਉਹਦੀ ਚਿੱਕੀ ਜਮਾਤੀ ਮੈਂ।
16: ਓਕੇ,
17: ਤੇ ਜਿੱਦਾਂ ਹੁਣ ਕਰੇਵਿੰਗ ਹੁੰਦੀ ਹੈ ਮਿੱਠੇ ਦੀ ਤਾਂ ਮੈਂ ਉਹਨਾਂ ਨੂੰ ਉਹ ਦੇ ਦਿੰਦੀ ਹਾਂ ਇੰਸਟੈਡ ਆਫ ਕੁਛ ਆਈਸਕ੍ਰੀਮ ਵਗੈਰਾ ਵਾਸਤੇ, ਜਾਣ ਕੇ ਨਹੀਂ ਤਾਂ ਕਹਿ ਦੇਣਗੇ ਬਾਹਰ ਤੋਂ ਕੁਛ ਮੰਮਾ ਮੰਗਵਾ ਦਿਓ ਤੇ ਉਹ ਰੱਖੀ ਹੋਈ ਹੈ। ਤੇ ਫਿਰ ਇੱਕ ਰੱਖਿਆ ਹੋਇਆ ਮੈਂ ਆਪਣੇ ਫੁੱਲ ਮਖਾਣੇ ਵੀ ਇੱਦਾਂ ਹੀ ਕੀਤੇ ਹੋਏ ਨੇ, ਫੁੱਲ ਮਖਾਣੇ ਭੁੰਨ ਕੇ ਤੇ ਗੁੜ ਦੀ ਚਾਸ਼ਨੀ ਦੇ ਵਿੱਚ ਤਿਲ ਵਗੈਰਾ ਪਾ ਕੇ, ਤਿਲ ਤੇ ਸੀਡਸ ਪਾ ਕੇ ਉਹ ਉਹਦੇ ਨਾਲ ਫੁੱਲ ਮਖਾਣੇ ਨੂੰ ਘੁਮਾ ਕੇ ਨਾ ਇਕੱਲੇ ਇਕੱਲਾ ਫੁੱਲ ਮਖਾਣਾ ਕਰਤਾ ਤੇ ਉਹ ਆਪਸ਼ਨ ਮਿੱਠੇ ਚ ਰੱਖਤੀ ਦੋ। ਪਿੰਨੀਆਂ ਚ ਮੈਂ ਆਟਾ ਨੀ ਯੂਜ ਕੀਤਾ, ਭੁੰਜੇ ਹੋਏ ਛੋਲੇ ਲਿਆਈ ਸੀ ਮੈਂ ਉਹ ਪੀਸ ਕੇ ਤੇ ਜਿਹੜੀ ਸਾਰੀ ਸੀਡਸ ਹੁੰਦੇ ਆਪਣੇ ਤੇ ਆਪਣੇ ਸੂਰਜਮੁਖੀ ਦੇ ਪਪੀਤੇ ਦੇ ਜਿਹੜੇ ਜਿੰਨੇ ਵੀ ਹੈਗੇ ਰੋਸਟ ਕਰਕੇ ਉਹਨਾਂ ਦਾ ਪਾਊਡਰ ਬਣਾ ਲਿਆ ਤੇ ਫਿਰ ਬਦਾਮ ਦਾ, ਕਾਜੂਆਂ ਦਾ, ਇਹਨਾਂ ਨੂੰ ਵੀ ਰੋਸਟ ਕਰਕੇ ਇਹਨਾਂ ਚ ਘੀ ਨੀ ਪਾਇਆ, ਖਾਲੀ ਰੋਸਟ ਕੀਤੇ ਨੇ ਤੇ ਉਹਨਾਂ ਨੂੰ ਰੋਸਟ ਕਿਉਂ ਕਰਕੇ ਉਹਨਾਂ ਦਾ ਹੀ ਪਾਊਡਰ ਬਣਾ ਲਿਆ, ਮਤਲਬ ਸਾਰੀ ਚੀਜ਼ ਦਾ ਪਾਊਡਰ ਬਣਾ ਕੇ ਫੇਰ ਥੋੜਾ ਜਿਹਾ ਦੇਸੀ ਘੀ ਗਰਮ ਕੀਤਾ ਮਤਲਬ 2-3 ਚਮਚ ਤੇ ਵਿੱਚ ਗੁੜ ਮੈਲਟ ਕਰਕੇ ਉਹ ਪਾਤਾ ਵਿੱਚ, ਖਸਖਸ ਪਾਤੀ, ਖਸਖਸ ਮਤਲਬ ਮੈਨੂੰ ਉਹ ਦਾਣੇ ਜੇ ਮੂੰਹ ਚ ਆਣੇ ਅੱਛੇ ਲੱਗਦੇ ਆ, ਖਸਖਸ ਭੁੰਨੀ ਆ ਤੇ ਉਹਦੀ ਪਿੰਨੀਆਂ ਬਣਾ ਕੇ ਰੱਖੀਆਂ ਨੇ।
16: ਓਕੇ ਨਾਈਸ,
17: ਹਾਂਜੀ। ਤੇ ਇਹ ਮੈਂ ਮਤਲਬ ਚੇਂਜ ਕੀਤਾ ਕਿ ਇੰਸਟਡ ਆਫ ਬਾਹਰ ਤੋਂ ਮਿੱਠਾ ਲਿਆਉਣ ਤੋਂ ਕਿ ਬੱਚੇ ਇਹ ਚੀਜ਼ ਖਾਣ ਕਿ ਥੋੜਾ ਬਹੁਤ ਆਇਰਨ ਤੇ ਕੈਲਸ਼ੀਅਮ ਵਗੈਰਾ ਵਾਸਤੇ ਹੀ ਵਧੀਆ ਚੀਜ਼ਾਂ ਤੇ ਆ ਮਤਲਬ ਮੈਂ ਚੇਂਜਸ ਕੀਤੇ ਨੇ। ਤੇ ਬਾਕੀ ਮੈਂ ਜਿੱਦਾਂ ਪੀਜ਼ਾ ਵਗੈਰਾ ਕੀ ਕਰਦੀ ਹਾਂ ਕਿ ਨਾ ਬਾਹਰ ਤੋਂ ਲਿਆਵਾਂ, ਜਿਹੜੇ ਆਪਣੇ ਰੈਪ ਮਿਲਦੇ ਆ ਨਾ ਮੈਂ ਗ੍ਰੀਨ ਰੈਪ ਲਿਆਉਂਦੀ ਹਾਂ, ਉਹ ਗਲਤ ਹੈ ਰੈਪ, ਚਲੋ ਮੈਂ ਉਹ ਕਰਨੀ ਚਾਹੀਦੇ, ਪਰ ਮੈਂ ਉਹਦੇ ਤੇ ਹੀ ਕੀ ਕਰਦੀ ਹਾਂ ਪਤਲੀ ਸਲਾਈਡ ਤੇ ਉੱਤੇ ਆਪਣੀ ਸਬਜ਼ੀਆਂ ਕੱਟ ਕੇ ਦਾ ਪਿਆਜ਼ ਹੋ ਕੇ ਆਪਣੇ ਮਸ਼ਰੂਮ ਹੋ ਗਏ, ਓਲਿਵਸ ਹੋ ਗਏ,
16: ਪਨੀਰ ਹੋ ਗਿਆ,
17: ਕੈਪਸੀਕਮ ਹੋ ਗਏ, ਅਲੱਗ ਅਲੱਗ ਤਰ੍ਹਾਂ ਦੀ ਪਨੀਰ ਹੋ ਗਿਆ, ਇਹ ਉੱਪਰ ਪਾ ਕੇ ਨਾ ਉੱਪਰ ਬਸ ਸਾਲਟ ਐਂਡ ਪੇਪਰ ਪਾ ਕੇ ਉਹ ਰੋਜ਼ ਏਅਰ ਫਰਾਇਰ ਚ ਰੋਸਟ ਕਰ ਦਿੰਦੀ ਆ।
15: ਓਕੇ,
17: ਉਹ ਇੰਨਾ ਯਮੀ ਬੱਚੇ ਨੂੰ ਲੱਗਦਾ ਨਾ ਕਿ ਉਹਦਾ ਬੇਸ ਵੀ ਪਤਲਾ ਹੈ ਤੇ ਸਬਜ਼ੀਆਂ ਵੀ ਕਾਫੀ
16: ਖਾ ਲੈਂਦੇ ਉਹ।
17: ਹਾਂਜੀ ਹਾਂਜੀ
16: ਜੀ,
17: ਤੇ ਇਹ ਆਪਸ਼ਨ ਕਰਦੇ ਬੱਚਿਆਂ ਵਾਸਤੇ।
16: ਨਾਈਸ,
15: ਬਹੁਤ ਵਧੀਆ, ਇਹੋ ਹੀ ਆ ਵੀ ਕੁਛ ਨਾ ਕੁਛ ਤੁਹਾਨੂੰ ਕਰਦੇ ਰਹਿਣਾ ਪੈਂਦਾ ਵਾ, ਜੇ ਤੁਸੀਂ ਆਪ ਹੱਥੀ ਕੁਛ ਕਰਦੇ ਹੋ ਨਵਾਂ ਕੁਛ ਬਣਾਉਂਦੇ ਹੋ, ਜਦੋਂ ਸਾਡੇ ਕੋਲ ਟਾਈਮ ਨਹੀਂ ਆ ਤੇ ਉਦੋਂ ਫਿਰ ਆਪਾਂ ਇਦਾਂ ਦੀਆਂ ਆਪਸ਼ਨਾਂ ਵੱਲ ਭੱਜਦੇ ਆ।
16: ਤੇ ਭੈਣ ਜੀ ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਣਾ ਸੀ, ਤੁਸੀਂ ਜਦੋਂ ਵੀ ਤੁਸੀਂ ਗੱਲ ਕੀਤੀ ਤੁਸੀਂ ਕਿਹਾ ਬੱਚਿਆਂ ਲਈ, ਕੀ ਇਹ ਆਪਸ਼ਨ ਵੱਡਿਆਂ ਲਈ ਹੈਗੀ ਆ ਵੀ ਜੇ ਕੋਈ ਤੁਹਾਡੇ ਆਵੇ?
17: ਹਾਂਜੀ ਹਾਂਜੀ, ਵੱਡੇ ਵੀ ਖਾ ਸਕਦੇ, ਵੱਡੇ ਵੀ ਖਾ ਸਕਦੇ,
16: ਸਭ ਲਈ ਆ। ਕਿੰਨੇ ਕੁ ਵੱਡੇ ਹੋਣੇ ਚਾਹੀਦੇ?
15: ਕਿੰਨੇ ਕੁ ਵੱਡੇ ਇਹ ਦੱਸ ਦਿਓ ਨਾ,
16: ਇਹ ਨਾ ਹੋਵੇ ਵੱਡੇ ਵੱਡੇ ਸਾਡੇ ਤੋਂ ਹੋਇਆ ਨਾ ਜਾਵੇ।
17: ਨਹੀਂ ਨਹੀਂ ਸਾਰੇ ਕੋਈ ਉਹਦੇ ਚ ਕੋਈ ਉਮਰ ਲਿਮਿਟਡ ਨੀ ਹੈਗੀ। ਮੈਂ ਮੰਮੀ ਡੈਡੀ ਆਇਆ ਸੀ, ਮੰਮੀ ਡੈਡੀ ਨੂੰ ਵੀ ਖਿਲਾਇਆ ਸੀ।
16: ਨਹੀਂ ਮੈਂ ਤਾਂ ਪੁੱਛਿਆ, ਮੈਂ ਕਿਹਾ ਮੈਂ ਤਾਂ ਚਲੋ ਆ ਜਾਣਾ ਬੱਚਿਆਂ ਚ, ਗੱਲ ਜਿਹੜੀ ਮੇਨ ਗੱਲ ਹੈ ਤਰਨਜੋਜੀ ਦੀ ਹੈ ਨਾ, ਫਿਰ ਉਹਨਾਂ ਲਈ ਵੀ ਪੁੱਛਣਾ ਪੈਣਾ ਨਾ ਮੈਨੂੰ।
15: ਹਾਂ ਏਦਾਂ ਹੀ, ਇਹ ਤੁਸੀਂ ਜਿਹੜਾ ਖੁੱਲਾ ਹੀ ਖਾੜਾ ਛੱਡੀ ਜਾਣ ਡੇ, ਉਹ ਨਾ ਹੋਵੇ ਜਸੋਵਾਲ ਸਾਹਿਬ ਵੀ ਆ ਜਾਣ।
17: ਤੁਹਾਨੂੰ ਮਹਿੰਗਾ ਪੈਣਾ ਵਾਸਤੇ ਕੋਈ ਨਹੀਂ, ਦੋ ਤਿੰਨ ਲਾ ਬਣਾ ਲਾਂਗੇ
16: ਡਰਾਮ
17: ਦੀ ਜਗ੍ਹਾ ਨਹੀਂ ਪੀਜ਼ੇ।
15: ਅੱਛਾ, ਤੁਸੀਂ ਬੱਚਿਆਂ ਨੂੰ ਫਿਰ ਜਿਹੜਾ ਜਿਹਨੂੰ ਆਪਾਂ ਹੁਣ ਜੰਕ ਫੂਡ ਕੈਟੇਗਰੀ ਚ ਲਿਆਉਂਦੇ ਆ, ਉਹ ਫੂਡ ਕਿੰਨਾ ਕੁ ਤੁਸੀਂ ਫ੍ਰੀਕੁਐਂਟਲੀ ਦਿੰਦੇ ਹੋ?
17: ਜੀ ਮੈਂ ਸਾਡਾ ਫਰਾਈਡੇ ਸ਼ਾਮ ਦਾ ਹੁੰਦਾ ਮੇਨ, ਫਰਾਈਡੇ ਸ਼ਾਮ ਸਾਡਾ ਬਾਹਰ ਤੋਂ ਡਿਨਰ ਹੁੰਦਾ ਕਿ ਬੱਚੇ ਕਹਿੰਦੇ ਕਿ ਅਸੀਂ ਫਰਾਈਡੇ ਹੈ ਤਾਂ ਬਾਹਰ ਤੇ ਮੰਗਾਣਾ, ਅਦਰਵਾਈਜ਼ ਮੇਰਾ ਕੋਸ਼ਿਸ਼ ਹੁੰਦੀ ਮੈਂ ਘਰੇ ਕੁੱਕ ਕਰਾਂ।
15: ਨਹੀਂ ਬਾਹਰ ਤੋਂ, ਬਾਹਰ ਤੋਂ ਕੀ ਮੰਗਾਉਂਦੇ ਹੋ ਤੁਸੀਂ? ਜੰਕ ਮੰਗਾਉਂਦੇ ਹੋ?
17: ਮਤਲਬ ਬੱਚੇ ਜੰਕ ਮੰਗਾਉਂਦੇ ਵੀਰ ਜੀ, ਬੱਚੇ ਆਪਸ਼ਨ ਹੈ ਕਦੀ ਮੈਕਡੋਨਲਡ ਮੰਗਾ ਲਿਆ, ਕਦੀ ਇਹਨਾਂ ਨੇ KFC ਮੰਗਾ ਲਿਆ, ਕਦੀ HSP ਮੰਗਾ ਲਿਆ, ਮਤਲਬ ਡਿਫਰੈਂਟ, ਉਹ ਇੱਕ ਨੀ ਰੱਖਦੇ
15: ਜੀ,
17: ਹਰੇਕ ਹਫ਼ਤੇ ਅਲੱਗ ਅਲੱਗ ਹੁੰਦਾ। ਹਾਂਜੀ, ਪਰ ਹੁੰਦਾ ਫਰਾਈਡੇ, ਫਰਾਈਡੇ ਇਹਨਾਂ ਦੀ ਡਿਮਾਂਡ ਹੁੰਦੀ ਹੈ ਕਿ ਬਾਹਰ ਤੋਂ ਫਰਾਈਡੇ,
15: ਜ਼ਿਆਦਾਤਰ ਫਰਾਈਡੇ ਹੀ
16: ਫਰਾਈਡੇ ਹੀ। ਹਾਂਜੀ, ਫਰਾਈਡੇ ਜਾਂ ਸੈਟਰਡੇ, ਵੀਕਐਂਡ ਹੀ ਹੁੰਦਾ ਮੇਨ।
15: ਸੋ ਹਫ਼ਤੇ ਚ ਆਪਾਂ ਇੱਕ ਦਿਨ ਕਹਿ ਲਈਏ ਵੀ ਇੱਕ ਦਿਨ ਖਾਂਦੇ ਆ ਬੱਚੇ।
17: ਜੀ ਬਿਲ ਜੀ ਬਿਲ।
16: ਵੈਸੇ ਵੀ ਮੈਨੂੰ ਲੱਗਦਾ ਇੱਕ ਏਜ ਤੋਂ ਬਾਅਦ ਨਾ ਬੱਚੇ ਜਿਹੜੇ ਹੁੰਦੇ ਆ ਉਹ ਥੋੜੇ ਇਦਾਂ ਹੋ ਜਾਂਦੇ ਆ ਕਿ ਉਹਨਾਂ ਨੇ ਉਹ ਕਰਨਾ ਹੁੰਦਾ ਆ, ਉਹਨਾਂ ਨੇ ਉਹ ਤੁਹਾਨੂੰ ਆਪ ਦੱਸਣ ਲੱਗ ਪੈਂਦੇ ਆ ਇਹ ਨੀ ਖਾਣਾ, ਤੁਸੀਂ ਕਹਿੰਦੇ ਆ ਵੀ ਖਾ ਲਾ ਅੱਜ ਕਿਤੇ ਮੈਨੂੰ ਵੀ ਮਿਲ ਜੂਗਾ, ਤੇ ਉਹ ਤੁਹਾਨੂੰ ਦੱਸਦੇ ਆ ਵੀ ਇਹ ਗੁੱਡ ਨੀ ਹੈਗਾ, ਆਹ ਜ਼ਿਆਦਾ ਚੀਜ਼ ਗੁੱਡ ਆ।
15: ਚੰਗੀ ਗੱਲ ਹੈ।
17: ਬੱਚੇ ਪਤਾ ਕੀ ਹੈ ਮੈਨੂੰ, ਹੁਣ ਮੈਂ ਹੁਣ ਛੱਡਤੇ ਸੀ, ਮੈਂ ਨਾਨ ਵੈਜ ਖਾਣਾ ਛੱਡਤਾ ਸੀ, ਮੈਂ ਮਤਲਬ ਵੈਜ ਟਰਾਈ ਕਰਦੀ ਸੀ ਨਾ
16: ਜੀ,
17: ਤੇ ਮੇਰਾ ਆਇਰਨ ਘੱਟ ਆ ਗਿਆ, ਆਇਰਨ ਤੇ ਵਿਟਾਮਿਨ ਡੀ, ਤੇ ਦੋਨਾਂ ਬੱਚਿਆਂ ਨੇ ਮੇਰੀ ਕਲਾਸ ਲਾ ਰਹੀ, ਕਹਿੰਦੇ ਤੁਸੀਂ ਅੱਜ ਕੱਲ ਸਮੂਦੀਆਂ ਤੇ ਹੀ ਰਹਿੰਦੇ ਹੋ, ਕੁਛ ਖਾਂਦੇ ਨੀ, ਤੁਹਾਡੇ ਆਇਰਨ ਲੋ ਹੈ, ਤੁਸੀਂ ਪ੍ਰੋਟੀਨ ਨੀ ਲੈਂਦੇ, ਤੁਹਾਨੂੰ ਰੋਜ਼ ਅੱਗ ਲੈਣਾ ਚਾਹੀਦਾ, ਮਤਲਬ ਉਹਨਾਂ ਨੇ ਮੇਰੀ ਇੰਨੀ ਕਲਾਸ ਲਾਈ ਨਾ ਦੋਨਾਂ ਨੇ,
16: ਲੈਣਾ ਚਾਹੀਦਾ ਬੈਂਜੀ
17: ਕਈ ਚੀਜ਼ਾਂ ਦਾ ਕਿ ਹਾਂ ਕਿ ਬੱਚਿਆਂ ਕਈ ਚੀਜ਼ਾਂ ਚ ਬੱਚੇ ਨੋਟਿਸ ਵੀ ਕਰਦੇ ਕਿ ਉਹਨਾਂ ਨੂੰ ਵੀ ਕਈ ਚੀਜ਼ਾਂ ਜਿੱਦਾਂ ਸਕੂਲ ਚ ਪੜ੍ਹਾਉਂਦੇ ਨਾ ਇਹਨਾਂ ਨੂੰ
16: ਜੀ,
17: ਤੇ ਵੱਡੇ ਬੇਟੇ ਨੂੰ ਹੁਣ ਜਿਮ ਵਗੈਰਾ ਜਾਂਦਾ ਤਾਂ ਉਹਨੂੰ ਆਈਡੀਆ ਹੈ ਕਿ ਚੀਜ਼ ਤੁਹਾਡੀ ਹੈਲਥ ਲਈ ਵਧੀਆ ਹੈ, ਇਵਨ ਉਹ ਛੋਟੇ ਨੂੰ ਵੀ ਰੋਕਦਾ ਹੈ ਕਿ ਜੰਕ ਤੋਂ ਨਾ ਖਾਏ, ਚੰਗਾ ਫੂਡ ਖਾਏ।
15: ਸਭ ਤੋਂ ਪਹਿਲਾਂ ਹਰ ਇੱਕ ਬੰਦੇ ਲਈ, ਹਰ ਇੱਕ ਪਰਿਵਾਰ ਲਈ, ਹਰ ਇੱਕ ਮਾਂ ਦੇ ਲਈ, ਜਾਂ ਫਿਰ ਜਿਹੜਾ ਵੀ ਰਸੋਈ ਚ ਰਹਿੰਦਾ ਉਹਦੇ ਲਈ ਕਿਹੜੀ ਕਿਹੜੀ ਚੀਜ਼ ਸਾਡੇ ਸਰੀਰ ਨੂੰ ਜ਼ਰੂਰੀ ਆ, ਕੀ ਉਹ ਸਾਡੀ ਰਸੋਈ ਚ ਹੈਗੀ ਆ ਜਾਂ ਸਾਡੇ ਮੈਨਿਊ ਦੇ ਵਿੱਚ ਹੁੰਦੀ ਆ ਕਿ ਨਹੀਂ ਹੁੰਦੀ। ਆਪਾਂ ਸਿਰਫ
16: ਬਿਲਕੁਲ ਜਦੋਂ ਆਪਾਂ ਫੂਡ ਦੀ ਗੱਲ ਕਰਦੇ ਹਾਂ, ਕਾਰਬਸ ਵੀ, ਮਤਲਬ ਇਹ ਥੋੜੀ ਕਿ ਆਪਾਂ ਬਿਲਕੁਲ ਘੱਟ ਨਹੀਂ ਕਰ ਸਕਦੇ ਕਾਰਬਸ ਨੂੰ, ਸ਼ੂਗਰ ਵੀ, ਕਿਹੜੀ ਸ਼ੂਗਰ ਮਾੜੀ ਆ, ਸ਼ੂਗਰ ਦੇ ਕਿੰਨੇ ਹੁਣ ਤੁਸੀਂ ਕਿਹਾ ਆਪਾਂ ਖਾ ਸਕਦੇ ਹਾਂ, ਖਜੂਰਾਂ ਖਾ ਸਕਦੇ ਹਾਂ ਨਾ ਆਪਾਂ, ਆਪਾਂ ਸੌਗੀ ਖਾ ਸਕਦੇ ਹਾਂ, ਇੱਦਾਂ ਦੀਆਂ ਚੀਜ਼ਾਂ ਕਿੱਥੋਂ ਸਾਨੂੰ ਮਿੱਠਾ ਮਿਲਦਾ? ਮੈਂ ਨਾ ਕਈ ਵਾਰੀ ਤੁਹਾਨੂੰ ਲੱਗਦਾ ਨਾ ਕਿ ਜਿੱਦਾਂ ਮੈਂ ਨਾ ਕਿਸੇ ਇੱਕ ਮੁੰਡਾ ਆ, ਬੋਡੀ ਬਿਲਡਰ ਆ ਪੰਜਾਬੀ ਆ ਆਪਣਾ, ਮੈਂ ਉਹਨੂੰ ਫੋਲੋ ਕਰਦੀ ਹਾਂ ਜਿੱਦਾਂ ਇੰਸਟਾ 'ਤੇ, ਉਹਨੇ ਇੱਕ ਦਿਨ ਉਹ ਕਈ ਵਾਰੀ ਨਾ ਮੈਨੂੰ ਉਹਦੀ ਗੱਲ ਹਿੱਟ ਕਰ ਜਾਂਦੀ ਹੈ ਅਤੇ ਮੈਂ ਉਹ ਯੂਜ਼ ਕਰਨੀ ਸ਼ੁਰੂ ਕਰ ਦਿੰਦੀ ਹਾਂ। ਉਹਨੇ ਕਿਹਾ ਕਿ ਜਦੋਂ ਤੁਹਾਨੂੰ ਭੁੱਖ, ਜਦੋਂ ਤੁਹਾਨੂੰ ਲੱਗਦਾ ਨਾ ਕਿ ਮੈਨੂੰ ਕਰੇਵਿੰਗ ਹੋ ਰਹੀ ਆ, ਮੈਂ ਮੇਰਾ ਬਰਫੀ ਖਾਣ ਨੂੰ ਦਿਲ ਕਰਦਾ ਆ, ਮੇਰਾ ਆਹ ਖਾਣ ਨੂੰ ਮਿੱਠੇ ਵਾਲੀ ਕੋਈ ਚੀਜ਼ ਸਪੈਸ਼ਲੀ ਨਾ ਲੇਡੀਜ਼ ਨੂੰ ਜ਼ਿਆਦਾ ਹੁੰਦੀ ਆ, ਕਹਿੰਦਾ ਉਦੋਂ ਤੁਹਾਨੂੰ ਕਰੇਵਿੰਗ ਨਹੀਂ ਹੋ ਰਹੀ, ਉਸ ਚੀਜ਼ ਦੀ ਕਰੇਵਿੰਗ ਨਹੀਂ ਹੋ ਰਹੀ, ਕਹਿੰਦਾ ਤੁਹਾਨੂੰ ਭੁੱਖ ਲੱਗੀ ਆ, ਤੁਸੀਂ ਆਪਣੀ ਭੁੱਖ ਨੂੰ ਮਾਰਿਆ ਹੋਇਆ, ਤੁਸੀਂ ਕੰਮ ਦੇ ਵਿੱਚ ਬਿਜ਼ੀ ਆ ਜਾਂ ਕੁਛ ਆ, ਫਿਰ ਤੁਹਾਨੂੰ ਦਿਲ ਕਰਦਾ ਕਿ ਓਕੇ ਮੈਂ ਫਟਾਫਟ ਐਨਰਜੀ ਕੁਛ ਲੈ ਲਵਾਂ ਤਾਂ ਤੁਹਾਡਾ ਮਿੱਠਾ ਖਾਣ ਨੂੰ ਦਿਲ ਕਰਦਾ। ਕਹਿੰਦਾ ਕਦੀ ਨਾ ਤੁਹਾਨੂੰ ਇੱਦਾਂ ਦਿਲ ਕਰੂਗਾ, ਤੁਸੀਂ ਆਪਣੀ ਰਸੋਈ ਵਿੱਚ ਜਾਇਓ, ਡੱਬਾ ਖੰਡ ਦਾ ਚੁੱਕਿਓ, ਉਹਦੇ ਵਿੱਚ ਨਾ ਇੱਕ ਵੱਡਾ ਚਮਚਾ ਭਰ ਕੇ ਖੰਡ ਦਾ, ਖਾਣ ਦੀ ਕੋਸ਼ਿਸ਼ ਕਰਿਓ ਕਿ ਮੈਂ ਇਹ ਖਾਣੀ ਆ, ਮੈਨੂੰ ਮਿੱਠੇ ਦੀ ਕਰੇਵਿੰਗ ਹੋ ਰਹੀ ਆ, ਗੁਲਾਬ ਜਾਮਣ ਬਰਫੀ ਨਹੀਂ ਖਾਣੀ, ਉਹ ਖਾਣਾ। ਕਹਿੰਦਾ ਜੇ ਤਾਂ ਤੁਸੀਂ ਖਾ ਲਿਆ ਤੇ ਮਤਲਬ ਕਿੰਨੇ ਦਿਨ ਤੁਸੀਂ ਉਹ ਖਾ ਲਓਗੇ? ਮੈਂ ਸੱਚੀ ਮੈਂ ਉਹ ਟਰਾਈ ਕੀਤਾ, ਤੁਹਾਡੇ ਤੋਂ ਉਹ ਚਮਚਾ ਭਰਿਆ ਖੰਡ ਦਾ ਨਹੀਂ ਖਾ ਹੁੰਦਾ, ਤੁਹਾਡਾ ਦਿਲ ਕਰਦਾ ਓਕੇ ਚਲੋ ਅੰਗੂਰ ਪਏ ਆ ਇਹ ਖਾ ਲੈਣੀ, ਫਰੂਟ ਪਿਆ ਇਹ ਖਾ ਲੈਣੀ ਆ।
15: ਹਾਂ, ਕਿਉਂ ਤੁਹਾਡੇ ਸਾਹਮਣੇ, ਪਰ ਇਹਦਾ ਨਾ ਇੱਕ ਹੋਰ ਵੀ ਸਾਈਨ ਹੁੰਦਾ, ਜਦੋਂ ਤੁਹਾਨੂੰ ਕਰੇਵਿੰਗ ਹੁੰਦੀ ਹੈ ਕਿਸੇ ਚੀਜ਼ ਦੀ, ਤੇ ਉਹਦਾ ਮਤਲਬ ਇਹ ਹੁੰਦਾ ਕਿ ਬੋਡੀ ਦੇ ਵਿੱਚ ਸੋ ਐਂਡ ਸੋ ਕਿਸੇ ਨਾ ਕਿਸੇ ਚੀਜ਼ ਦੀ ਕੋਈ ਕਮੀ ਪੇਸ਼ੀ ਹੈਗੀ ਆ। ਤੁਸੀਂ ਇਹ ਵੇਖੋਗੇ ਵੀ ਆਲਵੇਜ਼ ਤੁਹਾਨੂੰ ਨਹੀਂ ਹੁੰਦੀ ਇਹ ਕਰੇਵਿੰਗ, ਤੁਹਾਨੂੰ ਜੇ ਮਿੱਠੇ ਦੀ ਕਰੇਵਿੰਗ ਹੁੰਦੀ ਆ ਤੇ ਇਹ ਤੁਹਾਨੂੰ ਕੁਛ ਸਾਈਨ ਆ। ਜੇ ਤੁਹਾਨੂੰ ਰੋਟੀ ਦੇ ਨਾਲ ਅਚਾਰ ਲੈਣ ਦੀ, ਤੁਹਾਨੂੰ ਚਟਪਟਾ ਖਾਣ ਦੀ ਤੁਹਾਨੂੰ ਕਰੇਵਿੰਗ ਹੁੰਦੀ ਆ ਤੇ ਇਹ ਬੋਡੀ ਤੁਹਾਨੂੰ ਸਾਈਨ ਦੇ ਰਹੀ ਆ। ਤੁਹਾਨੂੰ ਨਮਕੀਨ ਖਾਣ ਨੂੰ ਤੁਹਾਡਾ ਜੀ ਕਰ ਰਿਹਾ ਤੇ ਬੋਡੀ ਤੁਹਾਨੂੰ ਸਾਈਨ ਦੇ ਰਹੀ ਆ, ਗਰਮ ਖਾਣ ਨੂੰ, ਠੰਡਾ ਖਾਣ ਨੂੰ। ਸੋ ਹਰ ਇੱਕ ਚੀਜ਼ ਜਿਹੜੀ ਆ ਉਹ ਤੁਹਾਡੀ ਬੋਡੀ ਤੁਹਾਨੂੰ ਦੱਸਦੀ ਆ, ਉਹ ਵੱਖਰੀ ਗੱਲ ਹੈ, ਤੁਹਾਨੂੰ ਸਮਝ ਆ ਰਹੀ ਹੈ। ਆਪਾਂ ਨਹੀਂ ਸੁਣਦੇ, ਆਪਾਂ ਉਹਨੂੰ ਇੱਦਾਂ ਹੀ ਖਾ ਖੂ ਕੇ ਤੇ ਟਾਈਮ ਕੱਢੀ ਜਾਂਦੇ। 047 ਤੁਸੀਂ ਆਉਂਦੇ ਰਹੋ। 0 ਜੀ, ਸਤਿ ਸ਼੍ਰੀ ਅਕਾਲ ਜੀ।
18: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਸੁਖ ਜੀ, ਕੀ ਹਾਲ ਚਾਲ? ਸਤਿ ਸ਼੍ਰੀ
16: ਅਕਾਲ ਜੀ, ਬਹੁਤ ਵਧੀਆ, ਤੁਸੀਂ ਸੁਣਾਓ?
18: ਬਸ ਬਿਲਕੁਲ ਠੀਕ ਠਾਕ, ਵਧੀਆ। ਜਦੋਂ ਤੁਸੀਂ ਜੰਕ ਫੂਡ ਦੀ ਗੱਲ ਕਰਦੇ ਹੋ ਨਾ, ਸਭ ਤੋਂ ਪਹਿਲਾਂ ਜਿਹੜੇ ਮੇਰੇ ਵਰਗੇ ਪੰਜਾਬੀ ਹੈਗੇ ਨਾ, ਉਹਨਾਂ ਦੇ ਦਿਮਾਗ 'ਚ ਛੋਲੇ
15: ਭਟੂਰੇ ਕਿਤੇ ਨਾ ਛੱਡਾ ਦਿਓ।
16: ਕੁਲਚੇ, ਭਟੂਰੇ, ਸਮੋਸੇ, ਟਿੱਕੀਆਂ, ਗੋਲ ਗੱਪੇ, ਹੈ ਨਾ, ਪਾਪੜੀ ਚਾਟ,
18: ਛੱਡ ਸਕਦਾ ਬੰਦਾ ਥੋੜੀ ਦੇਰ ਲਈ? ਮੈਂ ਕਿਹਾ ਇਹ ਚੀਜ਼ਾਂ ਬੰਦਾ, ਪੰਜਾਬੀ ਬੰਦਾ ਤਾਂ ਕਦੀ ਵੀ ਨਹੀਂ ਛੱਡ ਸਕਦਾ। ਥੋੜੀ ਦੇਰ ਲਈ ਬੰਦਾ ਆਹ ਕਹਿ ਲੇਗਾ ਕਿ ਹਾਂ ਚੱਲ ਮੈਂ ਅਵੋਇਡ ਕਰੂੰਗਾ, ਹੈ ਨਾ, ਪਰ ਜੇ ਤੁਸੀਂ ਆਹ ਸੋਚੋ ਕੋਈ ਪੰਜਾਬੀ ਆਹ ਕਹਿ ਦੇ ਕਿ ਮੈਂ ਸਾਰੀ ਉਮਰ ਖਾਣਾ ਹੀ ਨਹੀਂ, ਮੈਨੂੰ ਲੱਗਦਾ ਫਿਰ ਉਹ ਪੰਜਾਬੀ ਨਹੀਂ ਹੈਗਾ ਜਿਹੜਾ ਆਹ ਕਹਿ ਰਹੇ
15: ਨਹੀਂ। ਆਈ ਥਿੰਕ ਛੱਡਣਾ ਤੇ ਨਹੀਂ ਹੁੰਦਾ, ਪਰ ਕਿੰਨਾ ਕੁ ਫ੍ਰੀਕੁਐਂਟ ਤੁਸੀਂ ਖਾਂਦੇ ਹੋਗੇ? ਬਹੁਤ ਘੱਟ, ਅੱਜ ਕੱਲ੍ਹ ਘੱਟ ਹੀ ਖਾਂਦੇ ਆਪਾਂ।
18: ਬਹੁਤ ਘੱਟ, ਮੈਂ ਦੱਸਦੀ ਹਾਂ ਸਾਡੇ ਨਾਲ, ਮੈਨੂੰ ਨਾ ਪਿੱਛੇ ਜੇ ਬੜਾ 2 ਜਾਂ 3 ਮਹੀਨੇ ਨਾ, ਮੈਂ ਸਮਰ ਨੂੰ ਤੇ ਸਿਮਰਨ ਨੂੰ ਕਹਿੰਦੀ ਰਹੀ, ਮੈਂ ਕਿਹਾ ਵੀ ਇੱਕ ਦਿਨ ਨਾ ਮੈਂ ਜਾ ਕੇ ਬਹਿ ਕੇ ਛੋਲੇ ਭਟੂਰੇ ਤਾਂ ਅੰਮ੍ਰਿਤਸਰੀ ਕੁਲਚੇ ਖਾ ਕੇ ਆਉਣੇ ਆ, ਹਨਾ, ਇਹ ਹਰ ਹਫ਼ਤੇ। ਹਾਂ, ਦੋਨੋਂ ਚੀਜ਼ਾਂ
16: ਇੱਕੋ ਦਿਨ?
18: ਇੱਕੋ ਹੀ ਦਿਨ। ਮੇਰਾ ਇੰਨਾ, ਹਾਂ ਮੈਨੂੰ ਇੰਨਾ ਹੋਇਆ, ਮੈਂ ਕਿਹਾ ਵੀ ਨਹੀਂ, ਮੈਂ ਕਹਿੰਦਾ ਅੱਛਾ, ਇਹਨਾਂ ਨੇ ਮੈਨੂੰ ਫਰਾਈਡੇ ਨੂੰ ਕਿਹਾ ਕਿਉਂਕਿ ਅਸੀਂ ਵੀ ਫਰਾਈਡੇ ਨੂੰ ਨਾ ਰਾਤ ਨੂੰ ਬਾਹਰੋਂ ਖਾਂਦੇ ਹਾਂ, ਕਹਿੰਦੇ ਤੂੰ ਫਰਾਈਡੇ ਮੰਗਾ ਲਾ। ਮੈਂ ਕਿਹਾ ਨਹੀਂ, ਮੈਂ ਰਾਤ ਨੂੰ ਨੀ ਖਾਣਾ,
15: ਕਿਉਂਕਿ
18: ਮੈਨੂੰ ਹਾਂ, ਮੈਂ ਕਿਹਾ ਰਾਤ ਨੂੰ, ਮੈਂ ਕਿਹਾ ਮੈਂ ਸਵੇਰੇ ਖਾਣਾ,
16: ਦੁਪਹਿਰ ਜੇ ਲੱਗੀ ਹੋਵੇ ਵਧੀਆ,
18: ਹਾਂ 11-12 ਵਜੇ ਦੇ ਕਰੀਬ, ਹਾਂ ਮੈਂ ਕਿਹਾ 11-12 ਵਜੇ ਦੇ ਕਰੀਬ ਖਾਣਾ, ਮੈਂ ਕਿਹਾ ਮੈਂ ਜਾ ਕੇ ਖਾਣਾ ਹੈ। ਤੇ ਅਸੀਂ ਇੱਕ ਦਿਨ ਗਏ ਭਾਜੀ, ਹਨਾ, ਕਿ ਇਹ ਦੋਨੋਂ ਜਣਿਆਂ ਨੂੰ ਬੜਾ ਮੈਂ ਇਹਨਾਂ ਦੇ ਪਿੱਛੇ ਪੈ ਪੈ ਕੇ ਲੈ ਕੇ ਗਈ, ਕਿਉਂਕਿ ਇਹਨਾਂ ਨੂੰ ਹੁੰਦਾ ਹੈ ਪਰ ਇੰਨਾ ਜ਼ਿਆਦਾ ਨਹੀਂ ਮੇਰੇ ਜਿੰਨਾ ਨਹੀਂ। ਮੈਂ ਲੈ ਕੇ ਗਈ ਤੇ ਉੱਥੇ ਅਸੀਂ ਦੋਨੋਂ ਚੀਜ਼ਾਂ ਮੰਗਾਈਆਂ, ਤੁਸੀਂ ਮੰਨੋਗੇ ਮੈਂ ਇੱਕ ਭਟੂਰਾ ਵੀ ਪੂਰਾ ਨਹੀਂ ਖਾ ਸਕੀ।
15: ਓਕੇ,
18: ਹਾਂ, ਤੇ ਅਸੀਂ ਉਸ ਤੋਂ ਬਾਅਦ ਆਹੀ ਗੱਲ ਮੈਂ ਤੇ ਸਿਮਰਨ ਆਪਸ ਚ ਕਰਦੇ ਸੀਗੇ ਕਿ ਜਿੱਦਾਂ ਜਿੱਦਾਂ ਪਤਾ ਨੀ ਉਮਰ ਵੱਧਦੀ ਜਾਂਦੀ ਹੈ ਨਾ, ਕਿ ਤੁਹਾਡੀ ਕਪੈਸਿਟੀ ਟੂ ਈਟ ਵੀ ਬੜੀ ਘੱਟ ਹੋ ਜਾਂਦੀ ਹੈ
16: ਜੀ।
15: ਨਹੀਂ, ਜਿਹੜੀ ਚੀਜ਼ ਇੱਕ ਸਾਈਕੋਲੋਜੀਕਲੀ ਤੇ ਪੈਰਲਰ ਸਾਡੇ ਦਿਮਾਗ ਚ ਚੱਲ ਰਹੀ ਹੁੰਦੀ ਹੈ ਨਾ, ਕਿ ਆਹ ਚੀਜ਼ ਮੇਰੇ ਲਈ ਮਾੜੀ ਆ, ਉਹ ਵੀ ਚੀਜ਼ ਤੁਹਾਨੂੰ ਰੋਕ ਰਹੀ ਹੁੰਦੀ ਹੈ ਇੱਕ ਹੱਦ ਤੱਕ, ਕਿਉਂਕਿ ਕਰੇਵਿੰਗ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਤੁਹਾਡੇ ਸਾਹਮਣੇ ਉਹ ਨਹੀਂ ਹੈ ਚੀਜ਼। ਜਦੋਂ ਉਹ ਚੀਜ਼ ਮੰਨ ਲਓ ਤੁਸੀਂ ਇੰਤਜ਼ਾਰ ਕਰ ਰਹੇ ਹੋ, ਹੈ ਨਾ, ਜਦੋਂ ਤੁਹਾਡੇ ਸਾਹਮਣੇ ਆ ਗਈ ਆ, ਤੇ ਉਦੋਂ ਕਈ ਵਾਰੀ ਤੁਸੀਂ ਵੇਖੋ ਬਹੁਤੀਆਂ ਚੀਜ਼ਾਂ ਤੇ ਤੁਸੀਂ ਵੇਖ ਕੇ ਇੱਦਾਂ ਰੱਜ ਜਾਂਦੇ ਹੋ, ਖਾਸ ਤੌਰ ਤੇ ਜਿਹਨਾਂ ਨੂੰ ਤੁਸੀਂ ਅਵੋਇਡ ਕਰਨਾ ਜਿਹਨਾਂ ਬਾਰੇ ਤੁਸੀਂ ਕਹਿ ਰਹੇ ਹੁੰਦੇ ਹੋ, ਤੇ ਉਸ ਤੋਂ ਬਾਅਦ ਫਿਰ ਡਿਪੈਂਡ ਕਰਦਾ ਵੀ ਉਹ ਕਿੰਨਾ ਕੁ ਹੈਵੀ ਸੀ ਜਿਹੜਾ ਤੁਸੀਂ ਅੱਧਾ ਹੀ ਖਾ ਪਾਏ, ਉਹ ਕੀ ਪਤਾ ਉਹ ਕਿੱਦਾਂ ਕਿੰਨਾ ਕੁ ਹੈਵੀ ਸੀ।
18: ਉਹ ਤਾਂ ਪਤਾ ਨਹੀਂ ਭਾਜੀ, ਪਰ ਹਾਂ ਅੱਜ ਜੇ ਮੈਨੂੰ ਕਹੋਗੇ ਦੁਬਾਰਾ ਤਾਂ ਹਾਂ ਠੀਕ ਹੈ, ਮਹੀਨੇ ਬਾਅਦ ਮੈਂ ਫੇਰ ਦੁਬਾਰਾ
15: ਜਾਣਾ ਠੀਕ ਹੈ,
16: ਇਹ ਤਾਂ ਨੋਰਮਲ ਆ, ਹਾਂਜੀ,
15: ਕੁਛ ਨਾ ਕੁਛ ਤੇ ਇੰਨਾ ਕਿਤੇ ਚੱਲਦਾ ਰਹਿੰਦਾ। ਪਰ ਹਾਂ, ਮਤਲਬ ਤੁਸੀਂ ਕਹੋ ਵੀ ਹਰ ਹਫ਼ਤੇ ਹੀ ਜਾਂ ਤੁਸੀਂ ਰੋਜ਼ ਹੀ ਤੁਹਾਡਾ ਜੀ ਕਰਦਾ, ਤਾਂ ਤੁਹਾਡੇ ਲਈ ਸੋਚਣ ਵਾਲੀ ਗੱਲ ਹੈ ਵੀ
18: ਹਾਂ
15: ਕਿਉਂ ਇਦਾਂ ਹੋ ਰਿਹਾ।
18: ਮੈਂ ਦੇਖਿਆ ਇਹਨਾਂ ਚੀਜ਼ਾਂ 'ਚ ਨਾ ਨਿਆਣੇ ਸਾਡੇ ਤੋਂ ਕਿਤੇ ਜ਼ਿਆਦਾ ਅੱਜ ਕੱਲ੍ਹ ਸਿਆਣੇ ਹੈਗੇ ਨੇ। ਮਤਲਬ ਮੈਂ ਸਾਡੇ ਨਾ ਪਿੱਛੇ ਕੀ ਹੋਇਆ ਕਿ ਘਰੇ ਕੋਈ ਆਇਆ, ਉਹ ਤਾਂ ਉਹਨਾਂ ਦੇ ਬੱਚੇ ਸੀਗੇ ਨਾਲ, ਹਨਾ, ਤੇ ਅਸੀਂ ਪੀਜ਼ਾਸ ਮੰਗਾ ਲਏ। ਅੱਛਾ, ਪੀਜ਼ਾਸ ਖਾਣ ਤੋਂ ਬਾਅਦ ਨਾ ਉਹਨਾਂ ਦੇ ਬੱਚੇ ਕਹਿੰਦੇ ਕੋਲਡ ਡਰਿੰਕ ਹੈ, ਤੇ ਅਸੀਂ ਦੇਖਿਆ ਸਾਡੇ ਨਾ ਘਰੇ ਭਾਜੀ ਕੋਲਡ ਡਰਿੰਕ ਨਹੀਂ ਹੈਗਾ, ਤੇ ਇਹਦੇ ਸਿਮਰਨ ਕਹਿੰਦੇ ਕਿ ਚੱਲ ਜੂਸ ਹੋਏਗਾ ਤੂੰ ਜੂਸ ਲਿਆ ਦੇ। ਅੱਛਾ, ਸਿਮਰ ਨਾ ਮੇਰੇ ਵੱਲ ਆ ਕੇ ਦੇਖੇ ਦੁਬਾਰਾ, ਕਹਿੰਦਾ ਜੂਸ ਵੀ ਨੀ ਹੈਗਾ ਘਰੇ।
15: ਅੱਛਾ,
18: ਹੈ ਉਹ ਤੋਂ ਸਿਮਰਨ ਕਹਿੰਦੇ ਅੱਛਾ ਕੋਕੋਨਟ ਵਾਟਰ ਪਿਆ ਸੀਗਾ, ਤੇ ਸਿਮਰ ਨੇ ਜਾ ਕੇ ਕਹਿੰਦਾ ਮੰਮਾ ਕੋਕੋਨਟ ਵਾਟਰ ਨਾ 1 ਮਹੀਨੇ ਦਾ ਫ੍ਰਿਜ ਚ ਖੁੱਲਾ ਪਿਆ, ਦੇ ਸਕਦੇ ਖਰਾਬ ਹੋ ਜਾਂਦਾ ਨਾ, ਕਿੰਨਾ ਤੁਸੀਂ ਨਹੀਂ ਦੇ ਸਕਦੇ ਮੰਮਾ। ਅੱਛਾ, ਉਹ ਤੋਂ ਬਾਅਦ ਸਾਡੀ ਤਿੰਨਾਂ ਦੀ ਡਿਸਕਸ਼ਨ ਹੋਈ ਘਰੇ ਮਹਿਮਾਨਾਂ ਦੇ ਜਾਣ ਤੋਂ ਬਾਅਦ ਵੀ ਕਿੰਨੀ ਬੇਇੱਜ਼ਤੀ ਵਾਲੀ ਗੱਲ ਹੈਗੀ ਆ ਵੀ ਘਰੇ ਕੋਲਡ ਡਰਿੰਕ ਨੀ, ਜੂਸ ਨੀ, ਕੁਛ ਹੈ ਹੀ ਨੀ ਲੋਕਾਂ ਨੂੰ ਦੇਣ ਵਾਸਤੇ।
15: ਇਹੋ ਜਿਹੀ ਚੀਜ਼ ਫੀਲ ਕਰਨ ਦੀ ਨੀ ਕੋਈ,
16: ਤੁਸੀਂ ਸਿੰਪਲ ਕਹੋ ਕਿ ਅਸੀਂ ਪੀਂਦੇ ਨੀ ਤੇ ਅਸੀਂ ਲਿਆਉਂਦੇ ਨੀ। ਬਹੁਤ ਜਣਿਆਂ ਦੇ ਘਰ ਤੁਸੀਂ ਜਾਓਗੇ ਨਾ ਜੀ, ਜੇ ਤੁਸੀਂ ਕਹੋਗੇ ਕਿ ਹਾਂ, ਉਹ ਕਹੋਗੇ ਕਿ ਕੀ ਪੀਓਗੇ, ਤੁਸੀਂ ਕਹੋਗੇ ਚਾਹ, ਉਹ ਕਹਿੰਦੇ ਅਸੀਂ ਚਾਹ ਪੱਤੀ ਨੀ ਲਿਆਂਦੀ ਕਦੀ ਕਿਉਂਕਿ ਅਸੀਂ ਦੋਨੇ ਜਣੇ ਚਾਹ ਨੀ ਪੀਂਦੇ। ਸੋ ਇਹਦੇ ਵਿੱਚ
18: ਹਾਂ,
16: ਤੁਸੀਂ ਕਹੋ ਅਸੀਂ ਡਰਿੰਕ ਨਹੀਂ ਪੀਂਦੇ ਤੇ ਅਸੀਂ ਲਿਆਉਂਦੇ ਨੀ, ਗੱਲ ਖਤਮ, ਫੀਲ ਨੀ ਕਰਨਾ ਕੁਛ।
18: ਆਹੀ ਕਿਹਾ, ਬਟ ਸਾਡੇ ਚੋਂ ਇੱਕ ਬੰਦਾ ਹੈਗਾ ਨਾ ਜਿਹਨੂੰ ਲੱਗਦਾ ਕਿ ਨਹੀਂ ਹਰ ਚੀਜ਼ ਘਰੇ ਤਾਂ ਹੋਣੀ ਚਾਹੀਦੀ ਹੈ।
15: ਨਹੀਂ, ਤੁਸੀਂ ਵੇਖੋ ਹੁਣ
16: ਸਿਰਫ ਬੰਦੇ ਨੂੰ ਪਹਿਲਾਂ
15: ਸਿਰਫ ਇਸ ਕਰਕੇ ਨੀ ਨਾ ਤੁਸੀਂ ਚੀਜ਼ਾਂ ਲਿਆ ਕੇ ਘਰ ਚ ਸਟਾਕ ਕਰ ਲੋਗੇ ਵੀ ਕਿਤੇ ਕੋਈ ਆਊਗਾ ਤੇ ਉਹਨੂੰ ਕਿਤੇ ਲੋੜ ਨਾ ਪੈ ਜੇ।
16: ਕੱਲ ਨੂੰ ਤੁਹਾਡੇ ਆਊਗੇ ਤੇ ਖਰਾਬ ਹੋਈ ਹੋਵੇ ਜਿੱਦਾਂ ਉਹ ਕੋਕੋਨਟ ਵਾਟਰ ਸੀ, ਫਿਰ ਤੁਸੀਂ ਕੀ ਕਰੋਗੇ? ਫਿਰ ਉਹ ਜ਼ਿਆਦਾ ਦੁੱਖ ਹੁੰਦਾ।
15: ਕੋਲਡ ਡਰਿੰਕ ਵਗੈਰਾ ਤੇ ਕੀ ਖਰਾਬ ਹੋਣੀ? ਪਰ ਸੁੱਖ ਜੀ ਪਤਾ ਕੀ ਹੁੰਦਾ ਵਾ, ਜਿੰਨੀਆਂ ਵੀ ਇਹ ਚੀਜ਼ਾਂ ਨੇ ਨਾ, ਮੰਨ ਲਓ ਸ਼ਰਾਬ ਆ, ਬੀਅਰ ਆ, ਜਾਂ ਜਿੰਨੀਆਂ ਜੰਕ ਫੂਡ ਨੇ, ਡਰਿੰਕਾਂ ਨੇ, ਜੇ ਤੁਹਾਡੇ ਘਰ ਸਾਹਮਣੇ ਬਿਸਕਿਟ ਨੇ, ਜੇ ਸਾਹਮਣੇ ਪਈ ਆ ਤੇ ਤੁਸੀਂ ਪੈਕਟ ਖੋਲ ਹੀ ਲੈਣਾ ਕਦੇ ਨਾ ਕਦੇ, ਤੁਸੀਂ ਬੋਤਲ ਕਦੀ ਨਾ ਕਦੀ ਖੋਲ ਹੀ ਲੈਣੀ ਆ, ਜੇ ਜਦੋਂ ਪਤਾ ਹੋਵੇ ਵੀ ਹੈ ਹੀ ਨੀ ਆ, ਆਪਸ਼ਨ ਹੀ ਨਹੀਂ ਆ,
16: ਤੁਸੀਂ ਸਬਸਟੀਟਿਊਟ ਲੱਭ ਲੈਣਾ ਕੁਛ,
15: ਇਹ ਵੀ ਇੱਕ ਬੈਸਟ ਤਰੀਕਾ ਵਾ ਜੇ ਤੁਸੀਂ ਕਿਸੇ ਚੀਜ਼ ਤੋਂ ਬਚਣਾ, ਬੈਟਰ ਹੈ ਉਹਦੀ ਸ਼ੋਪਿੰਗ ਹੀ ਨਾ ਕਰੋ। ਹਾਂ ਜੇ ਤੁਸੀਂ ਬਹੁਤੀ ਗੱਲ
18: ਟਰਾਈ ਕੀਤੀ, ਹਾਂ ਸੌਰੀ ਮੈਂ ਤੁਹਾਨੂੰ ਟੋਕ ਰਹੀ ਹਾਂ, ਅਸੀਂ ਆ ਚੀਜ਼ ਟਰਾਈ ਕੀਤੀ, ਅਸੀਂ ਨਾ ਦੋਨੋਂ ਜਣੇ ਨਾ ਗੱਚਕ ਦਾ ਨਾ ਡੱਬਾ ਸਾਹਮਣੇ ਲੈ ਕੇ ਬਹਿ ਜਾਂਦੇ ਸੀਗੇ ਰੋਟੀ ਤੋਂ ਬਾਅਦ ਪਿਛਲੇ ਸਾਲ ਸਰਦੀਆਂ ਦੇ ਵਿੱਚ, ਅਸੀਂ ਇਹ ਨਾ ਅਸੀਂ ਦੋ ਦਿਨ ਲਾਣੇ ਪੂਰਾ ਦਾ ਪੂਰਾ ਇੱਕ ਗੱਚਕ ਦਾ ਡੱਬਾ ਸਾਡਾ ਖਤਮ, ਹਨਾ, ਅਸੀਂ ਦੋ ਦਿਨ ਲਾਣੇ ਸਾਡਾ ਫਿਰ ਇੱਕ ਗੱਚਕ ਦਾ, ਤੇ ਸਾਨੂੰ ਇੱਕ ਦਿਨ ਨਾ ਸਮਰ ਨੇ ਟੋਕਤਾ, ਮੈਂ ਉਹਨੂੰ ਕਿਹਾ ਸਮਰ ਗੱਚਕ ਫੜਾਈ, ਕਹਿੰਦਾ ਗੱਚਕ ਫੜਾਉਂਗਾ, ਕਹਿੰਦਾ ਤੁਸੀਂ ਦੋ ਦਿਨਾਂ ਚ ਫੇਰ ਡੱਬਾ ਖਤਮ ਕਰ ਦੇਣਾ, ਫੇਰ ਤੁਸੀਂ ਇੰਡੀਅਨ ਸਟੋਰ ਭੱਜਣਾ ਲੈ ਕੇ ਜਾਣ ਲਈ, ਕਹਿੰਦਾ ਅੱਧਾ ਦੋ ਪੀਸ ਫੜ ਕੇ ਪੈ ਜਾ
15: ਸਾਡੇ
18: ਘਰੇ ਨਾ ਇੱਕ ਡਾਇਲੋਗ ਬੜਾ ਮਸ਼ਹੂਰ ਆ, ਇੱਕ ਨਾ ਹਿੰਦੀ ਮੀਡੀਅਮ ਇਰਫਾਨ ਖਾਨ ਦੀ ਮੂਵੀ ਆਈ ਸੀਗੀ, ਉਹਦੇ ਵਿੱਚ ਨਾ ਸੂਟ ਦਿਖਾ ਰਿਹਾ ਹੁੰਦਾ ਆਪਣੇ ਉੱਥੇ, ਉੱਥੇ ਮਾਵਾਂ ਧੀਆਂ ਸੂਟ ਲੈਣ ਆਉਂਦੀ ਆ, ਤਾਂ ਫਲੂਦਾ ਪੁੱਛਦਾ ਵੀ ਫਲੂਦਾ ਲਓਗੇ ਤੁਸੀਂ, ਤਾਂ ਉਹ ਕਹਿੰਦੀ ਕਿ ਨਹੀਂ ਅਸੀਂ ਡਾਇਟਿੰਗ ਤੇ ਆ, ਤੇ ਫਿਰ ਮਾਵਾਂ ਧੀਆਂ ਇੱਕ ਦੂਸਰੇ ਨੂੰ ਦੇਖ ਕੇ ਤੁਹਾਡਾ ਦਿਲ ਹੈ ਕਰ ਕਰਕੇ ਨਾ ਇੱਕ ਮੰਗਾਈ ਲੈਂਦੀਆਂ ਵੀ ਆਪਾਂ ਅੱਧਾ ਅੱਧਾ ਸ਼ੇਅਰ ਕਰ ਲਾਂਗੇ। ਸਾਡੇ ਘਰੇ ਰਾਤ ਨੂੰ ਨਾ ਸ਼ੁੱਕਰਵਾਰ ਸ਼ਨੀਵਾਰ ਆਹ ਚੀਜ਼ ਬਹੁਤ ਚੱਲਦੀ ਹੈ, ਕਿਸੇ ਦਾ ਹਾਂ ਤੁਹਾਡਾ ਦਿਲ, ਜਿੱਦਾਂ ਸਿਮਰਨ ਨੂੰ ਕੜਾਹ ਦਾ ਬੜਾ ਸ਼ੌਂਕ ਹੈ, ਹਨਾ, ਕਿ ਉਹਨਾਂ ਨੂੰ ਹੁੰਦਾ ਕਿ ਮਿੱਠਾ ਕੜਾਹ ਗਰਮ ਗਰਮ ਸਰਦੀਆਂ ਦੇ ਵਿੱਚ ਹੋਵੇ, ਸਮਰ ਨੂੰ ਮਿੱਠੀਆਂ ਸੇਵੀਆਂ ਦਾ ਬੜਾ ਸ਼ੌਂਕ ਹੈਗਾ ਦੇਸੀ ਘਿਓ ਵਾਲੀਆਂ, ਫਿਰ ਉਹ ਜਦੋਂ ਸ਼ੁੱਕਰਵਾਰ ਰਾਤ ਨੂੰ ਜਾਂ ਸ਼ਨੀਵਾਰ ਰਾਤ ਨੂੰ ਡਿਨਰ ਖਤਮ ਹੁੰਦਾ ਨਾ, ਉਹ ਸਾਰੇ ਇੱਕ ਦੂਸਰੇ ਦੀ ਸ਼ਕਲ ਦੇਖ ਕੇ ਆਹੀ ਡਾਇਲੋਗ ਬੋਲ ਰਹੇ ਹੁੰਦੇ, ਤੁਹਾਡਾ ਦਿਲ ਹੈ ਤੁਹਾਡਾ,
16: ਦੂਜੇ ਦੇ ਮੁੰਡੇ ਤੇ ਰੱਖ ਕੇ ਗੋਲੀ ਚਲਾਉਂਦੇ ਆ ਤੁਸੀਂ ਬੰਦੂਕ ਚਲਾ ਕੇ,
18: ਹਾਂ ਹਾਂ। ਬਟ ਮੇਰਾ ਜੰਕ ਫੂਡ ਨੂੰ ਲੈ ਕੇ ਆਹੀ ਹੈ ਕਿ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਜੇ ਮਿੱਠਾ ਵੀ ਹੈਗਾ ਜਾਂ ਤਲੀਆਂ ਚੀਜ਼ਾਂ ਵੀ ਹੈਗੀਆਂ ਕਿ ਲਿਮਿਟ ਦੇ ਵਿੱਚ ਖਾਓ ਤਾਂ ਠੀਕ ਰਹਿੰਦਾ ਮੇਰੇ ਖਿਆਲ ਨਾਲ, ਮੋਸਟਲੀ ਅਸੀਂ ਸਾਡੇ ਯਾਰ ਦੋਸਤ ਅਸੀਂ ਤਾਂ ਆਹੀ ਦੇਖਿਆ ਹਫ਼ਤੇ 'ਚ ਇੱਕ ਦਿਨ ਰਾਤ ਨੂੰ ਬਾਹਰੋਂ ਖਾਣਾ, ਬਾਕੀ ਦਿਨ ਘਰ ਦੀ ਰੋਟੀ ਹੁੰਦੀ ਹੈ, ਬੱਚੇ ਵੀ ਉਹੀ ਚੀਜ਼ ਫੋਲੋ ਕਰਦੇ ਜਿਹੜੇ ਪੇਰੈਂਟਸ ਕਰਨਗੇ।
15: ਜੀ ਨਹੀਂ ਬਿਲਕੁਲ, ਥੈਂਕ ਯੂ ਤੁਹਾਡਾ ਕਾਲ ਕਰਨ ਲਈ,
18: ਥੈਂਕ ਯੂ
15: ਜੀ। ਮੇਨ ਸਮੱਸਿਆ ਨਾ ਇਹਦੇ ਵਿੱਚ ਇਹੋ ਹੀ, ਆਪਾਂ ਬਹੁਤੀ ਵਾਰੀ ਸਿਰਫ ਇੰਨਾ ਹੀ ਕੰਸਿਡਰ ਕਰਦੇ ਹਾਂ ਕਿ ਹਫ਼ਤੇ ਦੇ ਵਿੱਚ ਇੱਕ ਦਿਨ ਸਾਡਾ ਫੂਡ ਬਾਹਰੋਂ ਆਉਂਦਾ, ਹਫ਼ਤੇ 'ਚ ਇੱਕ ਦਿਨ ਹੀ ਆਪਾਂ ਖਾਂਦੇ ਹਾਂ, ਪਰ ਸ਼ਾਇਦ ਆਪਾਂ ਇਹ ਚੀਜ਼ ਭੁੱਲ ਜਾਂਦੇ ਹਾਂ ਕਿ ਜੋ ਤੁਸੀਂ ਘਰ 'ਚ ਪਕਾ ਰਹੇ ਹੋ ਜਾਂ ਬਾਕੀ ਦਿਨਾਂ ਦੇ ਵਿੱਚ ਜੋ ਤੁਸੀਂ ਖਾਧਾ ਕੀ ਉਹ ਤੁਹਾਡੇ ਲਈ ਸਿਹਤਮੰਦ ਖਾਣਾ ਸੀ, ਬੈਲੈਂਸ ਡਾਈਟ ਤੁਹਾਡੀ ਸੀ, ਉੱਥੇ ਵੀ ਥੋੜ੍ਹਾ ਜਿਹਾ ਆਪਾਂ ਨੂੰ ਸੋਚ ਲੈਣਾ ਚਾਹੀਦਾ, ਕਿਉਂਕਿ ਜੰਕ ਫੂਡ ਦੀ ਤੁਸੀਂ ਮੰਨੋ ਨਾ ਮੰਨੋ ਸਾਡੇ ਦਿਮਾਗ ਦੇ ਵਿੱਚ ਪਰਿਭਾਸ਼ਾ ਹੀ ਪ੍ਰੋਪਰ ਨਹੀਂ ਹਲੇ ਤੱਕ ਫਿੱਟ ਹੋਈ, ਅਸੀਂ ਜੰਕ ਫੂਡ ਸਿਰਫ ਉਹ ਮਤਲਬ ਦੋ ਚਾਰ ਆਈਟਮਾਂ ਹੀ ਸਮਝਦੇ ਹਾਂ ਆਪਾਂ, ਬਾਕੀ ਆਪਾਂ ਸਾਰੇ ਨੂੰ ਵਿੱਚੋਂ ਬਾਹਰ ਕਰ ਲੈਂਦੇ ਹਾਂ। ਹੁਣ ਸਾਰਾ ਹਫ਼ਤਾ ਤੁਸੀਂ ਜਾਂ ਤਾਂ ਵੇਖੋ ਵੀ ਤੁਹਾਡੇ ਕੋਈ ਚਿਪਸ ਨਹੀਂ ਆਏ ਤੁਹਾਡੇ ਘਰ 'ਚ, ਤੁਸੀਂ ਫਰਾਈਆਂ ਨਹੀਂ ਖਾਧੀਆਂ, ਕਿਸੇ ਪਾਰਟੀ 'ਤੇ ਨਹੀਂ ਤੁਸੀਂ ਗਏ, ਹੈ ਨਾ, ਇੱਕ ਹਫ਼ਤਾ ਤਾਂ ਤੁਸੀਂ ਘਰ ਮੰਨ ਲਓ ਇੱਕ ਲੈਣ ਦਾ, ਪਰ ਉਸ ਸਾਰੇ ਹਫ਼ਤੇ ਦੇ ਵਿੱਚ ਤੁਸੀਂ ਕਿਤੇ ਪਾਰਟੀ 'ਤੇ ਵੀ ਗਏ ਹੋਗੇ, ਠੀਕ ਆ, ਪਾਰਟੀ 'ਤੇ ਗਏ ਹੋ ਤਾਂ ਉੱਥੇ ਤੁਸੀਂ ਕੇਕ ਪੇਸਟੀਆਂ, ਜੇ ਕਿਸੇ ਦੇ ਵੈਸੇ ਤੁਸੀਂ ਘਰ ਗਏ ਹੋ
16: ਤੇ ਬਾਹਰੋਂ ਫੂਡ ਆਇਆ ਹੋਣਾ, ਉਹਨਾਂ ਨੇ ਕਿਹੜਾ ਤੇਲ ਪਾਇਆ ਆ ਵਿੱਚ ਰੈਸਟੋਰੈਂਟ 'ਚੋਂ ਕਿੱਥੋਂ ਵੀ ਆਇਆ,
15: ਵੈਸੇ ਹੀ ਤੁਸੀਂ ਆਂਢ ਗੁਆਂਢ ਦੇ ਗਏ ਹੋ, ਹੈ ਨਾ, ਉੱਥੇ ਤੁਸੀਂ ਕੀ ਤੁਸੀਂ ਚਾਹ ਨਹੀਂ ਪੀਤੀ, ਚਾਹ ਦੇ ਨਾਲ ਤੁਸੀਂ ਬਿਸਕਿਟ ਨਹੀਂ ਖਾਂਦੇ,
16: ਹੈ ਨਾ,
15: ਸੋ ਉਹ ਸਾਰਾ ਬਿਸਕਿਟ ਜਿਹੜਾ ਉਹ ਨਿਰਾ ਮੈਦਾ ਵਾ, ਮੈਦਾ ਜਿਹੜਾ ਵਾ ਉਹ ਅੱਜ ਕੱਲ੍ਹ ਕੀ ਸਾਨੂੰ ਪ੍ਰੋਬਲਮ ਕਰ ਰਿਹਾ ਵਾ, ਇਹ ਆਪਾਂ ਅਗਲੇ ਹਿੱਸੇ 'ਚ ਆ ਕੇ ਡਿਸਕਸ ਕਰ ਲੈਂਦੇ ਹਾਂ, ਫਿਲਹਾਲ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ। ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਹਾਂਜੀ ਹਾਂਜੀ ਹਾਂਜੀ ਹਾਂਜੀ
6: ਹਾਂਜੀ ਰੇਡੀਓ
2: White Hill Studios पेश करते हैं पीरियड एक्शन थ्रिलर दस्तार।
7: एक अल्लाह कपड़ा नहीं है, एक कहानियां कई सदियां दी।
2: स्टारिंग तरसेम जसर, गीत गुराया ते योगराज सिंह।
8: They have slavery in their blood, we have kingship in ours.
9: Create terror.
10: ਜੁਗਾੜ ਨਹੀਂ ਇਹ ਹੈ ਅੱਠ ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ,
6: jugaad.com.au।
10: यार तू इतने नीचे थी आके पक्का भी हो गया, की जुगाड़ लाया है?
6: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
10: नंबर ता दे बंसल इमीग्रेशन वालियां दा।
6: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਗੱਲਾਂ ਬਾਤਾਂ ਅੱਜ ਆਪਾਂ ਜੰਕ ਫੂਡ ਦੇ ਉੱਤੇ ਕਰ ਰਹੇ ਹਾਂ ਤੇ ਮੇਰੇ ਨਾਲ ਨੇ ਸੁਖ ਪਰਮਾਰ ਜੀ।
1: ਜੀ ਹਾਂ ਬਿਲਕੁਲ, ਤੁਸੀਂ ਦੱਸ ਰਹੇ ਹੋ ਕਿਹੜੇ ਦਿਨ ਤੁਸੀਂ ਜੰਕ ਫੂਡ ਖਾਂਦੇ ਹੋ ਤੇ ਕਿਹੜੇ ਦਿਨ ਨਹੀਂ ਖਾਂਦੇ ਹੋ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਜੰਕ ਫੂਡ ਜਿਹਨੂੰ ਕਿਹਾ ਜਾਂਦਾ ਆ ਜਾਂ ਕਿਹਾ ਜਾਂਦਾ ਸੀ ਉਹਨੂੰ ਇੱਕ ਵਧੀਆ ਫੂਡ ਦੇ ਵਿੱਚ ਜਿਹੜਾ ਆ ਉਹ ਕਨਵਰਟ ਕਰਦੇ ਹੋ।
0: ਹਾਂ ਬਿਲਕੁਲ, ਤੁਸੀਂ ਬੇਸਿਕਲੀ ਅਵੇਅਰ ਹੋ ਤੁਸੀਂ ਇਸ ਚੀਜ਼ ਨੂੰ ਲੈ ਕੇ ਜਾਂ ਨਹੀਂ। ਆਪਾਂ ਨਾਂ ਤੇ ਬਹੁਤ ਸੁਣਿਆ ਆਪਾਂ ਜੰਕ ਫੂਡ, ਪਰ ਪਤਾ ਨਹੀਂ ਕਿਉਂ ਜਦੋਂ ਆਪਾਂ ਜੰਕ ਫੂਡ ਕਹਿੰਦੇ ਹਾਂ ਤੇ ਸਾਡੇ ਮਨ ਦੇ ਵਿੱਚ ਨਾ ਸਿਰਫ ਉਹੀ ਆਉਂਦਾ ਵਾ ਜਿਹੜਾ ਰੇਹੜੀਆਂ ਦੇ ਉੱਤੇ ਵਿਕਦਾ, ਨੂਡਲ ਨਾਡਲ ਜੇ ਤੇ ਜਿੰਨਾ ਵੀ ਫਾਸਟ ਫੂਡ ਆਪਾਂ ਉਹ ਸਾਨੂੰ ਉੱਦਾਂ ਦੀ ਇੱਕ ਇਮੈਜੀਨੇਸ਼ਨ ਜੀ ਬਣ ਜਾਂਦੀ ਹੈ ਕਿਉਂਕਿ ਇਹਦਾ ਨਾਂ ਹੀ ਉੱਦਾਂ ਦਾ ਹੈ ਨਾ ਜੰਕ, ਤੇ ਆਪਾਂ ਜਦੋਂ ਸਾਡੇ ਸਾਹਮਣੇ ਆਉਂਦਾ ਤੇ ਸਾਨੂੰ ਵੇਖਣ 'ਚ ਤੇ ਬੜਾ ਸੋਹਣਾ ਲੱਗਦਾ, ਸਾਨੂੰ ਜੰਕ ਲੱਗਦਾ ਹੀ ਨਹੀਂ ਉਹ। ਤੇ ਇੱਕ ਇਹਦੀ ਹੋਰ ਬੜੀ ਪ੍ਰੋਬਲਮ ਆ ਕਿਉਂਕਿ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਬਣਾਇਆ ਇਹਦੇ ਵਿੱਚ ਜਿਹੜੀਆਂ ਅਡਿਕਟਿਵ ਕੁਛ ਨਾ ਕੁਛ ਇੱਦਾਂ ਦਾ ਜਿਹੜਾ ਜੀਭ ਦਾ ਮਿੱਠਾ ਜਾਂ ਲੂਣ ਆ, ਸੋ ਉਹ ਜਿਹੜੀ ਚੀਜ਼ ਜਿਹੜੀ ਇੱਦਾਂ ਦੀ ਆ, ਮੰਨ ਲਓ ਤੁਸੀਂ ਕਿੰਨੇ ਵੀ ਤੁਹਾਡੇ ਸਾਹਮਣੇ ਪਿਆ ਹੋਵੇ, ਤੁਸੀਂ ਕਿੰਨੇ ਵੀ ਤੁਸੀਂ ਪਰਹੇਜ਼ ਕਰ ਰਹੇ ਹੋ ਤੇ ਬਦੋ ਬਦੀ ਮੈਂ ਵੇਖਣਾ ਵਾ ਵੀ ਇੱਕ ਅੱਧੀ ਫਰਾਈ ਚੁੱਕ ਕੇ ਤੁਸੀਂ ਮੂੰਹ 'ਚ ਪਾਈ ਲੈਣੀ,
1: ਜਦੋਂ ਇੱਕ ਗਈ ਰੰਜੋਜ ਦੇ ਅੰਦਰ ਫਿਰ ਤੁਸੀਂ ਕਦੋਂ ਸ਼ੁਰੂ ਹੁੰਦੇ ਆ ਉਦੋਂ ਨਹੀਂ ਪਤਾ ਲੱਗਦਾ। ਪਹਿਲੀ ਜਿਹੜੀ ਚੀਜ਼ ਆ ਜੰਕ ਦੀ ਕਲਮਾ ਮੈਂ ਖਾਣੀ ਜਿੱਦਾਂ ਔਖੀ ਆ, ਜਦੋਂ ਇੱਕ ਵਾਰ ਤੁਸੀਂ ਸ਼ੁਰੂਆਤ ਕਰ ਦਿੰਦੇ ਆ ਜਿੱਦਾਂ ਮਨੂ ਜੀ ਨੇ ਵੀ ਕਿਹਾ ਕਿ ਆਪਾਂ ਗਾਚਾ ਖਾਣੀ ਸ਼ੁਰੂ ਕਰਦੇ ਹਾਂ ਤੇ ਆਪਾਂ ਫਿਰ ਖਾਈ ਜਾਂਦੇ ਹਾਂ, ਉਹੀ ਬਸ ਇਹੀ ਇਹਦੇ ਵਿੱਚ ਫੈਕਟ ਆ ਜਿਹੜਾ ਮੈਨੂੰ ਲੱਗਦਾ ਸਹੀ ਆ। ਡੱਬਾ ਨਾ ਚੁੱਕ ਕੇ ਲੈ ਕੇ ਆਓ ਕਿਸੇ ਵੀ ਚੀਜ਼ ਦਾ ਆਪਣੇ ਕੋਲੋਂ, ਜਾਓ ਡੱਬੇ ਦੇ ਕੋਲ ਉਨੀ ਚੀਜ਼ ਹਿਸਾਬੀ ਚੱਕ ਕੇ ਲੈ ਕੇ ਆਓ, ਜਦੋਂ ਠੰਡ ਲੱਗਣੀ ਆ ਆਪੇ ਤੁਸੀਂ ਕੁੰਗੜ ਕੇ ਸੋਫੇ ਤੇ ਬੈਠੇ।
0: ਇੱਕ ਚੀਜ਼ ਹੋਰ ਆ ਸੁੱਖ ਜੀ, ਜਦੋਂ ਆਪਾਂ ਸਾਡਾ ਮੰਨ ਲਓ ਦਿਲ ਵੀ ਕਰਦਾ ਨਾ
1: ਜੀ,
0: ਹੁਣ ਮੰਨ ਲਓ ਜਿੱਦਾਂ ਬਹੁਤੇ ਜਾਣੇ ਆਪਾਂ ਕਹਿ ਰਹੇ ਹਾਂ ਵੀ ਫਰਾਈਡੇ ਨੂੰ, ਤੇ ਕੋਸ਼ਿਸ਼ ਕਰੋ ਤੁਸੀਂ ਵੀ ਉਸ ਤੋਂ ਪਹਿਲਾਂ ਕੁਛ ਨਾ ਕੁਛ ਖਾ ਲਓ
1: ਜੀ।
0: ਮੰਨ ਲਓ ਉਸ ਤੋਂ ਪਹਿਲਾਂ ਤੁਸੀਂ ਸਲਾਦ ਰੱਜ ਕੇ ਖਾ ਲਓ ਜਾਂ ਤੁਸੀਂ ਉਸ ਤੋਂ ਪਹਿਲਾਂ ਫਰੂਟ ਖਾ ਲਓ ਜੇ ਸ਼ਾਮ ਦਾ ਟਾਈਮ ਨਹੀਂ ਆ ਤਾਂ, ਜਾਂ ਕੁਝ ਨਾ ਕੁਛ ਇੱਦਾਂ ਦਾ ਤੁਸੀਂ ਖਾ ਲਓ ਬਿਲਕੁਲ ਖਾਲੀ ਪੇਟ ਪੂਰੀ ਤੁਹਾਨੂੰ ਭੁੱਖ ਲੱਗੀ ਆ, ਉਸ ਸਮੇਂ ਨਾ ਇਹਨੂੰ ਹੱਥ ਪਾਓ ਕਿਉਂਕਿ ਉਸ ਸਮੇਂ ਫਿਰ ਤੁਸੀਂ ਇੰਨਾ ਕੁ ਜ਼ਿਆਦਾ ਖਾ ਜਾਂਦੇ ਹੋ ਤੇ ਤੁਸੀਂ ਨੋਟ ਕਰੋਗੇ ਇੱਕ ਉਮਰ 'ਚ ਜਾ ਕੇ ਇਹ ਤੁਹਾਨੂੰ ਸ਼ਾਮ ਦੇ ਸਮੇਂ ਖਾਧਾ ਅਗਲੇ ਦਿਨ ਤੁਹਾਨੂੰ ਤੰਗ ਕਰੂਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਇਹਨੇ ਤੁਹਾਨੂੰ ਤੰਗ ਕਰਨਾ ਕਰਨਾ। ਖਾਸ ਤੌਰ ਦੇ ਉੱਤੇ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਵੇਖੋਗੇ ਕਿ ਬਹੁਤ ਸਾਰੇ ਸਰੀਰ ਨੇ ਜਿਨ੍ਹਾਂ ਨੂੰ ਮੈਦਾ ਵੀ ਖਰਾਬ ਕਰਨਾ ਸ਼ੁਰੂ ਹੋ ਗਿਆ, ਜਿੰਨੇ ਵੀ ਭਟੂਰੇ ਨੇ ਜਾਂ ਫਿਰ ਕੁਲਚੇ ਨੇ ਜਾਂ ਫਿਰ ਜਿੰਨੇ ਵੀ ਆਪਾਂ ਕੁਕੀਜ਼ ਵਗੈਰਾ ਖਾਂਦੇ ਹਾਂ ਜਾਂ ਕੇਕ ਖਾਂਦੇ ਹਾਂ, ਤੁਸੀਂ ਵੇਖੋਗੇ ਵੀ ਇਸ ਸਭ ਕੁਛ ਦੇ, ਈਵਨ ਇੰਡੀਅਨ ਮਠਿਆਈ ਆਪਾਂ ਇਹ ਵੇਖਾਂਗੇ ਵੀ ਇਸ ਸਾਰੇ ਕੁਛ ਦੇ ਵਿੱਚ ਮੈਦਾ ਹੀ ਪੈਂਦਾ ਹੈ ਨਾ, ਤੇ ਮੈਦਾ ਜਿਹੜਾ ਵਾ ਉਹਦੇ ਵਿੱਚ ਜਿਹੜੀ ਆਪਾਂ ਤੁਹਾਡਾ ਫਾਈਬਰ ਆ ਉਹ ਤੇ ਬਿਲਕੁਲ ਹੀ ਕੱਢ ਲਿਆ ਗਿਆ, ਠੀਕ ਆ। ਸੋ ਇਸ ਕਰਕੇ ਉਹ ਤੇ ਇੱਦਾਂ ਵਾ ਵੀ ਜਿੱਦਾਂ ਤੁਹਾਡੇ ਨਾ ਅੰਦਰ ਹੀ ਜਾ ਕੇ ਬਹਿ ਜਾਂਦਾ, ਤੇ ਜੇ ਤੁਸੀਂ ਮੈਦਾ ਖਾ ਹੀ ਰਹੇ ਹੋ ਤੇ ਨਾਲ ਤੁਸੀਂ ਉਹਦੇ ਭਾਵੇਂ ਪੱਲਿਓਂ ਐਕਸਟਰਾ ਤੁਸੀਂ ਫਾਈਬਰ ਜਿਹੜਾ ਉਹ ਜ਼ਰੂਰ ਅੰਦਰ ਸੁੱਟ ਲਓ ਥੋੜ੍ਹਾ ਬਹੁਤਾ, ਜੇ ਤੁਸੀਂ ਦਿਨੇ ਖਾਧਾ ਵਾ ਤੇ ਦੁਪਹਿਰੇ ਜਾਂ ਰਾਤ ਨੂੰ ਤੁਸੀਂ ਫਾਈਬਰ ਜ਼ਰੂਰ ਖਾ ਲਓ, ਨਹੀਂ ਤੇ ਤੁਹਾਨੂੰ ਉਹ ਤੰਗ ਕਰੂਗਾ, ਤੁਹਾਨੂੰ ਹਾਲੇ ਤੱਕ ਤੇ ਤੁਹਾਨੂੰ ਸਮਝ ਨਹੀਂ ਲੱਗ ਰਿਹਾ ਹੋਣਾ ਕਿ ਤੁਹਾਨੂੰ ਪ੍ਰੋਬਲਮ ਕੀ ਹੋ ਰਹੀ ਹੈ,
1: ਬਿਲਕੁਲ,
0: ਪਰ ਤੁਸੀਂ ਆਈਡੈਂਟੀਫਾਈ ਕਰਨਾ ਸ਼ੁਰੂ ਕਰੋ ਵੀ ਜਦੋਂ ਤੁਸੀਂ ਮੈਦਾ ਖਾਂਦੇ ਹੋ, ਈਵਨ ਪਾਸਤਾ ਵੀ ਮੈਦਾ
1: ਜੀ ਬਿਲਕੁਲ,
0: ਠੀਕ ਆ, ਤੇ ਆਪਾਂ ਉਹ ਸਾਰਾ ਕੁਛ ਆਪ ਵੀ ਖਾਂਦੇ ਹਾਂ, ਬੱਚਿਆਂ ਨੂੰ ਦਿੰਦੇ, ਪੀਜ਼ਾ ਵੀ ਮੈਦਾ ਵਾ, ਬਰਗਰ ਵੀ ਮੈਦਾ ਵਾ, ਸੋ ਇੱਕ ਤੇ ਹੋ ਗਿਆ ਇਹ। ਦੂਸਰਾ ਜੇ ਆਪਾਂ ਇਹ ਸੋਚਦੇ ਹਾਂ ਵੀ ਆਹ ਚੀਜ਼ ਜਿਹੜੀ ਹੈ ਇਹ ਠੀਕ ਆ, ਚੱਲ ਇਹ ਉਸ ਕੈਟੇਗਰੀ 'ਚ ਨਹੀਂ ਆਉਂਦੀ, ਤੇ ਮੈਦੇ ਨੂੰ ਵੀ ਉਸੇ ਕੈਟੇਗਰੀ 'ਚ ਰੱਖ ਲਓ, ਤੇ ਨਾਲ ਤੁਸੀਂ ਜਿੱਦਾਂ ਉਹਦੀ ਸੇਫ ਸਾਈਡ ਟਰਾਈ ਕਰਕੇ ਤੇ ਜਿੱਦਾਂ ਇਸਬਗੋਲ ਆਉਂਦਾ ਉਹ ਚਿਮਚਕ ਘੋਲ ਕੇ ਪੀ ਲਓ ਜਿੱਦਾਂ ਤੁਹਾਨੂੰ ਲੱਗਦਾ ਵਾ ਵੀ ਤੁਸੀਂ ਮੈਦਾ ਖਾਧਾ ਵਾ, ਤੇ ਜਿਹੜਾ ਇੱਥੇ ਆਟੇ ਵੀ ਆਉਂਦੇ ਨੇ ਉਹ ਵੀ ਲਗਭਗ ਮੈਦੇ ਹੀ ਨੇ,
1: ਬਿਲਕੁਲ ਇੰਨੇ ਜ਼ਿਆਦਾ ਲਾਈਕ ਉਹ ਬਰੀਕ ਵੀ ਆ, ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਕੁਛ ਹੈ ਹੀ ਨਹੀਂ ਉਹਨਾਂ ਦੇ ਵਿੱਚ, ਪਾਊਡਰ ਵਾਂਗੂ ਟਾਈਪਸ। ਤੁਸੀਂ ਆਟਾ ਕਈ ਵਾਰੀ ਗੁੰਨੋਗੇ ਨਾ, ਕਈ ਕਈ ਬ੍ਰਾਂਡ ਤਾਂ ਇੱਦਾਂ ਦੇ ਆ ਵੀ ਉਹ ਜੁੜੀ ਜਾਂਦਾ ਤੁਹਾਡੇ ਹੱਥਾਂ ਨਾਲ,
0: ਰੋਟੀ ਵੇਲੋ ਫਿਰ ਉੱਥੇ ਆ ਜਾਂਦੀ ਆ,
1: ਉੱਥੇ ਆ ਜਾਂਦੀ ਰਬੜ ਜੀ,
0: ਹਾਂ ਚੀਵੀ ਜੀ ਹੁੰਦੀ ਆ। ਸੋ ਉਹਦੇ ਲਈ ਤੁਸੀਂ ਮਤਲਬ ਜਿਹੜਾ ਵੀ ਤੁਸੀਂ ਬ੍ਰਾਂਡ ਵਰਤ ਰਹੇ ਜੋ ਵੀ ਤੁਸੀਂ ਪਸੰਦ ਕਰਦੇ ਹੋ, ਕੋਸ਼ਿਸ਼ ਕਰੋ ਵੀ ਉਹਦੇ ਵਿੱਚ ਨਾ ਬ੍ਰਾਨ ਮਿਲ ਜਾਂਦਾ ਵਾ। ਆਪਾਂ ਅੱਗੇ ਵੀ ਇੱਕ ਦਿਨ ਗੱਲ ਕਰਦੇ ਹਾਂ, ਤੁਹਾਨੂੰ ਆਪਣਾ ਸੁਪਰ ਮਾਰਕੀਟ ਤੋਂ ਬ੍ਰਾਨ ਪਾਊਡਰ ਮਿਲ ਜਾਂਦਾ, ਬਹੁਤ ਸਸਤਾ ਜਿਹਾ ਵਾ, ਡੋਲਰ ਡੇਢ ਡੋਲਰ ਦਾ ਪਾਊਡਰ ਹੈ। ਜਦੋਂ ਤੁਸੀਂ ਘਰ ਦੇ ਲਈ ਆਟਾ ਗੁੰਨਦੇ ਹੋ ਨਾ ਤੇ ਮੁੱਠੀਆਂ ਦੋ ਮੁੱਠੀਆਂ ਵਿੱਚ ਬ੍ਰਾਨ ਦੇ ਪਾ ਲਓ, ਉਹਦੇ ਨਾਲ ਤੁਹਾਡਾ ਜਿਹੜਾ ਵਾ ਇਹ ਰੋਟੀ ਦੀ ਸਮੱਸਿਆ ਹੱਲ ਹੋ ਜੂਗੀ, ਰੋਟੀ ਫਿਰ ਵਾਪਸ ਨਹੀਂ ਆਊਗੀ, ਇਹ ਆ ਵੀ ਤੁਹਾਨੂੰ ਡਾਈਜੈਸਟ ਹੋ ਜੂਗੀ। ਬੇਸਿਕਲੀ ਉਹ ਵਾਲਾ ਬ੍ਰਾਂਡ ਜਿਹੜਾ ਵਾ ਬੂਰਾ ਵਾ ਜਿਹੜਾ ਉੱਤੋਂ ਉਹਨਾਂ ਨੇ ਲਾਇਆ ਵਾ,
1: ਓਕੇ,
0: ਜਿਹਨੂੰ ਆਪਾਂ ਕਹਿੰਦੇ ਰੂਲਾ ਫਰਾਇਆ, ਤੇ ਉਹ ਜਿਹੜਾ ਉਹ ਵਾਪਸ ਤੁਸੀਂ ਜਦੋਂ ਵਿੱਚ ਪਾ ਲਿਆ ਤੇ ਉਹ ਤੁਹਾਨੂੰ ਤਾਂ ਫਾਈਬਰ ਜਿਹੜਾ ਵਾ ਤੁਹਾਨੂੰ ਇੱਕ ਤੇ ਕੌਨਸਟੀਪੇਟ ਨਹੀਂ ਕਰੂਗਾ ਹਨਾ, ਕਿਉਂਕਿ ਮੈਦਾ ਜਿਹੜਾ ਵਾ ਉਹ ਕਹਿੰਦੇ ਜਾ ਕੇ ਚੰਬੜੀ ਜਾਂਦਾ ਤੁਹਾਡੀਆਂ ਅੰਤੜੀਆਂ ਨਾਲ, ਤੇ ਤੁਸੀਂ ਵੀ ਸ਼ਾਇਦ ਮਹਿਸੂਸ ਕਰਦੇ ਹੋਵੋਗੇ ਆਪਣੇ ਆਪਣੇ ਪੱਧਰ ਦੇ ਉੱਤੇ ਕੀ ਕਰਦਾ। ਸੋ ਉਹਦਾ ਹੱਲ ਇਹ ਆ, ਜਾਂ ਤੁਸੀਂ ਇਸ ਗੋਲ ਜਿਹੜਾ ਵਾ ਉਹ ਰੱਖੋ
1: ਜੀ, ਉਹ ਤੁਸੀਂ ਸੀਲੇ ਮਾਸਕ ਤਾਂ ਇੰਨਾ ਕੁ ਬੈਸਟ ਆ ਨਾ ਲਾਈਫ ਦੇ ਵਿੱਚ ਮੈਨੂੰ ਹੁਣ ਲੱਗਣ ਲੱਗ ਗਿਆ। ਇੱਕ ਪੁਆਇੰਟ ਤੋਂ ਬਾਅਦ ਤੁਹਾਨੂੰ ਅਹਿਸਾਸ ਹੁੰਦਾ ਨਾ ਵੀ ਵੀ ਤੁਹਾਨੂੰ ਹੁਣ ਜ਼ਰੂਰਤ ਆ, ਚੀਆ ਸੀਡ ਭਿਓ ਕੇ ਰੱਖ ਲਓ ਤੇ ਸੀਲੇ ਮਾਸਕ ਜਿਹੜਾ ਆ ਉਹਦੇ ਚੀਆ ਸੀਡ ਵਾਲੇ ਪਾਣੀ ਚ ਤੁਸੀਂ ਮੜ ਜਾ ਵਾਰਮ ਕਰਕੇ ਪਾ ਲਓ ਤੇ ਫਟਾਫਟ ਪੀ ਲਓ, ਇਸ ਤੋਂ ਪਹਿਲਾਂ ਕਿ ਸਲਾਈਮ ਜਿਹੀ ਉਹਦੀ ਬਣੇ, ਕਿਉਂਕਿ ਉਹ ਗਾੜਾ ਬਹੁਤ ਹੋ ਜਾਂਦਾ ਇੱਕਦਮ ਹੀ ਨਾ।
0: ਹਾਂਜੀ, ਸੀਲੇ ਮਾਸਕ ਜਿਹੜਾ ਅੰਗਰੇਜ਼ੀ ਨਾ ਹੋ ਗਿਆ
1: ਜੀ,
0: ਇਸ ਗੋਲ ਜਿਹੜਾ ਉਹ ਪੰਜਾਬੀ ਹੋ ਗਿਆ। ਸੋ ਸੇਮ ਹੀ ਚੀਜ਼ ਆ, ਤੁਹਾਨੂੰ ਆਮ ਇੱਥੋਂ ਸੁਪਰ ਮਾਰਕੀਟ ਤੋਂ ਮਿਲ ਜਾਂਦਾ ਨਾ, ਵੱਡਾ ਪੈਕਟ ਸਸਤਾ ਮਿਲ ਜਾਂਦਾ।
1: ਹਾਂਜੀ ਹਾਂਜੀ, $5-6 ਦਾ ਆਰਾਮ ਨਾਲ ਮਿਲ ਜਾਂਦਾ।
0: ਹਾਂ, ਤੇ ਉਹਦਾ ਜਿਹੜਾ ਇਸ ਤੋਂ ਪਹਿਲਾਂ ਕਿ ਤੁਸੀਂ ਮੁੜ ਕੇ ਡਾਕਟਰ ਕੋਲ ਜਾਓ, ਕੋਈ ਕਿਸੇ ਕਿਸਮ ਦੀ ਇਦਾਂ ਦੀ ਤੁਸੀਂ ਜਦੋਂ ਕਹੋਗੇ ਪੇਟ ਦੀ ਪ੍ਰੋਬਲਮ, ਤਾਂ ਉਹਨਾਂ ਤੁਹਾਨੂੰ ਮੋਵੀਕੋਲ ਦੇਣੀ ਆ ਤੇ ਉਹ ਲਗਭਗ ਸੇਮ ਚੀਜ਼ ਹੀ ਆ।
1: ਮੈਨੂੰ ਐਕਚੁਅਲੀ ਰਣਜੋਤ ਜੀ ਡਾਕਟਰ ਨੇ ਕਿਹਾ ਸੀ, ਉਹ ਕਹਿੰਦੇ ਕਿ ਤੁਸੀਂ ਜਦੋਂ ਇਹ ਵਾਲੀਆਂ ਚੀਜ਼ਾਂ ਤੇ ਲੱਗ ਜਾਂਦੇ ਆ ਨਾ, ਜਿਹੜੀਆਂ ਬੋਟਲਸ ਤੁਸੀਂ ਲੈ ਕੇ ਆਉਂਦੇ ਆ ਡਰੱਗ ਸਟੋਰਸ ਤੋਂ, ਤੇ ਤੁਹਾਡਾ ਗੱਠ ਹੈ ਨਾ ਜਿਹੜਾ ਉਹ ਆਪ ਕੰਮ ਕਰਨਾ ਬੰਦ ਕਰ ਦਿੰਦਾ ਹੌਲੀ ਹੌਲੀ, ਇੱਕ ਸਰਟਨ ਟਾਈਮ ਤੇ ਜਾ ਕੇ ਨਾ ਤੁਸੀਂ ਉਹਨੂੰ ਲੇਜ਼ੀ ਕਰ ਦਿੰਦੇ ਆ, ਤੁਸੀਂ ਉਹਨੂੰ ਦੇ ਦਿੰਦੇ ਆ ਚੀਜ਼ ਕਿ ਤੂੰ ਇਹ ਹੁਣ ਕੰਮ ਕਰੂਗੀ, ਤੂੰ ਬਹਿ ਜਾ, ਤੇ ਫਿਰ ਤੁਸੀਂ ਔਖੇ ਹੁੰਦੇ ਆ। ਟਰਾਈ ਕਰੋ ਕਿ ਆਪਣੀ ਕਿਚਨ ਚੋਂ ਇੱਦਾਂ ਦੀਆਂ ਫਾਈਬਰ ਵਾਲੀਆਂ ਚੀਜ਼ਾਂ ਲੱਭੋ, ਤੇ ਉਹਨੇ ਮੈਨੂੰ ਕਿਹਾ ਸੀਗਾ ਕਿ ਚੀਆ ਸੀਡ ਪਾ ਕੇ ਰੱਖ ਦੇ, ਭਿਓ ਕੇ 1-2 ਘੰਟੇ ਗਰਮ ਪਾਣੀ ਦੇ ਵਿੱਚ ਜਾਂ ਵਾਰਮ ਜੇ ਚ, ਹਾਂ ਉਹ ਕਹਿੰਦੇ ਉਹ ਭਿੱਜ ਜਾਣਾ ਆਰਾਮ ਨਾਲ ਫੁੱਲ ਜਾਣਾ, ਤੇ ਉਹਦੇ ਵਿੱਚ ਉਹ ਪਾ ਕੇ ਤੇ ਪੀ ਲਓ, ਤੁਹਾਨੂੰ ਕਦੀ ਪ੍ਰੋਬਲਮ ਨਹੀਂ ਆਉਂਦੀ। ਤੇ ਬੈਸਟ ਪਤਾ ਕੀ ਆ, ਉਹਨਾਂ ਨਾਲ ਥੋੜਾ ਜਿਹਾ ਚਿਰ ਤੁਹਾਡਾ ਢਿੱਡ ਵੀ ਭਰਿਆ ਰਹਿੰਦਾ, ਜਦੋਂ ਖੋ ਜੀ ਪੈਂਦੀ ਹੁੰਦੀ ਨਾ ਜੇ ਤੁਸੀਂ ਉਦੋਂ ਪੀਓ ਨਾ, ਤੇ ਉੱਤੋਂ 20-25 ਮਿੰਟਾਂ ਬਾਅਦ 1-2 ਘੰਟੇ ਵਿੱਚ ਵਿੱਚ ਨਾ ਫੂਡ ਖਾ ਲਓ ਕੋਈ, ਉਹ ਹੋਰ ਹੈਲਪ ਕਰਦਾ ਤੁਹਾਡੀ ਕੌਨਸਟੀਪੇਸ਼ਨ ਨੂੰ।
0: ਵੇਖੋ ਇਹ ਕੁਛ ਇੱਕ ਚੀਜ਼ਾਂ ਨੇ ਜਿਹੜੀ ਤੁਹਾਡੀ ਨਾ ਬਹੁਤ ਮਦਦ ਕਰਦੀਆਂ ਤੁਹਾਨੂੰ, ਤੁਹਾਡਾ ਮੈਟਾਬੋਲਿਜ਼ਮ ਹੋਰ ਜ਼ਿਆਦਾ ਤੇਜ਼ ਸਟਰੋਂਗ ਕਰਨ ਦੇ ਵਿੱਚ, ਜੇ ਤੁਹਾਨੂੰ ਭੁੱਖ ਭੁੱਖ ਦੀ ਪ੍ਰੋਬਲਮ ਲੱਗਦੀ ਹੈ ਜਾਂ ਕਿੱਦਾਂ, ਤੇ ਚੀਆ ਸੀਡ ਜਿਹੜੇ ਨੇ ਉਹ ਤੁਸੀਂ ਉਹਦੇ ਵਿੱਚ ਥੋੜ੍ਹਾ ਜਿਹਾ ਨਿੰਬੂ ਨਿਚੋੜ ਲਓ ਭਾਵੇਂ, ਹੈ ਨਾ, ਅਤੇ ਉਹ ਤੁਸੀਂ ਪੀ ਲਓ ਰੋਟੀ ਤੋਂ 1-2 ਘੰਟਾ ਪਹਿਲਾਂ। ਅੱਛਾ, ਤੁਸੀਂ ਸੇਮ ਚੀਜ਼ ਜਿਹੜੀ ਆ ਨਾ ਉਹ ਤੁਸੀਂ ਅਲੱਗ ਤਰ੍ਹਾਂ ਦੇ ਫਾਇਦੇ, ਪਰ ਸੇਮ ਚੀਜ਼ ਜਿਹੜੀ ਆ ਉਹ ਖੀਰਾ ਵੀ ਕਰਦਾ।
1: ਹਾਂਜੀ,
0: ਖੀਰਾ ਵੀ ਇੱਕ ਐਪੀਟਾਈਜ਼ਰ
1: ਹੈ, ਹੈ
0: ਨਾ, ਉਹਨੂੰ ਤੁਸੀਂ ਇਹ ਨਹੀਂ ਵੀ ਰੋਟੀ ਦੇ ਨਾਲ ਨਾ ਖਾਓ, ਉਹਨੂੰ ਤੁਸੀਂ ਰੋਟੀ ਤੋਂ ਪਹਿਲਾਂ 1-2 ਘੰਟਾ ਤੁਸੀਂ ਖਾ ਲਓ, ਤੇ ਜਦੋਂ ਤੁਹਾਨੂੰ ਭੁੱਖ ਲਵਾਉਣ ਲੱਗੂਗਾ ਫਿਰ ਉਹਨੇ ਬੜੀ ਤੇਜ਼ੀ ਨਾਲ ਭੁੱਖ ਲਵਾਉਣੀ, ਉਦੋਂ ਖਾਓ
1: ਜੀ,
0: ਉਦੋਂ ਰੋਟੀ ਖਾ ਲਓ ਤੁਸੀਂ, ਹੈ ਨਾ। ਸੋ ਇੱਦਾਂ ਦੀਆਂ ਚੀਜ਼ਾਂ ਨਿੱਕੀਆਂ ਨਿੱਕੀਆਂ ਤੁਸੀਂ ਜੇ ਕਰੋਗੇ ਤੇ ਤੁਹਾਨੂੰ ਹੋ ਸਕਦਾ ਤੁਹਾਡੇ ਸਰੀਰ ਦੇ ਵਿੱਚ ਐਨਰਜੀ ਪਹਿਲਾਂ ਦੇ ਨਾਲੋਂ ਥੋੜ੍ਹੀ ਜਿਹੀ ਬੈਟਰ ਲੱਗੇ। ਬਾਕੀ ਤੁਹਾਡੇ ਕੋਲ ਕੋਈ ਢੰਗ ਤਰੀਕੇ ਨੇ ਤਾਂ ਤੁਸੀਂ ਜ਼ਰੂਰ ਦੱਸਿਓ, ਕਿਉਂਕਿ ਇਹ ਬੇਸਿਕ ਸਮੱਸਿਆ ਵਾ, ਇਹ ਆਪਾਂ ਤਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਫਾਈਬਰ ਮਿਸਿੰਗ ਆ ਇਸ ਡਾਇਟ ਦੇ ਵਿੱਚੋਂ, ਇਹ ਵਨ ਆਫ ਦਾ ਘੁੰਮਣ ਸਾਹਿਬ ਕਹਿੰਦੇ ਨੇ ਕਿ ਨਾ ਕੋਈ ਦੇਖਿਆ ਜੀ ਯੰਤਰ ਤੇ ਨਾ ਕੋਈ ਦੇਖਿਆ ਕੱਕਾ ਭੂਰਾ, ਬਸ ਪਿੰਡ ਵਿੱਚ ਦਾਖਲ ਹੁੰਦੇ ਆ ਭੱਜਦਾ ਨੱਠਦਾ, ਦੇਖਿਆ ਸਾਨੂੰ 1-2 ਕਤੂਰਾ, ਮਹਿਸੂਸ ਹੋਈ ਥੋੜੀ ਜਿਹੀ ਜ਼ਿਆਦਾ ਠੰਡ, ਜਦੋਂ ਪਹਿਲੇ ਹੀ ਪਹਿਰ ਡਿਲੀਵਰੀ ਕਰਨ ਮੈਂ ਪਹੁੰਚਿਆ ਪਿੰਡ ਤਤੂਰਾ, ਕਹਿੰਦਾ ਘੁੰਮਣ ਮਿਹਨਤ ਮੁਸ਼ਕਤ ਬਸ ਕਰਦੇ ਰਹੋ, ਕਿਉਂਕਿ ਮਿਹਨਤ ਦਾ ਮੁੱਲ ਤਾਂ ਰੱਬ ਹਮੇਸ਼ਾ ਹੀ ਪਾ ਦਿੰਦਾ ਪੂਰਾ। ਸੁਖਦੀਪ ਸਿੰਘ ਘੁੰਮਣ,
1: ਥੈਂਕ ਯੂ, ਬਹੁਤ ਵਧੀਆ, ਥੈਂਕ ਯੂ ਜੀ,
0: ਬਹੁਤ ਵਧੀਆ ਜੀ, ਮਿਹਰਬਾਨੀ। ਤੇ ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਚਾਹ ਕਹਿੰਦੇ ਨੇ ਕਿ ਪੀ ਲਈ ਵਿਦ ਪੰਜੀਰੀ, ਬਟ ਈਵਨਿੰਗ ਵਿੱਚ ਕਹਿੰਦੇ ਨੇ ਕਿ ਨਹੀਂ ਪੀਂਦੇ ਚਾਹ, ਗੁੱਡ, ਚਲੋ ਚੰਗੀ ਗੱਲ ਹੈ ਜੀ। ਤੇ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਸੁਖ ਭੈਣ ਜੀ ਕਹਿੰਦੇ ਕਿ ਆਪਣੀ ਬਣਾਈ ਚਾਹ ਪੀ ਕੇ ਆਏ ਲੱਗਦੇ ਆ, ਬਹੁਤ ਐਨਰਜੀ ਲੱਗ ਰਹੀ ਆ, ਸਤਵੀਰ ਕੌਰ ਜੀ ਕਹਿੰਦੇ ਨੇ। ਤੇ ਰਾਗੀ ਵੀ ਕਹਿੰਦੇ ਨੇ ਕਿ ਰੋਸਟ ਕਰਕੇ ਪਾ ਸਕਦੇ ਹਾਂ, ਬਹੁਤ ਟੇਸਟ ਹੁੰਦੀ ਆ।
1: ਬਿਲਕੁਲ ਜੀ,
0: ਹਾਂਜੀ ਬਿਲਕੁਲ, ਰਾਗੀ ਵੀ ਉਹਦੇ 'ਚ ਪਾ ਸਕਦੇ ਹੋ ਬੇਸਿਕਲੀ ਤੁਸੀਂ ਨਾ, ਵੈਸੇ ਕੋਸ਼ਿਸ਼ ਕਰਕੇ ਤੇ ਇਹ ਅਲੱਗ ਅਲੱਗ ਤਰ੍ਹਾਂ ਦੇ ਬਣਾ ਲਓ। ਮੰਨ ਲਓ ਇੱਕ ਵਾਰੀ ਤੁਸੀਂ ਇੱਕ ਤਰ੍ਹਾਂ ਦਾ ਬਣਾਇਆ, ਕੁਛ ਵੀ ਨਾ ਬਣਾਓ ਯਾਰ, ਮੈਂ ਤਾਂ ਕਹਿੰਦਾ ਤੁਸੀਂ ਮਖਾਣੇ ਭੁੰਨ ਕੇ ਰੱਖ ਲਓ, ਹਨਾ, ਤੇ
1: ਉਹ ਇਕੱਲੇ ਸਵਾਦ ਨਾਲ ਖਾਂਦੇ ਆ।
0: ਮਖਾਣੇ ਜਿਹੜੇ ਨੇ ਉਹ ਗੁੱਡ ਸੋਰਸ ਆ ਤੁਹਾਡਾ ਕੈਲਸ਼ੀਅਮ ਦਾ, ਤੇ ਸਾਨੂੰ ਸਾਰਿਆਂ ਨੂੰ ਹੀ ਕੜਿਕ ਕੜਿਕ ਇੱਕ ਸਟੇਜ ਤੇ ਜਾ ਕੇ ਹੁੰਦੀ ਆ, ਹਨਾ, ਸਾਡਾ ਜਿਹੜਾ ਕੈਲਸ਼ੀਅਮ

0: ਤੇ ਕਦੀ ਤੁਸੀਂ ਮਤਲਬ ਛੋਲਿਆਂ ਦੀ ਮੁੱਠ ਭਰ ਲਈ, ਕਦੀ ਤੁਸੀਂ ਰਾਗੀ ਜਿੱਦਾਂ ਤੁਸੀਂ ਕਹਿ ਰਹੇ ਹੋ ਰਾਗੀ ਬੜਾ ਵਧੀਆ ਵਾ, ਉਹ ਤੁਸੀਂ ਖਾ ਸਕਦੇ ਹੋ। ਸਤਿ ਸ਼੍ਰੀ ਅਕਾਲ, ਕਹਿੰਦੇ ਮੇਰੀ ਘਰ ਵਾਲੀ ਨੇ ਚਰਾਬ ਵਾਲੇ ਆਟੇ ਦੇ ਬਿਸਕੁਟ ਖਾ ਕੇ ਲੀਵਰ ਫੈਟੀ ਕਹਿੰਦੇ ਕਰਵਾ ਲਿਆ ਸੀ, ਡਾਕਟਰ ਨੇ ਕਿਹਾ ਕਿ ਨਿਰੀ ਬਿਮਾਰੀ ਆ, ਇਹ 2 ਮੰਥ ਛੱਡਣ ਤੋਂ ਬਾਅਦ ਸਾਰੇ ਟੈਸਟ ਨੋਰਮਲ। ਹਾਂ, ਉਹੀ ਬਿਸਕਿਟ ਦਾ ਉਹੀ ਤਾਂ ਕਹਿ ਰਹੇ ਹਾਂ ਜੀ, ਵੇਖੋ ਕੋਈ ਵੀ ਚੀਜ਼ ਹੈ ਉਹਨੂੰ ਤੁਸੀਂ ਇੰਨਾ ਜ਼ਿਆਦਾ ਨਹੀਂ ਖਾ ਸਕਦੇ
1: ਐਕਸੈਸ ਦੇ ਵਿੱਚ ਜਦੋਂ ਤੁਸੀਂ ਖਾਂਦੇ ਹਾਂ ਤਾਂ ਫਿਰ ਤਾਂ ਹਾਂਜੀ, ਫਿਰ ਤਾਂ ਰਣਜੋਤ ਜੀ ਉਹੀ ਗੱਲ ਹੋ ਗਈ, ਜੇ ਆਪਾਂ ਰੋਟੀ ਖਾਈ ਜਾਂਦੇ ਹਾਂ ਇਕੱਲੀ ਉਹ ਵੀ ਮਾੜੀ ਆ, ਜੇ ਇਕੱਲੀਆਂ ਆਪਾਂ ਰੋਟੀਆਂ 'ਤੇ ਜ਼ੋਰ ਦਿੱਤਾ, ਆਪਾਂ ਸਬਜ਼ੀ ਖਾਂਦੇ ਨਹੀਂ, 5-6 ਰੋਟੀਆਂ ਖਾ ਲਈਆਂ, ਇੰਨੀ ਕੁ ਸਬਜ਼ੀ, ਮੈਂ ਇੱਦਾਂ ਦੀਆਂ ਫੈਮਿਲੀਜ਼ ਵੀ ਦੇਖੀਆਂ
0: ਛਵਾਉਂਦੇ ਆ ਬਸ।
1: ਹਾਂ, ਮੈਨੂੰ ਕਈ ਵਾਰੀ ਹਾਸਾ ਆਉਂਦਾ ਹੁੰਦਾ, ਸਾਡੇ ਆ ਫਰੈਂਡ ਅਤੇ ਉਹ ਇੱਕ ਦਿਨ ਜਿੱਦਾਂ ਬੱਚਿਆਂ ਦੀ ਫੇਵਰੇਟ ਸਬਜ਼ੀ ਉਹਨਾਂ ਨੇ ਬਣਾਈ ਹੋਈ ਸੀ, ਫੋਨ 'ਤੇ ਗੱਲ ਕਰਦੇ ਕਰਦੇ ਇਹੀ ਗੱਲ ਹੋਈ ਨਾ, ਮੈਂ ਕਿਹਾ ਉਹ ਅੱਛਾ ਇਹ ਤਾਂ ਇਹਦੀ ਫੇਵਰੇਟ ਸਬਜ਼ੀ ਹੈ, ਕਹਿੰਦਾ ਚੱਲ ਮੈਂ ਦੇ ਕੇ ਜਾਂਦੀ ਹਾਂ। ਮੈਂ ਕਿਹਾ ਅੱਛਾ, ਉਹ ਦੇ ਕੇ ਗਏ, ਮੈਂ ਕਿਹਾ ਇਹਦੇ ਨਾਲ ਤਾਂ ਸਾਡੀ ਦਾੜ੍ਹ ਦੀ ਗਿੱਲੀ ਹੋਣੀ, ਮਤਲਬ ਬੱਚੇ ਦੀ ਸਾਡੇ ਦੀ ਦਾੜ੍ਹ ਦੀ ਗਿੱਲੀ ਹੋਣੀ ਉਹਨਾਂ ਦੇ ਲਈ। ਹਾਂ, ਉਹਨਾਂ ਦੇ ਲਈ ਉਹ ਮਤਲਬ ਪ੍ਰੋਪਰ ਮੀਲ ਸੀਗਾ, ਹੈ ਨਾ, ਜਿੱਦਾਂ ਜੇ ਇਕੱਲੀ ਰੋਟੀ ਖਾਓਗੇ ਤਾਂ ਉਹ ਵੀ ਗੁੱਡ ਨਹੀਂ ਹੈਗੀ। ਸੋ ਐਕਸੈਸ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਆ ਉਹ ਚੰਗੀ ਨਹੀਂ ਹੈਗੀ, ਤਾਂ ਹੀ ਅਸੀਂ ਅੱਜ ਇਹ ਗੱਲ ਕਰ ਰਹੇ ਹਾਂ ਕਿ ਬੈਲੈਂਸ ਕਿੱਦਾਂ ਬਣਾਉਣਾ ਆ, ਜਿਹੜੀ ਜਿਹੜਾ ਇੱਕ ਮੀਲ ਆ ਉਹਨੂੰ। ਅਤੇ ਜੇ ਤੁਹਾਨੂੰ ਇੱਦਾਂ ਲੱਗਦਾ ਆ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਕਿੰਨਾ ਪ੍ਰੋਟੀਨ ਜਾਂ ਕਿੰਨਾ ਉਹ, ਅੱਜ ਕੱਲ੍ਹ ਤਾਂ ਡਾਕਟਰ ਵੀ ਤੁਹਾਨੂੰ ਇਹ ਇੱਕ ਬੇਸਿਕ ਜਿਹਾ ਜਿਹੜਾ ਹੁੰਦਾ ਉਹ ਚਾਰਟ ਜਿਹਾ ਦੇ ਦਿੰਦੇ,
0: ਔਨਲਾਈਨ ਸਾਰਾ ਕੁਛ ਪਿਆ ਹੋਵੇ। ਹਾਂ,
1: ਜੇ ਔਨਲਾਈਨ 'ਤੇ ਵੀ ਤੁਸੀਂ ਟਰੱਸਟ ਨਹੀਂ ਕਰਦੇ, ਕਈ ਹੁੰਦੇ ਨਾ ਨਹੀਂ ਅੱਜ ਕੱਲ੍ਹ ਤਾਂ ਬਹੁਤ ਔਨਲਾਈਨ ਮਿਲਦਾ ਕੁਛ, ਉੱਥੇ ਟਰੱਸਟ ਕਰਨ ਨੂੰ ਆਪਣੇ GP ਕੋਲ ਚਲੇ ਜਾਓ, ਉਹ ਤੁਹਾਨੂੰ ਬੇਸਿਕ ਜਿਹਾ ਇੱਕ ਦੱਸ ਦੂਗਾ ਵੀ ਹਾਂ ਆਹ ਆਹ ਚੀਜ਼ਾਂ ਐਡ ਕਰ ਲਾ। ਫੋਰ ਐਗਜ਼ਾਮਪਲ, ਉਹ ਤੁਹਾਨੂੰ ਕਹਿ ਦੂਗਾ ਸਵੇਰੇ ਤੁਸੀਂ ਬ੍ਰੇਕਫਾਸਟ ਕਰਨਾ ਆ, ਜੇ ਤੁਸੀਂ ਇੰਡੀਅਨ ਬ੍ਰੇਕਫਾਸਟ ਕਰਨਾ ਆ ਤਾਂ ਉਹਦੇ ਵਿੱਚ ਦਹੀਂ ਹੋਣਾ ਚਾਹੀਦਾ ਆ, ਉਹਦੇ ਵਿੱਚ ਇੱਕ ਸਬਜ਼ੀ ਹੋਣੀ ਚਾਹੀਦੀ ਆ, ਜਾਂ ਤੁਸੀਂ ਦਾਲ ਹੋਣੀ ਚਾਹੀਦੀ ਆ, ਹੈ ਨਾ, ਉਹਦੇ ਵਿੱਚ ਜੇ ਤੁਸੀਂ ਰੋਟੀ ਖਾ ਰਹੇ ਹੋ ਸੈਲਡ ਹੋਣਾ ਚਾਹੀਦਾ ਹੈ ਨਾਲ, ਪਹਿਲਾਂ ਸੈਲਡ ਖਾ ਲਓ ਫਿਰ ਰੋਟੀ ਖਾਣੀ ਸ਼ੁਰੂ ਕਰੋ, ਨਾ ਜੇ ਤੁਸੀਂ ਜਿੰਨੀਆਂ ਵੀ ਚੀਜ਼ਾਂ ਤੁਸੀਂ ਉਹਦੇ ਵਿੱਚ, ਫੈਟ ਵੀ ਜ਼ਰੂਰੀ ਆ, ਘਿਓ ਕਿਹੜਾ ਯੂਜ਼ ਕਰਦੇ ਆ, ਦੇਸੀ ਘਿਓ ਦਾ ਚਮਚਾ ਪਾ ਲਓ, ਸਾਰੀਆਂ ਚੀਜ਼ਾਂ ਜ਼ਰੂਰੀ ਆ।
0: ਨੋਨ ਵੈਜ ਉੱਤੇ ਤੁਸੀਂ
1: ਹਾਂਜੀ ਬਿਲਕੁਲ
0: ਖਾ ਲਓ, ਤੋ ਆਪਣਾ ਜਸਕਰੀ ਜੀ ਕਹਿੰਦੇ ਕਿ ਸੇਮ, ਕਹਿੰਦੇ ਕਿ ਪਿੰਚ ਅੰਮ੍ਰਿਤ ਭੈਣ ਜੀ ਕਹਿੰਦੇ ਵਾਂਗੂ ਮੈਂ ਵੀ ਕਹਿੰਦੇ ਕਿ ਸੇਮ ਬਣਾਈਆਂ, ਸੱਤੂ ਦੀਆਂ ਪਿੰਨੀਆਂ ਵਿੱਚ ਮਖਾਣੇ ਵੀ ਪਾਏ ਨੇ ਪਾਊਡਰ ਕਰਕੇ।
1: ਇਹ ਤਾਂ ਪਤਾ ਤੁਹਾਨੂੰ ਨਾਰੀਅਲ ਦੀ ਚਟਨੀ ਵੀ ਬਹੁਤ ਸਵਾਦ ਬਣਾਉਂਦੇ
0: ਆ। ਆ ਨਹੀਂ ਸਵਾਦ ਬਣਾਉਂਦੇ ਆ ਜਿਹੜੀਆਂ,
1: ਇਹ ਨਾਰੀਅਲ ਦੀ ਚਟਨੀ ਉੱਤੇ ਕੁਛ ਨਹੀਂ ਹੈਗਾ ਇਹਨਾਂ ਦਾ,
0: ਆ ਨਹੀਂ ਸਵਾਦ ਆ ਜਿਹੜੀਆਂ,
1: ਇਹ ਤਾਂ ਮੈਂ ਵੀ ਬਣਾ ਲੈਂਦੀ ਹਾਂ, ਉਹ ਮੈਨੂੰ ਬਣਾਉਣੀ ਨਹੀਂ ਆਉਂਦੀ,
0: ਬਾਕੀ ਜਿੱਦਾਂ ਰੋਟੀ ਦੀ ਤੁਸੀਂ ਗੱਲ ਕਰ ਰਹੇ ਹੋ ਅੱਜ ਕੱਲ੍ਹ ਵੇਖੋ ਬੜੇ ਸਬਸਟੀਟਿਊਟ ਵੀ ਨੇ, ਹੁਣ ਤੇ ਰੋਟੀ ਦੇ ਵੀ ਜਿੱਦਾਂ ਇੱਕ ਸਾਤਵਿਕ ਰੋਟੀ ਦੀ ਵੀ ਟਰਮ ਚੱਲੀ ਆ, ਤੁਸੀਂ ਉਹਦੇ ਚ ਜਦੋਂ ਪਾਣੀ ਪਾਉਂਦੇ ਹੋ ਤੁਸੀਂ, ਤੇ ਤੁਹਾਡੇ ਕੋਲ ਉਹ ਘਰਾਂ ਦੇ ਵਿੱਚ ਉਹ ਜੂਸਰ ਜੇ ਹੈਗੇ ਆ ਜਾਂ ਸਮੂਦੀ ਮੇਕਰ ਹੈਗੇ ਆ, ਉਹ ਚ ਤੁਸੀਂ ਥੋੜੀ ਜਿਹੀ ਪਾਲਕ, ਕੇਲ, ਬਰੋਕਲੀ ਜੋ ਵੀ ਤੁਹਾਡੇ ਕੋਲ ਕੁਛ ਵੀ ਹਰਿਆ ਜਾਂ ਜੋ ਵੀ ਸਬਜ਼ੀਆਂ ਪਈਆਂ ਨੇ ਉਹਨੂੰ ਤੁਸੀਂ ਪਾਓ ਉਹਦੇ ਵਿੱਚ ਪਾਣੀ 'ਚ, ਉਹਨੂੰ ਗਰਰ ਕਰੋ, ਉਹ ਵਾਲਾ ਪਾਣੀ ਜਿਹੜਾ ਉਹ ਵਰਤ ਲਓ ਆਟਾ ਗੁੰਨਣ ਦੇ ਲਈ,
1: ਜੀ ਜੀ ਜੀ,
0: ਠੀਕ ਆ, ਉਹਦੇ 'ਚ ਜਿੰਨਾ ਵੀ ਵੱਧ ਜਾਂ ਘੱਟ ਕਰਕੇ, ਤੋ ਬੱਚਿਆਂ ਨੂੰ ਵੀ ਤੁਸੀਂ ਇਹ ਕਹਿ ਕੇ ਖਵਾ ਸਕਦੇ ਹੋ ਵੀ ਅੱਜ ਆਪਾਂ ਰੈੱਡ ਰੋਟੀ ਖਾਣੀ ਆ, ਅੱਜ ਆਪਾਂ ਗ੍ਰੀਨ ਰੋਟੀ ਖਾਣੀ ਆ, ਦਿਸ ਦੈਟ ਕੁਛ ਨਾ ਕੁਛ, ਅਤੇ ਉਹ ਜਿਹੜੀ ਰੋਟੀ ਆ ਉਹਦੇ ਨਾਲ ਥੋੜ੍ਹਾ ਜਿਹਾ ਮੈਂ ਵੇਖਣਾ ਵਾ ਵੀ ਉਹ ਵੀ ਹੋ ਜਾਂਦਾ, ਉਹਦੇ ਰੇਸ਼ੇ ਵੀ ਟੁੱਟ ਜਾਂਦੇ ਆ, ਥੋੜ੍ਹੀ ਨਰਮ ਹੋ ਜਾਂਦੀ ਆ
1: ਜੀ,
0: ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਨਾ ਮੈਦਾ ਜਿਹਦਾ ਨਾਨ ਟਾਈਪ, ਤੇ ਉਦਾਂ ਨਹੀਂ ਰਹਿੰਦੀ ਉਹ।
1: ਜਦੋਂ ਤੁਸੀਂ ਕਿਹਾ ਨਾ ਰੈੱਡ ਰੋਟੀ ਖਾਣੀ, ਗ੍ਰੀਨ ਰੋਟੀ ਖਾਣੀ, ਮੈਨੂੰ ਯਾਦ ਆ ਗਿਆ ਅਸੀਂ ਸਾਗ ਬਣਾਇਆ ਇੱਕ ਵਾਰੀ ਸਾਡੇ ਘਰ ਪ੍ਰਾਹੁਣੇ ਆਏ ਤਾਂ ਉਹਨਾਂ ਦੇ, ਮੈਂ ਨਾ ਮੱਕੀ ਦੀਆਂ ਰੋਟੀਆਂ ਬਣਾਉਣ ਲੱਗ ਗਈ, ਕਿ ਸਾਰੇ ਜਣੇ ਮੱਕੀ ਦੀ ਰੋਟੀ ਖਾਂਦੇ ਨਾ ਸਾਗ ਨਾਲ, ਕੜੀ ਨਾਲ, ਹੈ ਨਾ, ਕਣਕ ਦੀ ਕੋਈ ਖਾਂਦਾ ਨਹੀਂ, ਅਤੇ ਉਹ ਨਾ ਨਿਆਣੇ ਉਹਨਾਂ ਦੇ ਦੇਖਣ ਮੇਰੇ ਵੱਲ, ਉਹਦੇ ਉਹਨਾਂ ਦੇ ਮੰਮੀ ਡੈਡੀ ਵੀ ਆਰਾਮ ਨਾਲ ਖਾਣ ਲੱਗ ਗਏ, ਅਤੇ ਇੱਕ ਵਿੱਚੋਂ ਨਿਆਣੇ ਦੀ ਹਿੰਮਤ ਜੇ ਕਰਕੇ ਮੈਨੂੰ ਪੁੱਛਿਆ, ਕਹਿੰਦਾ ਆਂਟੀ, ਕਹਿੰਦਾ ਨੋਰਮਲ ਰੋਟੀਆਂ ਕਦੋਂ ਨੂੰ ਬਣਨੀਆਂ ਸ਼ੁਰੂ
0: ਹੋਣੀਆਂ, ਨੋਰਮਲ ਆ, ਚੰਗਿਆ ਪੁੱਛ ਲੈਣਾ ਚਾਹੀਦਾ।
1: ਹਾਂ, ਮੈਂ ਕਿਹਾ ਨਹੀਂ ਨਹੀਂ ਉਹ ਚੋ ਸੋਰੀ, ਮੈਨੂੰ ਬੋਲ ਲਈ ਸੀ, ਮੈਂ ਫਟਾਫਟ ਨੋਰਮਲ ਰੋਟੀ ਬਣਾਉਣੀ ਸ਼ੁਰੂ ਕੀਤੀ। ਮੈਂ
0: ਕਰਮੀ ਜੀ ਕਹਿੰਦੇ ਕਿ ਯੈਸਟਰਡੇ ਡਿਨਰ ਵਾਸ ਮੂੰਗ ਦਾਲ ਸਬਜ਼ੀ, ਤੇ ਕਹਿੰਦੇ ਕਿ ਟਿੰਡੀ ਕੀ ਕੱਦ ਕੇ, ਅੱਛਾ ਓਕੇ, ਕਿ ਮਤਲਬ ਥੋੜ੍ਹਾ ਬਹੁਤਾ ਹਿਸਾਬ ਤਾਬ ਜਿਹਾ ਲਾਈ ਜਾਇਓ ਤੁਸੀਂ
1: ਜੀ,
0: ਥਿੰਦੀ ਜੀ ਕੱਢ ਕੱਢ ਕੇ ਉਨੇਡੇ 'ਚ ਡੀਸਾ ਚਿਕਨ ਪਾ ਕੇ ਸਿਮ ਗੈਸ 'ਚ ਬਣਾਇਆ ਵਿਦ ਆਟਾ,
1: ਡਾਈਸਡ ਚਿਕਨ, ਮੈਨੂੰ ਸਮਝ ਲੱਗਾ ਇਹਦੇ ਵਿੱਚੋਂ, ਮੈਨੂੰ ਇੱਕ ਡਾਈਸਡ ਚਿਕਨ ਸਮਝ ਲੱਗਾ, ਹੋਰ ਕੀ ਕਿਹਾ,
0: ਨਹੀਂ ਨਾ ਲਿਖਿਆ TH IS A, ਇਹ ਡਾਈਸ ਤੇ ਨਹੀਂ ਆ,
1: ਨਹੀਂ TH IS A,
0: ਦੱਸੋ

0: ਚਲੋ ਐਨੀਵੇ ਕੁਛ ਬਣਾਇਆ ਇਹਨਾਂ ਨੇ ਵਧੀਆ
1: ਤੇ
0: ਹਾਂਜੀ ਵਿਦ ਕਹਿੰਦੇ ਨੇ ਕਿ ਆਟਾ ਮਿਕਸ ਰਾਗੀ ਆਟਾ ਐਂਡ ਸਲਾਦ ਕਹਿੰਦੇ ਕਿ ਫੋਰ ਜੰਕ ਫੂਡ ਮੈਂ ਕਹਿੰਦੇ ਕਿ ਬੱਚਿਆਂ ਕਿਡਸ ਦੇ ਲਈ ਆਪਣੇ ਘਰ ਦੇ ਵਿੱਚ ਕੋਈ ਵੀ ਡਰਿੰਕ ਨਹੀਂ ਰੱਖਦੇ ਤੇ ਨਾ ਹੀ ਕੋਈ ਕਹਿੰਦੇ ਕਿ ਚਿਪਸ ਔਰ ਲੋਲੀਸ ਬਹੁਤ ਵਧੀਆ ਗੱਲ ਤੇ ਇੱਕ ਨਾ ਹੋਰ ਜਿਹੜਾ ਕਰਕਰਾ ਕੇ ਤੇ ਵੀ ਟ੍ਰੈਂਡ ਸਾਨੂੰ ਬੰਦ ਕਰਨਾ ਚਾਹੀਦਾ ਜਿਹੜਾ ਆਪਾਂ ਰਿਟਰਨ ਗਿਫਟਾਂ ਦੇ ਵਿੱਚ ਭਰ ਭਰ ਕੇ ਆਪਣੀਆਂ
1: ਲੋਲੀਆਂ ਦੇ ਉਹ ਬੈਗ ਸਭ ਤੋਂ ਗੰਦੇ ਆ
0: ਉਹ ਵੀ ਥਰਡ ਕਲਾਸ
1: ਇੰਨੀਆਂ ਜਾਲੀ ਉਹ ਲੋਲੀਆਂ ਹੁੰਦੀਆਂ ਨਾ ਰਣਜੋਤ ਜੀ ਉਹ ਤੋਂ ਵਧੀਆ ਨਿਆਣੇ ਨੂੰ ਕੋਈ ਵਧੀਆ ਪੈਨਸਲ ਪੈਨ ਦੇ ਦੋ ਉਹਦੇ ਕੰਮ ਆ ਜੂਗਾ ਮੈਂ ਤਾਂ ਇਹ ਰੱਖ
0: ਇੱਕ ਤੇ ਪਹਿਲੇ ਪਤਾ ਨਹੀਂ ਪਹਿਲੀ ਗੱਲ ਵੀ ਰਿਟਰਨ ਗਿਫਟਾਂ
1: ਬਣਾਏ ਗਏ
0: ਨੇ ਕਿੱਥੋਂ ਇਹ ਸ਼ੁਰੂ ਹੋ ਗਿਆ ਵਾ ਟ੍ਰੈਂਡ ਆਪਣੇ ਪਤਾ ਨਹੀਂ ਲੋਕਾਂ ਨੂੰ ਕਿੱਥੋਂ ਹੱਥ ਲੱਗ ਗਿਆ ਤੇ ਹੁਣ ਨਿਆਣੇ ਨੂੰ ਇੰਨਾ ਕੁ ਚਸਕਾ ਪੈ ਗਿਆ ਵਾ ਹੁਣ ਜੇ ਕੋਈ ਨਾ ਦੇਵੇ ਤੇ ਉਹ ਸ਼ਰਮਿੰਦਿਆਂ ਕਰਦੇ ਆ ਸੋ ਮੈਨੂੰ ਲੱਗਦਾ ਐਵੇਂ ਨਜਾਇਜ਼ ਹੀ ਆਏ ਕੋਈ ਉਹਦੇ ਚ ਪਤਾ ਨਹੀਂ ਕਿੱਥੋਂ ਤੇ ਕਿੱਦਾਂ ਗੋਰਿਆਂ ਗਾਰਿਆਂ ਤੋਂ ਆਇਆ ਹੋਣਾ ਕੁਛ
1: ਜਿੱਦਾਂ ਉੱਤੇ ਲਿਖਿਆ
0: ਹੁੰਦਾ ਗੋਰੇ ਤੇ ਨਹੀਂ ਜਵਾਨੀ ਵੀ ਨਜਾਇਜ਼ ਖਰਚਦੇ
1: ਬਿਲਕੁਲ ਰਣਜੋਤ ਜੀ ਜਿੱਦਾਂ ਲਿਖਿਆ ਨਾ ਨੋ ਬਾਕਸ ਗਿਫਟ ਨਾ ਇੱਦੇ ਥੱਲੇ ਆਪਣੇ ਵੱਲੋਂ ਵੀ ਲਿਖਣਾ ਚਾਹੀਦਾ
0: ਨੋ ਲੋਲੀ ਬੈਗਸ ਪਲੀਜ਼ ਹੁਣ ਕਈ ਤੇ ਉਹਦੇ ਵਿੱਚ ਚਲੋ ਫਿਰ ਵੀ ਉਹ ਇੱਕ ਮਤਲਬ ਠੀਕ ਲੈਵਲ ਦੀਆਂ ਹੁੰਦੀਆਂ ਤੇ ਕਈ ਤੇ ਇੱਦਾਂ ਦੀਆਂ ਹੁੰਦੀਆਂ ਵਾ ਵੀ ਉਹ ਮਤਲਬ ਉਹ ਸਾਨੂੰ ਦਿਖ ਰਿਹਾ ਹੁੰਦਾ ਵਾ ਵੀ ਇਹ ਤੇ ਮਤਲਬ
1: ਇਹ ਕਿਹੜੀ ਕੰਟਰੀ ਤੋਂ ਆਈਆਂ
0: ਕਿਹੜਾ ਬਹੁਤ ਰਹੇ ਰਿਹਾ ਕਹਿੰਦੇ ਕਦੇ ਘਰ ਦੇ ਵਿੱਚ ਹੁਣ ਤਾਂ ਮੋਸਟਲੀ ਕਹਿੰਦੇ ਕਿ ਨਹੀਂ ਰੱਖਦੇ ਅਨਹੈਲਦੀ ਫੂਡ ਤੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਉਹਨਾਂ ਨੂੰ ਹੈਲਦੀ ਹੀ ਬਣਾ ਕੇ ਦੇਵਾਂ ਤੇ ਜਦੋਂ ਕੋਈ ਕਹਿੰਦੇ ਕਿ ਬੱਚਿਆਂ ਦੇ ਫਰੈਂਡ ਆਉਂਦੇ ਆ ਤੇ ਉਹਨਾਂ ਨੂੰ ਵੀ ਕਹਿੰਦੇ ਨੇ ਕਿ ਮੈਂ ਫਰੂਟਸ ਹੀ ਦਿੰਦੀ ਹਾਂ ਤੇ ਦੇ ਆਸਕ ਮੀ ਟੂ ਡੂ ਯੂ ਹੈਵ ਐਨੀ ਚਿਪਸ ਔਰ ਲੋਲੀਸ ਐਕਸੈਟਰਾ ਤੇ ਮੈਂ ਕਹਿੰਦੀ ਹਾਂ ਕਿ ਮੈਂ ਨਹੀਂ ਰੱਖਦੀ ਬਟ ਜੰਕ ਫੂਡ ਕਹਿੰਦੇ ਨੇ ਕਿ ਬਹੁਤ ਰੇਅਰ ਯੂਜ਼ ਕਰਦੇ ਵੇਖੋ ਇਹ ਤੇ ਸੱਚ ਆਪਾਂ ਇਹ ਤੋਂ ਬਿਨਾਂ ਨਹੀਂ ਰਹਿ ਸਕਦੇ ਆਪਾਂ ਇਹ ਨਹੀਂ ਕਰ ਸਕਦੇ ਕਿ ਆਪਾਂ ਬਿਲਕੁਲ ਹੀ ਆਪਾਂ ਕਹੀਏ ਵੀ ਆਪਾਂ ਸੌਂ ਹੀ ਪਾਤੀ ਆ ਹੁਣ ਸਾਨੂੰ ਇਹ ਚੀਜ਼ਾਂ ਦੇ ਨਾਲ ਹੀ ਰਹਿਣਾ ਪੈਣਾ ਖਾਸ ਤੌਰ ਦੇ ਉੱਤੇ ਜਦੋਂ ਹੁਣ ਬਾਜ਼ਾਰ ਦੇ ਵਿੱਚ ਇੰਨੀ ਜ਼ਿਆਦਾ ਭਰਮਾਰ ਆ ਮੈਂ ਤਾਂ ਇਸ ਗੱਲ 'ਤੇ ਹੈਰਾਨ ਹਾਂ ਵੀ ਜਦੋਂ ਹੁਣ ਸਰਕਾਰਾਂ ਨੂੰ ਪਤਾ ਵਾ ਵੀ ਇਹ ਚੀਜ਼ਾਂ ਜਿਹੜੀਆਂ ਨੁਕਸਾਨ ਦੇ ਨੇ ਸਿਹਤ ਦੇ ਲਈ ਨੁਕਸਾਨ ਦੇ ਨੇ ਬੱਚਿਆਂ ਦਾ ਨੁਕਸਾਨ ਕਰ ਰਹੇ ਫਿਰ ਇਹ ਥਾਂ ਥਾਂ ਦੇ ਉੱਤੇ ਖੁੱਲੀਆਂ ਕਿਉਂ ਨੇ ਹਨਾ ਕਿਉਂ ਇਹ ਮਤਲਬ ਇੰਨੇ ਇੰਨੇ ਭਰਵੇਂ ਕਈ ਤਾਂ ਮੈਂ ਇਹਨਾਂ ਦੁਕਾਨਾਂ ਉਹ ਹੈ ਹੀ ਕੰਪਲੀਟ ਮਿੱਠੇ ਵਾਲੀਆਂ ਦੁਕਾਨਾਂ
1: ਮਿੱਠੇ ਵਾਲੀਆਂ ਹਾਂਜੀ ਹਾਂ ਪਾਰਟੀ ਸ਼ੋਪਸ ਜਿਹੜੀਆਂ
0: ਹਨਾ ਫਿਰ ਆ ਜਿਹੜੀਆਂ ਡਰਿੰਕਸ ਵਾਲੀਆਂ ਨੇ ਉਹ ਕੰਪਲੀਟ ਮਿੱਠੀਆਂ ਡਰਿੰਕਸ ਆ ਕੋਈ ਉਹ ਨਹੀਂ ਮਤਲਬ ਉਹਦੇ 'ਚ ਤੁਹਾਨੂੰ ਇੱਕ ਵੀ ਆਈਟਮ ਉਹਦੇ 'ਚ ਨਹੀਂ ਲੱਭੂਗੀ
1: ਜੀ
0: ਤੁਸੀਂ ਜਿਹੜੀ ਕਹੋ ਵੀ ਹਾਂ ਚੱਲ ਠੀਕ ਆ
1: ਵੀ ਹਾਂ ਇਹ ਹੈਲਦੀ ਆਪਸ਼ਨ ਹੈਗੀ ਆ
0: ਸੋ ਇੱਥੇ ਇੰਨੀ ਜ਼ਿਆਦਾ ਸਮੱਸਿਆ ਹੁਣ ਆਸਟ੍ਰੇਲੀਆ ਦੇ ਵਿੱਚ ਕਿੰਨੀ ਕੁ ਸਮੱਸਿਆ ਵਾ ਇੱਕ ਨਾ ਯੂਨੀਵਰਸਿਟੀ ਆਫ ਵੋਲੋਂਗੋਂਗ ਦੇ ਪ੍ਰੋਫੈਸਰ ਨੇ ਬ੍ਰਿਜਿਟ ਕੈਲੀ ਗਿਲੋਟ ਮਾਫ਼ੀ ਚਾਹੁੰਦਾ ਜੇ ਮੈਂ ਗਲਤ ਪ੍ਰੋਨਾਊਂਸ ਕਰ ਰਿਹਾ ਹਾਂ ਅਤੇ ਇਹਨਾਂ ਨੇ ਜਿਹੜਾ ਆਸਟ੍ਰੇਲੀਆ ਦੀ ਸਰਕਾਰ ਨੂੰ ਇੱਕ ਸਰਵੇ ਕਰਕੇ ਇਹਨਾਂ ਨੇ ਦਿੱਤਾ ਸੀ ਕਾਫ਼ੀ ਦੇਰ ਤੋਂ ਹੀ ਲੱਗੇ ਨੇ ਇਹਨਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਜਿਹੜੀ ਅਨਹੈਲਦੀ ਖਾਣਾ ਵਾ ਉਹਦੀ ਮਾਰਕੀਟਿੰਗ ਜਿਹੜੀ ਆ ਉਹ ਬੰਦ ਕੀਤੀ ਜਾਵੇ ਸੋ ਇਹਨਾਂ ਨੇ ਕਾਫ਼ੀ ਦੇਰ ਤੋਂ ਇਹ ਆਵਾਜ਼ ਚੁੱਕੀ ਆ ਰਿਪੋਰਟ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਬੱਚੇ ਟੀ ਵੀ ਵਹਿੰਦੇ ਆ ਜਾਂ ਫਿਰ ਜਿਹੜੇ ਆਪਣੇ ਲੈਪਟੋਪਾਂ ਦੇ ਉੱਤੇ ਫੋਨਾਂ ਦੇ ਉੱਤੇ ਜਿਹੜੀ ਸਟ੍ਰੀਮਿੰਗ ਕਰਦੇ ਆ ਜਾਂ ਫਿਰ ਡਿਜੀਟਲ ਪਲੇਟਫਾਰਮ ਹੋਰ ਜਿੰਨੇ ਵੀ ਨੇ ਜਾਂ ਫਿਰ ਰਿਟੇਲ ਦੀਆਂ ਜਿੰਨੀਆਂ ਵੀ ਥਾਵਾਂ ਨੇ ਆਪਾਂ ਵੇਖਦੇ ਹਾਂ ਵੀ ਉਹਨਾਂ ਦੇ ਬਾਹਰ ਜਿਹੜੇ ਇਸ਼ਤਿਹਾਰ ਲੱਗੇ ਹੁੰਦੇ ਆ ਜਾਂ ਫਿਰ ਪੈਕੇਜਿੰਗ ਜਿੱਦਾਂ ਮੰਨ ਲਓ ਕੋਈ ਇੱਕ ਚੀਜ਼ ਤੁਸੀਂ ਲਈ ਆ ਅਤੇ ਉਹਦੇ ਥੱਲੇ ਜੰਕ ਫੂਡ ਦੀ ਐਡ ਆ ਜਾਂਦੀ ਆ ਜਾਂ ਅਖਬਾਰਾਂ ਵੀ ਈਵਨ ਸਾਡੇ ਘਰਾਂ 'ਚ ਆਉਂਦੀਆਂ ਜਾਂ ਫਿਰ ਜਿਹੜੇ ਸੁੱਟ ਕੇ ਵੀ ਜਾਂਦੇ ਆ ਉਹ ਪੈਂਪਲੇਟ ਉਹਨਾਂ ਦੇ ਥੱਲੇ ਇਹ ਆ ਜਾਂਦੀਆਂ ਤੇ ਹੋਰ ਜਿਹੜੀਆਂ ਸਪੋਂਸਰਸ਼ਿਪ ਵਗੈਰਾ ਇਹਨਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਅਲੱਗ ਅਲੱਗ ਬੱਚਿਆਂ ਦੇ ਈਵੈਂਟਸ ਸਪੋਂਸਰ ਕੀਤੇ ਜਾਂਦੇ ਨੇ ਹਨਾ ਤੇ ਉਹਦੇ ਵਿੱਚ ਲਗਾਤਾਰ ਇਦਾਂ ਦੀ ਮਾਰਕੀਟਿੰਗ ਕਰਕੇ ਬੱਚਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੁਣ ਇਹਦੇ ਕਰਕੇ ਹੁੰਦਾ ਕੀ ਆ ਕਿ 20 ਪਿੱਛੇ ਇੱਕ ਬੱਚਾ ਇਹ 2 ਤੋਂ ਲੈ ਕੇ 17 ਸਾਲ ਤੱਕ ਦੇ ਬੱਚਿਆਂ ਦੇ ਉੱਤੇ ਇਹਨਾਂ ਨੇ ਸਰਵੇ ਕੀਤਾ ਸੀ ਤੇ ਉਹਨਾਂ ਨੇ ਇਹ ਪਾਇਆ ਕਿ 20 ਦੇ ਵਿੱਚੋਂ ਸਿਰਫ ਇੱਕ ਬੱਚਾ ਜਿਹੜਾ ਵਾ ਉਹ ਲੋੜੀਂਦੀਆਂ ਜਿੰਨੀ ਮਾਤਰਾ 'ਚ ਚਾਹੀਦੀਆਂ ਉਨੀਆਂ ਸਬਜ਼ੀਆਂ ਖਾ ਰਿਹਾ ਬਾਕੀ 19 ਨਹੀਂ ਖਾ ਰਹੇ ਇਹ ਆਸਟ੍ਰੇਲੀਆ ਦੇ ਹਾਲਾਤ ਨੇ ਬਾਕੀ ਤੁਸੀਂ ਬਾਕੀ ਦੇਸ਼ਾਂ ਦੇ ਵੇਖ ਲਿਓ 2022 ਦੇ ਵਿੱਚ ਜਿਹੜੇ ਨੈਸ਼ਨਲ ਜਿਹੜੇ ਇਹਨਾਂ ਨੇ ਡਿਜ਼ਿਟ ਇਕੱਠੇ ਕੀਤੇ ਉਹਦੇ ਅਨੁਸਾਰ ਇਹ ਕਹਿੰਦੇ ਨੇ ਕਿ 4 ਦੇ ਵਿੱਚੋਂ ਇੱਕ ਬੱਚਾ ਜਿਹੜਾ ਵਾ ਉਹ ਓਬੀਸ ਆ ਉਹ ਮੋਟਾਪੇ ਦਾ ਸ਼ਿਕਾਰ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਬਿਮਾਰੀ ਦਾ ਸ਼ਿਕਾਰ ਆ ਜਾਂ ਫਿਰ ਹੋਣ ਵਾਲਾ ਵਾ ਖਾਸ ਕਰਕੇ ਉੱਤੇ ਜਿਹੜੇ ਐਬਰੀਜਨਲ ਬੱਚੇ ਨੇ ਜਾਂ ਫਿਰ ਟੈਰਿਸ ਸਟੇਟ ਆਈਲੈਂਡਰਸ ਨੇ ਉਹਨਾਂ ਦੇ ਬੱਚਿਆਂ ਦੇ ਵਿੱਚ ਹੋਰ ਵੀ ਜ਼ਿਆਦਾ ਗੰਭੀਰ ਇਹ ਸਮੱਸਿਆ ਵਾ ਗਰੀਬ ਜਿਹੜੇ ਲੋਕ ਨੇ ਆਸਟ੍ਰੇਲੀਆ ਦੇ ਵਿੱਚ ਸਾਨੂੰ ਲੱਗਦਾ ਹੋਊਗਾ ਵੀ ਸਾਰੇ ਇੱਦਾਂ ਹੀ ਨੇ ਪਰ ਨਹੀਂ ਬੜੀ ਤਕੜੀ ਸਮੱਸਿਆ ਵਾ ਉਹਨਾਂ ਦੇ ਵਿੱਚ ਇਹ ਦਰ ਹੋਰ ਵੀ ਜ਼ਿਆਦਾ ਉਹ ਵੱਧ ਆ ਹੁਣ ਇਹਨਾਂ ਦੇ ਵੱਲੋਂ ਕਿਹਾ ਕਿ ਗਿਆ ਇਹ ਕਹਿੰਦੇ ਇਹਨਾਂ ਦੇ ਵੱਲੋਂ ਇਹ ਸਿਫਾਰਿਸ਼ਾਂ ਸੀ ਕਿ ਬੱਚਿਆਂ ਨੂੰ ਜਿਹੜਾ ਇਹ ਅਨਹੈਲਦੀ ਫੂਡ ਹੈ ਇਹਦੀ ਮਾਰਕੀਟਿੰਗ ਜਿਹੜੀ ਆ ਇਹਨੂੰ ਬੰਦ ਕੀਤਾ ਜਾਵੇ ਇਹਦੇ ਉੱਤੇ ਪਾਬੰਦੀਆਂ ਲਾਈਆਂ ਜਾਣ ਜਾਂ ਫਿਰ ਐਟਲੀਸਟ ਇੰਨਾ ਹੀ ਕੀਤਾ ਜਾਵੇ ਵੀ ਟੀ ਵੀ ਦੇ ਉੱਤੇ ਨਾ ਆ ਸਕਣ ਸਟ੍ਰੀਮਿੰਗ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਰਿਟੇਲ ਵਾਲੀਆਂ ਥਾਵਾਂ ਜਾਂ ਫਿਰ ਬੱਚਿਆਂ ਵਾਲੇ ਜਿਹੜੇ ਈਵੈਂਟ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਸਪੋਂਸਰਸ਼ਿਪ ਜਿਹੜੀ ਆ ਉਹ ਕਾਨੂੰਨੀ ਤੌਰ ਦੇ ਉੱਤੇ ਬੰਦ ਕੀਤੀ ਜਾਵੇ। ਇਸ ਤਰੀਕੇ ਦੇ ਨਾਲ ਇਹ ਨਹੀਂ ਹੋਣੀ ਚਾਹੀਦੀ, ਇਹਨਾਂ ਨੂੰ ਵੇਖ ਕੇ ਹੀ ਬੱਚੇ ਮੰਗਦੇ ਨੇ। ਪ੍ਰੋਫੈਸਰ ਗਿਲਟ ਦਾ ਇਹ ਵੀ ਕਹਿਣਾ ਸੀ ਕਿ ਜਿਹੜੀ ਵਲੰਟੀਅਰ ਜਾਂ ਫਿਰ ਇੰਡਸਟਰੀਅਲ ਕੋਡ ਉਹਦੇ ਵਿੱਚ ਸਰਕਾਰ ਅਸਫਲ ਰਹੀ ਆ, ਫਿਲਹਾਲ ਸਖ਼ਤ ਨਿਯਮ ਨਹੀਂ ਬਣਾ ਸਕੀ। ਅਸਲ ਦੇ ਵਿੱਚ ਇਹ ਇੱਕ ਵੱਡਾ ਫਰਕ ਪਾ ਸਕਦੇ ਨੇ ਜੇਕਰ ਇੱਦਾਂ ਦੇ ਕਾਨੂੰਨ ਬਣ ਜਾਣ ਤਾਂ। ਸੋ ਉਹਨਾਂ ਦੇ ਕਹਿਣ ਦੇ ਮੁਤਾਬਿਕ ਬੱਚੇ ਜਿਹੜੇ ਇੱਦਾਂ ਦੀ ਮਾਰਕੀਟਿੰਗ ਦੇ ਵਿੱਚ ਘਿਰ ਕੇ ਅਤੇ ਇੱਕ ਤਰ੍ਹਾਂ ਦੇ ਨਾਲ ਸਾਈਕੋਲੋਜੀਕਲੀ ਇਸ ਜਾਲ ਦੇ ਵਿੱਚ ਫਸ ਜਾਂਦੇ ਨੇ ਅਤੇ ਵੱਡੀ ਉਮਰ ਤੱਕ ਜਾ ਕੇ ਜਦੋਂ ਤੱਕ ਉਹਨਾਂ ਦਾ ਸਰੀਰ ਦਾ ਕੋਈ ਵੱਡਾ ਨੁਕਸਾਨ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਇਸ ਜਾਲ ਦੇ ਵਿੱਚੋਂ ਨਹੀਂ ਨਿਕਲ ਪਾਉਂਦੇ। ਸੋ ਇਹ ਬੱਚੇ ਉਹਨਾਂ ਨੂੰ ਪੁੱਛ ਕਰਦੇ ਨੇ, ਈਵਨ ਪਰਿਵਾਰ ਵੀ ਉਹਨਾਂ ਐਡਾਂ ਤੋਂ ਪ੍ਰਭਾਵਿਤ ਹੋ ਜਾਂਦੇ ਨੇ। ਖਾਸ ਤੌਰ ਦੇ ਉੱਤੇ ਜਦੋਂ ਸਸਤੇ ਲਾਏ ਜਾਂਦੇ ਨੇ, ਸਭ ਤੋਂ ਵੱਧ ਤੁਸੀਂ ਵੇਖੋਗੇ ਅਤੇ ਜਿਹੜੀਆਂ ਫ੍ਰੀ ਵਾਲੀਆਂ ਜਾਂ ਸਸਤੇ ਵਾਲੀਆਂ ਜਿੰਨੀਆਂ ਵੀ ਡੀਲਾਂ ਲੱਗਦੀਆਂ ਨੇ, ਪੁਆਇੰਟਸ ਵਾਲੀਆਂ ਜਿੰਨੀਆਂ ਵੀ ਡੀਲਾਂ ਲੱਗਦੀਆਂ ਨੇ ਉਹ ਇਹਨਾਂ ਦੇ ਉੱਤੇ ਹੀ ਲੱਗਦੀਆਂ ਨੇ। ਪਬਲਿਕ ਹੈਲਥ ਐਸੋਸੀਏਸ਼ਨ ਆਫ ਆਸਟ੍ਰੇਲੀਆ, ਕੈਂਸਰ ਕੌਂਸਲ ਆਸਟ੍ਰੇਲੀਆ ਅਤੇ ਜੋਰਜ ਇੰਸਟੀਟਿਊਟ ਫੋਰ ਗਲੋਬਲ ਹੈਲਥ ਇਹ ਅਤੇ ਹੋਰ ਵੀ ਕਈ ਸੰਸਥਾਵਾਂ ਜਿਨ੍ਹਾਂ ਨੇ ਕਿ ਸਰਕਾਰ ਨੂੰ ਇਹਦੇ ਉੱਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਾਲੇ ਤੱਕ ਪਰ ਇਹਦੇ ਉੱਤੇ ਜਿਹੜੀਆਂ ਕੁਛ ਕੁ ਚੀਜ਼ਾਂ ਹੋਈਆਂ ਨੇ, ਕੁਛ ਹਾਲੇ ਵੀ ਹੋਣੀਆਂ ਬਾਕੀ ਨੇ। ਇਹ ਸਾਰੇ ਇਹ ਦੱਸਦੇ ਨੇ ਕਿ ਬੱਚੇ ਹਰ ਰੋਜ਼ ਸੋਸ਼ਲ ਮੀਡੀਆ ਜਿਹੜੇ ਗੇਮਿੰਗ ਪਲੈਟਫਾਰਮ ਜਾਂ ਫਿਰ ਖੇਡਾਂ ਦੇ ਜਿਹੜੇ ਈਵਨ ਸਪੋਂਸਰਸ਼ਿਪਸ ਨੇ, ਈਵਨ ਜਿਹੜੀਆਂ ਆਪਾਂ ਬਿਨੇ ਹਾਂ ਗਰਾਊਂਡਸ ਦੇ ਵਿੱਚ ਜਾਂ ਫਿਰ ਉਹਨਾਂ ਦੀਆਂ ਈਵਨ ਡਰੈੱਸਾਂ ਦੇ ਉੱਤੇ ਜਿਹੜੀਆਂ ਐਡ ਕਈ ਵਾਰੀ ਛਾਪ ਦਿੱਤੀਆਂ ਜਾਂਦੀਆਂ, ਸੋ ਉਹਨਾਂ ਦੇ ਰਾਹੀਂ ਲਗਾਤਾਰ ਇਹ ਪਹੁੰਚ ਕੀਤੀ ਜਾ ਰਹੀ ਹੈ ਬੱਚਿਆਂ ਤੱਕ, ਜੋ ਕਿ ਉਹਨਾਂ ਦੀ ਸਿਹਤ ਦੇ ਨਾਲ ਇੱਕ ਖਿਲਵਾੜ ਹੈ। ਸੋ ਇਹਨੂੰ ਛੇਤੀ ਤੋਂ ਛੇਤੀ ਬੰਦ ਕੀਤਾ ਜਾਣਾ ਚਾਹੀਦਾ। ਇਹ ਸੀ ਆਸਟ੍ਰੇਲੀਆ ਦੀ ਗੱਲ। ਹੁਣ ਆਪਾਂ ਜੇ ਅਮਰੀਕਾ ਦੀ ਗੱਲ ਕਰੀਏ, ਅਮਰੀਕਾ ਦੇ ਵਿੱਚ ਕਹਿੰਦੇ ਨੇ ਇੱਕ ਸਨੈਪ ਪ੍ਰੋਗਰਾਮ ਚੱਲਦਾ, ਫੂਡ ਸਟੈਂਪ ਪ੍ਰੋਗਰਾਮ ਮੈਨੂੰ ਕਹਿੰਦੇ ਨੇ। ਇਹ ਕੀ ਸੀਗਾ ਕਿ ਜੰਕ ਫੂਡ ਦੇ ਉੱਤੇ ਪਾਬੰਦੀਆਂ ਲਾਉਣ ਦੇ ਲਈ ਇਹ ਪ੍ਰੋਗਰਾਮ ਬਣਾਇਆ ਗਿਆ ਸੀ। ਸਨੈਪ ਪ੍ਰੋਗਰਾਮ ਯਾਨੀ ਕਿ ਸਪਲੀਮੈਂਟਰੀ ਨਿਊਟ੍ਰੀਸ਼ਨ ਅਸਿਸਟੈਂਟ ਪ੍ਰੋਗਰਾਮ। ਸੋ ਇਹ ਵੈਸੇ ਇਸ ਕਰਕੇ ਬਣਾਇਆ ਗਿਆ ਕਿਉਂਕਿ ਅਮਰੀਕਾ ਜਿੰਨੇ ਸਾਰੀ ਦੁਨੀਆ ਨੂੰ ਇਹ ਜੰਕ ਫੂਡ ਪਰੋਸਿਆ ਅਤੇ ਹੁਣ ਅਮਰੀਕਾ ਇਹ ਕੋਸ਼ਿਸ਼ ਕਰ ਰਿਹਾ ਵਾ ਕਿ ਉਹ ਆਪਣੇ ਬੱਚਿਆਂ ਨੂੰ ਤੰਦਰੁਸਤ ਰੱਖ ਸਕੇ। ਸੋ ਇਹ ਪ੍ਰੋਗਰਾਮ ਹੀ ਜਿਹਦੇ ਵਿੱਚ ਕਿ ਘੱਟ ਆਮਦਨੀ ਵਾਲੇ ਜਿਹੜੇ ਅਮਰੀਕੀ ਸੀ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਵਾ EBT ਕਾਰਡ ਬਣਾ ਕੇ ਦਿੱਤੇ ਸੀ ਤਾਂ ਕਿ ਉਹਨਾਂ ਨੂੰ ਸਸਤੇ ਦੇ ਵਿੱਚ ਖਾਣਾ ਮਿਲ ਸਕੇ ਜਾਂ ਫਿਰ ਹੋ ਸਕਦਾ ਫ੍ਰੀ ਵੀ ਦਿੰਦੇ ਹੋਣ। ਅਤੇ ਹੁਣ ਹਰ ਇੱਕ ਵੈਸੇ ਰਾਜ ਦੇ ਵਿੱਚ ਮੈਂ ਵੇਖ ਰਿਹਾ ਅਲੱਗ ਅਲੱਗ ਤਰ੍ਹਾਂ ਦੇ ਇੱਥੇ ਰੂਲ ਨੇ, ਅਲੱਗ ਅਲੱਗ ਤਰੀਕੇ ਦੇ ਨਾਲ ਉਹ ਲਾਗੂ ਕਰਦੇ ਨੇ। ਪਰ ਉਹਦੇ ਵਿੱਚ ਹੁਣ ਇਹਨਾਂ ਨੇ ਕੀ ਕੀਤਾ ਕਿ ਸਨੈਪ ਪ੍ਰੋਗਰਾਮ ਦੇ ਵਿੱਚ ਇਹ ਜਿਹੜੇ ਜੰਕ ਫੂਡ ਨੇ ਉਹਨਾਂ ਨੂੰ ਮਾਈਨਸ ਕਰਤਾ।
1: ਓਕੇ, ਹਾਂਜੀ, ਉੱਥੇ ਫੂਡ ਸਟੈਂਪਸ ਕਹਿੰਦੇ ਉਹਨੂੰ, ਜਿੱਦਾਂ ਆਪਣੇ ਕੋਲ ਕਨਸੈਸ਼ਨ ਕਾਰਡ ਨਹੀਂ ਹੁੰਦਾ ਇੱਦਾਂ ਹੁੰਦਾ।
0: ਹਾਂ ਬਸ ਉਹੀ ਆ। ਤੇ ਉਹਦੇ ਵਿੱਚ ਉਹ ਹੁਣ ਵੈਸੇ ਅਲੱਗ ਅਲੱਗ ਰਾਜਾਂ 'ਚ ਅਲੱਗ ਅਲੱਗ ਨੇ, ਪਰ ਉਹਦਾ ਕੋਸ਼ਿਸ਼ ਕੀ ਆ ਹੁਣ ਇੱਥੋਂ ਵੇਖਣ ਵਾਲੀ ਚੀਜ਼ ਕੀ ਆ ਕਿ ਅਮਰੀਕਾ ਨੇ ਸਾਰਾ ਕੁਛ ਹੀ ਸਾਨੂੰ ਲਗਭਗ ਇਹ ਜਿਹੜਾ ਉਹਨੂੰ
1: ਪਰੋਸ
0: ਕੇ ਦਿੱਤਾ ਅਤੇ ਹੁਣ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਵਾ। ਸੋ ਹੁਣ ਟਰੰਪ ਦੇ ਵੱਲੋਂ ਵੀ ਇਵੇਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਮੇਕ ਅਮੈਰੀਕਾ ਹੈਲਦੀ ਅਗੇਨ ਮਹਾ ਨਾਂ ਦਾ ਇੱਕ ਪ੍ਰੋਗਰਾਮ ਚਲਾਇਆ ਗਿਆ ਵਾ, ਮੇਕ ਅਮੈਰੀਕਨ ਹੈਲਦੀ ਅਗੇਨ। ਸੋ ਇਹ ਇਸ ਦੇ ਤਹਿਤ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਸੀਂ ਕਾਰਡ ਕਹਿ ਰਹੇ ਹੋ ਸਨੈਪ, ਇਹਦੇ ਵਿੱਚ ਹੁਣ ਇਹ ਸਾਰੀਆਂ ਚੀਜ਼ਾਂ ਨਹੀਂ ਮਿਲਣਗੀਆਂ, ਯਾਨੀ ਕਿ ਜਿਹੜੇ ਪਰਿਵਾਰ ਇੱਕ ਦਰ ਤੋਂ ਹੇਠਾਂ ਨੇ, ਗਰੀਬ ਨੇ, ਉਹਨਾਂ ਦੇ ਬੱਚਿਆਂ ਨੂੰ ਖਾਣਾ ਤਾਂ ਮਿਲੂਗਾ ਇਹ ਕਾਰਡ ਦੇ ਲਈ, ਉਹ ਐਲੀਜੀਬਲ ਤਾਂ ਹੋ ਗਏ, ਪਰ ਇਹ ਖਾਣਾ ਇਹ ਉਹਦੇ ਤੋਂ ਬਾਹਰ ਕੱਢ ਲਿਆ ਗਿਆ ਵਾ, ਯਾਨੀ ਕਿ ਇਸ ਪਾਸੇ ਨੂੰ ਕਦਮ ਚੁੱਕੇ ਜਾ ਰਹੇ ਨੇ।
1: ਜੀ, ਮਤਲਬ ਫੂਡ ਮਿਲੂਗਾ, ਜੰਕ ਨਹੀਂ ਮਿਲੂਗਾ,
0: ਜੰਕ ਨਹੀਂ ਮਿਲੂਗਾ, ਬਾਕੀ ਤੁਸੀਂ ਲੈ ਸਕਦੇ ਹੋ, ਜ਼ਰੂਰੀ ਜ਼ਰੂਰੀ ਜਿਹੜਾ ਉਹ ਤੁਸੀਂ ਜ਼ਰੂਰ ਲੈ ਸਕਦੇ ਹੋ। ਨੈਕਸਟ ਕਾਲਰ ਆਪਾਂ ਲੈਂਦੇ ਹਾਂ 724, ਤੁਸੀਂ ਆਉਣੇ ਰਹੋ ਜੀ।
2: ਅੰਦਰੂਨੀ ਹਾਸਾ ਹੱਸਦੇ ਜੀ।
0: ਓਏ, ਕਿਤੇ ਪੁੱਛੋ ਸਾਡੇ ਭਾਜੀ ਨੂੰ ਪੁੱਛੋ।
1: ਹੁਣ ਜਿੱਦਾਂ ਰਣਜੋਤ ਜੀ ਸਾਨੂੰ ਕਿੰਨਾ ਵਧੀਆ ਲੱਗਦੇ ਹੱਸਦੇ, ਹੁਣ ਕਿਤੇ ਅਸੀਂ ਪੁੱਛੀਏ ਤਾਂ ਆਪਣੀ ਭੈਣ ਨੂੰ।
0: ਤੁਸੀਂ ਵੀ ਪੁੱਛੋ,
2: ਸੋਹਣੀ ਲੱਗਦੀ ਹਨਾ, ਤੇ ਉਹ ਦੂਜਿਆਂ ਦਾ ਹਾਸਾ ਆਪਾਂ ਨੂੰ ਸੋਹਣਾ ਲੱਗਦਾ, ਤੇ ਟੌਪਿਕ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਦੇਖੋ ਜੰਕ ਦਾ ਜਦੋਂ ਨਾਮ ਅਸੀਂ ਸਾਡੇ ਘਰੇ ਜੋ ਅਸੀਂ ਸੋਚਦੇ ਹਾਂ ਕਿ ਅਸੀਂ ਬਾਹਰੋਂ ਕੁਛ ਵੀ ਲਿਆਉਣਾ ਇਹ ਜੇ ਉਹ ਮੇਰੀ ਕਿਚਨ ਦੇ ਵਿੱਚ ਮੈਂ ਉਹ ਕੋਈ ਪ੍ਰੋਸੈਸ ਫੂਡ ਨਹੀਂ ਲਿਆਈ ਹਜੇ ਤੱਕ ਮਤਲਬ ਜੇ ਕਿਤੇ ਸਾਡੇ ਕੋਈ ਜਸਟ ਇਗਜ਼ਾਮਪਲ ਜਿੱਦਾਂ ਆਪਾਂ ਛੋਟੇ ਛੋਟੇ ਕੈਨ ਉਹਦੇ ਲੈਣ ਦੇ ਹੁੰਦੇ ਸੀਗੇ
1: ਟਮਾਟੋ
2: ਹਾਂ ਹਨਾ ਕਿਉਂਕਿ ਉਹ ਬਹੁਤ ਕਿਸ ਵੇਲੇ ਆਉਂਦਾ ਜੀ ਉਸ ਨੇ ਈਜ਼ੀ ਜਾਂ ਇੱਕ ਜਿਹੜੇ ਮਿਲ ਜਾਂਦੇ ਤੁਹਾਨੂੰ ਉਹ ਪ੍ਰੀ ਮੇਡ ਹੀ ਮਿਲ ਜਾਂਦੇ ਆ
1: ਲਸਣ ਅਦਰਕ ਦਾ ਪੇਸਟ ਮੈਂ ਕਿਹਾ ਮੇਰੇ ਟਰੈਕ ਤੇ ਆਉਣ ਲੱਗ ਗਏ ਤੁਸੀਂ
2: ਨਹੀਂ ਉਹ ਮਤਲਬ ਕਿ ਪਾਏ ਪਈਆਂ ਖਰਾਬ ਹੋ ਜਾਣ ਫਰਿੱਜ ਦੇ ਵਿੱਚ ਪਰ ਮੈਂ ਕਦੇ ਯੂਜ਼ ਨਹੀਂ ਕਰਦੀ ਥੋੜਾ ਐਕਸਟਰਾ ਐਫਰਟ ਲਾ ਕੇ ਜ਼ਰੂਰ ਆ ਕਿ ਦੂਜੀ ਹਨਾ ਫਰੈਸ਼ ਲਿਆਓ ਸਾਡਾ ਮੇਨ ਜਦੋਂ ਆਪਾਂ ਗ੍ਰੋਸਰੀ ਜਾਂਦੇ ਹਾਂ ਪਹਿਲਾਂ ਹੀ ਮਤਲਬ ਕਿ ਵੈਜੀਟੇਬਲ ਸ਼ੋਪ ਤੇ ਜਾਂਦੇ ਹਾਂ ਕਿ ਉਹ ਚੀਜ਼ਾਂ ਚੱਕਣੀਆਂ ਹੈ ਬਾਅਦ ਚ ਅਸੀਂ ਜਿਹੜੀ ਮਤਲਬ ਕਿ ਉਹਦਾ ਸਬਸਟੀਟਿਊਟ ਇਹੀ ਕਰ ਦੋ ਕਿ ਸਾਹੀ ਜਿਹੜੀ ਇਹ ਚੀਜ਼ ਇਹੀ ਹੋ ਜੇ ਨਾ ਮਤਲਬ ਕਿ ਫਰੈਸ਼ ਹੀ ਪੈ ਜੇ
1: ਬਿਲਕੁਲ
2: ਬਾਕੀ ਕਦੇ ਵੀ ਕੋਈ ਜਿੱਦਾਂ ਜੋ ਮੇਰਾ ਸੋਚਦੀ ਹੈ ਕਿ ਜਿਹੜਾ ਕੈਨ ਦੇ ਵਿੱਚ ਫੂਡ ਇੰਨੀ ਦੇਰ ਦਾ ਪਿਆ ਉਹ ਤਾਂ ਡੈਡ ਫੂਡ ਹੈ ਠੀਕ ਆ ਉਹਦਾ ਤੁਹਾਨੂੰ ਕੁਛ ਨੀ ਮਿਲਣਾ ਨਾ ਉਹ ਕਦੇ ਬੱਚਿਆਂ ਨੂੰ ਦਿੱਤੇ ਆ ਤੁਸੀਂ ਯਕੀਨ ਮੰਨਿਓ ਮਤਲਬ ਕਿ ਮੇਰੀ ਬੇਟੀ 11 ਸਾਲ ਦੀ ਹੋ ਗਈ ਉਹਨੇ ਹਜੇ ਤੱਕ ਕਦੇ ਮਤਲਬ ਕੋਲਡ ਡਰਿੰਕ ਕਦੇ ਉਹਨੇ ਟੇਸਟ ਵੀ ਨੀ ਕੀਤੀ
1: ਜੀ
2: ਤੇ ਕਦੇ ਦਿੱਤੀ ਵੀ ਨਹੀਂ ਆ ਕਦੇ ਉਹਨੇ ਪੁੱਛਿਆ ਵੀ ਨਹੀਂ ਆ ਕਿ ਮੈਂ ਕਿਉਂ ਨੀ ਹਨਾ ਤੇ ਕਦੇ ਅਸੀਂ ਸਾਡੇ ਘਰ ਦੇ ਵਿੱਚ ਕਦੇ ਕੋਲਡ ਡਰਿੰਕ ਨਹੀਂ ਆਉਂਦੀ ਜਦੋਂ ਕੋਈ ਆ ਵੀ ਜਾਂਦਾ ਤੇ ਅਸੀਂ ਪ੍ਰੈਫਰ ਕਰਦੇ ਉਹਨੂੰ ਮਤਲਬ ਕਿ ਜੂਸ ਕੱਢ ਕੇ ਦੇ ਦਿੰਦੇ ਫਰੈਸ਼ ਅਸੀਂ ਕਦੇ ਕਿਸੇ ਨੂੰ ਆਫਰ ਵੀ ਨਹੀਂ ਕੀਤੀ
1: ਜੀ
2: ਤੇ ਅਸੀਂ ਬੜੀ ਵਾਰੀ ਜਿੱਦਾਂ ਕਿਸੇ ਹੁੰਦਾ ਨਾ ਪਹਿਲਾਂ ਪਾਰਟੀ ਪੂਰਟੀ ਤੇ ਲੈ ਆਉਣੀ ਜਾਂ ਕੁਛ ਵੀ ਉਹ ਫਰਿੱਜ ਦੇ ਵਿੱਚ ਪਈ ਪਈ ਐਕਸਪਾਇਰ ਹੋ ਜਾਂਦੀ ਆ ਤੇ ਆਪਾਂ ਕਦੇ ਮਤਲਬ ਹਜੇ ਤੱਕ ਨਹੀਂ ਯੂਜ਼ ਕਰਦੇ ਏਦਾਂ ਨੀ ਕਿ ਚਲੋ ਕੋਸ਼ਿਸ਼ ਕਰੀਦੀ ਆ ਕਿ ਨਾ ਇਹ ਚੀਜ਼ਾਂ ਹੋਣ ਤੇ ਜੰਕ ਉਦੋਂ ਖਾਧਾ ਜਾਂਦਾ ਜਿੱਦਾਂ ਬਸ ਤੋਂ ਹਨਾ ਪੈਂਟ ਵੀ ਚੱਕਿਆ ਵੀ ਖਾ ਲਿਆ ਜਦੋਂ ਆਪਾਂ ਕੰਮ ਤੋਂ ਜਾਂਦੇ ਭੁੱਖ ਲੱਗੀ ਹੁੰਦੀ ਕੁਛ ਨਹੀਂ ਤੁਹਾਡੇ ਲਈ ਰੈਡੀ ਮਤਲਬ ਹੈਲਦੀ ਨਹੀਂ ਰੈਡੀ ਉਦੋਂ ਤੁਸੀਂ ਉਹ ਚੀਜ਼ਾਂ ਵੱਲ ਹੱਥ ਮਾਰਦੇ ਆ ਜ਼ਿਆਦਾ ਤੇ ਬਾਕੀ ਬੱਚਿਆਂ ਦਾ ਜਿੱਦਾਂ ਇਹ ਹੈ ਕਿ ਜੇ ਉਹ ਪੈਂਟਰੀ ਜੇ ਉਹਨਾਂ ਨੇ ਕਿਤੇ ਇੱਕ ਇੱਕ ਚੋਕਲੇਟ ਵੀ ਖਾਣੀ ਆ ਤਾਂ ਉਹ ਵੀ ਪੁੱਛ ਦਿੰਦੇ ਮੰਮਾ ਇੱਕ ਚੋਕਲੇਟ ਖਾ ਲਈਏ ਸਿਰਫ ਇੱਕ ਅੱਜ ਨਹੀਂ ਖਾਧੀ ਸਾਰਾ ਦਿਨ ਇੱਕ ਖਾ ਲਈਏ ਤੇ ਫਿਰ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਉਸ ਹਿਸਾਬ ਦਾ ਸਬਸਟੀਟਿਊਟ ਇਹ ਕਰਕੇ ਜਿੱਦਾਂ ਬਾਕੀ ਵੀ ਸਾਰੀਆਂ ਭੈਣਾਂ ਕਹਿ ਕੇ ਗਈਆਂ ਆਪਾਂ ਘਰੇ ਬਣਾ ਕੇ ਦਿੰਦੇ ਹਾਂ ਹਨਾ ਗੁੜ ਦਾ ਜਾਂ ਕੁਛ ਵੀ ਆਪਾਂ ਉਹ ਚੀਜ਼ ਨੂੰ ਮਖਾਣਿਆਂ ਦੇ ਉੱਤੇ ਲਗਾ ਕੇ ਜਾਂ ਕੁਛ ਵੀ ਆ ਤੇ ਉਹ ਉਹ ਬੱਚੇ ਉਹ ਚੀਜ਼ ਨੂੰ ਮਤਲਬ ਕਿ ਖਾ ਲੈਂਦੇ ਪ੍ਰੈਫਰ ਕਰਦੇ ਆਪਾਂ ਵੀ ਜਦੋਂ ਬੈਠੇ ਨੇ ਸਾਡੀ ਇੱਕ ਇਹ ਹੁੰਦੀ ਕਿ ਜਦੋਂ ਆਪਾਂ ਸਾਰੇ ਇਕੱਠੇ ਬੈਠੇ ਹੁੰਦੇ ਆ ਮੂੰਗਫਲੀ ਆਪਾਂ ਬਹੁਤ ਖਾਂਦੇ ਆ ਟੀਵੀ ਦੇਖਦੇ ਤੇ ਆਪਾਂ ਸਾਰੇ ਬੈਠੇ ਫਿਰ ਉਹ ਸਾਰੇ ਅਸੀਂ ਬੱਚੇ ਬੈਠਦੇ ਨਾਲ ਉਹ ਜਿੱਦਾਂ ਕਿ ਜਾਂ ਟੀਵੀ ਦੇਖਦੇ ਜਾਂ ਉਹ ਬੱਚਿਆਂ ਨੂੰ ਸ਼ੌਂਕ ਹੈ ਸ਼ਾਮਾਂ ਦਾ ਉਨੋ ਵਗੈਰਾ ਖੇਡ ਲੈਂਦੇ ਉਹ ਨਹੀਂ ਚੱਲ ਸਕਰੀਨ ਘੱਟ ਦਿਖਾਈ ਦੀ ਪਰ ਉਹ ਆਪਾਂ ਸਾਰੇ ਬੈਠੇ ਇਸ ਚੀਜ਼ ਦਾ ਇੰਜੋਏ ਕਰਦੇ ਜਦੋਂ ਮਤਲਬ ਕਿ ਆ ਊੜ ਪਤੰਗ ਖਾਣ ਦਾ ਮਨ ਕਰੇ ਤੇ ਬਾਕੀ ਜੰਕ ਦੇ ਨਾਲ ਜਿੱਦਾਂ ਤੁਸੀਂ ਆਲਰੇਡੀ ਬਹੁਤ ਕਵਰ ਕਰ ਚੁੱਕੇ ਆ ਕਿ ਹਨਾ ਐਕਸਟਰਾ ਸੋਲਟ ਤੇ ਜਿੰਨਾ ਮਰਜ਼ੀ ਤੁਸੀਂ ਹੈਲਥੀ ਬਣਾ ਲਓ ਮਤਲਬ ਪੰਗਾ ਤਾਂ ਮਾਵਾਂ ਨਹੀਂ ਹੁੰਦਾ ਤੁਸੀਂ ਕਿੰਨੇ ਕਿੰਨੇ ਫੂਡ ਬਣਾਉਣੇ ਆ ਤੁਹਾਨੂੰ ਮਤਲਬ ਛੋਟੀ ਕੱਲ੍ਹ ਦੀ ਐਗਜ਼ਾਮਪਲ ਦੱਸਦੀ ਸਾਡੇ ਘਰੇ ਅੱਧੇ ਵੈਜੀ ਅੱਧੇ ਨੋਨ ਵੈਜੀ ਆ ਤੇ ਉਹ ਫੂਡ ਦੋ ਦੋ ਤਿੰਨ ਤਿੰਨ ਬਣਦੇ ਆ
1: ਜੀ
2: ਉਹ ਜਦੋਂ ਤੁਹਾਡੀ ਆਪਣੀ ਵਾਰੀ ਆਉਂਦੀ ਹੈ ਨਾ ਤੇ ਫਿਰ ਤੁਸੀਂ ਪਤਾ ਨੀ ਆਪਣੇ ਲਈ ਕੀ ਬਣਾ ਲੈਂਦੇ ਆ ਕਿਉਂਕਿ ਤੁਸੀਂ ਆਲਰੇਡੀ ਦੋ ਜਾਣਿਆਂ ਦਾ ਤੁਸੀਂ ਨੋਨ ਵੈਜ ਬਣਾ ਰਹੇ ਹੋ ਇਹ ਦੋ ਜਾਣਿਆਂ ਦਾ ਤੁਸੀਂ ਵੈਜੀ ਬਣਾ ਰਹੇ ਹੋ ਤੇ ਫਿਰ ਤੁਹਾਡੀ ਆਪਣੀ ਵਾਰੀ ਆ ਕੇ ਤੁਸੀਂ ਸੋਚ ਲੈਂਦੇ ਅੱਛਾ ਮੈਂ ਇਹਦੇ ਚੋਂ ਹੀ ਖਾਣ ਲੈਣਾ ਤੇ ਕਿਉਂਕਿ ਉਹ ਤੁਸੀਂ ਜਦੋਂ ਇਹ ਸਾਰੇ ਜਣੇ ਇੱਕ ਪਲੇਟਫਾਰਮ ਦੇ ਉੱਤੇ ਚੱਲਦੇ ਹੋ ਈਜ਼ੀ ਹੋ ਜਾਂਦਾ ਤਾਂ ਤੁਸੀਂ ਉਹਨੂੰ ਐਫਰਟ ਦੇ ਕੇ ਉਹਨੂੰ ਮਤਲਬ ਟਾਈਮ ਲਾ ਕੇ ਵਧੀਆ ਬਣਾ ਸਕਦੇ ਹੋ ਜੇ ਤੁਸੀਂ ਸੈਪਰੇਟ ਸੈਪਰੇਟ ਬਣਾਉਣੇ ਆ ਤੇ ਉਦੋਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਘਪੜਾ ਹੋ ਜਾਂਦਾ
1: ਜੀ
2: ਤੇ ਇਹ ਕਰਕੇ ਥੋੜਾ ਜਿਹਾ ਇਹ ਚੀਜ਼ ਨੂੰ ਥੋੜਾ ਹੋ ਜਾਂਦਾ ਹੁਣ ਜਿੱਦਾਂ ਮਤਲਬ ਕਿ ਜਦੋਂ ਆਪਾਂ ਰੋਟੀ ਵੱਲੋਂ ਆਪਾਂ ਕਹਿ ਦਿੰਦੇ ਕਿ ਆਪਾਂ ਰੋਟੀ ਖਾਈ ਜਾਂਦੇ ਹਾਂ ਕੁਛ ਵੀ ਕਰਦੇ ਹਾਂ ਤੁਸੀਂ ਜਿੱਦਾਂ ਕਹਿੰਦੇ ਕਈ ਸੁੰਘ ਕੇ ਦਾਲ ਖਾਂਦੇ ਆ ਕੁਛ ਵੀ ਸਾਡੇ ਹੁੰਦੇ ਕਿ ਕੌਲੀ ਪੂਰੀ ਭਰੀ ਹੁੰਦੀ ਜਿੱਦਾਂ ਮਤਲਬ ਦਾਲ ਦੀ ਜਾਂ ਕੁਛ ਵੀ ਆ ਤੇ ਉਹਦੇ ਨਾਲ ਰੋਟੀ ਭਾਵੇਂ ਇੱਕ ਹੀ ਬੱਚਾ ਖਾਵੇ ਹਨਾ ਭਾਵੇਂ ਅੱਧੀ ਖਾਏ ਕੁਛ ਵੀ ਖਾਏ ਨਾਲ ਸੈਲਡ ਮਤਲਬ ਕਿ ਉਹ ਚੀਜ਼ਾਂ ਜਿਹੜੀਆਂ ਉਹ ਪ੍ਰੈਫਰ ਕਰਦੇ ਆ ਤੇ ਖਾ ਵੀ ਲੈਂਦੇ ਬੱਚੇ ਤੇ ਜਦੋਂ ਆਪ ਖਾਈਦੀ ਆ ਤੇ ਆਪ ਵੀ ਇਸ ਹਿਸਾਬ ਨਾਲ ਕਿ ਪਹਿਲਾਂ ਸੈਲਡ ਖਾ ਲਿਆ ਤੇ ਬਾਅਦ ਵਿੱਚ ਰੋਟੀ ਖਾਧਿਆਂ ਨੂੰ ਤਾਂ ਸੁੱਖ ਨਾਲ ਜੋ ਤੁਸੀਂ ਰੋਟੀ ਦਾ ਯਾਦ ਕਰ ਰਹੇ ਮੱਕੀ ਦੀ ਰੋਟੀ ਨਾਲ ਉਹਦਾ ਬੜਾ ਮਨ ਕਰ ਰਿਹਾ ਮਹੀਨਾ ਹੋ ਗਿਆ ਰੋਟੀ ਖਾਧੇ ਨੂੰ ਕਿ ਹੁਣ ਉਸ ਪਲੇਟਫਾਰਮ ਤੇ ਚੱਲ ਰਹੀ ਆ ਕਿ ਨਾ ਹੀ ਰੋਟੀ ਖਾਧੀ ਜਾਵੇ ਤੇ ਬਾਕੀ ਚੀਜ਼ਾਂ ਜਿਹੜੀਆਂ ਕਿ ਉਹ ਚੀਜ਼ ਨੂੰ ਮਤਲਬ ਕਿ ਰਿਪਲੇਸ ਕਰ ਦੇਣ ਮਨ ਹੁੰਦਾ ਤੇ ਖਾਣ ਦਾ ਕੁਛ ਵੀ ਆ ਤੇ ਪਰ ਉਹਦੇ ਚ ਹੁੰਦਾ ਕਿ ਮੱਕੀ ਦੀ ਰੋਟੀ ਉਹਦੇ ਨਾਲ ਰਿਪਲੇਸ ਕਰ ਲੈਂਦੀ ਆ ਤੇ ਬਣਾਉਣੀ ਤਾਂ ਨਹੀਂ ਆਉਂਦੀ ਪਰ ਉਦਾਂ ਦਾ ਉੱਥੇ ਤੇ ਬਣਾ ਕੇ ਮਾੜਾ ਮੋਟਾ ਲਿਫਾਫੇ ਜਿਹੇ ਉੱਤੇ ਕਰ ਕੁਰ ਕੇ ਠੀਕ ਹੈ ਤੇ ਉਹ ਆਪਣਾ ਡੰਗ ਸਾਰ ਲਈਦਾ ਥੋੜੇ ਥੋੜੇ ਹੁੰਦਾ ਐਫਰਟ ਹੁੰਦਾ ਜੇ ਤੁਹਾਡੇ ਕੋਲ ਐਫਰਟ ਹੈਗਾ ਤੁਹਾਡੇ ਕੋਲ ਟਾਈਮ ਹੈਗਾ ਉਹ ਇਨਪੁੱਟ ਲਈ ਤਾਂ ਤੁਸੀਂ ਕੁਛ ਵੀ ਕਰ ਸਕਦੇ ਨਹੀਂ ਆ ਤਾਂ ਫਿਰ ਜਿੱਦਾਂ ਪਹਿਲਾਂ ਕਿਹਾ ਤੁਸੀਂ ਕੁਛ ਵੀ ਚੁੱਕ ਕੇ ਖਾ ਲੈਂਦੇ ਹੋ
1: ਜੀ ਬਿਲਕੁਲ
2: ਪਿੰਨੀਆਂ ਪੁੰਨੀਆਂ ਜਿੱਦਾਂ ਬਣਾਉਂਦੇ ਆਪਾਂ ਸਭ ਘਰੇ ਉਹੀ ਵਾਲੀਆਂ ਜਿੱਦਾਂ ਆਟੇ ਉੱਟੇ ਦੀਆਂ ਕਦੇ ਨੀ ਬਣਾਈ ਦੀਆਂ ਠੀਕ ਆ ਜਿੱਦਾਂ ਮਤਲਬ ਉਹਦੀਆਂ ਚਣਿਆਂ ਦਾ ਉਹਦਾ ਉਹਨੂੰ ਪੀ ਕੇ ਉਹ ਦੂਜੇ ਦਾ ਪੀ ਕੇ ਜਿਹੜਾ ਮਖਾਣੇ ਆ ਉਹਦੇ ਵਿੱਚ ਖਜੂਰਾਂ ਵਗੈਰਾ ਤੇ ਦੂਜੀਆਂ ਜਿਹੜੀਆਂ ਹੁੰਦੀਆਂ ਉਹ ਫਿਕਸ ਵਗੈਰਾ ਹੁੰਦੀਆਂ ਉਹਦਾ ਮਿੱਠਾ ਪਾ ਦੇਈਦਾ ਤੇ ਉਹਦੇ ਨਾਲ ਇਹ ਹੁੰਦਾ ਜਿੱਦਾਂ ਹੁਣ ਸਵੇਰੇ ਵੀ ਬ੍ਰੇਕਫਾਸਟ ਕਰਨਾ ਹੋਵੇ ਤੇ ਮਿੱਠਾ ਕਦੇ ਨੀ ਚਾਹ ਮਤਲਬ ਫਿੱਕੀ ਹੈ ਤੇ ਉਹਦੇ ਵਿੱਚ ਉਹਦੇ ਨਾਲ ਇਹ ਹੁੰਦਾ ਕਿ ਜਿੱਦਾਂ ਮਤਲਬ ਸਵੇਰੇ ਬ੍ਰੇਕਫਾਸਟ ਦੇ ਵਿੱਚ ਉਹ ਪਾ ਲਈ ਦੀਆਂ ਖਜੂਰਾਂ ਵਗੈਰਾ ਉਹਦੇ ਨਾਲ ਮਿੱਠਾ ਜਿਹੜਾ ਰਿਪਲੇਸ ਹੋ ਜਾਂਦਾ ਪਹਿਲਾਂ ਪਹਿਲਾਂ ਲੱਗਦਾ ਜਦੋਂ ਤੁਸੀਂ ਥੋੜਾ ਚੱਲਦੇ ਹੋ ਕਿ ਸਟਾਰਟ ਕਰਦੇ ਹੋ ਉਦੋਂ ਬੜੀ ਚੀਜ਼ ਦੀ ਕਰੇਵਿੰਗ ਹੁੰਦੀ ਹੈ ਫਿਰ ਸਾਰਾ ਦਿਨ ਨਹੀਂ ਮਿੱਠਾ ਖਾਣ ਤੇ ਹੁੰਦਾ ਕਿ ਤੁਸੀਂ ਫਿਰ ਇੱਕ ਕੌਫੀ ਪੀਣੀ ਉਹਦੇ ਚ ਪਤਾ ਕਿੰਨਾ ਕੁਛ ਹੁੰਦਾ ਫਿਰ ਉਹਦੇ ਲਈ ਮੈਂ ਥੋੜਾ ਵੇਟ ਕਰਦੀ ਹੁੰਦੀ ਹਾਂ ਕਿ ਨਹੀਂ ਉਹ ਹਜੇ ਸਾਰਾ ਦਿਨ ਨਹੀਂ ਖਾਧਾ ਤੇ ਉਹ ਮੈਂ ਚੀਜ਼ ਲਈ ਡਿਜ਼ਰਵ ਕਰਦੀ ਹਾਂ ਉਹ ਚੀਜ਼ ਨੂੰ ਫਿਰ ਉਹ ਚੀਜ਼ ਦੇ ਨਾਲ ਆਪਣੇ ਆਪ ਨੂੰ ਰਿਪਲੇਸ ਕਰ ਲੈਂਦੀ ਹਾਂ ਸਾਰਾ ਦਿਨ ਤੁਸੀਂ ਓਦਾਂ ਦਾ ਨਹੀਂ ਖਾਂਦੇ ਹੋ ਕੁਛ ਤੇ ਐਂਡ ਆਫ ਦਾ ਡੇ ਮਤਲਬ ਕਿ ਆਪਣੇ ਤੇ ਹੀ ਹੈ ਤੁਸੀਂ ਹਨਾ ਕਿੱਦਾਂ
1: ਕਿੱਦਾਂ ਕੰਟਰੋਲ ਕਰਦੇ ਹੋ ਜੀ ਬਿਲਕੁਲ
2: ਜੀਵ ਨੂੰ ਕਿੱਦਾਂ ਕੰਟਰੋਲ ਕਰ ਸਕਦੇ ਆ ਹਾਂਜੀ
1: ਥੈਂਕ ਯੂ ਜੀ ਥੈਂਕ ਯੂ ਸੋ ਮਚ
0: ਥੈਂਕ ਯੂ ਤੁਹਾਡਾ ਸਾਰਿਆਂ ਦਾ ਇਨਪੁਟ ਦੇ ਲਈ ਤੇ ਹੁਣ ਆਪਾਂ ਸਮਅਪ ਕਰਦੇ ਹਾਂ ਤੇ ਅੱਗੇ ਵੱਧਦੇ ਹਾਂ ਸੋ ਇਹ ਜੰਕ ਫੂਡ ਦੇ ਉੱਤੇ ਅਵੇਅਰਨੈਸ ਦੇ ਲਈ ਕਹਿ ਲਓ ਅੱਜ ਸਾਡਾ ਸੈਸ਼ਨ ਪਤਾ ਸਾਨੂੰ ਸਾਰਿਆਂ ਨੂੰ ਹੀ ਆ ਪਰ ਫਿਰ ਵੀ ਜਦੋਂ ਆਪਾਂ ਇੱਕ ਦੂਸਰੇ ਦੇ ਮੂੰਹ ਸੁਣ ਲੈਂਦੇ ਹਾਂ ਤਾਂ ਸ਼ਾਇਦ ਇਹ ਚੀਜ਼ਾਂ ਸਾਨੂੰ ਹੈਲਪ ਕਰਨ ਕਿਉਂਕਿ ਇਸ ਵਜ੍ਹਾ ਦੇ ਕਰਕੇ ਆਇਰਨ ਦੀ ਕਮੀ ਇਸ ਵਜ੍ਹਾ ਕਰਕੇ ਸਭ ਤੋਂ ਵੱਧ ਜਿਹੜੇ ਬੱਚੇ ਉਹਨਾਂ ਦੇ ਵਿੱਚ ਖੂਨ ਦੀ ਅਤੇ ਹੋਰ ਕਈ ਪੋਸ਼ਕ ਤੱਤਾਂ ਦੀ ਜਿਹੜੀ ਉਹ ਕਮੀ ਆ ਰਹੀ ਹੈ ਇਹ ਵੀ ਵੇਖਿਆ ਜਾ ਰਿਹਾ ਵਾ ਕਿ ਜਿਹੜਾ ਬਹੁਤਾ ਆਪਾਂ ਖਾਂਦੇ ਹਾਂ ਜੰਕ ਫੂਡ ਇਹਦੀ ਵਜ੍ਹਾ ਦੇ ਕਰਕੇ ਕਾਫੀ ਸਾਰੀਆਂ ਸਮੱਸਿਆ ਜਿਹਦੇ ਵਿੱਚ ਕਿ ਸਾਡੇ ਆਪਾਂ ਵੇਖਦੇ ਹਾਂ ਕਿ ਬਹੁਤ ਥਾਵਾਂ ਦੇ ਉੱਤੇ ਬੱਚਿਆਂ ਦੇ ਵਿੱਚ ਜਿਹੜੀ ਖੂਨ ਦੀ ਕਮੀ ਪਾਈ ਜਾਂਦੀ ਹੈ ਜਾਂ ਫਿਰ ਆਇਰਨ ਦੀਆਂ ਸਮੱਸਿਆ ਆਉਣ ਲੱਗ ਪੈਂਦੀਆਂ ਕਿਉਂਕਿ ਇਹ ਸਾਰਾ ਜਿਹੜਾ ਆਪਾਂ ਖਾਣੇ ਤੋਂ ਲੈਣਾ ਹੀ ਚੰਗੇ ਖਾਣੇ ਤੋਂ ਲੈਣਾ ਹੀ ਉਹ ਸਾਰਾ ਆਪਾਂ ਜੰਕ ਫੂਡ ਨੂੰ ਦੇ ਦਿੱਤਾ ਸੋ ਇਸ ਵਜ੍ਹਾ ਦੇ ਕਰਕੇ ਜਿਹੜੇ ਦੇਸ਼ ਨੇ ਜਿਹੜੇ ਹਾਲੇ ਆਪਾਂ ਕਹਿ ਲਈਏ ਤੁਸੀਂ ਕਿ ਅੰਡਰ ਡਿਵੈਲਪ ਦੇਸ਼ ਨੇ ਜਿਹੜੇ ਉਹਨਾਂ ਦੇ ਵਿੱਚ 27% ਜਿਹੜੇ ਬੱਚੇ ਨੇ ਉਹ ਅਨੀਮੀਆ ਤੋਂ ਪ੍ਰਭਾਵਿਤ ਨੇ ਤੇ ਜਿਹੜੇ ਆਪਣੇ ਆਪਣੇ ਦੇਸ਼ ਨੇ ਇਹਦੇ ਵਿੱਚ 6% ਦੀ ਦਰ ਆ ਪਰ ਮੈਨੂੰ ਲੱਗਦਾ ਵੀ 6% ਨਹੀਂ ਇਸ ਤੋਂ ਵਧੇਰੇ ਆ ਦਰ ਇਹ ਆਪਾਂ ਆਪਣੇ ਆਸ ਪਾਸ ਹੀ ਜੇ ਹਿਸਾਬ ਤਾਬ ਲਾ ਕੇ ਵੇਖੀਏ ਤੇ ਤੁਹਾਨੂੰ ਆਮ ਹੀ ਸਿਆਣੇ ਵੀ ਵਿੱਚ ਮਿਲਾ ਲਓ ਤੇ ਤੁਹਾਨੂੰ ਆਮ ਹੀ ਤੁਹਾਨੂੰ ਹਰ ਪਰਿਵਾਰ ਚੋਂ ਤੁਹਾਨੂੰ
1: ਜੇ ਆਪਾਂ ਇੰਡੀਅਨ ਕਮਿਊਨਿਟੀ ਦੀ ਗੱਲ ਕਰੀਏ ਤੇ ਆਇਰਨ ਤਾਂ ਮੈਨੂੰ ਲੱਗਦਾ ਹਰ ਇੱਕ ਮਤਲਬ ਤੀਸਰੀ ਚੌਥੀ ਲੇਡੀ ਦਾ ਹੀ ਲੋ ਆ ਵਿਟਾਮਿਨ ਡੀ ਆਇਰਨ
0: B12
1: ਹਾਂ ਵਿਟਾਮਿਨ ਡੀ ਬਿਲਕੁਲ ਜੀ
0: ਠੀਕ ਆ ਸੀ
1: ਹਾਂ
0: ਇਹ ਲਗਭਗ ਸਾਰਿਆਂ ਦੇ ਆ ਹਨਾ ਤੁਹਾਨੂੰ ਕੇਸ ਤੁਹਾਨੂੰ ਹਰ ਘਰ ਚੋਂ ਤੁਹਾਨੂੰ ਮਿਲ ਜਾਣਗੇ ਇੱਕ
1: ਅੱਧਾ ਕੇਸ ਮਿਲ ਜਾਣਾ ਤੁਹਾਨੂੰ ਇੱਕ ਬੰਦੇ ਦਾ ਲੋ ਹੈਗਾ ਹੀ ਆਇਰਨ ਜਾਂ ਵਿਟਾਮਿਨ ਡੀ
0: ਵੱਧ ਹੀ ਮਿਲ ਜਾਣਗਾ ਖੂਨ ਦੀ ਕਮੀ ਵੀ ਤੁਹਾਨੂੰ ਆਮ ਹੀ ਵਿੱਚ ਵੀ ਤੁਹਾਨੂੰ ਆਮ ਹੀ ਘੱਟ ਤੁਹਾਨੂੰ ਮਿਲ ਜਾਣਾ ਨੇਪਾਲ ਦੇ ਵਿੱਚ ਕਹਿੰਦੇ ਨੇ ਇੱਕ 538 ਵਿਦਿਆਰਥੀਆਂ ਦੇ ਉੱਤੇ ਇੱਕ ਸਰਵੇ ਕੀਤਾ ਗਿਆ ਹੈ ਇਹਦੇ ਵਿੱਚ ਇਹ ਪਤਾ ਲੱਗਾ ਕਿ 60% ਦੇ ਕਰੀਬ ਜਿਹੜੇ ਇਹਦੇ ਵਿੱਚ ਬੱਚੇ ਹੀ ਉਹਨਾਂ ਨੇ ਇਹ ਮੰਨਿਆ ਕਿ ਪਿਛਲੇ 30 ਦਿਨਾਂ ਦੇ ਵਿੱਚ ਉਹਨਾਂ ਨੇ ਜੰਕ ਫੂਡ ਖਾਧਾ ਅਤੇ ਇਹੋ ਜਦੋਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਉਹਨਾਂ ਨੇ ਪੁੱਛਿਆ ਤਾਂ ਉਹਦੇ ਵਿੱਚ 65% ਤੋਂ ਵਧੇਰੇ ਦੀ ਦਰ ਸੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ 56% ਦੀ ਇਹਦੀ ਦਰ ਦੱਸੇਗੀ ਇਹੋ ਹੀ ਇਹ ਵੇਖਿਆ ਗਿਆ ਕਿ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜੇ ਤੁਸੀਂ ਦੋਸਤਾਂ ਦੇ ਨਾਲ ਉਹ ਫਿਰ ਤੇ ਇਹੋ ਹੀ ਦਰ ਜਿਹੜੀ ਆ ਵੱਧ ਕੇ 84% ਦੇ ਲਾਗੇ ਮਨੇ ਪਹੁੰਚ ਗਈ ਕਿ ਜਦੋਂ ਤੁਸੀਂ ਦੋਸਤਾਂ ਦੇ ਨਾਲ ਹੋ ਆਪਾਂ ਵੀ ਜਦੋਂ ਪਾਰਟੀ
1: ਚੁਣਦੇ ਹਾਂ
0: ਆਪਾਂ ਹਨਾ ਤੇ ਟ੍ਰੀਟ ਮੋਡ ਦੇ ਵਿੱਚ ਤੁਹਾਡਾ ਵੱਧ ਜਾਂਦਾ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਆਸਟ੍ਰੇਲੀਆ ਦੇ ਵਿੱਚ 14 ਤੋਂ 18 ਸਾਲਾਂ ਦੇ ਜਿਹੜੇ ਬੱਚੇ ਨੇ ਉਹ ਲਗਭਗ ਹਰ ਰੋਜ਼ ਜਿੰਨੀ ਉਹਨਾਂ ਨੂੰ ਐਨਰਜੀ ਖਾਣੇ ਤੋਂ ਚਾਹੀਦੀ ਆ ਉਹਦਾ 40% ਉਹ ਜੰਕ ਫੂਡਾਂ ਤੋਂ ਲੈ ਰਹੇ ਆ ਜਿਹੜਾ ਕਿ ਇਸ ਟਾਈਮ ਦੇ ਉੱਤੇ ਮਾਹਰਾਂ ਦੇ ਲਈ ਕਾਫੀ ਵੱਡੀ ਚਿੰਤਾ ਦਾ ਵਿਸ਼ਾ ਸੋ ਇਹਦੇ ਵਿੱਚ ਆਪਾਂ ਕਿੰਨੇ ਕੁ ਆ ਇਸ ਪਰਸੈਂਟ ਦੇ ਵਿੱਚ ਪਰਸੈਂਟੇਜ ਦੇ ਵਿੱਚ ਆਪਾਂ ਕਿੰਨੇ ਕੁ ਆਉਂਦੇ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਧਿਆਨ ਦੇ ਲੈਣਾ ਚਾਹੀਦਾ ਸਾਡੇ ਆਪਣੇ ਲਈ ਅਤੇ ਸਾਡੇ ਬੱਚਿਆਂ ਦੇ ਲਈ ਬਹੁਤ ਜ਼ਰੂਰੀ ਹੈ ਕੁੱਲ ਮਿਲਾ ਕੇ ਕਿਸੇ ਦੇਸ਼ ਦੇ ਲਈ ਕਿਸੇ ਦੇਸ਼ ਦੇ ਸਿਸਟਮ ਦੇ ਲਈ ਹੈਲਥ ਸਿਸਟਮ ਦੇ ਲਈ ਸਰਕਾਰਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਹੁੰਦਾ ਆਖਿਰਕਾਰ ਕੀ ਆ ਤੁਸੀਂ ਜਦੋਂ ਗਲਤ ਖਾਂਦੇ ਹੋ ਤੁਸੀਂ ਬਿਮਾਰ ਹੁੰਦੇ ਹੋ ਤੁਸੀਂ ਹੈਲਥ ਸਿਸਟਮ ਦੇ ਉੱਤੇ ਬੋਝ ਪਾਉਂਦੇ ਹੋ ਬੱਚੇ ਜੇਕਰ ਬਿਮਾਰ ਹੁੰਦੇ ਨੇ ਤਾਂ ਮਾਂ ਪਿਓ ਨੂੰ ਜੋਬ ਛੱਡਣੀ ਪੈਂਦੀ ਆ ਉਸ ਸਿਸਟਮ ਦੇ ਉੱਤੇ ਵੀ ਬੋਝ ਪੈਂਦਾ ਸੋ ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਧਿਆਨ ਦੇ ਵਿੱਚ ਰੱਖਦਿਆਂ ਸਾਨੂੰ ਆਪਣੇ ਆਪਣੇ ਪੱਧਰ ਦੇ ਉੱਤੇ ਆਪਣੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾ ਲੈਣੀ ਚਾਹੀਦੀ ਹੈ। ਕੋਸ਼ਿਸ਼ ਕਰਕੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਹੁਣ ਆਪਾਂ ਕੰਪਲੀਟਲੀ ਨਹੀਂ ਆਪਾਂ ਰਿਮੂਵ ਕਰ ਸਕਦੇ ਆਪਣੀ ਲਾਈਫ ਸਟਾਈਲ ਦੇ ਵਿੱਚੋਂ, ਪਰ ਫਿਰ ਵੀ ਸਾਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਆਪਾਂ ਕਿੰਨੀ ਕੁ ਮਾਤਰਾ ਦੇ ਵਿੱਚ ਸਾਡੇ ਲਈ ਠੀਕ ਹੈ, ਅਤੇ ਜੇ ਖਾਧਾ ਵੀ ਗਿਆ ਵਾ ਤਾਂ ਫਿਰ ਉਹਨੂੰ ਤੁਸੀਂ ਮੈਨੇਜ ਕਿੱਦਾਂ ਕਰਨਾ। ਜਿੱਦਾਂ ਆਪਾਂ ਕੁਛ ਇੱਕ ਗੱਲਾਂ ਕੀਤੀਆਂ ਵੀ ਆ ਕਿ ਬਹੁਤ ਸਾਰਾ ਕੁਛ ਹੈ, ਜਿੱਦਾਂ ਬਰਗਰ ਹੈ ਉਹ ਵੀ ਹੈਲਦੀ ਵਰਜਨ ਬਣ ਜਾਂਦਾ,
1: ਬਿਲਕੁਲ ਜੀ,
0: ਜਿਹੜੀਆਂ ਚੀਜ਼ਾਂ ਵੀ ਤੁਹਾਡੇ ਬੱਚੇ ਮੰਗਦੇ ਨੇ ਉਹਦਾ ਹੈਲਦੀ ਵਰਜਨ ਤੁਸੀਂ ਘਰ ਦੇ ਵਿੱਚ ਬਣਾ ਸਕਦੇ ਹੋ। ਚਿਪਸ ਵੀ ਲੋਕੀ ਹੈਲਦੀ
1: ਬਣਾਉਣ ਲੱਗ ਪਏ, ਕੇਕ ਬਣਾ ਸਕਦੇ ਹੋ, ਰੈਸਪੀਜ਼ ਹਰ ਜਗ੍ਹਾ ਤੇ ਪਈਆਂ,
0: ਪਰ ਕੱਲ ਫਿਰ ਉਹੀ ਆ ਗਿਆ ਨਾ, ਤੁਸੀਂ ਸੁੱਖ ਜੀ ਓਟ ਤੋਂ ਬਣਾ ਲਓ ਤੁਸੀਂ ਕੇਕ, ਉਹਦੇ ਚ ਬਟਰ ਤੇ ਪਾਓਗੇ ਜੀ, ਖੰਡ ਤੇ ਉਹਦੇ ਚ ਪਾਓਗੇ, ਤੇ ਤੁਸੀਂ ਹੱਥੀ ਬਣਾ ਕੇ ਖਾ ਲਿਆ, ਬਾਜ਼ਾਰੋਂ ਲੈ ਕੇ ਖਾ ਲਿਆ, ਗੱਲ ਤੇ
1: ਬਿਲਕੁਲ, ਪਰ ਐਟਲੀਸਟ ਤੁਹਾਨੂੰ ਪਤਾ ਹੋਊਗਾ ਕਿ ਤੁਸੀਂ ਕਿਹੜੀ ਕਿਸਮ ਦਾ ਵਿੱਚ ਉਹਦੇ ਤੇਲ ਪਾਇਆ ਆ, ਕਿੱਦਾਂ ਦਾ ਤੁਸੀਂ ਮਤਲਬ ਜੇ ਖੰਡ ਪਾਈ ਹੈ ਕਿਹੜੇ ਕਿਹੜੀ ਖੰਡ ਪਾਈ ਹੈ ਤੁਸੀਂ, ਹੈ ਨਾ, ਲਾਈਕ ਤੁਸੀਂ ਉਹ ਖੰਡ ਪਾਈ ਆ ਜਾਂ ਤੁਸੀਂ ਉਹਨੂੰ ਰਿਪਲੇਸ ਕੀਤਾ ਹੈ ਕਿਸੇ ਹੋਰ ਮਿੱਠੇ ਦੇ ਨਾਲ।
0: ਪਰ ਜਿਹੜੇ ਇਹ ਵਾਲੇ ਮਿੱਠੇ ਨੇ ਨਾ ਸੁੱਖ ਜੀ, ਮਤਲਬ ਓਨੈਸਟਲੀ ਜੇ ਤੁਸੀਂ ਹੋਰ ਬਰੀਕੀ 'ਚ ਜਾਓ ਤਾਂ ਕੋਈ ਬਹੁਤਾ ਖਾਸ ਫਰਕ ਨਹੀਂ ਪੈਂਦਾ। ਇਹ ਵੀ ਸਿਰਫ ਮੰਡੀ ਦੀਆਂ ਕਾਢਾਂ ਨੇ ਵੀ ਤੁਸੀਂ ਕੋਕੋਨਟ ਦੀ ਸ਼ੂਗਰ ਪਾ ਲਓ, ਤੁਸੀਂ ਪਾਮ ਦੀ ਸ਼ੂਗਰ ਪਾ ਲਓ, ਤੁਸੀਂ ਫਲਾਣੀ ਸ਼ੂਗਰ, ਤੁਸੀਂ ਗੁੜ ਪਾ ਲਓ, ਮਿੱਠਾ ਤੇ ਮਿੱਠਾ ਹੀ ਹੈ, ਵੇਖੋ ਉਹਦੇ ਨਾਲੋਂ ਥੋੜ੍ਹੀ ਮਾਤਰਾ ਘੱਟ ਜੂਗੀ
1: ਜਿਹੜੀ ਡੱਬੇ ਵਿੱਚ ਪੈਕ ਹੋ ਗਈ ਚੀਜ਼, ਉਹ
0: ਉਨੀ ਵੱਧ ਪੈ ਜੂਗੀ ਨਾ। ਹੁਣ ਜਿੱਦਾਂ ਕੁਕੀਜ਼ ਵਗੈਰਾ ਨੇ ਤੇ ਉਹ ਇਦਾਂ ਦੀ ਚੀਜ਼ ਆ ਵੀ ਜੇ ਤੁਸੀਂ ਘੱਟ ਪਾਓਗੇ ਤੇ ਤੁਹਾਡੇ ਸੰਗ ਚ ਫੁੱਲਣੀ ਆ, ਤੇ ਜੇ ਤੁਸੀਂ ਉਹਦੇ ਵਿੱਚ ਵੱਧ ਮਾਤਰਾ ਪਾਓਗੇ ਤੇ ਮੰਨ ਲਓ ਜਿੱਥੇ ਆਮ ਖੰਡ ਜਿਹੜੀ ਆ ਉਹ 2 ਚਮਚੇ ਪੈਣੀ ਆ, ਤੇ ਜੇ ਉਹ ਵਾਲੀ ਪਾਓਗੇ ਤੇ ਉਹ 3 ਪੈਣੀ ਆ, ਸੋ ਉਨੀ ਉਹਦੀ ਮਾਤਰਾ ਵੱਧ ਗਈ। ਸੋ ਕੋਸ਼ਿਸ਼ ਕਰਕੇ ਤੁਸੀਂ ਹੌਲੀ ਤੁਸੀਂ ਇਹ ਕਰ ਸਕਦੇ ਹੋ, ਘਟਾ ਸਕਦੇ ਹੋ ਆਪਣੀ ਲਾਈਫ ਦੇ ਵਿੱਚ ਉਹ ਚੀਜ਼ਾਂ
1: ਨੂੰ।
0: ਸੋ ਉਹਦੇ ਵਿੱਚ ਤੁਸੀਂ ਇਹ ਨਹੀਂ ਕਰ ਸਕਦੇ ਕਿ ਤੁਸੀਂ ਇਹਨੂੰ ਬਿਲਕੁਲ ਤੁਸੀਂ ਬੰਦ ਕਰ ਦਿਓ, ਤੇ ਜਾਂ ਫਿਰ ਤੁਸੀਂ ਘਰੇ ਉਹਦਾ ਸਬਸਟੀਟਿਊਟ ਬਣਾ ਕੇ ਤੇ ਉਹਦੇ ਫੱਟੇ ਚੱਕ ਦਿਓ,
1: ਬਿਲਕੁਲ,
0: ਹੈ ਨਾ। ਸੋ ਉਹ ਚੀਜ਼ਾਂ ਤੁਹਾਨੂੰ ਆਪ ਹੀ ਧਿਆਨ 'ਚ ਰੱਖਣੀਆਂ ਪੈਣੀਆਂ। ਕਈ ਵਾਰੀ ਇਹ ਵੀ ਵੇਖਣ ਦੇ ਵਿੱਚ ਆਉਂਦਾ ਵਾ ਕਿ ਬੱਚਿਆਂ ਨੂੰ ਆਪਾਂ ਉਹ ਚੀਜ਼ਾਂ ਚੰਗੀਆਂ ਚੀਜ਼ਾਂ ਇੰਟਰੋਡਿਊਸ ਹੀ ਨਹੀਂ ਕਰਵਾਈਆਂ ਜਾਂ ਬਹੁਤ ਘੱਟ ਕਰਵਾਈਆਂ
1: ਜੀ,
0: ਉਹਨਾਂ ਨੂੰ ਪਤਾ ਹੀ ਨਹੀਂ ਆ, ਉਹ ਸ਼ਕਲ ਵੇਖ ਕੇ ਕਹਿ ਦਿੰਦੇ ਨਹੀਂ ਆਪਾਂ ਨਹੀਂ
1: ਇਹ ਖਾਣਾ,
0: ਪਰ ਉਸੇ ਨੂੰ ਜਦੋਂ ਤੁਸੀਂ ਬਣਾ ਕੇ ਦਿੰਦੇ ਹੋ ਤੇ ਫਿਰ ਉਹ ਖਾ ਵੀ ਲੈਂਦੇ ਆ।
1: ਇਸੇ ਗੱਲ ਨੂੰ ਮੈਂ ਜੇ ਕਹਾਂ, ਜਦੋਂ ਆਪਾਂ ਉਹਨਾਂ ਨੂੰ ਡਿਫਰੈਂਟ ਜਦੋਂ ਘਰ ਦੀਆਂ ਚੀਜ਼ਾਂ ਸ਼ੁਰੂ ਤੋਂ ਕਰਵਾਉਂਦੇ ਹਾਂ ਤੇ ਉਹ ਬਾਹਰ ਦੀਆਂ ਨੂੰ ਫਿਰ ਨਹੀਂ ਕਰਦੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ, ਪੈਕਟਸ ਦੇ ਵਿੱਚ ਦਹੀਂ ਨਹੀਂ ਆਉਂਦੇ ਹੁੰਦੇ ਫਲੇਵਰਡ ਵਾਲੇ, ਹੈ ਨਾ,
0: ਮਿੱਠਾ ਹੋਵੇ।
1: ਹਾਂ, ਜਦੋਂ ਮੈਂ ਇੱਥੇ ਨਵੀਂ ਨਵੀਂ ਆਈ ਸੀ ਤੇ ਮੈਨੂੰ ਨਹੀਂ ਸੀ ਪਤਾ ਲਾਈਕ ਉਹ ਕੀ ਹੁੰਦਾ, ਹੈ ਨਾ, ਤੇ ਮੈਨੂੰ ਕਿਸੇ ਨੇ ਕਿਹਾ ਕਿ ਬੱਚਿਆਂ ਤਾਂ ਬੇਟੇ ਨੂੰ ਦਿੱਤਾ ਕਿਸੇ ਨੇ ਨਾ ਆਪਣੇ ਘਰ, ਤੇ ਉਹਨੇ ਦਹੀਂ ਖਾਣਾ ਨਾ, ਯੋਗਟ ਖਾ ਲਾ ਯੋਗਟ, ਉਹ ਮੈਂ ਯੋਗਟ ਕਿ ਦਹੀਂ, ਹੈ ਨਾ, ਉਹਨੇ ਦਿੱਤਾ ਤੇ ਉਹਨੇ ਜਦੋਂ ਖਾਧਾ ਤੇ ਇੱਦਾਂ ਕੀਤਾ ਨਾ, ਉਹਨੇ ਕਦੀ ਖਾਧਾ ਨਹੀਂ ਸੀ, ਉਹ ਮਿੱਠੇ ਵਾਲਾ ਦਹੀਂ ਨਹੀਂ ਸੀ ਖਾਧਾ, ਉਹਨੇ ਲੂਣ ਵਾਲਾ ਦਹੀਂ ਖਾਧਾ ਸੀ ਰੋਟੀ ਦੇ ਨਾਲ, ਹੈ ਨਾ, ਤੇ ਉਹ ਕਹਿੰਦੀ ਮੈਂ ਤਾਂ ਹੈਰਾਨ ਹਾਂ ਵੀ ਜਿਹਨਾਂ ਦੇ ਘਰ ਅਸੀਂ ਗਏ ਸੀਗੇ ਵੀ ਇੱਦਾਂ ਕਿੱਦਾਂ ਨਹੀਂ ਮੇਰੇ। ਮੈਂ ਕਿਹਾ ਨੋਰਮਲ ਦਹੀਂ ਮੈਨੂੰ ਲੱਗਿਆ ਵੀ ਤੁਸੀਂ ਦੇਣ ਲੱਗੇ ਹਾਂ। ਕਹਿੰਦੀ ਨੋਰਮਲ ਦਹੀਂ ਖਾ ਲੈਂਦਾ ਇਹ? ਮੈਂ ਕਿਹਾ ਹਾਂ ਨੋਰਮਲ ਦਹੀਂ ਖਾਂਦਾ। ਕਹਿੰਦੀ ਮੇਰੇ ਨਿਆਣੇ ਤਾਂ ਖਾਂਦੇ ਨਹੀਂ ਨੋਰਮਲ ਦਹੀਂ, ਜਿਹੜਾ ਘਰ
0: ਹੱਥ ਪੈ ਗਈ ਨਾ,
1: ਕਿਉਂਕਿ ਉਹ ਇੱਥੇ ਬੋਰਨ ਬਰੋਟਅਪ ਸੀ ਨਾ ਉਹ ਵਾਲੇ ਬੱਚੇ, ਇੱਥੇ ਉਹਨਾਂ ਨੂੰ ਇੱਥੇ ਦੀਆਂ ਚੀਜ਼ਾਂ ਦੇ ਨਾਲ ਆਦਤ ਸੀਗੀ, ਤੇ ਉਹ ਵਾਲਾ ਮਿੱਠਾ ਦਹੀਂ ਉਹਨਾਂ ਨੇ ਅੱਜ ਤੱਕ ਨਹੀਂ ਖਾਧਾ ਦੋਨਾਂ ਨੇ ਕਦੀ, ਲਾਈਕ ਕਿਉਂਕਿ ਕਦੀ ਟੇਸਟ ਹੀ ਨਹੀਂ ਕਰਵਾਇਆ ਉਹਨਾਂ ਨੂੰ
0: ਤੁਹਾਡੇ ਤੇ ਆ ਤੁਸੀਂ ਕੀ।
1: ਹਾਂਜੀ ਹਾਂ ਹਾਂ, ਬਾਕੀ ਜੰਕ ਬਥੇਰਾ ਖਾਂਦੇ ਆ, ਮੈਂ ਇਹ ਨਹੀਂ ਕਹਿੰਦੀ ਕਿ ਖਾਂਦੇ ਨਹੀਂ ਹੈਗੇ, ਬਥੇਰਾ ਖਾਂਦੇ ਆ ਜਦੋਂ ਖਾਣ ਦੇ ਉੱਤੇ ਆਉਂਦੇ ਆ। ਸੋ ਇਹੀ ਗੱਲ ਹੈ ਕਿ ਤੁਹਾਡਾ ਜੀਭ ਦਾ ਸਵਾਦ ਬਣ ਜਾਂਦਾ ਆ, ਕਿਹੜੀ ਚੀਜ਼ ਤੁਸੀਂ ਕਦੋਂ ਖਾਣ ਲੱਗ ਜਾਂਦੇ ਆ ਫਿਰ ਉਹ ਤੁਹਾਡੀ ਆਦਤ ਬਣ ਜਾਂਦੀ ਹੈ। ਜਿਹੜੀ ਨਹੀਂ ਖਾਂਦੇ ਉਹ ਤੁਸੀਂ ਫਿਰ ਤੁਹਾਨੂੰ ਸਵਾਦ ਨਹੀਂ ਲੱਗਦਾ। ਕਿਸੇ ਨੇ ਨੋਨ ਵੈਜ ਨਹੀਂ ਖਾਧਾ, ਮੇ ਬੀ ਕਈ ਰੀਜ਼ਨਸ ਹੋ ਸਕਦੇ ਆ, ਪਰ ਜੇ ਉਹ ਖਾਣ ਦੀ ਟਰਾਈ ਵੀ ਕਰਦਾ ਉਹਨੂੰ ਸ਼ੁਰੂ ਸ਼ੁਰੂ ਵਿੱਚ ਉਹਨੂੰ ਉਹ ਹਜ਼ਮੇ ਹੀ ਨਹੀਂ ਹੁੰਦਾ, ਉਹਨੂੰ ਲੱਗਦਾ ਕਿ ਇਹ ਤਾਂ ਜਿੱਦਾਂ ਉਹ ਸਬਜ਼ੀ ਵਾਂਗੂ, ਜਿੱਦਾਂ ਮੈਂ ਆਪਣੇ ਇਗਜ਼ਾਮ ਸਬਜ਼ੀ ਵਾਂਗੂ ਖਾਂਦੇ ਨਾ ਸੀ, ਪਰ ਉਹ ਤੁਹਾਨੂੰ ਲੱਗਦਾ ਕਿ ਇਹ ਤਾਂ ਜਾਂਦਾ ਹੀ ਨਹੀਂ ਅੰਦਰ ਨੂੰ, ਇੱਦਾਂ ਕਹਤੇ ਆ, ਫਿਰ ਪਤਾ ਲੱਗਦਾ ਕਿ ਉਹਨੂੰ ਜ਼ਿਆਦਾ ਚੱਬਣਾ ਪੈਂਦਾ ਆ, ਹੈ ਨਾ।
0: ਨਹੀਂ ਨਹੀਂ, ਇਹ ਤੁਹਾਨੂੰ ਜੋ ਤੁਸੀਂ ਖਾਣ ਗਿੱਜ ਜੋ
1: ਉਸੇ ਤਰੀਕੇ ਨਾਲ ਤੁਸੀਂ ਖਾਣੇ,
0: ਉਸੇ ਤਰੀਕੇ ਬੰਦੇ ਨੂੰ ਤੇ ਦੁਨੀਆ ਤੇ ਆ ਕੇ ਪਤਾ ਲੱਗਦਾ ਨਾ ਬੱਚੇ ਨੂੰ ਕਿ ਕਿਹੜੀ ਕਿਹੜੀ ਚੀਜ਼ ਖਾਣੀ ਆ, ਕਿਹੜੀ ਕਿਹੜੀ ਚੀਜ਼ ਕਿੱਦਾਂ ਦੀ ਆ, ਕੀ ਉਹਦਾ ਸਵਾਦ ਹੈ। ਸੋ ਉਹ ਚੀਜ਼ਾਂ ਤੁਸੀਂ ਉਸ ਹਿਸਾਬ ਦੇ ਨਾਲ, ਬਾਕੀ ਇਹ ਆ ਕਿ ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚ ਮੋਟੇ ਸ਼ਬਦਾਂ 'ਚ ਜਾਂਦੇ ਇਹੋ ਹੀ ਆ ਕਿ ਇਹ ਖਾਣਾ ਕਿਤੇ ਨਾ ਕਿਤੇ ਉਹਨੇ ਸਰੀਰ ਨੂੰ ਖਰਾਬ ਕਰਨਾ ਹੀ ਆ। ਤੁਸੀਂ ਆਪਣਾ ਤੇ ਬੱਚਿਆਂ ਦਾ ਆਲ ਟੂਗੈਦਰ ਫੈਮਿਲੀ ਦੀ ਹੈਲਥ ਜਿਹੜੀ ਇੱਕ ਵਾਰੀ ਵੇਖ ਲਓ, ਤੁਸੀਂ ਸਿਹਤ ਵੇਖ ਲਓ ਕਿ ਕਿੰਨਾ ਕੁ ਬਿਮਾਰ ਹੋ ਰਹੇ ਨੇ, ਕਿੰਨਾ ਕੁ ਉਹਨਾਂ ਦੇ ਵਿੱਚ ਮੋਟਾਪਾ ਵਾ, ਕਿੰਨੀਆਂ ਕੁ ਉਹ ਚੀਜ਼ਾਂ ਜਿਹੜੀਆਂ ਨੇ ਉਹ ਭੱਜ ਨੱਠ ਕਰਨ ਦੇ ਵਿੱਚ ਉਹਨਾਂ ਨੂੰ ਸਾਹ ਚੜ੍ਹ ਰਿਹਾ ਵਾ, ਥੱਕ ਰਹੇ ਨੇ, ਕਿੰਨੇ ਕੁ ਉਹਨਾਂ ਦੇ ਚਿਹਰੇ ਖਿੜੇ ਨੇ, ਕਈ ਵੇਖੋ ਤੇ ਬੱਚੇ ਤੇ ਉਹਨਾਂ ਦੀਆਂ ਅੱਖਾਂ ਥੱਲਿਓਂ ਕਾਲੀਆਂ ਹੋਈਆਂ ਹੁੰਦੀਆਂ, ਕਈ ਵੇਖੋ ਤੇ ਬਹੁਤ ਹੀ ਮਾੜੇ ਜਿਹੇ ਜਿੱਦਾਂ ਸੋਕੜੇ ਸੋਕੜਾ ਆਇਆ ਹੁੰਦਾ ਵਾ, ਕਈ ਵੇਖੋ ਤੇ ਬਹੁਤ ਹੀ ਜ਼ਿਆਦਾ ਫੁੱਲੇ, ਤੇ ਉਹਦੇ ਉਹ ਵੀ ਚਲੋ ਕੋਈ ਮਾਪਦੰਡ ਨਹੀਂ ਗਾ, ਪਰ ਇਹ ਆ ਵੀ ਉਹਨਾਂ ਨੂੰ ਭੱਜ ਨੱਠ ਕਰਦਿਆਂ ਖੇਡਦਿਆਂ ਮੱਲਦਿਆਂ ਕਿਤੇ ਐਵੇਂ ਨਜਾਇਜ਼ ਸਾਹ ਤੇ ਨਹੀਂ ਚੜ੍ਹੀ ਜਾਂਦਾ, ਝੱਟ ਝੱਟ ਵਾਸਤੇ ਨਹੀਂ ਪੈਂਦੇ ਜਾਂ ਫਿਰ ਤੁਸੀਂ ਤੇ ਨਹੀਂ ਬਿਮਾਰ ਪੈ ਰਹੇ ਲਗਾਤਾਰ ਤੇ ਜੇ ਇਦਾਂ ਹੋ ਰਿਹਾ ਵਾ ਇਹਦਾ ਮਤਲਬ ਕਿ ਤੁਸੀਂ ਕੁਛ ਗਲਤ ਖਾ ਰਹੇ ਹੋ
1: ਬਿਲਕੁਲ ਆਪਣੀ ਰਸੋਈ ਨੂੰ ਠੀਕ ਕਰੋ
0: ਤੇ ਫਿਰ ਤੁਸੀਂ ਥੋੜਾ ਜਿਹਾ ਇਹਦੇ ਉੱਤੇ ਧਿਆਨ ਦੇ ਲਓ ਇੰਨੀ ਕੁ ਸਾਡੇ ਵੱਲੋਂ ਬੇਨਤੀ ਜੇ ਤੁਸੀਂ ਜੋ ਵੀ ਕਰ ਰਹੇ ਹੋ ਇੱਕਦਮ ਨਹੀਂ ਸਾਰਾ ਕੁਛ ਹੋਣਾ ਥੋੜਾ ਥੋੜਾ ਜਿਹਾ ਘਟਾਉਣਾ ਸ਼ੁਰੂ ਕਰ ਦਿਓ ਇੱਕ ਇੱਕ ਚੀਜ਼ ਕਰਕੇ ਰਿਮੂਵ ਕਰ ਦਿਓ ਆਪਣੇ ਘਰ ਦੇ ਵਿੱਚ ਲਿਆਉਣੀ
1: ਇੱਕ ਮੀਲ ਤੋਂ ਸ਼ੁਰੂ ਕਰ ਲਓ ਕਿ ਵਧੀਆ ਖਾਣਾ ਆ ਫਿਰ ਹੌਲੀ ਹੌਲੀ ਹੌਲੀ ਤੁਸੀਂ ਤਿੰਨੇ ਮੀਲ ਵਧੀਆ ਖਾਣ ਲੱਗ ਜਾਣਾ
0: ਹਾਂ ਆਪਣੀ ਸ਼ੋਪਿੰਗ ਠੀਕ ਕਰ ਲਓ ਬੇਸਿਕਲੀ ਤੁਸੀਂ ਬਾਹਰੋਂ ਲਿਆਉਣਾ ਹੀ ਬੰਦ ਕਰ ਦਿਓ ਜੇ ਤੁਸੀਂ ਐਵੇਂ ਨਜਾਇਜ਼ ਆ ਲੱਗੀ ਵਾ ਜਸੇ ਲੱਗੀ ਵਾ ਚੁੱਕ ਲਿਆਂਦਾ ਜੀ ਹਨਾ ਲਿਆ ਇਹ ਤਾਂ ਆਪਾਂ ਸਵਾਦ ਹੀ ਆਪਾਂ ਵੇਖਾਂਗੇ ਇਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਚਾੜ ਕੇ ਉੱਥੇ ਰੱਖੀਆਂ ਹੁੰਦੀਆਂ ਵਾ ਜਿੱਥੇ ਆਪਾਂ ਭੱਜੇ ਜਾਂਦੇ ਫੜ ਲੈਣੀਆਂ
1: ਬਿਲਕੁਲ ਹਾਂ ਨਗਦੇ ਨਗਦੇ ਉੱਥੇ ਮੋਹਰੇ ਪਈਆਂ ਹੁੰਦੀਆਂ
0: ਹਨ ਬਸ ਸੋ ਇਹ ਕੋਸ਼ਿਸ਼ ਕਰੋ ਆਪਣੇ ਹੱਥ ਰੋਕਣ ਦੀ ਕਿ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਘਰ 'ਚ ਆਉਣਗੀਆਂ ਜਾਂ ਤੁਸੀਂ ਖਾਓਗੇ ਜਾਂ ਬੱਚੇ ਖਾਓਗੇ ਫਿਰ ਸਾਡਾ ਜੀ ਨਹੀਂ ਕਰਦਾ ਸੁੱਟਣ ਫਿਰ ਉਹ ਕਿਸੇ ਨਾ ਕਿਸੇ ਦੇ ਢਿੱਡ 'ਚ ਪੈਣੀਆਂ ਸੋ ਬਿਹਤਰ ਇਹ ਆ ਕਿ ਆਪਾਂ ਇਹਨਾਂ ਚੀਜ਼ਾਂ ਦੀ ਸ਼ੋਪਿੰਗ ਕਰਨੀ ਬੰਦ ਕਰੀਏ ਦੂਸਰੀ ਚੀਜ਼ ਆ ਐਟਲੀਸਟ ਜੇ ਖਾਣਾ ਹੀ ਆ ਹੈਵੀ ਤਾਂ ਦਿਨ ਦੇ ਸਮੇਂ ਖਾ ਕੇ ਰਾਤ ਦੇ ਸਮੇਂ ਤੁਸੀਂ ਨਾ ਖਵਾਓ ਈਵਨ ਜੇ ਆਪ ਨਹੀਂ ਤੁਹਾਨੂੰ ਪਚ ਰਿਹਾ ਤਾਂ ਕੱਲ ਨੂੰ ਬੱਚਿਆਂ ਦੇ ਨਾਲ ਵੀ ਉਹ ਕੁਛ ਹੀ ਹੋਣਾ ਰਾਤ ਨੂੰ ਉਹਨਾਂ ਨੂੰ ਆਦਤ ਪਾਓ ਵੀ ਰਾਤ ਨੂੰ ਆਪਾਂ ਭਾਈ ਠੀਕ ਹੀ ਖਾਣਾ ਦਿਨੇ ਆਓ ਇੱਧਰ ਦੱਸੋ ਕੀ ਕਰਨਾ
1: ਜੀ ਬਿਲਕੁਲ
0: ਹਨਾ ਤੇ ਹੁਣ ਆਪਾਂ ਸ਼ਬਦਾਂ ਲਈਏ ਤੇ ਫਿਰ ਆਪਾਂ ਇਜਾਜ਼ਤ ਫਲਾਉਂਦੇ ਹਾਂ ਹਾਂਜੀ
1: ਜੀ ਬਿਲਕੁਲ ਅੱਜ ਦਾ ਸਾਡਾ ਪਹਿਲਾ ਸ਼ਬਦ ਸੀ ਕੁੱਕਰੇ ਕੁੱਕਰੇ ਹੁੰਦਾ ਹੈ ਜਿਹੜੀਆਂ ਅੱਖਾਂ ਵਿੱਚ ਰੜਕ ਪੈਂਦੀ ਆ ਤੁਸੀਂ ਦੇਖਿਆ ਹੁਣ ਆਪਣੀਆਂ ਅੱਖਾਂ ਲਾਲ ਲਾਲ ਜਿਹੀਆਂ ਹੋ ਜਾਂਦੀਆਂ ਆਪਾਂ ਕਹਿੰਦੇ ਕੁੱਕਰੇ ਆਇਓ ਆ ਹਨਾ ਅੱਖਾਂ ਦੁਖਣੀਆਂ ਹਾਂਜੀ
0: ਰੜਕ ਪੈਂਦੀ
1: ਜੀ ਜੀ ਦੂਸਰਾ ਸ਼ਬਦ ਸੀ ਸਾਡਾ ਅੱਜ ਦਾ ਕੁੰਜ ਕੁੰਜ ਜਿਹੜੀ ਹੁੰਦੀ ਆ ਉਹ ਜਿਹੜੀ ਸੱਪ ਦੇ ਉੱਪਰ ਜਿਹੜੀ ਆਈ ਉਹ ਝਿੱਲੀ ਹੁੰਦੀ ਹੈ ਇੱਕ ਮੌਸਮ ਦੇ ਹਿਸਾਬ ਨਾਲ ਉਹ ਉਤਾਰਦਾ
0: ਸੱਪ ਦੀ ਬਨੈਣ
1: ਜੀ ਆਪਾਂ ਉਹਨੂੰ ਕੁੰਜ ਵੀ ਕਹਿ ਦਿੰਦੇ ਆ ਕਈ ਇਲਾਕਿਆਂ ਦੇ ਵਿੱਚ ਉਹਨੂੰ ਕੰਜ ਵੀ ਕਹਿ ਦਿੰਦੇ ਆ ਤੇ ਜਾਂ ਫਿਰ ਜਿਹੜੇ ਹਾਥੀ ਦੇ ਦਿਖਾਉਣ ਵਾਲੇ ਦੰਦ ਹੁੰਦੇ ਆ ਬਾਹਰ ਵਾਲੇ ਉਹਨਾਂ ਨੂੰ ਵੀ ਕਹਿ ਦਿੰਦੇ ਆ ਕੁੰਜ
0: ਓਕੇ
1: ਜੀ
0: ਤੇ ਇਹ ਵੀ ਮਤਲਬ ਜਿਹੜੀ ਫੜ ਫੜ ਕੇ ਤੇ ਆਪਾਂ ਜੇ ਤੇ ਲੱਭ ਜੇ ਤੇ ਅੱਖਾਂ ਨੂੰ ਲਾਉਂਦੇ ਹੁੰਦੇ ਕਹਿੰਦੇ ਅੱਖਾਂ ਦੀ ਰੋਸ਼ਨੀ ਵੱਧ ਜਾਂਦੀ
1: ਬਹੁਤ ਵਧੀਆ ਨਾ
0: ਪਤਾ ਨਹੀਂ ਹੁਣ ਵੱਧੀ ਕਿ ਨਹੀਂ ਵੱਧੀ ਪਰ
1: ਤੇ ਜਦੋਂ ਆਪਾਂ ਦੇਖਦੇ ਹੁੰਦੇ ਤਾਂ ਕਹਿੰਦੇ ਹੁੰਦੇ ਵੀ ਇੱਥੇ ਪੱਕਾ ਸੱਪ ਹੋਣਾ ਆ ਵੀ ਧਿਆਨ ਰੱਖਿਓ ਕੁੰਜ ਪਈ ਆ
0: ਤੇ ਕੁੰਜ ਲਾ ਕੇ ਗਿਆ ਸੱਪ
1: ਜੀ ਉਸ ਤੋਂ ਅਗਲਾ ਸ਼ਬਦ ਸੀ ਕੁੰਗੜਨਾ ਕੁੰਗੜਨਾ ਹੁੰਦਾ ਹੈ ਜਿੱਦਾਂ ਠੰਡ ਨਾਲ ਇਕੱਠੇ ਹੋ ਜਾਣਾ ਹਾਂ ਜਿੱਦਾਂ ਕੋਈ ਕੱਪੜੇ ਦੇ ਸ਼ਰਿੰਕ ਹੋ ਜਾਵੇ ਆਪਾਂ ਕਹਿੰਦੇ ਸੁੰਗੜ ਗਿਆ ਤੇ ਆਪਾਂ ਜਿਹੜਾ ਇਨਸਾਨੀ ਸਰੀਰ ਆ ਉਹ ਕੁੰਗੜ ਜਾਂਦਾ
0: ਆਪਾਂ ਇਕੱਠੇ ਜਿਉਣ ਦੀ ਕੋਸ਼ਿਸ਼ ਕਰਦੇ ਹਾਂ
1: ਜੀ ਜੀ ਉਸ ਤੋਂ ਅਗਲਾ ਸ਼ਬਦ ਸੀ ਕੁਚਲਾ ਕੁਚਲਾ ਇੱਕ ਪਹਾੜਾਂ ਦੇ ਉੱਤੇ ਇੱਕ ਜ਼ਹਿਰੀਲਾ ਹੁੰਦਾ ਆ ਪੌਦਾ ਜਾਂ ਫਲ ਆਪਾਂ ਕਹਿ ਦਿੰਦੇ ਹਾਂ ਉਹਨੂੰ ਹਰਿਆ ਹੁੰਦਾ ਤਿੰਨ ਪੱਤੇ ਹੁੰਦੇ ਆ ਬੇਸਿਕਲੀ ਉਹਨੂੰ ਉਹਦੀ ਜਿਹੜੀ ਬਣਤਰ ਹੁੰਦੀ ਆ ਉਹਨੂੰ ਨਾ ਹਕੀਮ ਆ ਜਿਹੜਾ ਉਹ ਦਵਾਈ ਦੇ ਤਾਕਤ ਦੀ ਦਵਾਈ ਦੇ ਵਿੱਚ ਰਗੜ ਕੇ ਪਾਉਂਦੇ ਹੁੰਦੇ ਸੀਗੇ ਪਹਿਲੇ ਸਮਿਆਂ ਦੇ ਵਿੱਚ ਉਸ ਪੱਤੇ ਨੂੰ ਜੀ ਉਹ ਉਹਨੂੰ ਆਪਾਂ ਕਹਿੰਦੇ ਹਾਂ ਕੁਚਲਾ
0: ਕੁਚਲਾ
1: ਜੀ ਉਸ ਤੋਂ ਅਗਲਾ ਸ਼ਬਦ ਸੀ ਕੁਪੱਤਾ ਕੁਪੱਤਾ ਜਿੱਦਾਂ ਆਪਾਂ ਕਹਿੰਦੇ ਹਾਂ ਕਪੱਤ ਕਪੱਤ ਹੁੰਦੀ ਹੈ ਝਗੜਾ ਕਰਨ ਕੁਪੱਤਾ ਜਾਂ ਕੁਪੱਤੀ ਹੁੰਦੀ ਝਗੜਾ ਕਰਨ ਵਾਲਾ ਜਾਂ ਕਰਨ ਵਾਲੀ ਉਸ ਤੋਂ ਅਗਲਾ ਸ਼ਬਦ ਸੀ ਕਾਸ਼ਨੀ ਕਾਸ਼ਨੀ ਹੁੰਦਾ ਅਸਮਾਨੀ ਰੰਗ ਆਪਾਂ ਗਾਣੇ ਚ ਸੁਣਿਆ ਹੀ ਆ ਕਾਸ਼ਨੀ ਦੁਪੱਟੇ ਵਾਲੀ ਜਾਣੀ ਫਿਰੋਜੀ ਦੁਪੱਟੇ ਅਸਮਾਨੀ ਰੰਗ ਦੇ ਦੁਪੱਟੇ ਵਾਲੀ
0: ਫਿਰੋਜੀ ਤੇ ਡਿਫਰੈਂਟ ਹੋ ਗਿਆ
1: ਫਿਰੋਜੀ ਜਾਣੀ ਡਿਫਰੈਂਟ ਹੁੰਦਾ ਹੈ ਪਰ ਉਹੀ ਜਿੱਦਾਂ ਉਹ ਉਹਦੇ ਹੀ ਫੈਮਿਲੀ ਹੈ ਜਿੱਦਾਂ ਆਪਾਂ ਕਹਿੰਦੇ ਰੈੱਡ ਦੀ ਫੈਮਿਲੀ ਹੈ ਨਾ ਸਾਰੇ ਇਹ ਲਾਲ ਦੇ ਫੈਮਿਲੀ ਆ ਜਾਂਦੀ ਇੱਦਾਂ ਨੀਲੇ ਦੀ ਫੈਮਿਲੀ ਨੂੰ ਆਪਾਂ ਉਹਦੇ ਵਿੱਚ
0: ਲਾਲ ਦਾ ਤਾਂ ਮੈਨੂੰ ਪਤਾ ਨੀਲਾ ਕੌਣ ਹੈ
1: ਕਲਰ ਵੀਲ ਨਹੀਂ ਆਪਾਂ ਕਰਦੇ ਹਾਂ ਇਹ ਵੀ ਗੱਲ
0: ਕਾਟੋ
1: ਕਾਟੋ ਆਪਾਂ ਗਲੈਰੀ ਨੂੰ ਵੀ ਕਹਿ ਦਿੰਦੇ ਹਾਂ ਕਾਟੋ ਤੇ ਭੰਗੜੇ ਦੇ ਵਿੱਚ ਜਿੱਦਾਂ ਸਾਨੂੰ ਦੱਸਿਆ ਹੀ ਹੈ ਭੈਣ ਜੀ ਨੇ ਜਿਹੜਾ ਆਪਾਂ ਵਜਾ ਲੱਕੜੀ ਦਾ ਸਾਡਾ ਜਿਹੜਾ ਸਾਜ਼ ਆ ਜਿਹਨੂੰ ਆਪਾਂ ਲੋਕ ਸਾਜ਼
0: ਆਪਣਾ
1: ਹਾਂਜੀ ਇੰਸਟਰੂਮੈਂਟ ਭੰਗੜੇ ਦੇ ਵਿੱਚ ਜਾਂ ਮਰਦਾਂ ਦੇ ਗਿੱਧੇ ਦੇ ਵਿੱਚ ਉਹ ਬਹੁਤ ਵਰਤਿਆ ਜਾਂਦਾ ਹੈ
0: ਉਹ ਤੇ ਇਹਦੇ ਕਰਕੇ ਉਹਨੂੰ ਕਹਿ ਦਿੰਦੇ ਨਾ
1: ਜੀ ਕਾਟੋ ਜੀ ਜੀ ਜੀ ਉਹਦੇ ਕਰਕੇ ਕਿਉਂਕਿ ਉਹਦੀ ਜਿਹੜੀ ਬਣਤਰ ਹੁੰਦੀ ਹੈ ਜਿਹੜੀ ਉਹ ਖੜਾਕ ਪੈਦਾ ਕਰਦੀ ਹੈ ਰੱਸੀ ਦੇ ਨਾਲ ਖਿੱਚੇ ਤੇ ਉਹਦੀ ਸ਼ੇਪ ਕਾਟੋ ਵਰਗੀ ਹੁੰਦੀ
0: ਹੈ ਤਾਂ
1: ਕਰਕੇ ਉਹਨੂੰ ਹਾਂਜੀ ਹਾਂ ਕਾਟੋ ਕਹਿੰਦੇ ਆ
0: ਆਪਾਂ ਇਹਨੂੰ ਗਾਲੜ ਵੀ ਕਹਿ ਦਿੰਦੇ ਆ
1: ਗਾਲੜ ਵੀ ਕਹਿ ਦਿੰਦੇ ਆ
0: ਕਾਟੋ ਕਹਿ ਦਿੰਦੇ ਆ ਗਲੈਰੀ ਗਲੈਰੀ ਕਹਿ ਦਿੰਦੇ ਹਿੰਦੀ ਚ
1: ਜੀ
0: ਤੇ ਅੰਗਰੇਜ਼ੀ ਚ ਕੀ ਕਹਿੰਦੇ ਆ
1: ਸਕੁਅਰਲ ਕੁਛ ਐਦੀ ਕੁਛ ਕਹਿੰਦੇ
0: ਆ ਯੈਸ ਯੈਸ ਯੈਸ ਓਕੇ ਸਮਥਿੰਗ ਥੈਂਕ ਯੂ
1: ਸਮਥਿੰਗ ਲਾਈਕ ਦੈਟ
0: ਸਮਥਿੰਗ ਲਾਈਕ ਦੈਟ
1: ਖੁਸ਼ੀ ਖੁਸ਼ੀ
0: ਥੈਂਕ ਯੂ ਤੇ ਮਿਹਰਬਾਨੀ ਤੁਹਾਡੀ ਤੇ ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਸੁਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਮਾਈ ਵਾਈਫ ਆਲਵੇਜ਼ ਐਡ ਬੀਟਰੂਟ ਬੀਨਸ ਬਰੋਕਲੀ ਬ੍ਰਸਲ ਸਪਰੋਟ ਐਂਡ ਸਪਿਨਿਚ ਇਨ ਅ ਨਿਊਟਰੀ ਬੁਲੇਟ ਐਂਡ ਰੋਟੀ ਡੋ ਐਜ਼ ਯੂ ਸੈਡ ਐਂਡ ਕਿਡਸ ਲਵ ਦ ਰੈੱਡ ਐਂਡ ਗਰੀਨ ਰੋਟੀ ਫਰੋਮ ਅ ਵੈਰੀ ਲੋਂਗ ਟਾਈਮ ਸਮ ਟਾਈਮਸ ਆਈ ਹੈਵ ਟੂ ਆਸਕ ਮਾਈ ਵਾਈਫ ਟੂ ਮੇਕ ਅ ਪਲੇਨ ਰੋਟੀ
1: ਨਾਰਮਲ ਰੋਟੀ
0: ਹਾਂ ਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਸਾਡੇ ਘਰੇ ਆ ਚੀਜ਼ਾਂ ਆਉਂਦੀਆਂ ਹੀ ਨਹੀਂ, ਜਿੱਦਾਂ ਕਿ ਬ੍ਰੈਡ, ਬਿਸਕਿਟ, ਕੋਲਡ ਡਰਿੰਕ, ਜੂਸ, ਵਾਈਟ ਸ਼ੂਗਰ, ਚਿਪਸ, ਜੰਕ ਫੂਡ, ਓਨਲੀ ਫਰਾਈਡੇ ਆਉਂਦਾ। ਤੁਸੀਂ ਇੱਕ ਚੀਜ਼ ਵੇਖਿਓ ਭੈਣ ਜੀ, ਆਹ ਜਿਹੜੀਆਂ ਚੀਜ਼ਾਂ ਦੀ ਤੁਸੀਂ ਲਿਸਟ ਲਿਖੀ ਆ, ਗੁਜ਼ਾਰਾ ਤਾਂ ਇਹਨਾਂ ਤੋਂ ਬਿਨਾਂ ਵੀ ਚੱਲਦਾ ਹੋਊਗਾ
1: ਜੀ,
0: ਅਤੇ ਇਹਨਾਂ ਦੀ ਖਰਚਾ ਕਿੰਨਾ ਘੱਟਦਾ ਵੇਖੋ।
1: ਬਿਲਕੁਲ
0: ਹੈਗਾ, ਇਹ ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਇਹ ਨਹੀਂ ਆ ਕਿ ਕਿਸੇ ਨਾ ਕਿਸੇ ਨੂੰ ਇਹ ਰਿਪਲੇਸ ਕਰਦੀਆਂ ਹੋਣਗੀਆਂ, ਕਿਸੇ ਚੀਜ਼ ਨੂੰ ਰਿਪਲੇਸ ਨਹੀਂ ਕਰਦੀਆਂ। ਇਹ ਨਹੀਂ ਵੀ ਤੁਹਾਡੇ ਘਰ ਕੋਲਡ ਡਰਿੰਕ ਆ ਗਿਆ ਤੇ ਹੁਣ ਤੁਹਾਡੇ ਘਰ ਪਾਣੀ ਦੀ ਨਹੀਂ ਲੋੜ, ਹੈ ਨਾ, ਉਹ ਲੋੜ ਲੈਣੀ ਲੈਣੀ ਆ। ਇਹ ਨਹੀਂ ਵੀ ਤੁਹਾਡੇ ਘਰ ਜੂਸ ਆ ਗਿਆ ਤੇ ਹੁਣ ਫਰੂਟਾਂ ਦੀ ਨਹੀਂ ਲੋੜ। ਸੋ ਜਦਕਿ ਇਹ ਚੀਜ਼ਾਂ ਜੇ ਨਹੀਂ ਆ ਤੇ ਤੁਹਾਨੂੰ ਕੋਈ ਲੋੜ ਨਹੀਂ ਮਹਿਸੂਸ ਹੋਊਗੀ। ਸਰਪ੍ਰਾਈਜ਼ਿੰਗਲੀ ਤੁਹਾਨੂੰ ਦੱਸਾਂ, ਪਿਛਲੇ ਲਗਭਗ ਮੈਂ ਕਈਆਂ ਨੂੰ ਦੱਸਦਾ ਤੇ ਉਹਨਾਂ ਨੂੰ ਉਹ ਹੈਰਾਨ ਹੁੰਦੇ ਆ, ਪਿਛਲੇ ਆਈ ਥਿੰਕ 8 ਸਾਲ ਹੋ ਗਿਆ ਸਾਡੇ ਘਰ ਮਾਈਕ੍ਰੋਵੇਵ ਨਹੀਂ ਹੈਗਾ
1: ਜੀ।
0: ਤੇ ਕਈ ਤੇ ਬਹੁਤਿਆਂ ਨੂੰ ਇਹ ਲੱਗਦਾ ਵੀ ਮਾਈਕ੍ਰੋਵੇਵ ਮਤਲਬ ਉਹ ਤੋਂ ਬਿਨਾਂ ਤੇ ਕਿੱਦਾਂ, ਮਤਲਬ ਸਬਜ਼ੀ ਨਹੀਂ ਗਰਮ ਹੁੰਦੀ, ਉਹਦੇ ਤੋਂ ਬਿਨਾਂ ਆਹ ਨਹੀਂ ਗਰਮ ਹੁੰਦਾ, ਉਹ ਨਹੀਂ ਹੁੰਦਾ। ਤੇ ਸਾਨੂੰ ਵੀ ਖਰਾਬ ਹੋਇਆ ਸੀ, ਸਾਨੂੰ ਲੱਗਦਾ ਚੱਲ ਲੈ ਆਵਾਂਗੇ, ਤੇ 2-4 ਦਿਨ ਲੰਘ ਗਏ, ਹਫ਼ਤਾ ਲੰਘ ਗਿਆ ਤੇ ਮਹੀਨਾ ਲੰਘ ਗਿਆ, ਸ਼ਾਇਦ ਜਾਇਆ ਨਹੀਂ ਗਿਆ ਲੈਣ,
1: ਹਨਾ।
0: ਤੇ ਬਾਅਦ ਵਿੱਚ ਇਦਾਂ ਲੱਗਾ ਵੀ ਕੋਈ ਇਹੋ ਜਿਹਾ ਤਾਂ ਕੁਛ ਹੈ ਨਹੀਂ ਆ ਜਿਹੜਾ ਇਹਦੇ ਤੋਂ ਬਿਨਾਂ ਨਹੀਂ ਹੋ ਰਿਹਾ, ਬਸ ਉਹ ਤੋਂ ਬਿਨਾਂ ਉਹ ਤੋਂ ਬਾਅਦ 'ਚ ਲਿਆਂਦਾ ਹੀ ਨਹੀਂ। ਇਹੋ ਜਿਹੀ ਕੋਈ ਚੀਜ਼ ਨਹੀਂ ਹੈਗੀ ਜਿਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ ਆ, ਸਿਰਫ ਅਸੀਂ ਆਪਣੀਆਂ ਉਹ ਬਣਾਈਆਂ ਸੁੱਖ ਸੁਵਿਧਾਵਾਂ,
1: ਸੁੱਖ ਸੁਵਿਧਾ
0: ਸਾਨੂੰ ਲੱਗਦਾ ਵਾ ਵੀ ਆਹ ਚੀਜ਼ ਤੇ ਮਸਟ ਹੋ ਗਈ ਹੈ, ਤੇ ਮਤਲਬ ਨਾ ਆਹ ਤੇ ਘਰਾਂ 'ਚ ਆਪਾਂ ਮਤਲਬ ਲਿਸਟ ਬਣਾ ਕੇ ਤੇ ਟਿੱਕਾਂ ਹੀ ਮਾਰੀ ਜਾਂਦੇ ਹਾਂ ਵੀ ਆਹ ਵੀ ਚੀਜ਼ ਚਾਹੀਦੀ, ਆਹ ਵੀ ਚੀਜ਼ ਚਾਹੀਦੀ, ਪਰ ਜ਼ਿੰਦਗੀ ਦੇ ਵਿੱਚ ਬਹੁਤਾ ਕੁਛ ਨਹੀਂ ਚਾਹੀਦਾ ਹੁੰਦਾ, ਬਹੁਤਾ ਕੁਛ ਜਿਹੜਾ ਐਵੇਂ ਆਪਾਂ ਨਜਾਇਜ਼ ਹੀ,
1: ਹਾਂ
0: ਇਹ ਐਡਾ ਸੁਣ ਸੁਣ ਕੇ ਆਪਾਂ ਹਿੱਸਾ ਬਣਾਇਆ ਆਪਣੀ ਜ਼ਿੰਦਗੀ ਦਾ। ਤੇ ਮਨਿੰਦਰ ਜੀ ਕਹਿੰਦੇ ਨੇ ਕਿ ਜੰਕ ਫੂਡ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਵਿੱਚ ਬਾਹਰੋਂ ਖਰੀਦੀ ਹੋਈਆਂ ਜ਼ਿਆਦਾਤਰ ਖਾਣ ਵਾਲੀਆਂ ਚੀਜ਼ਾਂ ਜੰਕ ਫੂਡ ਹੀ ਹੁੰਦੀਆਂ ਨੇ, ਬਾਹਰੋਂ ਤਾਂ ਹੁੰਦੀਆਂ ਹੀ ਨੇ ਮਨਿੰਦਰ ਜੀ, ਈਵਨ ਘਰ 'ਚ ਬਣੀਆਂ ਵੀ ਸਾਨੂੰ ਧਿਆਨ ਰੱਖਣਾ ਪਊਗਾ। ਅਸੀਂ ਹੁਣ ਕਹਿੰਦੇ ਕਿ ਆਲਡੀ ਜਾਂ ਕੋਲ ਤੋਂ ਕਹਿੰਦੇ ਕਿ ਹੋਲਮੀਲ ਆਟਾ ਖਰੀਦਣਾ ਸ਼ੁਰੂ ਕੀਤਾ, ਕਿਉਂਕਿ ਇਹ ਸਾਨੂੰ ਕੁਛ ਭਾਰਤੀ ਕਰਿਆਨੇ ਦੀਆਂ ਦੁਕਾਨਾਂ ਤੋਂ ਮਿਲਣ ਵਾਲੇ ਆਟੇ ਦੇ ਨਾਲੋਂ ਕਾਫ਼ੀ ਵਧੀਆ ਲੱਗਦਾ। ਮੈਂ ਆਪਣੇ ਬੱਚਿਆਂ ਨੂੰ ਚਿਕਨ ਨਗਟ ਦੇਣ ਤੋਂ ਵੀ ਬਚਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਇਹਨਾਂ ਵਿੱਚ ਅਕਸਰ ਬਹੁਤ ਸਾਰੀਆਂ ਪ੍ਰੋਸੈਸਡ ਕੀਤੀਆਂ ਅਤੇ ਸਿਹਤ ਦੇ ਚੰਗੀਆਂ ਨਾ ਹੋਣ ਵਾਲੀਆਂ ਚੀਜ਼ਾਂ ਮਿਲੀਆਂ ਹੁੰਦੀਆਂ, ਬਿਲਕੁਲ ਕੋਈ ਸ਼ੱਕ ਨਹੀਂ। ਇਸੇ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਪ੍ਰੋਸੈਸ ਕੀਤੀਆਂ ਖਾਣ ਵਾਲੀਆਂ ਚੀਜ਼ਾਂ ਜਿਨ੍ਹਾਂ ਤੋਂ ਅਸੀਂ ਬਚ ਸਕਦੇ ਹਾਂ। ਘਰ ਦੇ ਵਿੱਚ ਵੱਧ ਖਾਣਾ ਬਣਾਉਣਾ ਅਤੇ ਵਧੀਆ ਗੁਣਵੱਤਾ ਵਾਲੀਆਂ ਸਮੱਗਰੀ ਚੁਣਨਾ ਸਿਹਤ ਦੇ ਲਈ ਵੱਡਾ ਫਰਕ ਪਾ ਸਕਦਾ। ਬਿਲਕੁਲ ਨਿਪੀ ਜੀ, ਬਹੁਤ ਸੋਹਣੀ ਤੁਸੀਂ ਮੈਸੇਜ ਕੀਤਾ। ਬਾਕੀ ਜਿਹੜਾ ਤੁਸੀਂ ਆਟਾ ਲਿਆਉਂਦੇ ਹੋ, ਈਵਨ ਉਹਦੇ ਵਿੱਚ ਵੀ ਉੱਥੋਂ ਹੀ ਤੁਸੀਂ ਨਾ ਬਰਾਨ ਲਿਆ ਕੇ ਅਤੇ ਮੁੱਠੀ ਇੱਕ ਉਹਦੇ 'ਚ ਮਿਕਸ ਕਰਨੀ ਸ਼ੁਰੂ ਕਰੋ, ਫਿਰ ਤੁਸੀਂ ਵੇਖਿਓ ਉਹਦੇ ਵਿੱਚ ਰੰਗ 'ਤੇ ਨਾ ਜਾਇਓ, ਰੰਗ ਅਫਕੋਰਸ ਉਹਦੇ ਨਾਲ ਥੋੜ੍ਹਾ ਜਿਹਾ ਹੋਣਾ
1: ਮਲਮੈਲਾ, ਹੈ ਨਾ,
0: ਥੋੜ੍ਹਾ ਫਰਕ ਪਊਗਾ, ਪਰ ਤੁਸੀਂ ਉੱਦਾਂ ਰੋਟੀ ਦਾ ਟੈਕਸਚਰ ਵੇਖਿਓ, ਖਾ ਕੇ ਵੇਖਿਓ ਅਤੇ ਉਹਦਾ ਜਿਹੜਾ ਪਚਣ ਦਾ ਤੁਸੀਂ ਉਹ ਵੇਖਿਓ।
1: ਰੰਜੋਤ ਜੀ, ਆਪਾਂ ਰੰਗ ਦੀ ਗੱਲ ਕਰਦੇ ਹਾਂ, ਆਪਾਂ ਪੁਰਾਣੀ ਆਪਣੀ ਰੋਟੀਆਂ ਦੀ ਦੇਖੀਏ ਤਾਂ ਇੰਨੀਆਂ ਸਾਡੀਆਂ ਰੋਟੀਆਂ ਗੋਰੀਆਂ ਥੋੜ੍ਹੀ ਹੁੰਦੀਆਂ ਸੀਗੀਆਂ, ਜਦੋਂ ਆਪਾਂ ਇੰਡੀਆ ਕਣਕ ਵਸਾ ਕੇ ਲਿਆਈ ਦੀ ਸੀਗੀ, ਉਹ ਇਹ ਰੋਟੀ ਥੋੜੀ ਇੰਨੀ ਗੋਰੀ ਹੁੰਦੀ ਸੀ,
0: ਬਾਅਦ ਚ ਰੂਲਾ ਫਰਾਉਣਾ ਲੋਕਾਂ ਨੇ ਸ਼ੁਰੂ ਕੀਤਾ ਬੜੇ ਚਾਹ ਦੇ ਨਾਲ, ਵੀ ਚਿੱਟੀ ਰੋਟੀ ਉਹ ਸ਼ਹਿਰੋਂ ਖਾ ਕੇ ਚਿੱਟੀ ਰੋਟੀ ਚਿੱਟੀ ਚਿੱਟੀ, ਤੇ ਫਿਰ ਉਹ ਚੀਜ਼ਾਂ ਹੌਲੀ ਹੌਲੀ ਹੋਣੀਆਂ ਸ਼ੁਰੂ ਹੋਈਆਂ,
1: ਪਤਾ ਲੱਗਿਆ,
0: ਅਦਰਵਾਈਜ਼ ਇਹ ਇਦਾਂ ਤੇ ਹੁੰਦਾ ਹੀ ਨਹੀਂ
1: ਜੀ,
0: ਵੀ ਉਹ ਜਿਹੜੀ ਚਿੱਟੀ ਰੋਟੀ ਆ ਉਹ ਮੈਦਾ ਹੋ ਗਿਆ।
1: ਹੁਣ ਤੁਸੀਂ ਆਟਾ ਗੁੰਨੋ, ਅੱਗੇ ਹੁੰਦਾ ਸੀ ਆਟਾ ਗੁੰਨਦੇ ਸੀ ਆਪਾਂ ਕਣੀ ਮਰਨ ਦੀ ਵੇਟ ਕਰਦੇ ਹੁੰਦੇ ਸੀ ਨਾ, ਵੀ ਫਿਰ ਮੁੱਕੀ ਦੇ ਕੇ ਫਿਰ ਕਰਾਂਗੇ ਉਹਨੂੰ ਰੋਟੀ ਬਣਾਉਣੀ ਸ਼ੁਰੂ ਕਰਾਂਗੇ। ਹੁਣ ਇੱਦਾਂ ਵੀ ਹੁਣ ਗੁੰਨੋ ਤਾਂ ਨਾਲੇ ਲੱਗਦਾ ਉਹ
0: ਇਜਾਜ਼ਤ ਲੈਣੇ ਜੀ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਸੋਹਣਾ ਚੰਗਾ ਖਾਓ, ਚੰਗਾ ਸੋਚੋ ਤੇ ਹੱਸਦੇ ਖੇਡਦੇ ਰਹੋ
1: ਜੀ। ਬਿਲਕੁਲ, ਚੰਗਾ ਖਾਓ, ਚੰਗਾ ਪੀਓ ਤੇ ਚੰਗਾ ਸੌਵੋ ਤੇ ਚੰਗੀ ਚੰਗੀ ਸਿਹਤ ਹੋਵੇ ਤੁਹਾਡੀ ਸਾਰਿਆਂ ਦੀ। ਇੰਨਾ ਕਹਿੰਦੇ ਹੋਏ ਅਸੀਂ ਲੈਣੇ ਇਜਾਜ਼ਤ ਤੇ ਚੰਗਾ ਚੰਗਾ ਰੇਡੀਓ ਹਾਂਜੀ ਸੁਣਦੇ ਰਹੋ,
0: ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: 11시 16초 하타리
1: 어제 거 호기야 패를 너를 호기 주루 늦게

0: This station is now the ultimate power in the universe.
1: Radio Haji 16748.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਜੁਲਾਈ ਮਹੀਨੇ ਦੀ 21 ਤਾਰੀਖ ਸਾਲ 2026 ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਫਿਰ ਆਸਟ੍ਰੇਲੀਆ ਦੇ ਵਿੱਚ ਭਾਰਤੀ ਭਾਈਚਾਰੇ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਕੁਝ ਹੈਰਾਨਜਨਕ ਤੇ ਕੁਝ ਪਰੇਸ਼ਾਨ ਕਰਨ ਵਾਲੀਆਂ ਖਬਰਾਂ ਵੀ ਨੇ। ਆਸਟ੍ਰੇਲੀਆ ਦੇ ਨਾਲ ਨਾਲ ਭਾਰਤ ਦੇ ਵਿੱਚ ਵੀ ਅੱਜ ਦਾ ਦਿਨ ਕਾਫੀ ਹੰਗਾਮਾ ਭਰਪੂਰ ਹੈ। ਜਿੱਥੇ ਇੱਕ ਪਾਸੇ ਮਾਨਸੂਨ ਅਜਲਾਸ ਚੱਲ ਰਿਹਾ, ਉੱਥੇ ਦੂਸਰੇ ਪਾਸੇ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੇ ਨਾਲ ਨਾਲ ਹੁਣ ਕਿਸਾਨ ਮਹਾਂ ਪੰਚਾਇਤ ਵੀ ਅੱਜ ਦੇ ਹੀ ਦਿਨ ਹੋਣ ਜਾ ਰਹੀ ਹੈ ਔਰ ਇਸ ਨੂੰ ਲੈ ਕੇ ਕਾਫੀ ਹੰਗਾਮੇ ਹੋ ਰਹੇ ਨੇ। ਆਓ ਦੁਨੀਆ ਭਰ ਦੇ ਵਿੱਚ ਕੀ ਕੁਝ ਹੋ ਰਿਹਾ, ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਇਸ ਝਾਤ ਮਾਰਦੇ। ਕਿਵੇਂ ਹੋ ਸਕਦਾ ਕਿ ਪਹਿਲੀ ਖਬਰ ਡੋਨਾਲਡ ਟਰੰਪ ਤੋਂ ਬਗੈਰ ਸ਼ੁਰੂ ਹੋਵੇ? ਅਮਰੀਕਾ ਦੇ ਰਾਸ਼ਟਰਪਤੀ ਨੇ ਹੁਣ ਕੈਨੇਡਾ ਤੋਂ ਆਉਣ ਵਾਲੀਆਂ ਕਈ ਤਰ੍ਹਾਂ ਦੀਆਂ ਵਸਤਾਂ ਦੇ ਉੱਤੇ 50% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਅਜਿਹੇ ਸਮੇਂ ਦੇ ਵਿੱਚ ਇਹ ਐਲਾਨ ਕੀਤਾ ਗਿਆ ਜਦੋਂ ਹਾਲੇ ਕੁਝ ਦਿਨ ਪਹਿਲਾਂ ਹੀ ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਕਿਹਾ ਸੀ ਕਿ ਆਓ ਇੱਥੇ ਬੈਠੋ ਅਮਰੀਕਾ ਦੇ ਵਿੱਚ ਅਤੇ ਆਪਾਂ ਇਕੱਠੇ ਫੀਫਾ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਦੇਖੀਏ। ਅਤੇ ਹੁਣ ਕੈਨੇਡਾ ਦੇ ਉੱਤੇ ਇਸ ਕਿਸਮ ਦੇ ਨਾਲ ਟੈਰਿਫ ਵੀ ਲਗਾ ਦਿੱਤੇ ਨੇ। ਟਰੰਪ ਨੇ ਕਿਹਾ ਹੈ ਕਿ ਇਹ ਕਦਮ ਅਮਰੀਕੀ ਕਾਰਾਂ, ਡੈਰੀ ਉਤਪਾਦਾਂ, ਸ਼ਰਾਬ ਦੇ ਨਾਲ ਨਾਲ ਕਿਤੇ ਜਾ ਰਹੇ ਐਸੇ ਸਮਾਨ ਦੇ ਉੱਤੇ ਲਗਾਇਆ ਜਾ ਰਿਹਾ ਜਿਹੜਾ ਕਿ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਵੱਧ ਆਉਂਦਾ ਅਤੇ ਅਮਰੀਕਾ ਤੋਂ ਨਾ ਦੇ ਬਰਾਬਰ ਹੀ ਭੇਜਿਆ ਜਾਂਦਾ। ਅਮਰੀਕੀ ਪ੍ਰਸ਼ਾਸਨ ਦੇ ਮੁਤਾਬਕ ਨਵਾਂ ਟੈਰਿਫ 30 ਦਿਨਾਂ ਦੇ ਅੰਦਰ ਅੰਦਰ ਲਾਗੂ ਕੀਤਾ ਜਾਣਾ। ਇਸ ਫੈਸਲੇ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਦਰਮਿਆਨ ਪਹਿਲਾਂ ਤੋਂ ਹੀ ਜਿਹੜਾ ਚੱਲ ਰਿਹਾ ਮਾੜਾ ਮੋਟਾ ਨਿੱਕਾ ਮੋਟਾ ਤਣਾਅ ਸੀ, ਵਪਾਰਕ ਤਣਾਅ ਹੋਰ ਜ਼ਿਆਦਾ ਵਧਣ ਦੀ ਹੁਣ ਸ਼ੰਕਾ ਨਜ਼ਰ ਆ ਰਹੀ ਹੈ। ਟੈਰਿਫ ਦੇ ਦਾਇਰੇ ਦੇ ਵਿੱਚ ਰੋਜ਼ਮਰਾ ਦੀਆਂ ਇਸਤੇਮਾਲ ਹੋਣ ਵਾਲੀਆਂ ਕਈ ਵਸਤਾਂ ਸ਼ਾਮਲ ਨੇ। ਇਹਨਾਂ ਦੇ ਵਿੱਚ ਵਾਈਨ, ਹਾਕੀ ਸਟਿਕਸ, ਸੀਮੈਂਟ ਵਰਗੇ ਉਤਪਾਦ ਸ਼ਾਮਲ ਨੇ। ਹਾਲਾਂਕਿ ਊਰਜਾ, ਪਟਾਸ਼, ਅਹਿਮ ਖਣਿਜ, ਮੱਛਲੀ ਸਣੇ ਕੈਨੇਡਾ ਬਹੁਤ ਸਾਰੀਆਂ ਵਸਤਾਂ ਦਾ ਇੱਕ ਵੱਡਾ ਐਕਸਪੋਰਟਰ ਵੀ ਹੈ ਔਰ ਇਸ ਨੂੰ ਹੁਣ ਤੱਕ ਟੈਰਿਫ ਤੋਂ ਬਾਹਰ ਰੱਖਿਆ ਗਿਆ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਹੋਰ ਤੇਜ਼ ਕਰਨ ਦੇ ਲਈ ਤਿਆਰ ਹੈ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਬਿਆਨ ਜਾਰੀ ਕਰਕੇ ਕਿ ਅਮਰੀਕੀ ਫੈਸਲੇ ਨੂੰ ਇੱਕ ਤਰਫਾ ਦੱਸਿਆ ਜਾ ਸਕਦਾ ਹੈ। ਕਾਰਨੀ ਨੇ ਇਹ ਵੀ ਕਿਹਾ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਅਮਰੀਕਾ ਨੇ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦਾ ਉਲੰਘਣ ਕਰਦਿਆਂ ਹੋਇਆਂ ਨਵੀਆਂ ਟੈਰਿਫ ਦਰਾਂ ਲਗਾਈਆਂ ਸੀ। ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕੈਨੇਡਾ ਦੀ ਸੋਵਰੈਨਿਟੀ ਦੇ ਲਈ ਖਤਰੇ ਦਾ ਜ਼ਿਕਰ ਵੀ ਕੀਤਾ ਹੈ। ਇਸ ਦੇ ਨਾਲ ਟਰੰਪ ਦੇ ਉਸ ਪੁਰਾਣੇ ਬਿਆਨ ਨੂੰ ਵੀ ਜੋੜ ਕੇ ਦੇਖਿਆ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਯਾਨੀ 51st ਸਟੇਟ ਵਜੋਂ ਕੈਨੇਡਾ ਦੇਸ਼ ਨੂੰ ਅਮਰੀਕਾ 'ਚ ਸ਼ਾਮਲ ਕਰਨ ਦੀ ਗੱਲ ਕੀਤੀ ਸੀ। ਉਸ ਤੋਂ ਬਾਅਦ ਜਸਟਿਨ ਟਰੂਡੋ ਜਿਹੜੇ ਕਿ ਤਤਕਾਲੀ ਪ੍ਰਧਾਨ ਮੰਤਰੀ ਸੀ ਕੈਨੇਡਾ ਦੇ, ਉਹ ਡੋਨਾਲਡ ਟਰੰਪ ਦੇ ਨਾਲ ਨਾਰਾਜ਼ ਹੋ ਗਏ ਸੀ। ਖੈਰ ਇੱਧਰ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਹੱਕ ਦੇ ਵਿੱਚ ਵੀ ਬਿਆਨ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਨੇਤਨਯਾਹੂ ਨੂੰ ਅਮਰੀਕਾ 'ਚ ਗ੍ਰਿਫਤਾਰ ਕਰਨ ਵਾਲਾ ਕਿਹੜਾ ਹੋ ਗਿਆ। ਅਸਲ ਦੇ ਵਿੱਚ ਟਰੰਪ ਦਾ ਇਹ ਬਿਆਨ ਨਿਊਯਾਰਕ ਸਿਟੀ ਦੇ ਮੇਅਰ ਜ਼ਹਰਾਨ ਮਮਦਾਨੀ ਦੀ ਉਸ ਟਿੱਪਣੀ ਤੋਂ ਬਾਅਦ ਸਾਹਮਣੇ ਆਇਆ ਜਦੋਂ ਨਿਊਯਾਰਕ ਦੇ ਮੇਅਰ ਨੇ ਕਿਹਾ ਸੀ ਕਿ ਜੇਕਰ ਨੇਤਨਯਾਹੂ ਸਪਤੰਬਰ ਮਹੀਨੇ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਯਾਨੀ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਨਿਊਯਾਰਕ ਆਉਂਦੇ ਨੇ ਤਾਂ ਉਹਨਾਂ ਦੀ ਗ੍ਰਿਫਤਾਰੀ ਦੀ ਸੰਭਾਵਨਾ ਦੇ ਉੱਤੇ ਉਹਨਾਂ ਦਾ ਕਾਰ ਜਿਹੜਾ ਦਫ਼ਤਰ ਆ ਉਹ ਹਾਲੇ ਵਿਚਾਰ ਕਰ ਰਿਹਾ। ਇਸ ਤੋਂ ਬਾਅਦ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਸੋਮਵਾਰ ਰਾਤ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਬੈਂਜਾਮਿਨ ਨੇਤਨਯਾਹੂ ਨੂੰ ਅਮਰੀਕਾ ਦੇ ਵਿੱਚ ਰਹਿੰਦੇ ਹੋਏ ਕਿਸੇ ਦੇ ਵੀ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਜਾਏਗਾ। ਉਹ ਇਰਾਨ ਦੇ ਖਿਲਾਫ ਲੜ ਰਹੇ ਨੇ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ 52,000 ਬੇਗੁਨਾਹ ਪ੍ਰਦਰਸ਼ਨਕਾਰੀਆਂ ਦੀ ਜਾਨ ਲਈ ਸੀ ਔਰ ਪਿਛਲੇ 47 ਸਾਲਾਂ ਤੋਂ ਅਮਰੀਕੀ ਫੌਜੀਆਂ ਦੇ ਨਾਲ ਕਈ ਲੋਕਾਂ ਦੀਆਂ ਹੱਤਿਆਵਾਂ ਕਰਦਾ ਰਿਹਾ। ਉਸ ਇਰਾਨ ਦੇ ਖਿਲਾਫ ਲੜਨ ਵਾਲੇ ਬੈਂਜਾਮਿਨ ਨੇਤਨਯਾਹੂ ਨੂੰ ਨਾ ਤਾਂ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਅਤੇ ਨਾ ਹੀ ਉਹ ਹੋਣਗੇ। ਗ੍ਰਿਫਤਾਰ ਤਾਂ ਉਹਨਾਂ ਲੋਕਾਂ ਨੂੰ ਕੀਤਾ ਜਾਣਾ ਚਾਹੀਦਾ ਜਿਨ੍ਹਾਂ ਨੇ ਇਰਾਨ ਦੀ ਮੌਤ ਅਤੇ ਤਬਾਹੀ ਨੂੰ ਐਸੇ ਦੌਰ ਦੇ ਵਿੱਚ ਪਹੁੰਚਾਇਆ। ਇਹ ਮਾਮਲਾ ਪਹਿਲਾਂ ਦੇ ਰਾਸ਼ਟਰਪਤੀਆਂ ਤੋਂ ਵੀ ਕਈ ਸਾਲ ਸੰਭਾਲਿਆ ਨਹੀਂ ਗਿਆ। ਟਰੰਪ ਨੇ ਆਪਣੇ ਇਸ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇਕੱਠਿਆਂ ਹੀ ਕਈ ਜਣਿਆਂ ਨੂੰ ਇਸ਼ਾਰੇ 'ਤੇ ਜਾਂ ਨਿਸ਼ਾਨੇ 'ਤੇ ਲੈ ਲਿਆ। ਹਾਲਾਂਕਿ ਉਹਨਾਂ ਨੇ ਇਸ ਪੋਸਟ ਦੇ ਵਿੱਚ ਜ਼ਹਰਾਨ ਮਮਦਾਨੀ ਦਾ ਜ਼ਿਕਰ ਕਰਨਾ ਉਚਿਤ ਨਹੀਂ ਸਮਝਿਆ। ਜ਼ਿਕਰਯੋਗ ਹੈ ਕਿ ਕੌਮਾਂਤਰੀ ਅਪਰਾਧ ਅਦਾਲਤ ਨੇ 2024 ਦੇ ਵਿੱਚ
ਇਜ਼ਰਾਈਲ ਦੇ ਮੌਜੂਦਾ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਤੇ ਇਜ਼ਰਾਈਲ ਦੇ ਕੁਝ ਹੋਰਨਾਂ ਨੇਤਾਵਾਂ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਰੱਖੇ ਨੇ। 7 ਅਕਤੂਬਰ 2023 ਨੂੰ ਹਮਾਸ ਦੇ ਹਮਲੇ ਤੋਂ ਬਾਅਦ ਨੇਤਨਯਾਹੂ ਤੇ ਉਸਦੇ ਕੈਬਨਿਟ ਦੇ ਕੁਝ ਮੈਂਬਰਾਂ ਦੇ ਉੱਤੇ ਗਜ਼ਾ ਦੇ ਵਿੱਚ ਜੰਗੀ ਅਪਰਾਧ ਕਰਨ ਦੇ ਦੋਸ਼ ਲਗਾਏ ਗਏ ਨੇ। ਉੱਥੇ ਅਗਲੀ ਕੌਮਾਂਤਰੀ ਖਿੱਤੇ 'ਚ ਖ਼ਬਰ, ਭਾਰਤ ਦੇ ਗੁਆਂਢ ਦੇ ਵਿੱਚੋਂ ਪਾਕਿਸਤਾਨ ਤੋਂ ਖ਼ਬਰ, ਜਿੱਥੇ ਉੱਥੋਂ ਦੇ ਸੂਚਨਾ ਮੰਤਰੀ ਅਤਾਉਲਾ ਤਰਾਰ ਦੀ ਕਾਰ ਦੇ ਨੇੜੇ ਇੱਕ ਵਾਹਨ ਤੋਂ ਗੋਲੀਬਾਰੀ ਕੀਤੀ ਗਈ ਹੈ। ਲਾਹੌਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਘਟਨਾ ਨਿਸ਼ਾਨਾ ਬਣਾ ਕੇ ਯਾਨੀ ਟਾਰਗੇਟਿਡ ਅਟੈਕ ਕੀਤਾ ਗਿਆ ਹਮਲਾ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ਨੀਵਾਰ ਨੂੰ ਲਾਹੌਰ ਦੇ ਡਿਫੈਂਸ ਏ ਇਲਾਕੇ ਦੇ ਵਿੱਚ ਵਾਪਰੀ, ਜਦੋਂ ਮੰਤਰੀ ਆਪਣੇ ਪਰਿਵਾਰ ਦੇ ਨਾਲ ਜਾਣ ਵਾਲੇ ਸੀ। ਪੁਲਿਸ ਦੇ ਮੁਤਾਬਕ ਸ਼ੱਕੀ, ਜਿਸ ਦੀ ਪਛਾਣ ਉਸਾਮਾ ਵਜੋਂ ਹੋਈ ਹੈ, ਘਟਨਾ ਤੋਂ ਥੋੜ੍ਹੀ ਦੇਰ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਦੇ ਵੱਲੋਂ ਗੋਲੀਬਾਰੀ ਦੇ ਵਿੱਚ ਵਰਤਿਆ ਗਿਆ ਹਥਿਆਰ ਤੇ ਵਾਹਨ ਵੀ ਜ਼ਬਤ ਕਰ ਲਏ ਗਏ ਨੇ। ਸ਼ੱਕੀ ਦੇ ਵਿਰੁੱਧ ਅਪਰਾਧਕ ਮਾਮਲਾ ਵੀ ਦਰਜ ਕਰ ਲਿਆ ਗਿਆ। ਇਸ ਸਮੇਂ ਹੋਰ ਕਿਹੜੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਇਸ ਦੇ ਬਾਰੇ ਖੁਲਾਸੇ ਨਹੀਂ ਕੀਤੇ ਗਏ, ਪਰ ਘਟਨਾ ਦੇ ਬਾਰੇ ਦੱਸਦਿਆਂ ਹੋਇਆ ਤਰਾੜ ਨੇ ਕਿਹਾ ਹੈ ਕਿ ਇੱਕ ਹੋਰ ਵਾਹਨ ਉਹਨਾਂ ਦੀ ਕਾਰ ਨੂੰ ਓਵਰਟੇਕ ਕਰ ਗਿਆ ਤੇ ਅੰਦਰ ਇੱਕ ਵਿਅਕਤੀ ਨੇ ਹਵਾ ਦੇ ਵਿੱਚ ਗੋਲੀਆਂ ਚਲਾਉਣ ਤੋਂ ਪਹਿਲਾਂ ਪਿਸਤੌਲ ਲਹਿਰਾਈ ਵੀ ਸੀ। ਇਸ ਦਰਮਿਆਨ ਭਾਰਤ ਤੋਂ ਖ਼ਬਰਾਂ, ਜਿੱਥੇ ਹੁਣ CJP ਦਾ ਪ੍ਰਦਰਸ਼ਨ ਯਾਨੀ ਕਾਂਗਰਸ ਜਨਤਾ ਪਾਰਟੀ ਦਾ ਪ੍ਰਦਰਸ਼ਨ, ਜਿਸ ਦੇ ਉੱਤੇ ਕੌਮਾਂਤਰੀ ਮੀਡੀਆ ਤੋਂ ਲੈ ਕੇ ਭਾਰਤ ਭਰ ਦੀਆਂ ਹਸਤੀਆਂ ਜਿਹੜੀਆਂ ਨੇ ਅਲੱਗ ਅਲੱਗ, ਉਹ ਇਸ ਦੇ ਹੱਕ ਦੇ ਵਿੱਚ ਆ ਗਈਆਂ ਨੇ। ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੇ ਵਿੱਚ ਸੋਮਵਾਰ ਦੇ ਦਿਨ ਪਾਰਲੀਮੈਂਟ ਮਾਰਚ ਜਿਹੜਾ ਕੱਢਿਆ ਗਿਆ ਸੀ, ਚਲੋ ਸੰਸਦ, ਉਸ ਸੰਸਦ ਮਾਰਚ ਦੇ ਵਿੱਚ ਲਾਠੀਚਾਰਜ, ਅਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰਨਾ, ਹੁਣ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨਾਂ ਦੀ ਤਰਫ ਤੋਂ ਵੀ ਜਿਹੜਾ ਉਸਦੇ ਉੱਤੇ ਗੰਭੀਰ ਚਿੰਤਾ ਜਤਾਈ ਗਈ ਹੈ। ਕੌਮਾਂਤਰੀ ਹਿਊਮਨ ਰਾਈਟਸ ਵਾਚ ਨੇ ਇਸ ਮਾਮਲੇ ਦੇ ਉੱਤੇ ਕਿਹਾ ਹੈ ਕਿ ਪੁਲਿਸ ਅਧਿਕਾਰੀਆਂ ਦੀ ਕਾਰਵਾਈ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਹਿਊਮਨ ਰਾਈਟਸ ਵਾਚ ਦੇ ਡਿਪਟੀ ਏਸ਼ੀਆ ਦੇ ਡਾਇਰੈਕਟਰ ਮੀਨਾਕਸ਼ੀ ਗਾਂਗਲੀ ਨੇ ਅਦਾਰੇ BBC ਨੂੰ ਦੱਸਿਆ ਕਿ ਭਾਰਤੀ ਅਧਿਕਾਰੀਆਂ ਨੂੰ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਵਿਦਿਆਰਥੀਆਂ ਨੂੰ ਹਟਾਉਣ ਦੇ ਲਈ ਸੁਰੱਖਿਆ ਬਲਾਂ ਦੇ ਦੁਆਰਾ ਜਿਹੜੀਆਂ ਲਾਠੀਆਂ, ਡੰਡੇ, ਅਥਰੂ ਗੈਸ ਦੇ ਗੋਲੇ ਔਰ ਵਾਧੂ ਪੁਲਿਸ ਫੋਰਸ ਦੀ ਜਿਹੜੀ ਵਰਤੋਂ ਕੀਤੀ ਗਈ ਹੈ, ਉਸ ਦੀ ਜਾਂਚ ਕਰਨੀ ਚਾਹੀਦੀ ਹੈ। ਅਧਿਕਾਰੀਆਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਪੁਲਿਸ ਦੀ ਤਰਫ ਤੋਂ ਜਾਂ ਪੁਲਿਸ ਦੇ ਬਲ ਦਾ ਪ੍ਰਯੋਗ ਸੰਜਮ ਦੇ ਨਾਲ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ, ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਤ੍ਰਿਣਮੂਲ ਕਾਂਗਰਸ ਦੀ ਪ੍ਰਮੁੱਖ ਮਮਤਾ ਬੈਨਰਜੀ ਸਣੇ ਵਿਰੋਧੀ ਧਿਰ ਦੇ ਸਾਰੇ ਨੇਤਾਵਾਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਆਲੋਚਨਾ ਕੀਤੀ ਸੀ। ਇਸ ਤੋਂ ਬਾਅਦ ਹੁਣ ਭਾਰਤ ਤੇ ਦੁਨੀਆ ਭਰ ਦੇ ਵਿੱਚ ਇਸ ਦੇ ਅਲੱਗ ਅਲੱਗ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਨੇ। ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨਕਾਰੀਆਂ ਤੇ ਹੋਈ ਇਸ ਜਿਹੜੀ ਹਿੰਸਾ ਦਾ ਮੁਜ਼ਾਰਾ ਸੀ, ਉਸ ਨੂੰ ਲੈ ਕੇ ਅਦਾਕਾਰ ਸੋਨੂ ਸੂਦ, ਰਿਤੇਸ਼ ਦੇਸ਼ਮੁਖ, ਰਣਵੀਰ ਸ਼ੋਰੀ, ਅਦਾਕਾਰਾ ਜੈਨੀਲੀਆ ਸਣੇ ਬਹੁਤ ਸਾਰੀਆਂ ਸੈਲੈਬ੍ਰਿਟੀਜ਼ ਨੇ ਆਪਣੀ ਟਿੱਪਣੀਆਂ ਦਿੱਤੀਆਂ ਨੇ। ਦਿਲਜੀਤ ਦੋਸਾਂਝ ਨੇ ਵੀ ਇਸ ਮੌਕੇ ਦੇ ਉੱਤੇ ਇੱਕ ਸਟੋਰੀ ਸਾਂਝੀ ਕੀਤੀ ਹੈ, ਅਸੀਂ ਸੋਸ਼ਲ ਮੀਡੀਆ 'ਤੇ ਵੀ ਪਾਈ। ਅਦਾਕਾਰ ਸੋਨੂ ਨੇ ਸੋਸ਼ਲ ਮੀਡੀਆ ਐਕਸੋ ਲਿਖਿਆ ਕਿ ਸਾਡੇ ਵਿਦਿਆਰਥੀ ਸੋਟੀਆਂ ਨਹੀਂ ਗਲੇ ਲਗਾਉਣ ਵਾਲੇ ਹੱਥ ਭਾਲ ਰਹੇ ਨੇ। ਅਦਾਕਾਰ ਰਿਤੇਸ਼ ਦੇਸ਼ਮੁਖ ਤੇ ਉਹਨਾਂ ਦੀ ਪਤਨੀ ਜੈਨੀਲੀਆ ਨੇ ਲਿਖਿਆ ਕਿ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਦੇ ਨਾਲ ਮਜ਼ਬੂਤੀ ਦੇ ਨਾਲ ਖੜੇ ਹਾਂ, ਉਹਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ, ਸਾਡੇ ਲੋਕਤੰਤਰ ਦੀ ਤਾਕਤ ਹੀ ਇਹੀ ਹੈ, ਅਸਲ ਦੇ ਵਿੱਚ ਆਓ ਉਹਨਾਂ ਦੀ ਗੱਲ ਸੁਣੀਏ, ਉਹਨਾਂ ਦਾ ਸਾਥ ਦਈਏ, ਅੱਗੇ ਵਧਣ ਦਾ ਉਹਨਾਂ ਨੂੰ ਮੌਕਾ ਮਿਲੇ ਤੇ ਇਹ ਨੌਜਵਾਨ ਭਾਰਤ ਨੂੰ ਆਪਣੇ ਸੁਪਨਿਆਂ ਦਾ ਭਾਰਤ ਬਣਾਉਣ ਦਾ ਜਿਹੜਾ ਇੱਕ ਸੰਕਲਪ ਲੈ ਕੇ ਆਏ ਨੇ, ਉਸ ਦੇ ਨਾਲ ਉਹਨਾਂ ਦੇ ਰਲ ਕੇ ਚੱਲੀਏ। ਅਦਾਕਾਰਾ ਭੂਮੀ ਪੈਡਨਕਰ ਨੇ ਵੀ ਇੰਸਟਾਗ੍ਰਾਮ ਦੇ ਉੱਤੇ ਪੋਸਟ 'ਚ ਲਿਖਿਆ ਕਿ ਹਿੰਸਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀ, ਅਸੀਂ ਜਿਹੜੀਆਂ ਤਸਵੀਰਾਂ ਦੇਖੀਆਂ ਨੇ ਸਾਡੀ ਜ਼ਿੰਮੇਵਾਰੀ ਹੈ ਕਿ ਤੈਅ ਕਰ ਸਕੀਏ ਕਿ ਨੌਜਵਾਨ ਅੰਦੋਲਨ ਦੇ ਵਿੱਚ ਹਿੱਸਾ ਲੈਣ, ਆਪਣੇ ਰਾਸਤੇ ਤੋਂ ਭਟਕ ਜਾਣ ਜਾਂ ਫਿਰ ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗਣ, ਆਪਣੀ ਪੜ੍ਹਾਈ ਕਰਨ ਔਰ ਆਪਣਾ ਭਵਿੱਖ ਬਣਾਉਣ। ਕਮਜ਼ੋਰ ਅਤੇ ਪਛੜੇ ਬੈਕਗ੍ਰਾਊਂਡ ਵਾਲੇ ਵਿਦਿਆਰਥੀਆਂ ਦੇ ਲਈ ਬੜਾ ਮੁਸ਼ਕਲ ਹੁੰਦਾ ਹੈ ਇਸ ਹਾਲਾਤ ਦੇ ਵਿੱਚੋਂ ਬਾਹਰ ਨਿਕਲਣਾ, ਅਤੇ ਇਸਦਾ ਇੱਕੋ ਇੱਕ ਜ਼ਰੀਆ ਹੁੰਦਾ ਸਿੱਖਿਆ, ਅਤੇ ਜੇਕਰ ਉਸ ਹੱਕ ਦੇ ਉੱਤੇ ਵੀ ਜਿਹੜਾ ਸੋਟਾ ਮਾਰਿਆ ਜਾਂਦਾ ਤਾਂ ਫਿਰ ਇਸਦਾ ਕੋਈ ਵੀ ਹੱਲ ਨਹੀਂ ਹੋ ਸਕਦਾ। ਇਸ ਦਰਮਿਆਨ ਵਿਰੋਧ ਪ੍ਰਦਰਸ਼ਨ ਦੇ ਵਿੱਚ ਮੀਡੀਆ ਅਤੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਵੀ ਜਾਰੀ ਹੈ। ਨੇਪਾਲੀ ਭਾਸ਼ਾ ਦੇ ਪ੍ਰਮੁੱਖ ਅਖ਼ਬਾਰ ਕਾਂਤੀਪੁਰ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੇ ਅੱਗ ਲਗਾ ਦਿੱਤੀ। ਅਜਿਹਾ ਹੀ ਬਾਂਗਲਾਦੇਸ਼ ਦੇ ਵਿੱਚ ਵੀ ਹੋਇਆ ਸੀ।
ਜਿੱਥੇ ਜੈਨਜ਼ੀ ਦਾ ਪ੍ਰਦਰਸ਼ਨ ਹੋਇਆ ਸੀ ਅਤੇ ਬੰਗਲਾਦੇਸ਼ 'ਚ ਪ੍ਰਮੁੱਖ ਅਖ਼ਬਾਰ ਸਾੜ ਦਿੱਤੇ ਗਏ ਸੀ, ਉੱਥੋਂ ਦਾ ਅੰਗਰੇਜ਼ੀ ਅਖ਼ਬਾਰ ਦੀ ਡੇਲੀ ਸਟਾਰ। ਭਾਰਤ ਦੇ ਵਿੱਚ 20 ਜੁਲਾਈ ਨੂੰ ਕਾਂਗਰਸ ਜਨਤਾ ਪਾਰਟੀ ਦੇ ਮਾਰਚ ਤੋਂ ਬਾਅਦ ਵੀ ਮੀਡੀਆ ਦੇ ਇੱਕ ਖਾਸ ਹਿੱਸੇ ਦੇ ਖਿਲਾਫ਼ ਐਸੀ ਨਾਰਾਜ਼ਗੀ ਦੇਖਣ ਨੂੰ ਮਿਲੀ। 20 ਜੁਲਾਈ ਨੂੰ ਵਿਰੋਧ ਪ੍ਰਦਰਸ਼ਨ ਦੇ ਦਰਮਿਆਨ ਚੁਣਿੰਦਾ ਪੱਤਰਕਾਰਾਂ ਦੇ ਖਿਲਾਫ਼ ਨਾਰਾਜ਼ਗੀ ਦੇ ਨਾਰੇ ਵੀ ਲੱਗੇ। ਸੋਮਵਾਰ ਦੇ ਦਿਨ ਮੀਡੀਆ ਦੇ ਖਿਲਾਫ਼ ਨਾਰਾਜ਼ਗੀ ਕੁਝ ਵੈਸੇ ਪੱਤਰਕਾਰਾਂ ਦੀ ਰਿਪੋਰਟਿੰਗ ਦੇ ਦਰਮਿਆਨ ਵੀ ਨਿਸ਼ਾਨੇ 'ਤੇ ਸੀ। ਕੁਝ ਉਹਨਾਂ ਮੀਡੀਆ ਹਾਊਸਿਸ ਦੇ ਨਾਲ ਪੁਰਾਣੀ ਨਾਰਾਜ਼ਗੀ ਵੀ ਭਾਰਤ ਦੇ ਲੋਕਾਂ ਦੀ ਚੱਲੀ ਆ ਰਹੀ ਹੈ ਕਿ ਕਿਵੇਂ ਇੱਕ ਧਿਰ ਨੂੰ ਜਾਂ ਸਰਕਾਰੀ ਧਿਰ ਨੂੰ ਉਹ ਪ੍ਰੋਟੈਕਟ ਕਰਦੇ ਨੇ। ਇਸ ਦਰਮਿਆਨ ਅੰਗਰੇਜ਼ੀ ਅਖ਼ਬਾਰ ਦੇ ਹਿੰਦੂ ਦੇ ਡਿਪਟੀ ਐਡੀਟਰ ਵਿਜੇਤਾ ਸਿੰਘ ਨੇ ਇਸ ਦੇ ਜਵਾਬ 'ਚ ਲਿਖਿਆ ਕਿ ਟੀਵੀ ਦੇ ਉੱਤੇ ਨਫ਼ਰਤ ਫੈਲਾਉਣ ਵਾਲੇ ਐਂਕਰਸ, ਪ੍ਰੈਜ਼ੈਂਟਰਸ ਅਤੇ ਸੀਨੀਅਰ ਪੱਤਰਕਾਰਾਂ ਦੇ ਨਾਲ ਨਾਲ ਟੀਵੀ ਰਿਪੋਰਟਰਸ ਦੇ ਦਰਮਿਆਨ ਫਰਕ ਕਰਨਾ ਜ਼ਰੂਰੀ ਹੁੰਦਾ। ਟੀਵੀ ਰਿਪੋਰਟਰਸ ਆਮ ਤੌਰ ਦੇ ਉੱਤੇ ਜ਼ਿਆਦਾ ਮਿਹਨਤੀ ਹੁੰਦੇ ਨੇ, ਜਦਕਿ ਟੀਵੀ ਚੈਨਲਾਂ ਦੇ ਵਿੱਚ ਬੈਠੇ ਜਿਹੜੇ ਐਡੀਟਰ ਜਾਂ ਉੱਥੇ ਬਹਿਸ ਕਰਨ ਵਾਲੇ ਨੇ ਉਹਨਾਂ ਨੂੰ ਗਰਾਊਂਡ ਲੈਵਲ, ਗਰਾਊਂਡ ਜ਼ੀਰੋ ਦੀ ਅਸਲੀਅਤ ਦਾ ਪਤਾ ਨਹੀਂ ਹੁੰਦਾ। ਪਰ ਇਸ ਦਰਮਿਆਨ ਜਿਹੜੇ ਕਾਂਗਰਸ ਜਨਤਾ ਪਾਰਟੀ ਦਾ ਪ੍ਰੋਟੈਸਟ ਆ, ਉੱਥੇ ਬਹੁਤ ਸਾਰੇ ਪੱਤਰਕਾਰਾਂ ਦੇ ਨਾਲ ਦੁਰਵਿਵਹਾਰ ਵੀ ਹੋ ਰਿਹਾ। ਇਸ ਤੋਂ ਪਹਿਲਾਂ ਕਾਂਗਰਸ ਜਨਤਾ ਪਾਰਟੀ ਦੇ ਚਲੋ ਸੰਸਦ ਦੇ ਸੱਦੇ ਦੇ ਉੱਤੇ CJP ਨੇ ਇਹ ਵੀ ਦਾਅਵਾ ਕੀਤਾ ਸੀ ਕਿ ਸਰਕਾਰ ਨੂੰ ਗੱਲਬਾਤ ਦੇ ਲਈ ਉਹਨਾਂ ਨੂੰ ਬੁਲਾਇਆ। ਉੱਥੇ ਕੇਂਦਰੀ ਮੰਤਰੀ JP ਨੱਡਾ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਦੀ ਤਰਫ ਤੋਂ ਗੱਲਬਾਤ ਦਾ ਪ੍ਰਸਤਾਵ ਖੁਦ ਉਹਨਾਂ ਨੇ ਹੀ ਭੇਜਿਆ ਸੀ, ਜਦਕਿ CJP ਦੇ ਬੁਲਾਰੇ ਸੌਰਵ ਦਾਸ ਨੇ ਕਿਹਾ ਕਿ ਕੇਂਦਰੀ ਮੰਤਰੀ JP ਨੱਡਾ ਦੇ ਨਾਲ ਉਹਨਾਂ ਦੇ ਸੱਦੇ ਦੇ ਉੱਤੇ ਮੁਲਾਕਾਤ ਹੋਈ ਹੈ ਔਰ ਉਹਨਾਂ ਭਰੋਸਾ ਦਿੱਤਾ ਹੈ ਕਿ ਇਸ ਗੱਲ ਦਾ ਹੱਲ ਉਹ ਕੱਢਣਗੇ। ਦੱਸ ਦਈਏ ਕਿ CJP ਯਾਨੀ ਕਾਂਗਰਸ ਜਨਤਾ ਪਾਰਟੀ ਬੀਤੇ ਇੱਕ ਮਹੀਨੇ ਤੋਂ ਜੰਤਰ ਮੰਤਰ ਦੇ ਉੱਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਔਰ ਇਸ ਦਰਮਿਆਨ ਲੱਦਾਖ ਤੋਂ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਭੁੱਖ ਹੜਤਾਲ 'ਤੇ ਬੈਠੇ ਨੇ। 23 ਦਿਨ ਤੋਂ ਜ਼ਿਆਦਾ ਹੋ ਚੁੱਕੇ ਨੇ। ਸ਼ਨੀਵਾਰ 18 ਜੁਲਾਈ ਨੂੰ ਦਿੱਲੀ ਪੁਲਿਸ ਨੇ ਉਹਨਾਂ ਨੂੰ ਜੰਤਰ ਮੰਤਰ ਤੋਂ ਚੁੱਕ ਕੇ ਸਫਦਰਜੰਗ ਹਸਪਤਾਲ ਭਰਤੀ ਵੀ ਕਰਵਾ ਦਿੱਤਾ ਸੀ। ਹਾਲ ਫਿਲਹਾਲ ਇਸ ਮਾਮਲੇ ਦੇ ਵਿੱਚ CJP ਸਰਕਾਰ ਤੱਕ ਆਪਣੀ ਮੰਗ ਰੱਖ ਰਹੀ ਹੈ, ਸਰਕਾਰ ਉਹਨਾਂ ਨੂੰ ਬੁਲਾ ਰਹੀ ਹੈ ਗੱਲਬਾਤ ਕਰਨ ਦੇ ਲਈ। ਇਸ ਦੇ ਦਾਅਵੇ ਇੰਨੇ ਮਹੱਤਵਪੂਰਨ ਨਹੀਂ ਨੇ, ਪਰ ਸਭ ਤੋਂ ਮਹੱਤਵਪੂਰਨ ਜੋ ਇਹ ਹੈ ਉਹ ਇਹ ਕਿ CJP ਦੇ ਪ੍ਰਦਰਸ਼ਨਾਂ ਦੇ ਵਿੱਚ ਲਗਾਤਾਰ ਕੌਮਾਂਤਰੀ ਮੀਡੀਆ ਦੀਆਂ ਇਹ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ। ਨੇਪਾਲ, ਬੰਗਲਾਦੇਸ਼ ਔਰ ਦੁਨੀਆ ਭਰ ਦੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਨੌਜਵਾਨਾਂ ਨੇ ਜਿਸ ਕਿਸਮ ਦੇ ਨਾਲ ਸਰਕਾਰਾਂ ਨੂੰ ਉਖਾੜ ਸਿੱਟਣ ਦੇ ਲਈ ਪ੍ਰਦਰਸ਼ਨ ਕੀਤੇ ਨੇ, ਜੈਨਜ਼ੀ ਪ੍ਰਦਰਸ਼ਨ ਉਹ ਗਵਾਹ ਬਣੇ ਨੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਸੱਤਾ ਪਰਿਵਰਤਨ ਦੇ ਲਈ। ਭਾਰਤ ਦੇ ਵਿੱਚ ਵੀ ਕੀ ਅਜਿਹਾ ਹੀ ਹੁੰਦਾ, ਇਸ ਨੂੰ ਲੈ ਕੇ ਇਹ ਗੱਲ ਇਸ ਵਕਤ ਤੁਰ ਰਹੀ ਹੈ। ਉੱਥੇ ਹੀ CJP ਦੇ ਫਾਊਂਡਰ ਅਭਿਜੀਤ ਦੀਪਕੇ ਨੇ ਆਪਣੇ ਹਮਾਇਤੀਆਂ ਤੋਂ ਮਾਫ਼ੀ ਮੰਗੀ ਹੈ। ਉਹਨਾਂ ਨੇ ਕਿਹਾ ਹੈ ਕਿ ਦਿੱਲੀ ਪੁਲਿਸ ਦੀ ਕਾਰਵਾਈ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਬਚਾਉਣ ਦੇ ਲਈ ਹੋਰ ਬਿਹਤਰ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਸੀ। ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਸਾਂਝੀਆਂ ਕਰਦਿਆਂ ਲਿਖਿਆ ਕਿ ਮੈਂ ਉਹ ਸਾਰੇ ਹਮਾਇਤੀਆਂ ਤੋਂ, ਖਾਸ ਕਰਕੇ ਲੜਕੀਆਂ ਤੋਂ ਮਾਫ਼ੀ ਮੰਗਦਾ ਜਿਨ੍ਹਾਂ ਨੂੰ ਪੁਰਸ਼ ਪੁਲਿਸ ਕਰਮਚਾਰੀਆਂ ਨੇ ਬੇਰਹਿਮੀ ਦੇ ਨਾਲ ਕੁੱਟਿਆ। ਅਸੀਂ ਇਸ ਨੂੰ ਬਿਹਤਰ ਕਰ ਸਕਦੇ ਸੀ। ਦਿੱਲੀ ਪੁਲਿਸ ਦੀ ਇਸ ਗੈਰ ਮਨੁੱਖੀ ਕਾਰਵਾਈ ਤੋਂ ਤੁਹਾਨੂੰ ਬਚਾਉਣ ਦੇ ਲਈ ਮੈਂ ਹੋਰ ਵੀ ਬਿਹਤਰ ਕਰ ਸਕਦਾ ਸੀ। ਉਹਨਾਂ ਲਿਖਿਆ ਕਿ ਮੈਂ ਇੱਕ ਧਰਮਿੰਦਰ ਪ੍ਰਧਾਨ ਨੂੰ ਬਚਾਉਣ ਦੇ ਲਈ 20 ਤੋਂ ਜ਼ਿਆਦਾ ਵਿਦਿਆਰਥੀਆਂ ਦੀ ਮੌਤ ਦੀ ਜ਼ਿੰਮੇਦਾਰ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਕਿ ਸਰਕਾਰ ਨੌਜਵਾਨ ਵਿਦਿਆਰਥੀਆਂ ਦਾ ਖੂਨ ਬਹਾਉਣ ਦੇ ਲਈ ਕੀ ਤਿਆਰ ਬੈਠੀ ਸੀ। ਜੇਕਰ ਤੁਸੀਂ ਜ਼ਖਮੀ ਹੋਏ ਹੋ ਇਸ ਨੂੰ ਦੇਖ ਕੇ ਮੈਨੂੰ DM ਕਰੋ, ਮੈਂ ਤੁਹਾਡੇ ਨਾਲ ਨਿੱਜੀ ਤੌਰ ਦੇ ਉੱਤੇ ਗੱਲਬਾਤ ਕਰਨਾ ਚਾਹੁੰਦਾ ਅਤੇ ਮਾਫ਼ੀ ਮੰਗਣਾ ਚਾਹੁੰਦਾ। ਦੀਪਕੇ ਨੇ ਇਹ ਵੀ ਲਿਖਿਆ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪਿੱਛੇ ਹਟਾਂਗੇ, ਲੜਾਈ ਜਾਰੀ ਰਹੇਗੀ ਔਰ ਹਮਾਇਤ ਦੇ ਨਾਲ ਹੀ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਕੱਲ੍ਹ ਦੇ ਦਿਨ CJP ਦੇ ਤਰਫ ਤੋਂ ਸੰਸਦ ਮਾਰਚ ਦੇ ਦਰਮਿਆਨ ਜੋ ਵੀ ਕੁਝ ਕੀਤਾ ਗਿਆ ਔਰ ਜਿਹੜੀਆਂ ਵੀ ਤਸਵੀਰਾਂ ਇਸ ਵਕਤ ਮੀਡੀਆ ਦੇ ਵਿੱਚ ਸਾਹਮਣੇ ਆਈਆਂ ਉਸ ਨੂੰ ਲੈ ਕੇ ਇਸ ਵਕਤ ਦੁਨੀਆ ਭਰ ਦੇ ਵਿੱਚ ਚਰਚਾ ਕੀਤੀ ਜਾ ਰਹੀ ਹੈ। ਉੱਧਰ ਪੰਜਾਬ ਅਤੇ ਹਰਿਆਣਾ ਦੇ ਦਰਮਿਆਨ ਸ਼ੰਭੂ ਬਾਰਡਰ ਦੇ ਉੱਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕਰ ਰੱਖੇ ਗਏ ਨੇ। ਇੱਥੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬੈਰੀਕੇਡ ਲਗਾਏ ਗਏ ਨੇ। ਘੱਗਰ ਨਦੀ ਦੇ ਉੱਤੇ ਬਣੇ ਪੁਲ ਨੂੰ ਸਮਿੰਟ ਦੇ ਬਲਾਕ ਰੱਖ ਕੇ ਬੰਦ ਕਰ ਦਿੱਤਾ ਗਿਆ। ਪੰਜਾਬ ਦੇ ਕਿਸਾਨ ਨੇਤਾ ਸਰਵਨ ਸਿੰਘ ਪੰਧੇੜ ਨੇ ਮੰਗਲਵਾਰ ਸਵੇਰੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਰੋਕੇ ਜਾਣ ਨੂੰ ਲੈ ਕੇ ਹਰਿਆਣਾ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਸੀ। ਉਹਨਾਂ ਦੋਸ਼ ਮੜਿਆ ਕਿ ਦਿੱਲੀ ਦੇ ਵਿੱਚ ਪ੍ਰਸਤਾਵਿਤ ਅਮਰੀਕਾ
ਭਾਰਤ ਵਪਾਰ ਸਮਝੌਤੇ ਦੇ ਖਿਲਾਫ ਆਉਣ ਵਾਲੀ ਕਿਸਾਨਾਂ ਦੀ ਮਹਾਂਪੰਚਾਇਤ 'ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਨੂੰ ਜ਼ਬਰਦਸਤੀ ਰੋਕ ਕੇ ਸ਼ੰਭੂ ਬਾਰਡਰ ਦੇ ਉੱਤੇ ਹੀ ਬੈਰੀਕੇਡ ਲਗਾ ਕੇ ਪਿੱਛੇ ਧੱਕਿਆ ਜਾ ਰਿਹਾ। ਖ਼ਬਰ ਏਜੰਸੀ PTI ਦੇ ਮੁਤਾਬਕ ਦਿੱਲੀ ਦੇ ਕਿਸਾਨ ਘਾਟ ਦੇ ਉੱਤੇ ਦੇਸ਼ ਬਚਾਓ ਮੋਰਚਾ ਦੇ ਬੈਨਰ ਦੇ ਥੱਲੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਖਿਲਾਫ ਇੱਕ ਦਿਨ ਦੀ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਰੱਖਿਆ ਗਿਆ ਸੀ ਔਰ ਇਸ ਦੀ ਜਾਣਕਾਰੀ ਪਹਿਲਾਂ ਹੀ ਦਿੱਲੀ ਪੁਲਿਸ ਨੂੰ ਦੇ ਦਿੱਤੀ ਗਈ ਸੀ। ਬਾਵਜੂਦ ਇਸ ਦੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਪੰਜਾਬ ਹਰਿਆਣਾ ਸਣੇ ਕਈ ਸੂਬਿਆਂ ਦੇ ਕਿਸਾਨਾਂ ਨੂੰ ਇਸ ਮਹਾਂਪੰਚਾਇਤ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਗਿਆ ਸੀ ਜਿਸ ਨੂੰ ਹੁਣ ਰੋਕਿਆ ਜਾ ਰਿਹਾ। ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚੋਂ ਕਿਸਾਨ ਬੱਸਾਂ ਟਰਾਲੀਆਂ ਦੇ ਵਿੱਚ ਭਰ ਕੇ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਸੀ। ਸਰਵਨ ਸਿੰਘ ਪੰਧੇੜ ਨੇ ਕਿਹਾ ਕਿ ਕਿਸਾਨ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਦਿੱਲੀ ਜਾਣਾ ਚਾਹੁੰਦੇ ਸੀ ਪਰ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਸ਼ੰਭੂ ਬਾਰਡਰ ਦੇ ਉੱਤੇ ਹੀ ਰੋਕ ਲਿਆ। ਫਤਿਹਗੜ੍ਹ ਸਾਹਿਬ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਧੇੜ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਵਕਤ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਨਸ਼ਰ ਕਰ ਦਿੱਤਾ। ਲੋਕਾਂ ਦੇ ਵਿੱਚ ਆ ਕੇ ਉਹ ਵੱਡੇ ਵੱਡੇ ਵਾਅਦੇ ਕਰਦੇ ਨੇ ਪਰ ਜਦੋਂ ਅਸਲੀਅਤ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦਾ ਚਿਹਰਾ ਕੁਝ ਹੋਰ ਹੈ। ਕਿਸਾਨ ਚਾਹੁੰਦੇ ਨੇ ਕਿ ਪ੍ਰਸਤਾਵਿਤ ਭਾਰਤ ਅਮਰੀਕਾ ਵਪਾਰ ਸਮਝੌਤਾ ਪੂਰੀ ਤਰ੍ਹਾਂ ਦੇ ਨਾਲ ਰੱਦ ਹੋਣਾ ਚਾਹੀਦਾ। ਸ਼ੰਭੂ ਬਾਰਡਰ ਦੇ ਉੱਤੇ ਪਹੁੰਚਣ ਤੋਂ ਬਾਅਦ ਹੋਰਨਾਂ ਕਿਸਾਨ ਨੇਤਾਵਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਅਗਲੀ ਰਣਨੀਤੀ ਤੈਅ ਕੀਤੀ ਜਾਏਗੀ। ਉੱਥੇ ਭਾਰਤ ਦੇ ਵਿੱਚ ਅੱਜ ਦੇ ਦਿਨ ਪਾਰਲੀਮੈਂਟਰੀ ਸੈਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਜਿੱਥੇ ਮਾਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਮਾਫ ਕਰਨਾ ਮਾਨਸੂਨ ਸੈਸ਼ਨ ਦੇ ਦੂਸਰੇ ਦਿਨ ਤੋਂ ਠੀਕ ਪਹਿਲਾਂ NDA ਦੀ ਇੱਕ ਬੈਠਕ ਹੋਈ। NDA ਦੇ ਸਾਰੇ ਜਿਹੜੇ ਧੜੇ ਦੇ ਪਾਰਟੀਆਂ ਨੇ ਉਹਨਾਂ ਦੀ ਆਪਸ 'ਚ ਬੈਠਕ ਹੋਈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਕਿਹਾ ਕਿ ਇਸ ਦੇ ਉੱਤੇ ਸਖ਼ਤ ਕਾਰਵਾਈ ਹੋ ਰਹੀ ਔਰ ਦੋਸ਼ੀਆਂ ਨੂੰ ਸਜ਼ਾ ਮਿਲੇਗੀ। ਇਸ ਮਾਮਲੇ ਦੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ। ਵਿਦਿਆਰਥੀ ਸਾਡੇ ਲਈ ਸਭ ਤੋਂ ਉੱਪਰ ਨੇ। ਸਰਕਾਰ ਉਹਨਾਂ ਦੇ ਹਿੱਤਾਂ ਦਾ ਧਿਆਨ ਰੱਖੇਗੀ। ਦੱਸ ਦਈਏ ਕਿ ਨੀਟ ਪੇਪਰ ਮਾਮਲੇ 'ਚ ਅਤੇ ਰਾਮ ਮੰਦਰ ਚੜਾਵਾ ਚੋਰੀ ਦੇ ਮਾਮਲੇ 'ਚ ਹਾਲੇ ਤੱਕ ਪ੍ਰਧਾਨ ਮੰਤਰੀ ਨੇ ਕੋਈ ਬਿਆਨ ਨਹੀਂ ਸੀ ਦਿੱਤਾ। ਇਸ ਤੋਂ ਪਹਿਲਾਂ ਮਾਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਸੰਸਦ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ। ਨੀਟ ਪੇਪਰ ਲੀਕ, ਰਾਮ ਮੰਦਰ ਚੜਾਵਾ ਚੋਰੀ ਅਤੇ ਦੂਸਰੇ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਹੋਈ ਜਿਸ ਦੇ ਚੱਲਦਿਆਂ ਕਾਰਵਾਈ ਵਾਰ ਵਾਰ ਟਾਲੀ ਗਈ। ਸੋਮਵਾਰ ਦੇ ਦਿਨ ਸਪੀਕਰ ਲਗਾਤਾਰ ਅਪੀਲ ਕਰਦੇ ਰਹੇ ਪਰ ਕੋਈ ਵੀ ਮੈਂਬਰ ਆਪਣੀ ਕੁਰਸੀਆਂ 'ਤੇ ਨਹੀਂ ਬੈਠਿਆ। ਅੱਜ ਦੂਜੇ ਦਿਨ ਵੀ ਹੰਗਾਮੇ ਦੇ ਨਾਲ ਹੀ ਦਿਨ ਦੀ ਸ਼ੁਰੂਆਤ ਹੋਈ ਔਰ ਇਸ ਦਰਮਿਆਨ ਇੱਕ ਵਾਰ ਫਿਰ ਤੋਂ ਜਿਹੜੀ ਕਾਰਵਾਈ ਹੈ ਅੱਜ ਦੇ ਦਿਨ ਇਸ ਹੰਗਾਮੇ ਦੀ ਭੇਂਟ ਚੜ ਸਕਦੀ ਹੈ। ਉਧਰ NDA ਦੀ ਸੰਸਦੀ ਬੈਠਕ ਦੇ ਵਿੱਚ ਨਰਿੰਦਰ ਮੋਦੀ ਨੇ ਕਿਹਾ ਕਿ ਪੇਪਰ ਲੀਕ ਮਾਮਲੇ ਦੇ ਵਿੱਚ ਸਰਕਾਰ ਨੇ ਹੁਣ ਤੱਕ ਤੇਰਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਇਲਾਵਾ ਕੇਂਦਰੀ ਕਾਨੂੰਨ ਰਾਜ ਮੰਤਰੀ ਕਿਰਨ ਰਿਜੀਜੂ ਨੇ ਵੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਸਜ਼ਾ ਦਿਲਵਾਉਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਹੀ ਤਾਕੀਦ ਕੀਤੀ ਹੋਈ ਹੈ। ਆਸਟ੍ਰੇਲੀਆ ਵਾਲੇ ਪਾਸੇ ਆ ਜਾਈਏ। ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ। ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਟਰਾਂਸਪੋਰਟ ਸੈਕਟਰ 'ਚ ਕੰਮ ਕਰ ਰਹੇ ਭਾਰਤੀ ਖਾਸ ਕਰ ਪੰਜਾਬੀ ਟਰੱਕ ਡਰਾਈਵਰਾਂ ਦੇ ਪ੍ਰਤੀ ਗੰਭੀਰ ਨਸਲੀ ਵਿਤਕਰੇ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਯਾਨੀ ABC ਦੀ ਇੱਕ ਜਾਂਚ ਰਿਪੋਰਟ ਦੇ ਵਿੱਚ ਪਾਇਆ ਗਿਆ ਕਿ ਪੱਗਾਂ ਬੰਨਣ ਵਾਲੇ ਖਾਸ ਤੌਰ 'ਤੇ ਪੰਜਾਬੀ ਦੇ ਵਿੱਚ ਗੱਲ ਕਰਨ ਵਾਲੇ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਇੰਸਟਾਗ੍ਰਾਮ ਦੇ ਉੱਤੇ ਵਾਇਰਲ ਹੋਈ ABC ਰੇਡੀਓ ਦੀ ਇੱਕ ਆਡੀਓ ਕਲਿੱਪ ਦੇ ਵਿੱਚ ਪੰਜਾਬੀਆਂ ਨੂੰ ਜਾਨੋਂ ਮਾਰਨ ਦੀ ਧਮਕੀ, ਉਹਨਾਂ ਦੇ ਬੱਚਿਆਂ ਨੂੰ ਡੁਬੋਣ ਅਤੇ ਔਰਤਾਂ ਨੂੰ ਗੁਲਾਮ ਬਣਾ ਕੇ ਵੇਚਣ ਵਰਗੀਆਂ ਖੌਫਨਾਕ ਧਮਕੀਆਂ ਦਿੱਤੀਆਂ ਦੀਆਂ ਗਈਆਂ ਸੀ ਔਰ ਇਹ ਵੀਡੀਓ ਕਾਫੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ ਜਿਸ ਕਾਰਨ ਬਹੁਤ ਸਾਰੇ ਡਰਾਈਵਰ ਡਰ ਦੇ ਮਾਰੇ ਰੇਡੀਓ ਦੀ ਵਰਤੋਂ ਕਰਨਾ ਹੀ ਬੰਦ ਕਰ ਗਏ ਨੇ। ਇਸ ਦੌਰਾਨ ਦਰਦਨਾਕ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ। ਸਾਊਥ ਆਸਟ੍ਰੇਲੀਆ ਦੇ ਵਿੱਚ ਇੱਕ ਟਰੱਕ ਸਟਾਪ ਦੇ ਉੱਤੇ ਜਦੋਂ ਆਪਣੀ ਪਤਨੀ ਦੇ ਨਾਲ ਫੋਨ ਦੇ ਉੱਤੇ ਪੰਜਾਬੀ ਦੇ ਵਿੱਚ ਗੱਲ ਕਰ ਰਿਹਾ ਸੀ ਤਾਂ ਇੱਕ ਸਥਾਨਕ ਵਿਅਕਤੀ ਨੇ ਉਸ ਦੇ ਉੱਤੇ ਥੁੱਕ ਦਿੱਤਾ ਅਤੇ ਅੰਗਰੇਜ਼ੀ 'ਚ ਗਾਲ ਵੀ ਕੱਢੀ। ਇਸੇ ਤਰ੍ਹਾਂ ਦੇ ਨਾਲ 10 ਸਾਲ ਦੇ ਤਜਰਬੇ ਵਾਲੇ ਇੱਕ ਹੋਰ ਪੰਜਾਬੀ ਨੇ ਲਗਾਤਾਰ ਹੁੰਦੀਆਂ ਨਸਲੀ ਟਿੱਪਣੀਆਂ ਦਾ ਅਤੇ ਪੱਗ ਦਾ ਮਜ਼ਾਕ ਉਡਾਏ ਜਾਣ ਤੋਂ ਬਾਅਦ ਤੰਗ ਆ ਕੇ ਮਹਿਜ਼ 8 ਮਹੀਨਿਆਂ ਦੇ ਵਿੱਚ ਹੀ ਆਪਣੀ ਜੌਬ ਛੱਡ ਦਿੱਤੀ। ਉੱਧਰ ਆਸਟ੍ਰੇਲੀਅਨ ਟਰੱਕਿੰਗ ਐਸੋਸੀਏਸ਼ਨ ਯਾਨੀ ATA ਅਤੇ ਨੈਸ਼ਨਲ ਹੈਵੀ ਵਹੀਕਲ ਰੈਗੂਲੇਟਰ ਯਾਨੀ NHVR ਨੇ ਇਸ ਘਿਨੌਣੇ ਵਿਵਹਾਰ ਦੀ ਨਿੰਦਾ ਕਰਦਿਆਂ ਹੋਇਆਂ ਚੇਤਾਵਨੀ ਵੀ ਦਿੱਤੀ ਹੈ ਕਿ ਅਜਿਹੀ ਮਾਨਸਿਕ ਸਟ੍ਰੈਸ ਦੇ ਕਾਰਨ ਸੜਕੀ ਹਾਦਸੇ ਹੋਰ ਜ਼ਿਆਦਾ ਵੱਧ ਸਕਦੇ ਨੇ। ਪਰ
ਭਾਰਤੀ ਭਾਈਚਾਰੇ ਤੋਂ ਬਾਅਦ ਆਸਟ੍ਰੇਲੀਆ ਦੀਆਂ ਦੋ ਐਸੀਆਂ ਖਬਰਾਂ ਜਿਸ ਦੇ ਵਿੱਚ ਮਾਂ ਦੇ ਰੋਲ ਨੂੰ ਸਮਝਿਆ ਜਾ ਸਕਦਾ। ਇੱਕ ਪਾਸੇ ਤਾਂ ਬ੍ਰਿਸਬੇਨ ਦੀ ਇੱਕ ਐਸੀ ਮਾਂ ਜਿਸਨੇ ਇੱਕ ਰਿਕਾਰਡ ਕਾਇਮ ਕੀਤਾ ਔਰ ਆਸਟ੍ਰੇਲੀਆ ਨੂੰ ਦੁਨੀਆ ਭਰ ਦੇ ਨਕਸ਼ੇ ਦੇ ਉੱਤੇ ਲਿਆਂਦਾ ਹੈ ਜਦੋਂ ਗੱਲ ਹੁੰਦੀ ਹੈ ਬੱਚਿਆਂ ਨੂੰ ਜਨਮ ਦੇਣ ਦੀ। ਮਾਂ ਦੀ ਇਸ ਸਭ ਤੋਂ ਮੁੱਢਲੀ ਡਿਊਟੀ ਦੇ ਵਿੱਚ ਇੱਕ ਮਾਂ ਨੇ ਸਿਡਨੀ ਦੀ ਮਾਫ ਕਰਨਾ ਆਸਟ੍ਰੇਲੀਆ ਦੀ ਇੱਕ ਮਾਂ ਨੇ ਇੱਕ ਇਹੋ ਜਿਹਾ ਫਰਜ਼ ਨਿਭਾਇਆ ਜਿਹੜਾ ਕਿ ਲੱਖਾਂ ਮਹਿਲਾਵਾਂ ਦੇ ਵਿੱਚੋਂ ਕੋਈ ਇੱਕ ਮਾਂ ਹੀ ਨਿਭਾ ਪਾਉਂਦੀ ਹੈ। ਪਹਿਲਾਂ ਤੋਂ ਹੀ ਤਿੰਨ ਚਾਰ ਬੱਚਿਆਂ ਦੇ ਮਾਤਾ ਪਿਤਾ ਜਿਹੜੇ ਨੇ ਉਹਨਾਂ ਦੀ ਮਾਂ ਜੈਨੀਟਰ ਅਤੇ ਉਹਨਾਂ ਦੇ ਪਿਤਾ ਜੋਨਾਥਨ ਨਾਮੋਮਾ ਨੇ ਆਸਟ੍ਰੇਲੀਅਨ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਬਲਕਿ ਚਾਰ ਬੱਚਿਆਂ ਨੇ ਜਨਮ ਲਿਆ। 28 ਹਫ਼ਤੇ ਅਤੇ 4 ਦਿਨਾਂ ਦੇ ਬੱਚੇ ਸਿਹਤਮੰਦ ਦੱਸੇ ਜਾ ਰਹੇ ਨੇ। ਇਸ ਚੌਕੜੀ ਦੇ ਜਨਮ ਤੋਂ ਬਾਅਦ ਉਹਨਾਂ ਦੀ ਮਾਂ ਦੀ ਹਾਲਤ ਵੀ ਸਥਿਰ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਦੁਨੀਆ ਭਰ ਦੇ ਵਿੱਚ ਇਹ ਰੇਅਰ ਆਫ ਰੇਅਰੈਸਟ ਕੇਸ ਹੈ ਜਦੋਂ 15 million ਪ੍ਰੈਗਨੈਂਸੀਜ਼ ਦੇ ਪਿੱਛੇ ਕਿਸੇ ਇੱਕ ਮਾਂ ਦੀ ਤਰਫ ਤੋਂ ਚਾਰ ਬੱਚਿਆਂ ਨੂੰ ਜਾਂ ਤਿੰਨ ਤੋਂ ਵਧੇਰੇ ਬੱਚਿਆਂ ਨੂੰ ਜਨਮ ਦਿੱਤਾ ਜਾਂਦਾ ਅਤੇ ਉਸ ਦੇ ਵਿੱਚ ਸਾਰੇ ਬੱਚਿਆਂ ਦੀ ਸਿਹਤ ਵੀ ਸਿਹਤਯਾਬ ਜਿਹੜੀ ਉਹ ਹੁੰਦੀ ਹੈ ਉਹ ਠੀਕ ਹੁੰਦੇ ਨੇ ਤੰਦਰੁਸਤ ਨੇ। ਹਾਲਾਂਕਿ ਇਸ ਦਰਮਿਆਨ ਉਹਨਾਂ ਨੂੰ ਮੁੱਢਲੀ ਜਿਹੜਾ ਸਿਹਤ ਕੇਂਦਰ ਹੈ NICU NICU ਉਸ ਦੇ ਵਿੱਚ ਰੱਖਿਆ ਗਿਆ। ਮਾਂ ਅਤੇ ਬੱਚੇ ਦੋਵੇਂ ਹਾਲਾਂਕਿ ਚਾਰੇ ਬੱਚੇ ਠੀਕ ਦੱਸੇ ਜਾ ਰਹੇ ਨੇ ਪਰ ਫਿਰ ਵੀ ਆਸਟ੍ਰੇਲੀਆ ਦੇ ਵਿੱਚ ਆਪਣੇ ਆਪ ਦੇ ਅੰਦਰ ਇੱਕ ਰਿਕਾਰਡ ਬਣਿਆ ਜਦੋਂ ਇੱਕ ਮਾਂ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੋਵੇ। ਉੱਧਰ ਇੱਕ ਮਾਂ ਦੇ ਦੋ ਬੱਚੇ ਉਹਨਾਂ ਦੇ ਵਿੱਚੋਂ ਇੱਕ ਜਿਹੜੀ 12 ਸਾਲਾਂ ਦੀ ਲੜਕੀ ਉਹ ਜ਼ਖਮਾਂ ਦੀ ਤਾਪ ਸਹਿੰਦੀ ਹੋਈ ਹਸਪਤਾਲ ਦੇ ਵਿੱਚ ਭਰਤੀ ਹੈ ਜ਼ਿੰਦਗੀ ਮੌਤ ਦੇ ਦਰਮਿਆਨ ਜੂਝ ਰਹੀ ਹੈ ਜਦਕਿ ਦੂਜਾ ਬੱਚਾ ਜਿਹੜਾ ਕਿ ਉਸਦਾ 16 ਸਾਲ ਦਾ ਬੇਟਾ ਉਸਨੇ ਆਪਣੀ ਭੈਣ ਦੇ ਉੱਤੇ ਹੀ ਇਹ ਹਮਲਾ ਬੋਲਿਆ। ਅਤੇ ਹੁਣ ਮਾਂ ਦੀ ਵੀ ਗੱਲ ਕਰ ਲਈਏ। ਇਸ ਹਮਲੇ ਦੇ ਵਿੱਚ ਇਸ ਟੀਨੇਜਰ ਨੇ ਆਪਣੀ ਮਾਂ ਤੱਕ ਨੂੰ ਨਹੀਂ ਬਖਸ਼ਿਆ। ਚਾਕੂ ਵਰਗੇ ਤੇਜ਼ ਧਾਰ ਹਥਿਆਰ ਦੇ ਨਾਲ ਉਸਨੇ ਆਪਣੀ ਮਾਂ ਅਤੇ ਭੈਣ ਦੋਹਾਂ 'ਤੇ ਹਮਲਾ ਕਰਕੇ ਮਾਂ ਨੂੰ ਮੌਕੇ 'ਤੇ ਹੀ ਹਲਾਕ ਕਰ ਦਿੱਤਾ, ਮਾਰ ਦਿੱਤਾ ਅਤੇ ਭੈਣ ਨੂੰ ਇਸ ਵਕਤ ਜ਼ਿੰਦਗੀ ਮੌਤ ਦੇ ਦਰਮਿਆਨ ਲੜਨ ਦੇ ਲਈ ਛੱਡ ਦਿੱਤਾ। ਭੈਣ ਉਸ ਤਰੀਕੇ ਦੇ ਨਾਲ ਕਿਵੇਂ ਕਿਸੇ ਤਰ੍ਹਾਂ ਉੱਥੋਂ ਬਚ ਕੇ ਆ ਗਈ। ਦੱਸ ਦਈਏ ਕਿ ਕੈਨਿੰਗਟਨ ਨਾਮ ਦਾ ਇਹ ਸਬਬ ਹੈ ਜਿੱਥੇ ਇਹ ਘਟਨਾ ਵਾਪਰੀ ਹੈ ਅਤੇ ਇਸ ਦਰਮਿਆਨ ਪੁਲਿਸ ਦੀ ਤਰਫ ਤੋਂ ਸੂਚਿਤ ਕੀਤਾ ਗਿਆ ਹੈ ਕਿ ਜਿਹੜਾ ਉਹ ਲੜਕਾ ਹੈ ਉਸਨੂੰ ਫਿਲਹਾਲ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਵੈਸਟਰਨ ਆਸਟ੍ਰੇਲੀਆ ਦੀ ਇਹ ਘਟਨਾ ਹੈ ਜਿਹੜੀ 12 ਸਾਲਾਂ ਦੀ ਉਸਦੀ ਭੈਣ ਹੈ ਉਸਨੂੰ ਪਰਥ ਦੇ ਚਿਲਡਰਨ ਹੋਸਪਿਟਲ ਦੇ ਵਿੱਚ ਭਰਤੀ ਵੀ ਕਰ ਦਿੱਤਾ ਗਿਆ। 16 ਸਾਲ ਦਾ ਲੜਕਾ ਅਪਰਾਧ ਕਰਨ ਦੇ ਮਾਮਲੇ 'ਚ ਕੋਈ ਨਵਾਂ ਨਹੀਂ ਹੈ। ਪੁਲਿਸ ਇਸ ਨੂੰ ਪਹਿਲਾਂ ਵੀ ਕਈ ਵਾਰ ਫੜ ਚੁੱਕੀ ਹੈ ਪਰ ਆਸਟ੍ਰੇਲੀਆ ਦੇ ਲਚੀਲੇ ਕਾਨੂੰਨ ਦੀ ਬਦੌਲਤ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਅਤੇ ਫਿਰ ਮੁੜ ਕੇ ਇਹ ਕਿਸੇ ਐਸੀ ਘਟਨਾ ਨੂੰ ਅੰਜਾਮ ਦਿੰਦੇ ਨੇ ਜੋ ਕਿਸੇ ਦੀ ਜਾਨ ਤੱਕ ਹੀ ਲੈ ਜਾਂਦੇ ਨੇ। ਉੱਥੇ ਇੱਕ ਨਵੀਂ ਰਿਪੋਰਟ ਦੇ ਵਿੱਚ ਆਸਟ੍ਰੇਲੀਅਨ ਸਿਸਟਮ ਦੇ ਉੱਤੇ ਸਵਾਲ ਖੜ੍ਹੇ ਹੁੰਦੇ ਨੇ, ਜੁਡੀਸ਼ੀਅਲ ਸਿਸਟਮ 'ਤੇ ਨਹੀਂ ਬਲਕਿ ਇੱਥੋਂ ਦੇ ਸੋਸ਼ਲ ਸਿਸਟਮ 'ਤੇ, ਕਿ ਕਿਸ ਤਰੀਕੇ ਦੇ ਨਾਲ ਜੋਬ ਸਿਕਰ ਵਰਗੀਆਂ ਨੌਕਰੀਆਂ ਆਸਟ੍ਰੇਲੀਆ ਦੇ ਬੇਰੁਜ਼ਗਾਰਾਂ ਨੂੰ ਤਾਂ ਕੀ ਫਾਇਦਾ ਦੇਣਗੀਆਂ ਜੋਬ ਸਿਕਰ ਵਰਗੇ ਭੱਤੇ, ਪਰ ਉਸ ਦੇ ਨਾਲ ਮਿਲੇਨੇਅਰਸ ਦੇ ਜੇਬਾਂ ਉਹਨਾਂ ਦੇ ਬੈਂਕ ਅਕਾਊਂਟ ਹੋਰ ਜ਼ਿਆਦਾ ਭਰਦੇ ਨੇ। ਸੈਂਟਰ ਫਾਰ ਇੰਟਰਨੈਸ਼ਨਲ ਕਾਰਪੋਰੇਟ ਟੈਕਸ ਅਕਾਊਂਟੇਬਿਲਟੀ ਅਤੇ ਰਿਸਰਚ ਦੀ ਤਰਫ ਤੋਂ ਪਾਇਆ ਗਿਆ ਕਿ ਬਹੁਤ ਸਾਰੇ ਪ੍ਰਾਈਵੇਟ ਇਕੁਇਟੀ ਅਤੇ ਮਿਲੇਨੇਅਰਸ ਦੀ ਤਰਫ ਤੋਂ ਜੋਬ ਸਿਕਰ ਦੇ ਨਾਂ ਦੇ ਉੱਤੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ। ਜਦਕਿ ਐਂਥਨੀ ਅਲਬਨੀਜ਼ ਦੀ ਸਰਕਾਰ ਹੁਣ ਇਸ ਇੰਪਲੋਇਮੈਂਟ ਸਰਵਿਸ ਸਿਸਟਮ ਦੇ ਵਿੱਚ ਤਬਦੀਲੀਆਂ ਕਰਨਾ ਚਾਹੁੰਦੀ ਹੈ। ਇਸ ਦੇ ਵਿੱਚ ਜਿਹੜੇ ਮੁਨਾਫੇ ਹਾਸਲ ਕਰ ਰਹੀਆਂ ਏਜੰਸੀਆਂ ਨੇ ਉਹਨਾਂ ਨੂੰ ਇਸ ਤਸਵੀਰ 'ਚੋਂ ਬਾਹਰ ਕੱਢਣਾ ਚਾਹੁੰਦੀ ਹੈ। ਆਸਟ੍ਰੇਲੀਆ ਦੇ ਵਿੱਚ ਹਾਲ ਫਿਲਹਾਲ ਜਿਹੜੀ ਇਸ ਸੰਬੰਧੀਆਂ ਕੁਝ ਰਿਪੋਰਟਾਂ ਹਾਸਲ ਹੋਈਆਂ ਨੇ ਉਸ ਨੂੰ ਲੈ ਕੇ ਸਿਕਟਾ

ਇਹ ਚਲਾਣਾ ਨਹੀਂ ਸੀ ਗਾਣਾ ਮੈਂ ਵੈਸੇ ਕਿਉਂਕਿ ਗਾਣੇ ਤਾਂ ਨਵੇਂ ਚੱਲਦੇ ਨੇ ਸਯਾਰਾ ਨੂੰ ਤਾਂ ਹੁਣ ਹੋ ਗਿਆ ਸਾਲ ਨਵਾਂ ਨਹੀਂ ਹੈਗਾ ਸਾਡੇ ਹਿਸਾਬ ਦੇ ਨਾਲ ਮੈਂ ਤਾਂ ਇਸ ਹਫ਼ਤੇ ਇਸ ਮਹੀਨੇ 'ਚ ਆਏ ਗਾਣੇ ਚਲਾਉਂਦਾ ਹੁਣ ਡਰਾਈਵ ਬੈਕ ਸ਼ੋਅ ਦੇ ਵਿੱਚ ਮੈਂ ਕਿਹਾ ਉਹ ਮਾਹੌਲ ਜਿਹਾ ਬਣਿਆ ਹੋਇਆ ਸੀਗਾ ਕਾਹਨੂੰ ਤੋੜਨਾ ਸਿਰਫ ਉਸ ਚੱਕਰ ਦੇ ਵਿੱਚ ਉਸ ਸਟਰੀਕ ਨੂੰ ਨਾ ਤੋੜਿਆ ਜਾਵੇ ਤਾਂ ਕਰਕੇ ਲਾਤਾ ਐਨੀਵੇਜ਼ ਅੱਜ ਪ੍ਰੋਗਰਾਮ ਇਨਸਾਈਟ ਰਿਪੋਰਟ ਹੁਣ ਤੋਂ ਥੋੜ੍ਹੀ ਦੇਰ ਦੇ ਬਾਅਦ ਸ਼ਾਮ ਨੂੰ 5 ਵਜੇ ਮੈਲਬਰਨ ਸਟੂਡੀਓ ਤੋਂ ਨਹੀਂ ਹੋਣਾ ਸਿਡਨੀ ਸਟੂਡੀਓ ਤੋਂ ਹੋਣਾ ਸੋ ਇਸ ਕਰਕੇ ਜੇ ਮੈਲਬਰਨ ਦੀ ਐਪ ਤੋਂ ਸਾਨੂੰ ਸੁਣ ਰਹੇ ਹੈਗੇ ਹੋ ਤਾਂ ਆ ਜਿਓ ਇੱਕ ਗਾਣਾ ਜਿਹਨੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਹੈਗਾ ਉਹ ਹੈ ਜੈਕਲਿਨ ਫਰਨਾਂਡੇਜ਼ ਬੀ ਪ੍ਰਾਕ ਦੇ ਮਿਊਜ਼ਿਕ ਵਾਲਾ ਜੁਗਨੀ ਸੋਨੂ ਠਾਕਰ ਠੁਕਰਾਲ ਨੇ ਗਾਇਆ ਹੈਗਾ ਉਹ

0: ਮੈਂ ਕਿਹਾ ਜੀ ਸਤਿ ਸ੍ਰੀ ਅਕਾਲ, ਈਦ ਮੁਬਾਰਕ।
1: ਮੈਂ ਕਿਹਾ ਜੀ ਸਤਿ ਸ੍ਰੀ ਅਕਾਲ। ਇਹ ਗਾਣਾ ਹੁਣ ਜਿਹੜੇ ਅਗਲੇ ਦੋ ਸੁਣਨ ਜਾ ਰਹੇ ਉਹ ਦੋ ਫਿਲਮਾਂ ਦੇ ਨੇ, ਇੱਕ ਆ ਚੁੱਕੀ ਹੈ ਇੱਕ ਆਣੀ ਹੈ। ਇਸ਼ਕਨਾਮਾ ਫਿਲਮ ਦੇ ਵਿੱਚੋਂ ਜੈ ਰੰਧਾਵਾ ਸ਼ਹਿਨਾਜ਼ ਗਿੱਲ ਦੀ ਫਿਲਮ ਜਿਹੜੀ 24 ਜੁਲਾਈ ਨੂੰ ਆਉਣੀ ਹੈ, ਉਹਦੇ 'ਚੋਂ ਇੱਕ ਗਾਣਾ, ਇੱਕ ਸਰਪੰਚ ਫਿਲਮ ਦਾ ਗਾਣਾ ਤੁਹਾਨੂੰ ਸੁਣਾ ਦਿੰਦੇ। ਬੈਕ ਟੂ ਬੈਕ ਗਾਣੇ ਚੱਲ ਰਹੇ, ਪ੍ਰੋਗਰਾਮ ਡਰਾਈਵ ਬੈਕ ਸ਼ੋ ਚੱਲ ਰਿਹਾ ਰੇਡੀਓ ਹਾਂਜੀ 1674 AM 'ਤੇ। ਇਨਸਾਈਟ ਰਿਪੋਰਟ ਦੇ ਲਈ ਰਹੋ ਤਿਆਰ।
2: ਫੜਾ ਮੇਰੀ

ਲੱਗਦਾ ਹੁਣ ਪਟਾਕੇ ਪੈਣਗੇ। ਪ੍ਰੋਗਰਾਮ ਇਨਸਾਈਟ ਰਿਪੋਰਟ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਜੀ, ਔਰ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ, ਹੋ ਸਕਦਾ ਹੈ ਕਿ ਵੈਸੇ ਤਾਂ ਇਹ ਗੱਲਾਂ ਜ਼ਿਆਦਾਤਰ ਕਰਨੀਆਂ ਹੁਣ ਚਾਹੀਦੀਆਂ ਵੀ ਨਹੀਂ ਹੈਗੀਆਂ ਕਿਉਂਕਿ ਉਹ ਪੋਲਿਸੀ ਹੈ ਨਹੀਂ, ਪਰ ਹੁਣ ਜਦੋਂ ਕੁਛ ਲੋਕਾਂ ਨੇ ਗੱਲ ਸ਼ੁਰੂ ਕਰ ਹੀ ਦਿੱਤੀ ਹੈ ਤਾਂ ਫਿਰ ਕਰ ਹੀ ਲੈਂਦੇ ਹਾਂ। ਆ ਜਾਓ ਅੱਜ ਦੇ ਇਨਸਾਈਟ ਰਿਪੋਰਟ ਦੇ ਵਿੱਚ ਇਹਦੀ ਗੱਲ ਕਰਦੇ ਹਾਂ। ਇੱਕ ਦੋ ਗਾਣੇ ਸੁਣ ਲਓ, ਹਲਕੇ ਹਲਕੇ ਜਿਹੇ ਗਾਣੇ ਨੇ, ਅਤੇ ਫਿਰ ਭਾਰੀ ਭਾਰੀ ਜਿਹਾ ਪ੍ਰੋਗਰਾਮ ਹੈ। ਸਵਿਚ ਕਰ ਲਿਓ ਹੁਣ ਤੋਂ 3-4 ਮਿੰਟਾਂ ਦੇ ਬਾਅਦ ਸਿਡਨੀ ਸਟੂਡੀਓ ਦੇ ਉੱਤੇ, ਜੇ ਤੁਸੀਂ ਹੁਣ ਤੱਕ ਮੈਲਬਨ ਦੀ ਐਪ ਤੋਂ ਸੁਣ ਰਹੇ ਹੋ ਜਾਂ ਉੱਥੋਂ ਦੀ ਫ੍ਰੀਕੁਐਂਸੀ ਤੋਂ ਸੁਣ ਰਹੇ ਹੋ, ਇੰਪੋਰਟੈਂਟ ਸ਼ੋਅ ਹੈ ਤੁਹਾਡੇ ਲਈ ਤਾਂ ਕਿ ਤੁਹਾਨੂੰ ਪਤਾ ਹੋਵੇ।

ਪਰਮੇਸ਼ ਵਰਮਾ ਦੀ ਨਵੀਂ ਐਲਬਮ ਆਈ ਹੋਈ ਹੈ ਜਿਹੜੀ, ਉਹਦੇ 'ਚ ਕੁਲਬੀਰ ਝਿੰਜਰ ਦੇ ਨਾਲ ਕਲੈਬਰੇਟ ਕੀਤੀ ਅਗਲੇ ਨੇ। ਅਤੇ ਲਓ ਜੀ ਹੁਣ ਬਸ ਟਾਈਮ ਸਵਿੱਚ ਹੋ ਚੁੱਕਿਆ, ਆਖਰੀ ਗਾਣਾ ਸੁਣ ਲਓ, ਜਿਨ੍ਹਾਂ ਨੇ ਸੁਣ ਲਿਆ ਸੁਣ ਲਿਆ, ਜਿਹਨੇ ਰਹਿ ਗਏ ਰਹਿ ਗਏ।

0: ਯੋ ਹਾਂਜੀ 1674 ਆ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
4: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
3: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
5: They have slavery in their blood, we have kingship in ours.
6: Create terror.
7: ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
8: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
9: This station is now the ultimate power in the universe.
0: Radio Haji 16748.

0: never have been dropped.
1: What is the immigration policy of Australia? How have you ended up with Pakistanis, Somalis, all of these African problems with violent Africans? I've seen some crazy videos coming out of Australia. How has that happened when you have such a strong immigration policy?
2: Well, it started in 1973 with Gough Whitlam. So they opened up and got rid of the White Australia policy. Then they started bringing in the different migrants. We had a lot of people came out after the Second World War. So you had Italians, Germans, Polish and these people. But they integrated into the system. But over the decades, as the governments have changed and different people they've brought in, and a lot of people come into Australia purely for the welfare system or to get on our NDIS. We've got nearly 800,000 on. It's costing us $53 billion now.
3: ਜਿਹੜੇ ਨੰਬਰਸ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ, ਪਰ ਇਹ ਬਿਆਨ ਤੁਹਾਡੇ ਲਈ ਸੁਣਨਾ ਜ਼ਰੂਰੀ, ਬਿਆਨ ਨਹੀਂ, ਇਹ ਪੋਡਕਾਸਟ ਹੋ ਕੇ ਹਟਿਆ ਟੌਮੀ ਰੋਬਿਨਸਨ ਦੇ ਨਾਲ, ਅਸਲੀ ਨਾਮ ਨਹੀਂ ਹੈਗਾ ਬੰਦਾ, ਇਹ ਕ੍ਰਿਮੀਨਲ ਹੈ ਇੰਗਲੈਂਡ ਦੇ ਵਿੱਚ, ਔਰ ਇਹਦੇ ਬਾਰੇ ਵਧੇਰੇ ਜਾਣਕਾਰੀਆਂ ਅਸੀਂ ਖਬਰਾਂ ਦੇ ਵਿੱਚ ਤੁਹਾਨੂੰ ਦੇ ਦਿੱਤੀਆਂ ਸੀ। ਪੌਲਿਨ ਹੈਨਸਨ ਇੰਗਲੈਂਡ ਜਾਂਦੇ ਨੇ, ਜੀਨਾ ਰਾਈਨਹਾਰਟ ਦੇ ਖਰਚੇ 'ਤੇ ਜਾਂਦੇ ਨੇ, ਆਪਣੀ ਜੇਬ 'ਚੋਂ ਪੈਸਾ ਖਰਚ ਕੇ ਜਾਂਦੇ ਨੇ, ਸਿਸਲੀ ਦੇ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਸ਼ੈਂਪੇਨ ਪੀਂਦੇ ਨੇ, ਡੋਲਚੀ ਗਬਾਨਾ ਦੇ ਫੈਸ਼ਨ ਸ਼ੋਅ ਦੇਖਦੇ ਨੇ, ਬਲਾ ਬਲਾ ਬਲਾ ਬਲਾ ਬਲਾ, ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ, ਖਤਮ ਕਰੋ ਇਹ ਕਹਾਣੀ। ਆਪਣੇ ਖਰਚੇ 'ਤੇ ਗਈ ਆ, ਕਿਹਦੇ ਖਰਚੇ 'ਤੇ ਗਈ ਆ, ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਉਹਨੂੰ ਲੈ ਕੇ ਗਈ, ਹੈਲੀਕਾਪਟਰ 'ਚ ਗਏ ਆ, ਪ੍ਰਾਈਵੇਟ ਜੈਟ 'ਚ ਗਏ, ਕੀ ਲੈਣਾ, ਉੱਥੇ ਜਾ ਕੇ ਕੀ ਕੀਤਾ, ਉਹਦੇ ਤੋਂ ਬਾਅਦ ਆਫਟਰ ਇਫੈਕਟ ਕੀ ਹੋ ਰਹੇ ਨੇ ਉਹਦੇ 'ਤੇ ਗੱਲ ਕਰਨੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਜੇ ਪੌਲਿਨ ਹੈਨਸਨ ਪੈਦਾ ਹੀ ਨਾ ਹੁੰਦੀ ਤਾਂ ਸ਼ਾਇਦ ਇੰਨਾ ਰੌਲਾ ਨਾ ਪੈਂਦਾ। ਮੈਂ ਨਹੀਂ ਕਹਿ ਰਿਹਾ ਹੈਗਾ ਕਿ ਪੌਲਿਨ ਹੈਨਸਨ ਗਲਤ ਨੇ ਜਾਂ ਪੌਲਿਨ ਹੈਨਸਨ ਦੇ ਪੈਦਾ ਹੋਣ ਤੋਂ ਬਾਅਦ ਇਹ ਸਾਰੀਆਂ ਸਮੱਸਿਆਵਾਂ ਹੋਈਆਂ, ਅਸਲ ਦੇ ਵਿੱਚ ਇਹ ਇੱਕ ਫੈਕਟ ਹੈ। ਹੁਣ ਇਹ ਮੈਂ ਇੱਕ ਬੜੀ ਹਾਈਪੋਥੈਟੀਕਲ ਐਗਜ਼ਾਮਪਲ ਦਿੱਤੀ ਹੈ, ਠੀਕ ਇਸੇ ਤਰੀਕੇ ਦੇ ਨਾਲ ਜਿੱਦਾਂ ਪੌਲਿਨ ਹੈਨਸਨ ਇਸ ਪੋਡਕਾਸਟ ਦੇ ਵਿੱਚ ਰੋਬਿਨਸਨ ਦੇ ਨਾਲ ਬਹਿ ਕੇ ਕਹਿੰਦੇ ਨੇ ਕਿ ਅਸਲ 'ਚ ਆਸਟ੍ਰੇਲੀਆ ਦੀਆਂ ਇਮੀਗ੍ਰੇਸ਼ਨਸ ਦੀਆਂ ਪ੍ਰੋਬਲਮ ਹੀ ਉਹਦੇ ਤੋਂ ਪੈਦਾ ਹੋਈਆਂ ਜਦੋਂ ਤੋਂ ਵਾਈਟ ਆਸਟ੍ਰੇਲੀਆ ਪੋਲਿਸੀ ਐਬੋਲਿਸ਼ ਕੀਤੀ ਹੈ ਆਸਟ੍ਰੇਲੀਆ ਨੇ, ਅਤੇ ਵਾਈਟ ਆਸਟ੍ਰੇਲੀਆ ਪੋਲਿਸੀ ਜੇ ਹੁੰਦੀ ਤਾਂ ਕੀ ਫਿਰ ਠੀਕ ਹੋਣਾ ਸੀ? ਹੁਣ ਬਚਦੇ ਫਿਰ ਰਹੇ ਨੇ, ਹੁਣ ਚਾਹੇ ਉਹਨਾਂ ਦੀ ਧੀ ਲੀ ਹੈਨਸਨ ਕਹਿ ਰਹੇ ਨੇ, ਕਹਿੰਦੇ ਮੇਰੀ ਮਾਂ ਨੂੰ ਤਾਂ ਸਮਝ ਹੀ ਨਹੀਂ ਪਾਉਂਦੇ ਉਹਨਾਂ ਦੀ, ਉਹ ਜਿਹੜੀ ਗੱਲ ਕਹਿੰਦੇ ਨੇ ਉਹਦਾ ਕੁਛ ਹੋਰ ਮਤਲਬ ਕੱਢ ਲੈਂਦਾ ਮੀਡੀਆ। ਬਾਨਵੀ ਜੋਇਸ ਕਹਿੰਦੇ ਨੇ ਕਿ ਇੱਦਾਂ ਤਾਂ ਬਿਲਕੁਲ ਵੀ ਉਹਨਾਂ ਨੇ ਇਹਦੀ ਪੋਲਿਸੀ ਦੀ ਹਮਾਇਤ ਨਹੀਂ ਕੀਤੀ, ਪਰ ਉੱਥੇ ਬੈਠ ਕੇ ਤਾਂ ਇਹੀ ਕਹਿ ਰਹੇ ਨੇ ਕਿ ਉਹਦੇ ਤੋਂ ਬਾਅਦ ਹੀ ਸਾਰੀਆਂ ਪ੍ਰੋਬਲਮਸ ਪੈਦਾ ਹੋਈਆਂ। ਸੋ ਸੇਮ ਚੀਜ਼ ਜਿੱਦਾਂ ਦੀ ਹਾਈਪੋਥੈਟੀਕਲ ਐਗਜ਼ਾਮਪਲ ਮੈਂ ਦਿੱਤੀ ਉੱਦਾਂ ਦੀ ਉਹਨਾਂ ਨੇ ਦਿੱਤੀ। ਬਟ ਵਟ ਇਜ਼ ਵਾਈਟ ਆਸਟ੍ਰੇਲੀਆ ਪੋਲਿਸੀ ਐਕਚੁਲੀ ਇਜ਼, ਆਸਟ੍ਰੇਲੀਆ ਦੀ ਵਾਈਟ ਆਸਟ੍ਰੇਲੀਆ ਪੋਲਿਸੀ ਹੈ ਕੀ ਸੀ, ਆਸਟ੍ਰੇਲੀਆ ਦੀ ਵਾਈਟ ਆਸਟ੍ਰੇਲੀਆ ਪੋਲਿਸੀ ਦੀ ਹਿਸਟਰੀ, ਔਰ ਇਹਦੀ ਸ਼ੁਰੂਆਤ ਕਿੱਥੋਂ ਹੋਈ, ਬਲਕਿ ਹਿਸਟਰੀ ਤਾਂ ਜਿਹੜੀ ਸੀਗੀ ਉਹ ਸੀਗੀ ਉਹ ਸੀ, ਇਹਦੀ ਸ਼ੁਰੂਆਤ ਕਿੱਥੋਂ ਹੋਈ, ਅਤੇ ਜਿਹੜੀ ਸ਼ੁਰੂਆਤ ਸੀ ਜਾਂ ਜਿਵੇਂ ਇਹ ਚੱਲਦੀ ਰਹੀ ਉਹਦੇ 'ਚੋਂ ਹੀ ਇਸ ਪੋਲਿਸੀ ਦੇ ਲਾਗੂ ਹੋਣ ਤੋਂ ਲੈ ਕੇ ਹੀ ਇਸ ਪੋਲਿਸੀ ਦੇ ਐਬੋਲਿਸ਼ ਹੋਣ ਤੱਕ ਦਾ ਆਪਣਾ ਇੱਕ ਇਤਿਹਾਸ ਹੈਗਾ। ਅਤੇ ਕੀ ਇਸ ਕਿਸਮ ਦੇ ਨਾਲ ਵਾਈਟ ਆਸਟ੍ਰੇਲੀਆ ਪੋਲਿਸੀ, ਯਾਨੀ ਕਿ ਸਿਰਫ ਚਿੱਟੀ ਚਮੜੀ ਵਾਲੇ ਲੋਕਾਂ ਨੂੰ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਸੀ, ਕੀ ਆਸਟ੍ਰੇਲੀਆ ਐਸਾ ਇਕਲੌਤਾ ਦੇਸ਼ ਸੀ, ਆਸਟ੍ਰੇਲੀਆ ਐਸੀ ਇਕਲੌਤੀ ਕੰਟਰੀ ਸੀ ਜਿੱਥੇ ਇਸ ਕਿਸਮ ਦੀ ਪੋਲਿਸੀ ਸੀ? ਕੀ ਇਸ ਕਿਸਮ ਦੇ ਕੌਮਾਂਤਰੀ ਕਾਨੂੰਨ ਅਧਿਕਾਰ ਦਿੰਦੇ ਨੇ ਕਿ ਆਸਟ੍ਰੇਲੀਆ ਜਾਂ ਦੂਸਰੇ ਦੇਸ਼ ਇਸ ਕਿਸਮ ਦੀ ਪੋਲਿਸੀ ਲਾਗੂ ਰੱਖਣ? ਕੀ ਭਵਿੱਖ ਦੇ ਵਿੱਚ ਵਾਈਟ ਆਸਟ੍ਰੇਲੀਆ ਪੋਲਿਸੀ ਵਰਗੀ ਪੋਲਿਸੀ ਆ ਸਕਦੀ ਹੈ? ਮੈਂ ਨਹੀਂ ਕਹਿ ਰਿਹਾ ਹੈਗਾ, ਬਟ ਪੌਲਿਨ ਹੈਨਸਨ ਦੇ ਪੋਡਕਾਸਟ ਦੇ ਵਿੱਚ ਤੁਹਾਨੂੰ ਇਸ਼ਾਰਾ ਮਿਲਿਆ ਹੋਵੇਗਾ, ਔਰ ਐਂਗਸ ਟੇਲਰ ਵੀ ਬਹੁਤ ਵਾਰ ਐਸੀ ਇੱਕ ਪੋਲਿਸੀ ਦੀ ਗੱਲ ਕਰ ਚੁੱਕੇ ਨੇ ਜਿਹੜੀ ਕਿ ਵਨ ਅੰਬਰੇਲਾ ਯਾਨੀ ਵਨ ਪੋਲਿਸੀ ਦੇ ਅੰਦਰ ਜਾਂ ਵਨ ਫਰੇਮਵਰਕ ਦੇ ਵਿੱਚ ਰਹਿ ਕੇ ਲੋਕ ਇਸ ਦੇਸ਼ ਦੇ ਵਿੱਚ ਰਹਿਣ। ਔਰ ਵਾਈਟ ਆਸਟ੍ਰੇਲੀਆ ਪੋਲਿਸੀ ਐਸੀ ਕੀ ਸੀਗੀ ਜਿਹਦੇ 'ਤੇ ਸਿਆਸਤਦਾਨ ਜਿਹਦੇ ਵਰਗੀ ਪੋਲਿਸੀ ਚਾਹੁੰਦੇ ਵੀ ਨੇ ਵੀ ਐਸੀ ਇੱਕ ਨੀਤੀ ਹੋਣੀ ਚਾਹੀਦੀ ਹੈ, ਪਰ ਉਹਦੇ ਤੋਂ ਬਚਦੇ ਵੀ ਨੇ, ਯਾਨੀ ਕਿ ਉਹਦੇ 'ਚ ਕੁਛ ਤਾਂ ਐਸਾ ਗਲਤ ਹੋਊਗਾ, ਕੁਛ ਤਾਂ ਉਸ ਵਕਤ ਅੱਜ ਤੋਂ 50-60-70-100 ਸਾਲ ਪਹਿਲਾਂ ਹੋ ਰਿਹਾ ਸੀਗਾ ਜਿਹੜਾ ਕਿ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦੇ ਕਿਸੇ ਵੀ ਦੇਸ਼ 'ਚ ਹੋਵੇ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਪੋਲਿਸੀ ਦੇ ਬਣਨ ਤੋਂ ਚੱਲਣ ਤੱਕ, ਚੱਲਣ ਤੋਂ ਖਤਮ ਹੋਣ ਤੱਕ, ਅਤੇ ਖਤਮ ਹੋਣ ਤੋਂ ਬਾਅਦ ਹੁਣ ਆਫਟਰ ਇਫੈਕਟ ਤੱਕ ਦਾ ਅੱਜ ਦਾ ਇਹ ਪੂਰਾ ਪ੍ਰੋਗਰਾਮ ਲੈ ਕੇ ਆਏ ਹੈਗੇ। ਪਰ ਇਸ ਦਰਮਿਆਨ ਪੌਲਿਨ ਹੈਨਸਨ, ਜਿਨ੍ਹਾਂ ਦੇ ਬਾਰੇ ਮੈਂ ਅੱਗੇ ਵੀ ਇਨਸਾਈਟ ਰਿਪੋਰਟ ਦੇ ਵਿੱਚ ਇੱਕ ਟਿੱਪਣੀ ਕਰ ਚੁੱਕਿਆ, ਹੁਣ ਦੁਬਾਰਾ ਨਹੀਂ ਕਰਨਾ ਚਾਹੁੰਦਾ, ਪਰ ਤੁਸੀਂ ਇਨਸਾਈਟ ਰਿਪੋਰਟ ਸੁਣਦੇ ਰਹੋ ਕਿਉਂਕਿ ਇਹ ਪ੍ਰੋਗਰਾਮ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਆਲੇ ਦੁਆਲੇ ਦੀਆਂ ਜਾਣਕਾਰੀਆਂ ਜੇ ਤੁਸੀਂ ਖਬਰਾਂ ਦੇ ਨਾਲ ਸੁਣ ਲੈਂਦੇ ਹੋ ਤੇ ਖਬਰਾਂ ਤੋਂ ਲਹਿਦਾ ਇੱਕ ਐਸਾ ਇੱਕ ਪ੍ਰੋਗਰਾਮ ਹੈਗਾ ਸਾਡੇ ਇਸ ਰੇਡੀਓ ਪਲੇਟਫਾਰਮ ਦੇ ਉੱਤੇ ਜਿਹਦੇ 'ਚ ਤੁਹਾਨੂੰ ਆਪਣੇ ਦੇਸ਼ ਦੇ ਬਾਰੇ ਤੇ ਜੀਓਪੋਲਿਟਿਕਸ ਦੇ ਬਾਰੇ ਯਾਨੀ ਦੁਨੀਆ ਭਰ ਦੇ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਪਤਾ ਚੱਲਦਾ। ਅੱਜ ਜਦੋਂ ਲਾਈਵ ਚੱਲ ਰਿਹਾ ਸੀ ਤਾਂ ਉਹਦੇ ਵਿੱਚ ਮੈਂ ਇਹ ਦੱਸਿਆ ਸੀ ਕਿ ਅੱਜ ਜਦੋਂ ਇਹ ਪ੍ਰੋਗਰਾਮ ਪੇਸ਼ ਕਰਨ ਜਾ ਰਹੇ ਤਾਂ ਦੋ ਮਸਲੇ ਸੀਗੇ। ਇੱਕ ਤਾਂ ਭਾਰਤ ਦੇ ਵਿੱਚ ਜਿਹੜਾ ਮਸਲਾ ਚੱਲ ਰਿਹਾ ਜੇ ਲਾਈਵ ਸਰੋਤਿਆਂ ਨੇ ਨਹੀਂ ਸੁਣਿਆ ਉਹ ਇਹ ਕਿ ਬੜੇ ਸਾਰੇ ਲੋਕਾਂ ਨੂੰ ਹੋਊਗਾ ਕਿ ਕਾਂਗਰਸ ਜਨਤਾ ਪਾਰਟੀ ਦਾ ਪ੍ਰਦਰਸ਼ਨ ਜਾਂ ਭਾਰਤ ਦੇ ਵਿੱਚ ਜੋ ਵੀ ਹੋ ਰਿਹਾ ਆ ਕਿਸਾਨਾਂ ਦੇ ਉੱਤੇ ਹੁਣ ਜਿਸ ਕਿਸਮ ਦੇ ਨਾਲ ਧੱਕੇਸ਼ਾਹੀ ਕਰਨ ਲੱਗੀ ਹੈ ਸਰਕਾਰ ਉਹਦੇ ਬਾਰੇ ਗੱਲ ਕੀਤੀ ਜਾਵੇ। ਉਹਦੇ ਬਾਰੇ ਕਰ ਹੀ ਰਿਹਾ ਮੀਡੀਆ। ਜੇ ਤੁਹਾਨੂੰ ਪੰਜਾਬੀ ਸਮਝ ਆਉਂਦੀ ਹੈ ਹਿੰਦੀ ਸਮਝ ਆਉਂਦੀ ਹੈ ਤੁਸੀਂ ਉਹ ਇੰਡੀਅਨ ਮੀਡੀਆ ਆਊਟਲੈਟਸ 'ਤੇ ਜਾ ਕੇ ਦੇਖ ਸਕਦੇ ਹੋ। ਦੈਟਸ ਨੋਟ ਵਟ ਵੀ ਵਾਂਟ ਟੂ ਡੂ। ਵੀ ਵਾਂਟ ਟੂ ਡੂ ਦੈਟ ਸਟੱਫ, ਉਹ ਸਟੱਫ ਕੇਟਰ ਕਰਨਾ ਚਾਹੁੰਦੇ ਹਾਂ, ਤੁਹਾਡੇ ਤੱਕ ਲੈ ਕੇ ਆਉਣਾ ਚਾਹੁੰਦੇ ਹਾਂ ਜਿਹਦੇ ਤੱਕ ਤੁਹਾਡੀ ਅਪਰੋਚ ਜਾਂ ਤੁਹਾਡੇ ਜਿਹੜੇ ਬਜ਼ੁਰਗਾਂ ਦੀ ਅਪਰੋਚ ਹੈ ਨਹੀਂ ਪਹੁੰਚ ਪਾਉਂਦੀ ਜਾਂ ਨਹੀਂ ਸਮਝ ਪਾਉਂਦੇ। ਔਰ ਆਸਟ੍ਰੇਲੀਆ ਦੀ ਹਿਸਟਰੀ ਦੇ ਵਿੱਚੋਂ ਕੁਝ ਐਸੇ ਚੈਪਟਰ ਲੈ ਕੇ ਆਏ ਹੈ ਜਿਨ੍ਹਾਂ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਔਰ ਅੰਗਰੇਜ਼ੀ ਦੇ ਵਿੱਚ ਗੱਲ ਕਰਨਾ ਪਾਬੰਦੀ ਸ਼ੁਦਾ, ਜਿਹਦੇ ਬਾਰੇ ਗੱਲ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਬਸਤੀਵਾਦ ਦੇ ਵੀ ਕੁਝ ਐਸੇ ਕਾਲੇ ਸੱਚ ਨੇ ਜਿਨ੍ਹਾਂ ਦੇ ਬਾਰੇ ਬਸਤੀਵਾਦ ਦੇ ਉਹ ਲੋਕ ਜਿਹੜੇ ਨੇ ਜਿਹੜੇ ਚੁੱਕ ਕੇ ਝੰਡਾ ਬਿਲਕੁਲ ਮੂਹਰੇ ਹੁੰਦੇ ਨੇ ਜਿਹੜੇ ਗੱਲ ਕਰਦੇ ਨੇ ਕਿ ਹਾਂ ਵੀ ਵਰ ਦੀ ਸੈਟਲਰ, ਉਹ ਸੈਟਲਰਸ ਵੀ ਨਹੀਂ ਇਹਦੇ 'ਤੇ ਗੱਲ ਕਰਨਾ ਚਾਹੁੰਦੇ। ਸਮਝ ਰਹੇ ਹੋ ਚਿੱਟੀ ਚਮੜੀ ਵਾਲੇ, ਉਹਨਾਂ ਦੀਆਂ ਕੁਛ ਗਿਣਤੀਆਂ ਮਿਣਤੀਆਂ ਨੇ ਅੱਜ ਸੁਧਾਰਨ ਦਾ ਮੌਕਾ ਮਿਲਿਆ ਅਤੇ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਦੇ ਹਾਂ। ਅੱਛਾ, ਜਿਹੜਾ ਮੈਂ ਟਿੱਪਣੀ ਕਰਨ ਲੱਗਿਆ ਸੀ ਇਸ ਪ੍ਰੋਗਰਾਮ ਦੇ ਵਿੱਚ ਉਹ ਇਹ ਸੀ ਕਿ ਵਨ ਨੇਸ਼ਨ ਪਾਰਟੀ ਦੇ ਨੇਤਾ ਜਿਹੜੇ ਨੇ ਪੌਲਿਨ ਹੈਨਸਨ, ਵੈਸੇ ਤਾਂ ਉਹਨਾਂ ਦੀ ਪਾਰਟੀ ਦਾ ਨਾਮ ਹੀ ਵਨ ਨੇਸ਼ਨ ਨਹੀਂ ਹੈਗਾ, ਉਹ ਪਾਰਟੀ ਵੀ ਵਨ ਪਰਸਨ ਪਾਰਟੀ ਕਹਿ ਸਕਦੇ ਹੋ ਤੁਸੀਂ, ਜਿੱਦਾਂ ਬੜੀ ਵਾਰ ਕਿਹਾ ਵੀ ਜਾ ਚੁੱਕਿਆ ਹੈਗਾ। ਖੈਰ ਇਹਦੇ ਅਲੱਗ ਅਲੱਗ ਮੀਮ ਵੀ ਹੈਗੇ ਨੇ ਜਿਹਦੇ 'ਤੇ ਇੱਕ ਅੱਜ ਕੱਲ੍ਹ ਮੀਮ ਬੜਾ ਚੱਲ ਰਿਹਾ ਕਿ ਪੱਤਰਕਾਰ ਪੁੱਛ ਰਹੀ ਹੈ ਬਾਨਵੀ ਜੋਇਸ ਤੋਂ ਕਿ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਜਿਹੜਾ ਗਲਤੀ ਕਰ ਲਈ ਵਨ ਨੇਸ਼ਨ ਪਾਰਟੀ 'ਚ ਆ ਕੇ, ਅਤੇ ਉਹ ਫਿਰ ਬਾਨਵੀ ਜੋਇਸ ਉੱਚੀ ਦੇਣੇ ਖਿੱਚ ਕੇ ਬੋਲਦੇ ਨੇ ਸ਼ਟ ਅਪ, ਬਾਅਦ 'ਚ ਉਹ ਕਹਿ ਰਹੇ ਨੇ ਸੋਰੀ ਇਟ ਵਾਜ਼ ਮਾਈ ਡੋਗ। ਖੈਰ ਦੈਟਸ ਅ ਮੀਮ ਜਿਹੜਾ ਕਿ ਸੋਸ਼ਲ ਮੀਡੀਆ 'ਤੇ ਚੱਲਦੇ, ਬਟ ਹੂ ਇਜ਼ ਦੀ ਡੋਗ, ਹੂ ਇਜ਼ ਬਾਰਕਿੰਗ, ਉਹ ਮੈਂ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦਾ। ਅੱਛਾ, ਪੌਲਿਨ ਹੈਨਸਨ ਦਾ ਨਾ ਇੱਕ ਰਵੱਈਆ ਹੈਗਾ, ਉਹ ਜਦੋਂ ਸਟੈਂਡ ਲੈ ਜਾਂਦੇ ਨੇ ਕਿਸੇ ਚੀਜ਼ 'ਤੇ ਤਾਂ ਬੜਾ ਸਖਤ ਲੈ ਜਾਂਦੇ ਨੇ, ਔਰ ਸਿਆਸਤ ਦੇ ਵਿੱਚ ਸਖਤ ਸਟੈਂਡ ਦੀ ਲੋੜ ਨਹੀਂ ਹੁੰਦੀ ਹੈਗੀ। ਸ਼ਾਇਦ ਇਸੇ ਕਰਕੇ ਪੌਲਿਨ ਹੈਨਸਨ ਦੇ ਜਿਹੜੇ ਪ੍ਰੇਮੀ ਨੇ ਉਹ ਵੀ ਕੱਟੜ ਪ੍ਰੇਮੀ ਨੇ ਅਤੇ ਜਿਹੜੇ ਵਿਰੋਧੀ ਨੇ ਉਹ ਵੀ ਕੱਟੜ ਵਿਰੋਧੀ ਨੇ। ਸੋ ਇਹ ਵੀ ਇੱਕ ਜਿਹੜੀ ਚੀਜ਼ ਹੈਗੀ ਹੈ ਸਿਆਸਤ ਦੇ ਵਿੱਚ, ਕਦੇ ਵੀ ਆਪਣੇ ਆਪ ਨੂੰ ਇਸ ਕਿਸਮ ਦਾ ਨਹੀਂ ਦਿਖਾਉਣਾ ਹੁੰਦਾ ਹੈਗਾ। ਤੁਸੀਂ ਬਹੁਤ ਡਿਪਲੋਮੈਟਿਕ ਹੋਣੇ ਚਾਹੀਦੇ ਹੋ, ਡਿਪਲੋਮੈਸੀ ਸਮਝਦੇ ਹੋ, ਡਿਪਲੋਮੈਸੀ ਦੇ ਉੱਤੇ ਆਪਾਂ ਇੱਕ ਪੂਰਾ ਕਰ ਚੁੱਕੇ ਹਾਂ ਕੂਟਨੀਤੀ। ਉੱਦਾਂ ਹੀ ਸਿਆਸਤਦਾਨ ਜਿਹੜੇ ਹੁੰਦੇ ਨੇ ਉਹ ਆਪਣੇ ਆਪ ਨੂੰ ਬੜਾ ਇੱਦਾਂ ਜਿਹਾ ਰੱਖਦੇ ਨੇ, ਜੇ ਕੱਲ੍ਹ ਨੂੰ ਰਾਤ ਹੋਈ ਹੋ ਨਾ ਤਾਂ ਮੈਂ ਕਹੂੰਗਾ ਦੇਖਿਆ ਸਾਡੇ ਕਰਕੇ ਹੀ ਦਿਨ ਹੋਇਆ ਸੀ, ਸਾਡੇ ਕਰਕੇ ਹੀ ਸੂਰਜ ਡੁੱਬ ਨਹੀਂ ਰਿਹਾ। ਅਤੇ ਜੇ ਰਾਤ ਹੋਊਗੀ ਅਤੇ ਸਵੇਰ ਨਾ ਚੜ੍ਹੀ ਅਤੇ ਫਿਰ ਸਿਆਸਤਦਾਨ ਕਹਿਣ ਇਹ ਤਾਂ ਜੀ ਦੇਖੋ ਇਹ ਤਾਂ ਇੱਦਾਂ ਹੀ ਹੋਣਾ ਸੀ, ਇਹ ਤਾਂ ਪਿਛਲਿਆਂ ਦੇ ਸਾਰੇ ਇਹੋ ਜਿਹੇ ਕਾਰੇ ਸੀ, ਜਿਵੇਂ ਅੱਜ ਕੱਲ੍ਹ ਟਰੰਪ ਕਹਿ ਰਹੇ ਨੇ ਨਾ ਵੀ ਪਿਛਲੇ ਰਾਸ਼ਟਰਪਤੀਆਂ ਨੇ ਇਰਾਨ ਨੂੰ ਝਮਲਾਇਆ ਬਹੁਤਾ, ਮੈਂ ਤਾਂ ਉਹਨੂੰ ਲੈਣ 'ਤੇ ਲਿਆਤਾ। ਸੋ ਐਨੀਵੇਜ਼, ਵਲਾਦਮੀਰ ਪੁਤਿਨ ਦੇ ਬਾਰੇ ਜਿਹੜੇ ਰਸ਼ੀਅਨ ਰਾਸ਼ਟਰਪਤੀ ਨੇ ਉਹਨਾਂ ਦੇ ਬਾਰੇ ਪੌਲਿਨ ਹੈਨਸਨ ਨੇ ਕਿਹਾ ਸੀ ਕਿ ਆਹ ਬੰਦਾ ਹੈ ਕੋਈ ਐਡਾ ਘੈਂਟ, ਇੰਨਾ ਘੈਂਟ ਬੰਦਾ ਵੀ ਜੇ ਆਸਟ੍ਰੇਲੀਅਨ ਸਿਆਸਤਦਾਨਾਂ ਨੂੰ ਸਿੱਖਣਾ ਚਾਹੀਦਾ ਕਿ ਦੇਸ਼ ਕਿਵੇਂ ਚਲਾਉਣਾ ਤਾਂ ਪੁਤਿਨ ਤੋਂ ਸਿੱਖਣਾ ਚਾਹੀਦਾ। ਇਨਫੈਕਟ ABC ਨੇ ਉਹਨਾਂ ਤੋਂ ਇੱਕ ਇੰਟਰਵਿਊ 'ਚ ਵੀ ਪੁੱਛਿਆ ਸੀਗਾ ਕਿ ਵਟ ਅਬਾਊਟ MH-17, ਤੁਸੀਂ ਉਹਦੇ 'ਤੇ ਵੀ ਉਹਨਾਂ ਦੇ ਹੱਕ 'ਚੋਂ, ਕਹਿੰਦੇ ਪੌਲਿਨ ਹੈਨਸਨ ਕਹਿੰਦੀ ਤੁਹਾਡੇ ਕੋਲ ਕੋਈ ਸਬੂਤ ਹੈ, ਤੁਸੀਂ ਦੇਖਿਆ ਉਹਨਾਂ ਨੂੰ ਬਟਨ ਦੱਬਦੇ ਹੋਏ। ਵੈਸੇ ਜਿਨ੍ਹਾਂ ਨੂੰ ਨਹੀਂ ਪਤਾ ਰੈਫਰੈਂਸ ਦੇ ਲਈ ਦੱਸ ਦੇਵਾਂ, ਮਲੇਸ਼ੀਅਨ ਏਅਰਲਾਈਨਸ ਦੀ ਫਲਾਈਟ 17 ਦਾ ਜ਼ਿਕਰ ABC ਦੀ ਪੱਤਰਕਾਰਾ ਕਰ ਰਹੀ ਸੀ, ਜਿਹੜੀ ਐਮਸਟਰਡਮ ਜਿਹੜਾ ਯੂਰਪ ਦਾ ਦੇਸ਼ ਹੈਗਾ ਨੈਦਰਲੈਂਡ, ਉੱਥੋਂ ਇਹ ਚੱਲਦੀ ਹੈ ਫਲਾਈਟ ਅਤੇ ਕੁਆਲਾਲੰਪੁਰ ਜਾਣੀ ਹੁੰਦੀ ਹੈ, ਪਰ ਜਦੋਂ ਉਹ ਰਸ਼ੀਅਨ ਉੱਪਰੋਂ ਜਾ ਰਹੀ ਸੀਗੀ ਆਸਮਾਨਾਂ ਦੇ ਵਿੱਚੋਂ ਤਾਂ ਕਿਹਾ ਯੂਰਪ ਦੇ ਵਿੱਚੋਂ ਗੁਜ਼ਰ ਰਹੀ ਸੀ ਤਾਂ ਕਿਹਾ ਜਾ ਰਿਹਾ ਕਿ ਰੂਸ ਦੀ ਮਾਰਕੇ ਵਾਲੀਆਂ ਮਿਜ਼ਾਈਲਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ। ਰੂਸ ਦੀ ਇੱਕ ਮਿਜ਼ਾਈਲ ਹੈ ਉਹ ਜਿਹੜੀ ਸਰਫੇਸ ਟੂ ਏਅਰ ਹਮਲਾ ਕਰਦੀ ਹੈ, BUC-9M-38, ਅਤੇ ਉਹ ਮਿਜ਼ਾਈਲ ਨੇ 17 ਜੁਲਾਈ 2014 ਨੂੰ, ਅੱਜ ਤੋਂ ਲਗਭਗ 12 ਸਾਲ ਪਹਿਲਾਂ ਅਟੈਕ ਕੀਤਾ ਸੀ, ਇਸੇ ਮਹੀਨਿਆਂ ਦੇ ਵਿੱਚ 12 ਸਾਲ ਪਹਿਲਾਂ ਉਹ ਅਟੈਕ ਹੋਇਆ ਸੀਗਾ ਅਤੇ ਯੂਕਰੇਨ ਦੇ ਹਵਾਵਾਂ ਦੇ ਵਿੱਚ ਉਹ ਜਹਾਜ਼ ਜਾ ਰਿਹਾ ਸੀ ਅਤੇ ਉਦੋਂ 283 ਲੋਕ ਮਰ ਗਏ ਸੀ ਅਤੇ 15 ਜਿਹੜੇ ਲੋਕ ਕਰੂ ਮੈਂਬਰ ਵੀ ਸੀਗੇ ਉਹਦੇ 'ਚ, ਔਰ ਕਿਹਾ ਜਾਂਦਾ ਸੀਗਾ ਕਿ ਰੂਸ ਨੇ ਉਹ ਹਮਲਾ ਇਸ ਕਰਕੇ ਕੀਤਾ ਸੀ। ਇੱਕ ਇਹ ਅਲੱਗ ਅਲੱਗ ਥਿਊਰੀਆਂ ਨੇ, ਵੈਸੇ ਉਹਦੇ ਬਾਰੇ ਹਲੇ ਕੁਛ ਨਹੀਂ ਪਤਾ। ਕਿਹਾ ਜਾਂਦਾ ਹੈ ਕਿ ਉਹਦੇ 'ਚ ਕੁਛ ਲੋਕ ਜਿਹੜੇ ਸੀਗੇ ਉਹ ਯੂਕਰੇਨ ਦੇ ਉੱਤੇ ਕਬਜ਼ਾ ਯੂਕਰੇਨ ਤੋਂ ਰੂਸ ਦਾ ਕਬਜ਼ਾ ਹਟਵਾਉਣ ਦੇ ਲਈ ਉਹਦੇ 'ਚ ਸਵਾਰ ਸੀ। ਬਹੁਤ ਸਾਰੀਆਂ ਥਿਊਰੀਆਂ ਹੈਗੀਆਂ ਨੇ। ਖੈਰ ਉਹਦੇ 'ਤੇ ਵੀ ਇੱਕ ਆਪਾਂ ਪ੍ਰੋਗਰਾਮ ਕੀਤਾ ਸੀ, ਜਿੰਨਾ ਕੁ ਮੇਰੇ ਯਾਦ ਹੈ। ਨਹੀਂ ਕੀਤਾ ਤਾਂ ਜਹਾਜ਼ਾਂ ਦੇ ਕਰੈਸ਼ ਦੇ ਉੱਤੇ ਵੀ ਇੱਕ ਪ੍ਰੋਗਰਾਮ, ਇੱਕ ਵੱਖਰਾ ਇਨਸਾਈਟ ਰਿਪੋਰਟ ਲੈ ਕੇ ਆਵਾਂਗੇ। ਐਨੀਵੇਜ਼, ਉਸ ਹਮਲੇ ਦੇ ਲਈ ਜਿਹੜੇ ਵਲਾਦੀਮੀਰ ਪੁਤਿਨ ਨੇ, ਅਕਸਰ ਉਹਨਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਂਦਾ ਹੈ ਕਿ ਉਹਨਾਂ ਦੇ ਕਰਕੇ ਇੱਦਾਂ 250 ਲੋਕ ਜਿਹੜੇ ਸੀ ਉਹ ਮਾਰੇ ਗਏ ਸੀਗੇ। ਔਰ ਉਹਦੇ ਪਿੱਛੇ ਉਹਦਾ ਜਿਹੜਾ ਬੈਕਗਰਾਊਂਡ ਹੈਗਾ ਉਹ ਈਸਟਰਨ ਯੂਕਰੇਨ ਦਾ ਇੱਕ ਆਰਮੀ ਕਨਫਲਿਕਟ ਹੈਗਾ, ਇਸ ਕਰਕੇ ਅਮਰੀਕੀ ਅਖਬਾਰਾਂ ਨੇ ਉਹਨਾਂ ਨੂੰ ਜ਼ਿੰਮੇਦਾਰ ਠਹਿਰਾਇਆ। ਆਸਟ੍ਰੇਲੀਆ ਦੇ ਵਿੱਚ ਵੀ ਮੀਡੀਆ ਨੇ ਪੁਤਿਨ ਨੂੰ ਹੀ ਜ਼ਿੰਮੇਦਾਰ ਠਹਿਰਾਇਆ ਸੀ, ਉਹ ਤੋਂ ਬਾਅਦ ਪੁਤਿਨ ਦੀ ਕਾਫੀ ਥੂ ਹੋਈ ਸੀ। ਖੈਰ ਉਸ ਵੇਲੇ ਤੇ ਫਿਰ ਉਦੋਂ ਤਾਂ ਪੁਤਿਨ ਦਾ ਪੂਰਾ ਸਟੈਂਡ ਲੈ ਕੇ ਰੱਖਦੇ ਸੀ ਪੌਲਿਨ ਹੈਨਸਨ, ਤੇ ਫਿਰ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਆਪਣਾ ਸਟੈਂਡ ਬਦਲਣਾ ਪੈ ਗਿਆ ਹੁਣ ਜਦੋਂ 2022 'ਚ ਅਟੈਕ ਕੀਤਾ ਨਾ ਰੂਸ ਨੇ ਯੂਕਰੇਨ ਦੇ ਉੱਤੇ। ਹੁਣ ਪੂਰਾ ਹੀ ਆਸਟ੍ਰੇਲੀਅਨ ਮੀਡੀਆ ਯੂਕਰੇਨ ਦੇ ਹੱਕ 'ਚ ਖੜਾ ਸੀ ਅਤੇ ਰੂਸ ਦੇ ਉਲਟ ਖੜਾ ਸੀ। ਅੱਛਾ, ਇਹ ਵੀ ਦੋਗਲਾ ਰਵੱਈਆ ਹੈਗਾ। ਜਦੋਂ ਤੋਂ ਕਹਿੰਦੇ ਨੇ ਕਿ 16,000 ਲੋਕਾਂ ਦਾ, ਯੂਕਰੇਨੀ ਲੋਕਾਂ ਦਾ ਕਤਲ ਕੀਤਾ ਪੁਤਿਨ ਨੇ, ਕਿਉਂਕਿ ਯੂਕਰੇਨ 'ਤੇ ਅਟੈਕ ਕੀਤਾ, ਅਤੇ ਇਸ ਕਰਕੇ ਪੁਤਿਨ ਦੇ ਖਿਲਾਫ ਇੰਟਰਨੈਸ਼ਨਲ ਕੋਰਟ ਨੇ ਵਾਰੰਟ ਵੀ ਜਾਰੀ ਕੀਤਾ ਹੋਇਆ। ਅਤੇ ਸੇਮ ਵਾਰੰਟ ਤਾਂ ਉਹੀ ਇੰਟਰਨੈਸ਼ਨਲ ਕੋਰਟ ਨੇ ਨਿਤਨਯਾਹੂ ਦੇ ਖਿਲਾਫ ਵੀ ਕੀਤਾ ਹੋਇਆ, ਕਿਉਂਕਿ ਜੇ ਇੱਧਰ 16,000 ਲੋਕ ਮਰੇ ਨੇ ਤਾਂ ਇੱਧਰ 76,000 ਲੋਕ ਮਰੇ ਨੇ ਗਜ਼ਾ 'ਚ। ਸੋ ਵੱਡਾ ਵਾਰੰਟ ਤਾਂ ਮੇਰੇ ਖਿਆਲ ਦੇ ਨਾਲ 4 ਗੁਣਾ ਵੱਡਾ ਵਾਰੰਟ ਤਾਂ ਨਿਤਨਯਾਹੂ ਦੇ ਖਿਲਾਫ ਹੋਣਾ ਚਾਹੀਦਾ। ਇਹ ਦੋਗਲਾ ਰਵੱਈਆ ਹੁੰਦਾ ਹੈ ਜਿਹੜਾ ਨਾ ਇਸ ਕਿਸਮ ਦੀ ਜਿਹੜੀ ਵਾਈਟ ਪੋਲੀਟਿਕਸ ਹੈ ਜਾਂ ਨੋਨ ਵਾਈਟ ਪੋਲੀਟਿਕਸ ਹੈ ਇਹਦੇ ਵਿੱਚ। ਔਰ ਇਹ ਬੜਾ ਬਹੁਤ ਆਪਣੇ ਆਪ ਨੂੰ ਕੰਫਰਟੇਬਲ ਰੱਖ ਕੇ ਰਵੱਈਆ ਹੈਗਾ ਕਿ ਜੇ ਤਾਂ ਸਾਡੇ ਹੱਕ ਦੀ ਗੱਲ ਹੈਗੀ ਹੈ ਤਾਂ ਫਿਰ ਤਾਂ ਅਸੀਂ ਚੀਕ ਚਿੱਲਾ ਕੇ ਬੋਲਾਂਗੇ ਕਿ ਆਹ ਦੇਖੋ ਜੀ ਰੂਸ ਨੇ ਕੀ ਕਾਰਾ ਕਰਤਾ। ਜਦ ਤੱਕ ਰੂਸ ਨੇ ਯੂਕਰੇਨ 'ਤੇ ਅਟੈਕ ਕੀਤਾ ਸੀਗਾ ਉਦੋਂ ਤੱਕ ਤਾਂ ਰੂਸ ਦਾ ਰਾਸ਼ਟਰਪਤੀ ਗੁਨਾਹਗਾਰ ਸੀ। ਹੁਣ ਜਦੋਂ ਨੇਤਨਯਾਹੂ ਨੇ ਉਹਨਾਂ ਤੋਂ 4-5 ਗੁਣਾ ਵੱਧ ਬੱਚੇ ਮਾਰਤੇ, ਮਹਿਲਾਵਾਂ ਮਾਰਤੀਆਂ, ਅਤੇ ਹੁਣ ਰੂਸ ਦੇ ਗੁਨਾਹਗਾਰ ਦੀ ਗੱਲ ਓਨੀ ਨਹੀਂ ਹੁੰਦੀ ਕਿਉਂਕਿ ਫਿਰ ਸਾਡੇ ਵਾਲਾ ਵੀ ਤਾਂ ਮੈਲਾ ਹੀ ਹੈਗਾ। ਅੱਛਾ, ਇਸ ਸਾਰੇ ਪਾਸੇ ਦੇ ਵਿੱਚ ਹੁਣ ਮੈਂ ਜਿਹੜੀ ਗੱਲ ਕਰਨ ਲੱਗਿਆ ਸੀਗਾ ਕਿ ਹੁਣ ਪੌਲਿਨ ਹੈਨਸਨ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਖੜਦੇ ਹੈਗੇ। ਸੋ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਹੱਕ ਦੇ ਵਿੱਚ ਉਹ ਖੜੇ ਕੁਝ ਸੈਕਿੰਡ ਦੇ ਲਈ ਜਾਂ ਕੁਝ ਮਿੰਟਾਂ ਦੇ ਲਈ ਜਾਂ ਉਸ ਪੋਡਕਾਸਟ ਦੇ ਵਿੱਚ ਸਿਰਫ ਵਾਹ ਵਾਹੀ ਖੱਟਣ ਦੇ ਲਈ। ਪਹਿਲਾਂ ਮੋਨੋਕਲਚਰ ਵਾਲੀ ਬਹਿਸ ਛੇੜਤੀ, ਹੁਣ ਆ ਵਾਈਟ ਆਸਟ੍ਰੇਲੀਆ ਪਾਲਿਸੀ ਵਾਲੀ ਬਹਿਸ ਛੇੜਤੀ। ਬਸ ਬਹਿਸਾਂ ਛੇੜੀ ਜਾਓ ਅਤੇ ਸਾਨੂੰ ਅਲੱਗ ਅਲੱਗ ਮੁੱਦੇ ਦੇ ਹੀ ਰੱਖੋ, ਅਲੱਗ ਅਲੱਗ ਜੱਬ ਪਾਈ ਰੱਖੋ, ਆਸਟ੍ਰੇਲੀਆ ਦੀ ਕਮਿਊਨਿਟੀ ਨੂੰ ਡਿਵਾਈਡ ਕਰੀ ਰੱਖੋ। ਬਟ ਜਿੱਦਾਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਬਾਰੇ ਅੱਜ ਪੂਰੀ ਤੁਹਾਨੂੰ ਜਾਣਕਾਰੀ ਦੇਣੀ ਹੈ ਕੀ ਸੀ, ਕੀ ਹੈ, ਕਿਉਂ ਹੁਣ ਇਹਦੀ ਗੱਲ ਕਰਨ ਤੋਂ ਸਿਆਸਤਦਾਨ ਜਿਹੜੇ ਨੇ ਬਚ ਰਹੇ ਨੇ, ਭਾਵੇਂ ਕਿ ਜਿਨ੍ਹਾਂ ਨੇ ਗੱਲ ਕਹਿ ਵੀ ਦਿੱਤੀ ਹੈ, ਮੂੰਹ ਤੋਂ ਕੱਢ ਵੀ ਦਿੱਤੀ ਹੈ, ਭਾਵੇਂ ਕਿ ਉਹ ਵੀ ਲੋਕ ਜਿਹੜੇ ਆਪਣੇ ਆਪ ਨੂੰ ਦੋ ਇੱਕ ਲਕੀਰ ਹੁੰਦੀ ਹੈ ਨਾ। ਜਦੋਂ ਤੁਹਾਨੂੰ ਫਰੈਂਚ ਰੈਵੋਲਿਊਸ਼ਨ ਦੇ ਬਾਰੇ ਦੱਸਿਆ ਸੀ ਕਿ ਇੱਕ ਸੈਂਟਰਲਿਸਟ ਅਪਰੋਚ ਹੁੰਦੀ ਹੁੰਦੀ ਹੈ, ਸੈਂਟਰਲਿਸਟ ਅਪਰੋਚ ਤੋਂ ਜਿਹੜੇ ਖੱਬੇ ਪੱਖ ਦੇ ਹੁੰਦੇ ਨੇ ਉਹ ਜ਼ਿਆਦਾਤਰ ਪੂੰਜੀਵਾਦ ਦੇ ਖਿਲਾਫ ਹੁੰਦੇ ਨੇ, ਮਜ਼ਦੂਰਾਂ ਦੇ ਹੱਕ ਦੇ ਹੁੰਦੇ ਨੇ, ਲੈਫਟਿਸਟ ਪਾਰਟੀਆਂ ਹੁੰਦੀਆਂ ਨੇ ਉਹ। ਜਿਹੜੇ ਸੈਂਟਰਲਿਸਟ ਅਪਰੋਚ ਤੋਂ ਰਾਈਟ ਵਿੰਗ ਵੱਲ ਹੁੰਦੇ ਨੇ ਉਹ ਐਕਸਟ੍ਰੀਮਿਸਟ ਅਪਰੋਚ ਵਾਲੇ ਹੁੰਦੇ ਨੇ, ਪੂੰਜੀਪਾਤੀਵਾਦ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਹੁੰਦੇ ਨੇ। ਔਰ ਜਿੱਦਾਂ ਪੌਲਿਨ ਹੈਨਸਨ ਨੇ, ਉਹ ਤਾਂ ਖੁਦ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਦੇ ਨਾਲ ਗੇੜੇ ਕੱਢਦੇ ਨੇ ਇਟਲੀ ਦੇ, ਯੂਕੇ ਦੇ। ਮੇਰਾ ਵੀ ਕੋਈ ਇਹੋ ਜਿਹਾ ਫਰੈਂਡ ਹੋਣਾ ਚਾਹੀਦਾ, ਦੇਸ਼ ਦਾ ਸਭ ਤੋਂ ਅਮੀਰ ਬੰਦਾ ਨਾ ਵੀ ਹੋਵੇ, 10ਵਾਂ 12ਵਾਂ ਅਮੀਰ ਵੀ ਕੋਈ ਚੱਲੂਗਾ, ਕੋਈ 50ਵੇਂ ਨੰਬਰ ਦਾ ਅਮੀਰ ਵੀ ਹੈਗਾ ਤਾਂ ਦੱਸ ਦਿਓ ਭਾਈ, ਆਪਾਂ ਆੜੀ ਪਾਈਏ ਇਕੱਠੇ ਅਤੇ ਆਪਾਂ ਵੀ ਘੁੰਮ ਕੇ ਆਈਏ। ਚਲੋ ਇਟਲੀ ਯੂਕੇ ਨਾ ਸੀ, ਆ ਫੀਜੀ ਤੱਕ ਹੀ ਗੇੜਾ ਕਢਾ ਲਿਓ। ਇਹੋ ਜਿਹਾ ਕੋਈ ਨਾ ਕੋਈ ਬੰਦਾ ਹੋਣਾ ਚਾਹੀਦਾ। ਪੌਲਿਨ ਹੈਨਸਨ ਦੀ ਇੱਕ ਤਾਂ ਹੈਗੀ ਹੈ ਜੀਨਾ ਰਾਇਨਹਾਰਟ, ਪੱਕੀ ਆੜੀ ਹੈਗੀ ਹੈ, ਨਾਲੇ ਆਪਣਾ ਹੈਲੀਕਾਪਟਰ ਦੇ ਲੱਗਦੀ ਹੈ, ਲੈ ਸਹੇਲੀਏ ਜਾਇਆ ਜਿੱਥੇ ਭੈਣੇ ਜਾਣਾ ਹੈਗਾ, ਗੇੜਾ ਕੱਢਿਆ। ਬੈਕ ਟੂ ਦੀ ਟੋਪਿਕ, ਵਾਈਟ ਆਸਟ੍ਰੇਲੀਆ ਪਾਲਿਸੀ ਆਸਟ੍ਰੇਲੀਆ ਦੇ ਇਤਿਹਾਸ ਦਾ ਬੜਾ ਮਹੱਤਵਪੂਰਨ ਔਰ ਬੜਾ ਵਿਵਾਦਪੂਰਨ ਅਧਿਆਇ ਹੈਗਾ। ਅੱਜ ਹੁਣ ਇਸ ਪਾਲਿਸੀ ਦੀ ਤੁਲਨਾ ਦੂਜੇ ਦੇਸ਼ਾਂ ਦੇ ਨਾਲ, ਕੌਮਾਂਤਰੀ ਕਾਨੂੰਨ ਕੀ ਕਹਿੰਦੇ ਨੇ, ਇਮੀਗ੍ਰੇਸ਼ਨ ਨਿਯਮਾਂ ਨੂੰ ਲੈ ਕੇ ਇਸ ਪੂਰੇ ਮਸਲੇ ਦੇ ਉੱਤੇ, ਮੈਂ ਇਹ ਨਹੀਂ ਕਹੂੰਗਾ ਕਿ ਬਹੁਤ ਡਿਟੇਲਡ ਬੜੀ ਗਹਿਰੀ ਰਿਸਰਚ ਮੈਂ ਕੱਢ ਕੇ ਆਇਆ ਕਰਕੇ ਆਇਆ, ਪਰ ਕਾਫੀ ਮਿਹਨਤ ਕਰਕੇ ਆਇਆ ਹੈਗਾ। ਸੋ ਜਿੰਨੀ ਕੁ ਵੀ ਕਰਕੇ ਆਇਆ ਉਨਾ ਕੁ ਸੁਣ ਲਿਓ ਤਾਂ ਕਿ ਸਮਝ ਲੱਗ ਜਾਵੇ ਤੁਹਾਨੂੰ, ਪੰਜਾਬੀ 'ਚ ਸਮਝਾਉਣ ਆਇਆ। ਵੱਡੀ ਗੱਲ ਇਹ ਹੈ ਕਿ ਪੰਜਾਬੀ 'ਚ ਦੱਸਣ ਆਇਆ ਤੁਹਾਨੂੰ ਕਿ ਵਾਈਟ ਆਸਟ੍ਰੇਲੀਆ ਪਾਲਿਸੀ, ਵਟ ਵਾਸ ਦੀ ਵਾਈਟ ਆਸਟ੍ਰੇਲੀਆ ਪਾਲਿਸੀ, ਅਤੇ ਕਿਉਂ ਹੁਣ ਇਹਦੀ ਗੱਲ ਨਹੀਂ ਹੋਣੀ ਚਾਹੀਦੀ, ਅਤੇ ਜੇ ਕੋਈ ਕਰ ਰਿਹਾ ਹੈਗਾ ਤਾਂ ਫਿਰ ਉਹ ਕਿਉਂ ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਨਾਲ ਆਪਣਾ ਪੋਲੀਟੀਕਲ ਸੁਸਾਈਡ ਕਰ ਰਿਹਾ। ਪ੍ਰੋਗਰਾਮ ਇਨਸਾਈਟ ਰਿਪੋਰਟ।

ਬੇਸਿਕਲੀ ਜਦੋਂ ਵਾਈਟ ਆਸਟ੍ਰੇਲੀਆ ਪਾਲਿਸੀ ਦੀ ਗੱਲ ਕਰਦੇ ਨਾ ਤਾਂ ਇੱਕ ਗੱਲ ਸਮਝ ਕੇ ਚੱਲਿਓ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਕੋਈ ਇੱਕ ਇੱਕ ਕੋਈ ਨੀਤੀ ਨਹੀਂ ਸੀ, ਕੋਈ ਇੱਕ ਪਾਲਿਸੀ ਨਹੀਂ ਸੀਗੀ, ਬਲਕਿ ਉਹ ਮਲਟੀਪਲ ਪਾਲਿਸੀਜ਼ ਦਾ ਇੱਕ ਗਰੁੱਪ ਸੀ। ਅਲੱਗ ਅਲੱਗ ਨੀਤੀਆਂ ਸੀਗੀਆਂ, ਅਲੱਗ ਅਲੱਗ ਜਿਹੜੇ ਕਾਨੂੰਨ ਸੀਗੇ ਜਿਹੜੇ ਉਹਦੇ ਤਹਿਤ ਉਸ ਵਕਤ ਦੀ ਸਰਕਾਰ ਵਰਤਦੀ ਸੀ। ਉਸ ਵਕਤ ਦੀ ਮਤਲਬ ਜਦੋਂ 1901 ਦੇ ਵਿੱਚ ਆਸਟ੍ਰੇਲੀਆ ਫੈਡਰੇਸ਼ਨ ਬਣਿਆ ਸੀ, ਉਹ ਤੋਂ ਬਾਅਦ ਹੀ ਸੰਵਿਧਾਨ ਆਇਆ ਨਾ ਸਾਡੇ ਕੋਲ। ਉਹ ਤੋਂ ਪਹਿਲਾਂ ਵੀ ਸਰਕਾਰ ਸੀ ਪਰ ਉਹ ਚੱਲਦੀ ਸੀ ਇੰਗਲੈਂਡ 'ਚੋਂ ਬੈਠ ਕੇ। ਇੰਗਲੈਂਡ ਦਾ ਜਿਹੜੀ ਸ਼ਾਹੀ ਗੱਦੀ ਸੀ ਉਹ ਇੱਥੇ ਆਸਟ੍ਰੇਲੀਆ ਨੂੰ ਚਲਾਉਂਦੀ ਸੀ, ਅਤੇ ਆਸਟ੍ਰੇਲੀਆ ਦੀਆਂ ਅਲੱਗ ਅਲੱਗ ਕਲੋਨੀਆਂ ਸੀ, ਜਾਂ ਇੰਝ ਕਹਿ ਲਓ ਕਿ ਬ੍ਰਿਟੇਨ ਦੀਆਂ ਅਲੱਗ ਅਲੱਗ ਕਲੋਨੀਆਂ ਸੀ। ਨਿਊ ਸਾਊਥ ਵੇਲਜ਼ ਇੱਕ ਕਲੋਨੀ ਸੀ, ਵਿਕਟੋਰੀਆ ਇੱਕ ਕਲੋਨੀ ਸੀ, ਤਸਮੇਨੀਆ ਇੱਕ ਕਲੋਨੀ ਸੀ, ਕੁਇਨਜ਼ਲੈਂਡ ਇੱਕ ਕਲੋਨੀ ਸੀ। ਉਹ ਬਾਅਦ ਦੇ ਵਿੱਚ ਕਲੋਨੀਆਂ ਇਕੱਠੀਆਂ ਕਰਕੇ ਸਟੇਟਸ ਬਣਾ ਦਿੱਤੀਆਂ ਗਈਆਂ, ਸਟੇਟਸ ਨੂੰ ਜੋੜ ਕੇ ਇੱਕ ਦੇਸ਼ ਬਣਾ ਦਿੱਤਾ ਗਿਆ। ਇੱਕ ਕਲੋਨੀ ਜਿਹੜੀ ਨਿਊਜ਼ੀਲੈਂਡ ਉਹ ਅੱਡ ਕਰ ਦਿੱਤੀ ਗਈ, ਉਹਨੂੰ ਵੀ ਇੱਕ ਅਲੱਗ ਦੇਸ਼ ਦਾ ਸਟੇਟਸ ਦੇ ਦਿੱਤਾ ਗਿਆ, ਅਤੇ 1901 ਦੇ ਵਿੱਚ ਆਸਟ੍ਰੇਲੀਆ ਦਾ ਸੰਵਿਧਾਨ ਬਣਾਇਆ ਗਿਆ, ਅਤੇ ਆਸਟ੍ਰੇਲੀਆ ਇੱਕ ਸੁਤੰਤਰ ਵੱਖਰਾ ਮੁਲਕ ਹੋਇਆ, ਇਹਦਾ ਇੱਕ ਆਪਣਾ ਪ੍ਰਧਾਨ ਮੰਤਰੀ ਦਿੱਤਾ ਗਿਆ। ਇਹਦੇ ਫੈਸਲੇ ਇੱਥੋਂ ਹੀ ਲਏ ਜਾਣ ਲੱਗ ਪਏ, ਹਾਲਾਂਕਿ ਰਾਸ਼ਟਰਪਤੀ ਨਹੀਂ ਦਿੱਤਾ, ਫੈਡਰਲ ਸਿਸਟਮ ਹੀ ਸਾਨੂੰ ਦਿੱਤਾ ਗਿਆ, ਰਿਪਬਲਿਕਨ ਸਿਸਟਮ ਨਹੀਂ ਦਿੱਤਾ ਗਿਆ। ਉਹਦੇ ਵੀ ਅਲੱਗ ਜਿਹੜੇ ਨੇ ਜ਼ਿਕਰ ਆਪਾਂ ਬੜੀ ਵਾਰ ਕਰ ਚੁੱਕੇ ਹਾਂ ਕਿ ਰਾਸ਼ਟਰਪਤੀ ਦਾ ਮਤਲਬ ਇਹ ਹੁੰਦਾ ਕਿ ਦੇਸ਼ ਦੀਆਂ ਤਾਕਤਾਂ ਦੇਸ਼ ਦੇ ਅੰਦਰ, ਇਹਦਾ ਮਤਲਬ ਇਹ ਨਹੀਂ ਹੈ ਕਿ ਹਾਲੇ ਵੀ ਸ਼ਾਹੀ ਗੱਦੀ ਸਾਡੇ ਫੈਸਲੇ ਲੈਂਦੀ ਹੈ। ਜਿਹੜੇ ਵੀ ਡਿਸੀਜਨਸ ਹੈਗੇ ਨੇ ਇੰਟਰਨੈਸ਼ਨਲ ਡਿਪਲੋਮੈਸੀ ਤੋਂ ਲੈ ਕੇ ਦੇਸ਼ ਦੀਆਂ ਪੋਲਿਸੀਜ਼ ਤੈਅ ਕਰਨ ਤੱਕ, ਉਹ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਹੀ ਲੈਂਦਾ ਹੈਗਾ, ਬਟ ਇੱਕ ਸਿਰਫ ਇੱਜ਼ਤ ਦੇ ਤੌਰ ਦੇ ਉੱਤੇ ਅਸੀਂ ਹਾਲੇ ਵੀ ਜਿਹੜਾ ਆਪਣੀ ਇੱਕ ਵਾਗਡੋਰ ਹੈ ਉਹ ਇੰਗਲੈਂਡ ਨੂੰ ਸੌਂਪ ਰੱਖੀ ਹੈ, ਅਤੇ ਕਿਉਂਕਿ ਇੰਗਲੈਂਡ ਦਾ ਰਾਜਾ ਜਾਂ ਜਿਹੜਾ ਵੀ ਰਾਣੀ ਹੁੰਦਾ ਸ਼ਾਹੀ ਗੱਦੀ ਦਾ ਦੇਸ਼ 'ਚ ਮੌਜੂਦ ਨਹੀਂ ਰਹਿ ਸਕਦਾ, ਉਹ ਇੰਗਲੈਂਡ 'ਚ ਬਹਿੰਦੇ ਨੇ, ਇਸ ਕਰਕੇ ਉਹਨਾਂ ਦਾ ਰਿਪ੍ਰੈਜੈਂਟੇਟਿਵ ਜਿਹੜਾ ਗਵਰਨਰ ਜਨਰਲ ਉਹ ਆਸਟ੍ਰੇਲੀਆ ਨੂੰ ਦੇ ਦਿੱਤਾ ਗਿਆ। ਸੋ ਇਹ ਇੱਕ ਮੋਟਾ ਮੋਟਾ ਜਿਹਾ ਇਤਿਹਾਸ ਨਾ। ਵਾਈਟ ਆਸਟ੍ਰੇਲੀਆ ਪੋਲਿਸੀ 70s ਦੇ ਦਹਾਕੇ ਤੱਕ ਰਹੀ, ਬਟ ਇਹ ਇੱਕਦਮ ਖਤਮ ਨਹੀਂ ਹੋਈ। ਜਿਹੜੇ ਵਾਰ ਵਾਰ ਖਬਰਾਂ ਦੇ ਵਿੱਚ ਵੀ ਸਾਨੂੰ ਦੱਸਣਾ ਪੈਂਦਾ ਕਿ ਗੌ ਵਿਟਲਮ ਦੇ ਟਾਈਮ 'ਤੇ ਖਤਮ ਹੋ ਗਈ, ਉਹਨੂੰ ਵੀ ਅੱਜ ਤੁਹਾਨੂੰ ਥੋੜ੍ਹੀ ਜਿਹੀ ਡਿਟੇਲ 'ਚ ਸਮਝਾਵਾਂਗੇ। ਇੱਕਦਮ ਨਹੀਂ ਹੋਈ, ਇਟ ਟੁੱਕ ਟਾਈਮ ਟੂ ਐਬੋਲਿਸ਼ਡ, ਬਲਕਿ ਉਹਦੇ ਪਿੱਛੇ ਵੀ ਆਪਣੀ ਇੱਕ ਪ੍ਰੋਸੈਸ ਸੀਗੀ, ਉਹ ਪ੍ਰੋਸੈਸ ਤੁਹਾਨੂੰ ਸਮਝਾਉਂਦੇ ਹੈਗੇ। ਬਟ 1901 ਤੋਂ ਲੈ ਕੇ ਦ ਬਿਗਨਿੰਗ ਫਰੋਮ 1901 ਜਦੋਂ ਤੋਂ ਦੇਸ਼ ਫੈਡਰੇਸ਼ਨ ਬਣਿਆ, ਜਦੋਂ ਤੋਂ ਸਾਡਾ ਸੰਵਿਧਾਨ ਬਣਿਆ 70s ਦੇ ਦਹਾਕੇ ਤੱਕ, ਜਿਹੜੇ ਯੂਰੋਪੀਅਨ ਲੋਕ ਸੀਗੇ ਉਹ ਆ ਸਕਦੇ ਸੀ, ਖਾਸ ਤੌਰ ਦੇ ਉੱਤੇ ਗੈਰ ਯੂਰੋਪੀਅਨ ਜਾਂ ਫਿਰ ਜਿਹੜੇ ਨੌਰਥ ਅਮੈਰੀਕਨ ਲੋਕ ਸੀ, ਅਮੈਰੀਕਾ, ਕੈਨੇਡਾ, ਗ੍ਰੀਨਲੈਂਡ ਦੇ ਲੋਕ, ਇਹ ਆ ਸਕਦੇ ਸੀ। ਜਿਹੜੇ ਏਸ਼ੀਆਈ ਲੋਕ ਸੀ, ਸਪੈਸ਼ਲੀ ਲੈਟਿਨ ਕੰਟਰੀ ਦੇ ਤਾਂ ਲੋਕ ਇੱਥੇ ਆਉਂਦੇ ਵੀ ਨਹੀਂ ਸੀ, ਬਲਕਿ ਉਹਨਾਂ ਨੂੰ ਲਿਆਇਆ ਜਾ, ਉਹ ਵੀ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦਾ, ਜਾਂ ਫਿਰ ਜਿਹੜੇ ਪੈਸੀਫਿਕ ਆਪਣੇ ਆਲੇ ਦੁਆਲੇ ਦੇ ਜਿਹੜੇ ਟਾਪੂ ਮੁਲਕ ਹੈਗੇ ਨੇ, 12-13-14 ਦੇਸ਼ ਹੈਗੇ ਨੇ, ਹੈ ਨਾ, ਸਮੋਆ ਹੋ ਗਿਆ, ਟੋਂਗਾ ਹੋ ਗਿਆ, ਪਾਪੂਆ ਨਿਊ ਗਿਨੀ, ਇਹ ਸਾਰੇ ਅੱਡ ਅੱਡ ਦੇਸ਼ ਜਿਹੜੇ ਹੈਗੇ ਨੇ, ਇਹਨਾਂ ਦੇ ਲੋਕਾਂ ਨੂੰ ਆਸਟ੍ਰੇਲੀਆ ਦੇ ਵਿੱਚ ਆਉਣ ਨਹੀਂ ਸੀ ਦਿੱਤਾ ਜਾਂਦਾ। ਇਮੀਗ੍ਰੇਸ਼ਨ ਦਾ ਲਾਅ ਹੀ ਅਜਿਹਾ ਬਣਿਆ ਹੋਇਆ ਸੀਗਾ, ਔਰ ਉਹ ਲਾਅ ਨੂੰ, ਉਹ ਗਰੁੱਪ ਆਫ ਲਾਅਸ ਨੂੰ ਕਹਿੰਦੇ ਸੀ ਵਾਈਟ ਆਸਟ੍ਰੇਲੀਆ ਪੋਲਿਸੀ, ਤਾਂ ਕਿ ਸਿਰਫ ਬ੍ਰਿਟਿਸ਼ਰਸ ਜਾਂ ਫਿਰ ਮੋਟੇ ਤੌਰ 'ਤੇ ਕਹਿ ਲਈਏ ਕਿ ਐਂਗਲੋ ਸੈਲਟਿਕ ਜਿਹੜੇ ਲੋਕ ਨੇ ਉਹ ਇਸ ਦੇਸ਼ ਦੇ ਉੱਤੇ ਆਪਣਾ ਕੰਟਰੋਲ ਬਣਾ ਕੇ ਰੱਖਣ। ਸ਼ੁਰੂਆਤ ਦੇ ਵਿੱਚ ਜਿਹੜਾ ਪੌਲਿਨ ਹੈਨਸਨ ਦਾ ਪੋਡਕਾਸਟ ਦਾ ਇੱਕ ਹਿੱਸਾ ਤੁਹਾਨੂੰ ਸੁਣਾਇਆ ਸੀ, ਉਹ 'ਚ ਦੱਸਿਆ ਉਹਨਾਂ ਨੇ ਕਿ ਯੂਰੋਪੀਅਨ ਲੋਕ ਆਉਂਦੇ ਸੀਗੇ, ਚਿੱਟੇ ਚਮੜੀ ਵਾਲੇ ਲੋਕ ਆਉਂਦੇ ਸੀ, ਬਟ ਉਹਨਾਂ ਨੇ ਥੋੜ੍ਹਾ ਜਿਹਾ ਟਾਈਮ ਲਿਆ, ਭਾਵੇਂ ਕਿ ਉਹਨਾਂ ਨੂੰ ਇੰਗਲਿਸ਼ ਨਹੀਂ ਵੀ ਆਉਂਦੀ ਸੀ, ਚਾਹੇ ਉਹ ਫਰੈਂਚ ਬੋਲਦੇ ਸੀ, ਜਰਮਨ ਬੋਲਦੇ ਸੀ, ਗ੍ਰੀਕ ਬੋਲਦੇ ਸੀ, ਦੇ ਟੁੱਕ ਦੇਅਰ ਟਾਈਮ, ਬਟ ਦੈਨ ਦੇ ਅਸਿਮੀਲੇਟਿਡ ਇਨ ਦੀ ਆਸਟ੍ਰੇਲੀਅਨ ਕਲਚਰ। ਥੋੜ੍ਹਾ ਜਿਹਾ ਟਾਈਮ ਹੋਣ ਵਾਲੇ ਲੋਕਾਂ ਨੂੰ ਵੀ ਦੇ ਦਿਓ, ਜੇ ਉਹਨਾਂ ਨੂੰ ਤੁਸੀਂ 30-40-50 ਸਾਲ ਦਿੱਤੇ ਨੇ ਤਾਂ 10, ਮੇਰੇ ਖਿਆਲ ਨਾਲ 10-15 ਸਾਲ ਲੱਗਦੇ ਹੈਗੇ ਨੇ ਪੱਕਾ ਹੋਣ ਤੋਂ ਬਾਅਦ ਇੱਕ ਬੰਦੇ ਨੂੰ, ਅਤੇ ਉਹ ਵੀ ਇੱਥੇ 'ਚ ਗੜੁੱਚੀ ਹੋ ਜਾਂਦਾ ਫਿਰ ਉਹ ਵੀ ਆਸਟ੍ਰੇਲੀਅਨ ਕਲਚਰ ਤਾਂ ਇਹੀ ਹੈ ਨਾ ਵੱਧ ਤੋਂ ਵੱਧ ਕਿ ਹਰੇ ਰੰਗ ਦੀ ਜਾਂ ਪੀਲੇ ਰੰਗ ਦੀ ਟੋਪੀ ਪਹਿਨੋ, ਆਸਟ੍ਰੇਲੀਆ ਦਾ ਝੰਡਾ ਚੱਕੋ ਅਤੇ ਗੋ ਸੌਕੇ ਰੂਸ ਗੋ, ਪੈਰਾਂ 'ਚ ਚੱਪਲਾਂ ਪਾਓ, ਬਾਰਬੀਕਿਊ ਕਰੋ, ਦੈਟਸ ਵਾਟ ਇਜ਼ ਦ ਕਲਚਰ ਇਸ। ਹੋਰ ਕਲਚਰ ਕੀ ਹੈ ਆਸਟ੍ਰੇਲੀਆ ਦਾ? ਆਸਟ੍ਰੇਲੀਆ ਦਾ ਕੋਈ ਆਪਣਾ ਕਲਚਰ ਤਾਂ ਹੈ ਨਹੀਂ, ਮਲਟੀਕਲਚਰਲ ਕੰਟਰੀ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਅਲੱਗ ਅਲੱਗ ਦੇਸ਼ਾਂ ਨੇ ਆ ਕੇ ਇੱਥੇ ਆਪਣਾ ਆਪਣਾ ਕਲਚਰ ਲਿਆਂਦਾ। ਆਸਟ੍ਰੇਲੀਆ ਦੀ ਇੱਕ ਲੈਂਗੁਏਜ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਇੰਗਲਿਸ਼ ਹੋਣੀ ਚਾਹੀਦੀ ਹੈ, ਉਹਦਾ ਤਾਂ ਸਟੈਂਡ ਮੈਂ ਵੀ ਲੈਣਾ, ਉਹਦਾ ਤਾਂ ਸਟੈਂਡ ਠੀਕ ਹੈ ਕਿ ਤੁਸੀਂ ਆਪੋ ਆਪਣੀਆਂ ਭਾਸ਼ਾਵਾਂ ਆਪਣੇ ਘਰਾਂ ਦੇ ਵਿੱਚ ਬੋਲੋ, ਬਟ ਜਦੋਂ ਤੁਸੀਂ ਕੰਮ ਦੇ ਉੱਤੇ ਆ ਜਾਂਦੇ ਹੋ, ਸੜਕ ਦੇ ਉੱਤੇ ਆ ਜਾਂਦੇ ਹੋ, ਤਾਂ ਤੁਹਾਡੀ ਅੰਗਰੇਜ਼ੀ ਹੀ ਹੋਣੀ ਚਾਹੀਦੀ ਹੈ, ਜਿਹਦੀ ਅੱਜ ਕੱਲ੍ਹ ਇੱਕ ਬਹਿਸ ਵੀ ਤੁਰ ਪਈ ਹੈ ਕਿ ਜਿਹੜੇ ਟਰੱਕ ਡਰਾਈਵਰਸ ਨੇ ਸਪੈਸ਼ਲੀ ਆਪਣੇ ਪੰਜਾਬੀ ਵੀਰ, ਉਹਨਾਂ ਦਾ ਬਾਈਕਾਟ ਹੋ ਰਿਹਾ, ਉਹ ਅੰਗਰੇਜ਼ੀ ਨਹੀਂ ਬੋਲ ਪਾਉਂਦੇ ਜਾਂ ਬੋਲਦੇ ਨਹੀਂ, ਦੈਟ ਇਜ਼ ਰੋਂਗ। ਦੇਖੋ, ਰੇਸ਼ੀਅਲ ਡਿਸਕ੍ਰਿਮੀਨੇਸ਼ਨ ਇਜ਼ ਰੋਂਗ ਆਲਸੋ, ਬਟ ਅੰਗਰੇਜ਼ੀ ਨਾ ਸਿੱਖਣਾ ਔਰ ਇਸ ਕਲਚਰ ਦੇ ਵਿੱਚ ਅਸਿਮੀਲੇਟ ਨਾ ਹੋਣਾ, ਇਹ ਸਾਡੀ ਵੀ ਗਲਤੀ ਹੈਗੀ ਹੈ, ਸਾਨੂੰ ਵੀ ਸਮਝਣਾ ਪਏਗਾ।
ਹਰ ਇੱਕ ਚੀਜ਼ ਦੇ ਉੱਤੇ ਪੋਲੀਨੀ ਗਲਤ ਨਹੀਂ ਹੈਗੀ ਜਾਂ ਜਿਹੜੇ ਸੈਟਲਰਸ ਹੈ ਉਹਨਾਂ ਦੇ ਉੱਤੇ ਨਹੀਂ ਗੱਲ ਪਾ ਦੇਣੀ ਚਾਹੀਦੀ ਅੰਗਰੇਜ਼ੀ ਸਿੱਖਣੀ ਚਾਹੀਦੀ ਹੈ ਅੰਗਰੇਜ਼ੀ ਬੋਲਣ ਵਾਲਾ ਮੁਲਕ ਹੈਗਾ ਹੋਰੇ ਮੁਲਕ ਇਟੈਲੀਅਨ ਥੋੜ੍ਹੇ ਆ ਇਟਲੀ ਥੋੜ੍ਹੇ ਇੱਥੇ ਦੇ ਲੋਕ ਹੈਗੇ ਨੇ ਉਹ ਇਟਲੀ 'ਚ ਜਾ ਕੇ ਬੋਲੋ ਜਾਂ ਇਹ ਪੰਜਾਬ ਥੋੜ੍ਹੇ ਆ ਪੰਜਾਬ ਪੰਜਾਬੀ ਉਹ ਬੋਲਣੀ ਆ ਜਾਂ ਹਿੰਦੀ ਬੋਲਣੀ ਆ ਗੁਜਰਾਤੀ ਬੋਲਣੀ ਹੈ ਘਰਾਂ 'ਚ ਬੋਲ ਲਓ ਬਟ ਇਹ ਦੇਸ਼ ਦੇ ਵਿੱਚ ਅੰਗਰੇਜ਼ੀ ਹੀ ਬੋਲੀ ਜਾਣੀ ਚਾਹੀਦੀ ਹੈ ਫੋਰ ਦਿਸ ਪਰਟੀਕੁਲਰ ਥਿੰਗ ਜਿਹੜੇ ਵੀ ਲੋਕ ਇਸ ਸੋਚ ਦੇ ਹਾਮੀ ਹੈਗੇ ਨੇ ਉਹਨਾਂ ਦੇ ਨਾਲ ਮੈਂ ਹੈਗਾ ਬਟ ਵਾਈਟ ਆਸਟ੍ਰੇਲੀਆ ਪੋਲਿਸੀ ਵਰਗੀ ਕੋਈ ਪੋਲਿਸੀ ਹੋਣੀ ਚਾਹੀਦੀ ਹੈ ਦੈਟ ਇਜ਼ ਕੰਪਲੀਟਲੀ ਰੋਂਗ ਕਿਉਂ ਹੁਣ ਉਹ ਸਮਝਿਓ ਜ਼ਰਾ ਇਹ ਜਿਹੜੀ ਪੋਲਿਸੀ ਸੀਗੀ ਇਹਦਾ ਜਿੱਦਾਂ ਮੋਟਾ ਮੋਟਾ ਜਿਹਾ ਮਕਸਦ ਤਾਂ ਇਹ ਸੀਗਾ ਕਿ ਚਿੱਟੇ ਲੋਕ ਹੋਣੇ ਚਾਹੀਦੇ ਨੇ ਰੰਗ ਦੇ ਆਧਾਰ ਦੇ ਉੱਤੇ ਧਰਮ ਦੇ ਆਧਾਰ ਦੇ ਉੱਤੇ ਜਾਂ ਫਿਰ ਨਸਲ ਦੇ ਆਧਾਰ ਦੇ ਉੱਤੇ ਕਿਸੇ ਦੇ ਪ੍ਰਵਾਸ ਨੂੰ ਜਾਂ ਪ੍ਰਵਾਸ ਦੇ ਹੱਕ ਨੂੰ ਨਹੀਂ ਖੋਇਆ ਜਾਣਾ ਚਾਹੀਦਾ ਹੈਗਾ ਜਦੋਂ ਇਹਦੇ ਉੱਤੇ ਅਸੀਂ ਕਾਮਾ ਗਾਟਾ ਮਾਰੂ ਦੀ ਗੱਲ ਕਰਦੇ ਹਾਂ ਫਿਰ ਤਾਂ ਅਸੀਂ ਬੜਾ ਖੁੱਲ੍ਹ ਕੇ ਬੋਲਦੇ ਹੈਗੇ ਹਾਂ ਕਿ ਉੱਥੇ ਕੈਨੇਡਾ 'ਚ ਜਾਣ ਨਹੀਂ ਦਿੱਤਾ ਤਰਸੇਮ ਜੱਸੜ ਦੀਆਂ ਫਿਲਮਾਂ ਨੂੰ ਤੁਸੀਂ ਦੇਖਦੇ ਹੈਗੇ ਉੱਥੇ ਬੜਾ ਚਿਲਾਨੇ ਹੋ ਆਸਟ੍ਰੇਲੀਆ ਦੇ ਵਿੱਚ ਵੀ ਸੇਮ ਹੀ ਚੀਜ਼ ਹੋਈ ਸੀਗੀ ਪਰ ਉਹ ਚਾਈਨੀਜ਼ ਲੋਕਾਂ ਦੇ ਨਾਲ ਹੋਈ ਸੀਗੀ ਜਾਂ ਇੰਡੀਅਨਸ ਦੇ ਨਾਲ ਤਾਂ ਇੰਨੀ ਨਹੀਂ ਸੀ ਹੋਈ ਪਰ ਉਹਦੇ 'ਤੇ ਅਸੀਂ ਗੱਲ ਨਹੀਂ ਕਰਨਾ ਪਸੰਦ ਕਰਦੇ ਸਿਲੈਕਟਿਵ ਥਿਊਰੀਜ਼ ਜਿਹੜੀਆਂ ਹੈਗੀਆਂ ਨੇ ਨਾ ਬੜੀਆਂ ਮਾੜੀਆਂ ਨੇ ਸਾਡੀਆਂ ਕਿਸਾਨ ਅੰਦੋਲਨ ਦੇ ਉੱਤੇ ਅਸੀਂ ਗੱਲ ਕਰਨੀ ਚੰਗੀ ਸਮਝਦੇ ਹਾਂ ਪਰ ਜਦੋਂ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣਾ ਅਤੇ ਉਹਨਾਂ ਦੇ ਭਵਿੱਖ ਦੇ ਲਈ ਜਿਹੜੇ ਵੀ ਇਮਤਿਹਾਨ ਹੋ ਰਹੇ ਨੇ ਉਹਨਾਂ ਦੇ ਲੀਕ ਹੋਣ ਦੇ ਉੱਤੇ ਜੇ ਨੌਜਵਾਨ ਖੜ੍ਹੇ ਹੁੰਦੇ ਆ ਤਾਂ ਉਹਦੇ 'ਤੇ ਗੱਲ ਕਰਨੀ ਸਾਨੂੰ ਲੱਗਦਾ ਕਿ ਇਹ ਕਿਹੜਾ ਅਸੀਂ ਠੇਕਾ ਥੋੜ੍ਹੇ ਲਿਆ ਇਸ ਗੱਲ ਦਾ ਇਹ ਜਿਹੜੀ ਬੜੀ ਸਿਲੈਕਟਿਵ ਸੋਚ ਹੈ ਨਾ ਇਹਦੀ ਮਾਰ ਪੈਂਦੀ ਹੈ ਇਹਨੂੰ ਸੌੜੀ ਸੋਚ ਕਹਿੰਦੇ ਹਾਂ ਛੋਟੀ ਸੋਚ ਕਹਿੰਦੇ ਹਾਂ ਇਸ ਛੋਟੀ ਸੋਚ ਦੇ ਹਾਣੀ ਨਾ ਬਣੋ ਸੋਚ ਦਾ ਦਾਇਰਾ ਥੋੜ੍ਹਾ ਵਿਸ਼ਾਲ ਕਰੋ ਇਸੇ ਕਰਕੇ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਥੋੜ੍ਹੀਆਂ ਜਿਹੀਆਂ ਆਲੇ ਦੁਆਲੇ ਦੀਆਂ ਗੱਲਾਂ ਕਰਨੀਆਂ ਔਰ ਉਸ ਦੇਸ਼ ਦੀਆਂ ਗੱਲਾਂ ਕਰਨੀਆਂ ਜਿਨ੍ਹਾਂ ਦੀਆਂ ਜੜ੍ਹਾਂ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ ਜੇ ਤੁਹਾਨੂੰ ਜੜ੍ਹਾਂ ਦਾ ਇਤਿਹਾਸ ਹੀ ਨਹੀਂ ਪਤਾ ਤਾਂ ਕੀ ਪਤਾ ਹੋਏਗਾ 1901 ਤੇ ਆ ਜਾਓ ਸਿੱਧਾ ਸਿੱਧਾ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ 1901 ਦੇ ਵਿੱਚ ਇਹ ਐਕਟ ਬਣਿਆ ਸੀ ਪਹਿਲੀ ਉਹ ਫੈਡਰਲ ਸਰਕਾਰ ਜਿਹੜੀ ਆਸਟ੍ਰੇਲੀਆ ਦੀ ਸਰਕਾਰ ਹੁੰਦੀ ਹੈ ਹਾਲਾਂਕਿ ਉਹਦੀ ਕੋਈ ਇਲੈਕਸ਼ਨ ਨਹੀਂ ਸੀ ਹੋਈ ਪਹਿਲੀ ਉਹ ਸਰਕਾਰ ਦੇ ਉਹ ਤਾਂ ਸਿਰਫ ਬਰਤਾਨੀਆ ਦੀ ਮਦਦ ਦੇ ਨਾਲ ਹੀ ਚੁਣ ਲਏ ਗਏ ਸੀਗੇ ਅਲੱਗ ਅਲੱਗ ਸਟੇਟਾਂ ਦੇ ਜਿਹੜੇ ਪ੍ਰੀਮੀਅਰ ਸੀਗੇ ਅਤੇ ਇਹਨਾਂ ਨੇ ਇੱਕ ਕਾਨੂੰਨ ਬਣਾਇਆ ਸੀ ਕਾਨੂੰਨ ਦੇ ਕਈ ਅਲੱਗ ਅਲੱਗ ਹਿੱਸੇ ਸੀ ਪਰ ਉਹਦਾ ਇੱਕ ਸਭ ਤੋਂ ਵੱਡਾ ਪੈਰਾਮੀਟਰ ਕੀ ਸੀ ਕਿ ਦੇਖੋ ਜੇ ਤਾਂ ਚਿੱਟੀ ਚਮੜੀ ਵਾਲਾ ਜੇ ਮੰਨ ਲਓ ਬੰਦਾ ਜਰਮਨੀ ਤੋਂ ਹੈ ਯੂਰਪ ਤੋਂ ਹੈ ਕਿਸੇ ਵੀ ਹੋਰ ਪਾਰਟ ਤੋਂ ਇਟਲੀ ਤੋਂ ਹੈ ਇੰਗਲੈਂਡ ਤੋਂ ਹੈ ਤਾਂ ਬਗੈਰ ਸੋਚੇ ਸਮਝੇ ਸਵਿਟਜ਼ਰਲੈਂਡ ਤੋਂ ਹੈ ਤਾਂ ਉਹਨਾਂ ਨੂੰ ਆਉਣ ਦਿਓ ਕੋਈ ਚੱਕਰ ਨਹੀਂ ਉਹਨਾਂ ਨੂੰ ਆਉਣ ਦਿਓ ਜੇ ਹੋਰ ਹੋਰ ਭਾਸ਼ਾ ਬੋਲਦੇ ਨੇ ਤਾਂ ਉਹਨਾਂ ਦਾ ਇੱਕ ਡਿਕਟੇਸ਼ਨ ਟੈਸਟ ਲਿਓ ਹੁਣ ਇਹ ਡਿਕਟੇਸ਼ਨ ਟੈਸਟ ਵਟ ਵਾਜ਼ ਦੇ ਡਿਕਟੇਸ਼ਨ ਟੈਸਟ ਇਹ ਜਿਹੜਾ ਬੜੀ ਇੰਪੋਰਟੈਂਟ ਗੱਲ ਹੈ ਇਹ ਇਸੇ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ 1901 ਦੀ ਇਹ ਇੱਕ ਸਭ ਤੋਂ ਇੰਪੋਰਟੈਂਟ ਟਰਮ ਸੀਗੀ ਕਿ ਜਿਹੜੇ ਤਾਂ ਗੈਰ ਯੂਰੋਪੀਅਨ ਲੋਕ ਨੇ ਯੂਰੋਪੀਅਨ ਲੋਕਾਂ ਤੋਂ ਫਾਰਮੈਲਿਟੀ ਸੇ ਇੱਕ ਡਿਕਟੇਸ਼ਨ ਟੈਸਟ ਲੈ ਲਾਂਗੇ ਅਤੇ ਉਹਨਾਂ ਦਾ ਪਾਸ ਵੀ ਕਰ ਦੇਵਾਂਗੇ ਅਤੇ ਜਿਹੜੇ ਗੈਰ ਯੂਰੋਪੀਅਨ ਲੋਕ ਨੇ ਉਹਨਾਂ ਤੋਂ ਡਿਕਟੇਸ਼ਨ ਟੈਸਟ ਲਵਾਂਗੇ ਮਤਲਬ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੁਸੀਂ ਇਹ ਟੈਸਟ ਪਾਸ ਕਰ ਜਾਓ ਅਤੇ ਤੁਹਾਨੂੰ ਆਸਟ੍ਰੇਲੀਆ ਦਾ ਵੀਜ਼ਾ ਦੇ ਦਿੱਤਾ ਜਾਵੇ ਜੇ ਤੁਸੀਂ ਇਹ ਟੈਸਟ ਫੇਲ ਕਰ ਜਾਂਦੇ ਹੋ ਤਾਂ ਤੁਹਾਨੂੰ ਵੀਜ਼ਾ ਨਹੀਂ ਮਿਲਣਾ ਇਟਸ ਨੋਟ ਲਾਈਕ PT ਇਟਸ ਨੋਟ ਲਾਈਕ IELTS ਇਹ ਉੱਦਾਂ ਦਾ ਟੈਸਟ ਨਹੀਂ ਸੀ ਸੀਗਾ ਅੰਗਰੇਜ਼ੀ ਦਾ ਹੀ ਟੈਸਟ ਸੀ ਪਰ ਸਿਰਫ 50 ਅੱਖਰਾਂ ਦਾ ਟੈਸਟ ਹੁੰਦਾ ਸੀ 50 ਅੱਖਰਾਂ ਦੇ ਵਿੱਚ ਜਿਹਨੇ ਵੀਜ਼ਾ ਦੇਣਾ ਸੀ ਜਾਂ ਜਿਹਨੇ ਤੁਹਾਨੂੰ ਆਸਟ੍ਰੇਲੀਆ ਆਉਣ ਦੇਣਾ ਸੀ ਜਿਸ ਅਫਸਰ ਨੇ ਉਹਨੇ ਤੁਹਾਡੇ ਤੋਂ ਉਹ ਲਿਖਵਾ ਕੇ ਲੈ ਲੈਣਾ ਸੀਗਾ ਅਤੇ ਡਿਕਟੇਸ਼ਨ ਕਰਵਾ ਕੇ ਦੇਖ ਲੈਣੀ ਸੀ ਕਿ ਤੁਹਾਨੂੰ ਕਰਨੀ ਆਉਂਦੀ ਹੈ ਕਿ ਨਹੀਂ ਜੇ ਤਾਂ ਤੁਸੀਂ ਕਰ ਜਾਂਦੇ ਸੀ ਤਾਂ ਤੁਸੀਂ ਫਿਰ ਆਸਟ੍ਰੇਲੀਆ ਆਉਣ ਦੇ ਲਈ ਇਜਾਜ਼ਤ ਹੁੰਦੀ ਸੀ ਹੁਣ ਇਹ ਟੈਸਟ ਜਿਹੜਾ ਸੀ ਡਿਕਟੇਸ਼ਨ ਟੈਸਟ ਇਹਦੇ 'ਚ ਬਹੁਤ ਸਾਰੇ ਲੂਪ ਹੋਲ ਉਹਨਾਂ ਨੇ ਆਪਣੇ ਹੱਕ 'ਚ ਰੱਖੇ ਸੀ ਫੋਰ ਐਗਜ਼ਾਮਪਲ ਆਫਿਸਰ ਦੀ ਡਿਸਕ੍ਰਿਪਸ਼ਨ ਹੋਏਗੀ ਇਸ ਟੈਸਟ ਦੇ ਉੱਤੇ ਮੰਨ ਲਓ ਤੁਸੀਂ 50 ਅੱਖਰਾਂ ਦੇ ਵਿੱਚ ਉਹ ਗੱਲ ਕਹਿਤੀ ਜਿਹੜੀ ਤੁਹਾਡੇ ਤੋਂ ਕਹਾਣੀ ਚਾਹ ਰਿਹਾ ਆਫਿਸਰ ਅਤੇ ਉਹ ਬਿਲਕੁਲ ਅੰਗਰੇਜ਼ੀ ਦੇ ਵਿੱਚ ਠੀਕ ਵੀ ਹੈਗੀ ਹੈ ਤਾਂ ਵੀ ਤੁਹਾਨੂੰ ਉਹ ਫੇਰ

ਰੈਸਟ੍ਰਿਕਸ਼ਨ ਐਕਟ ਦੇ ਬਾਰੇ ਉਹਨਾਂ ਨੇ ਲਿਖ ਕੇ ਰੱਖਿਆ ਹੋਇਆ ਕਿ 1901 ਤੋਂ ਲੈ ਕੇ 1909 ਦੇ ਦਰਮਿਆਨ 1360 ਟੈਸਟ ਲਏ ਗਏ ਸੀਗੇ, ਇੱਕ ਘੱਟ 1359 ਟੈਸਟਾਂ ਦੇ ਵਿੱਚੋਂ ਕਿੰਨੇ ਪਾਸ ਕੀਤੇ, 52 ਲੋਕਾਂ ਨੂੰ ਪਾਸ ਕੀਤਾ ਗਿਆ। ਇਹ 8 ਸਾਲਾਂ ਦੇ ਵਿੱਚ 52 ਲੋਕਾਂ ਨੂੰ, ਜਿਹੜੇ ਗੈਰ ਯੂਰਪੀ ਸੀ ਜਾਂ ਏਸ਼ੀਅਨ ਮੁਲਕਾਂ ਦੇ ਲੋਕ ਸੀ, ਜਾਂ ਅਫਰੀਕਨ ਤਾਂ ਭੁੱਲ ਹੀ ਜਾਓ, ਜਾਂ ਜਿਹੜੇ ਟਾਪੂਆਂ ਦੇ ਲੋਕ ਸੀਗੇ, 52 ਲੋਕਾਂ ਨੂੰ ਆਸਟ੍ਰੇਲੀਆ ਆਣ ਦਿੱਤਾ ਗਿਆ। ਜਿਵੇਂ ਅੱਜ ਕੱਲ੍ਹ ਕਹਿ ਦਿੰਦੇ ਨਾ ਕਿ ਆਪਾਂ 2.5 ਲੱਖ ਲੋਕ ਆਏ ਨੇ ਇੱਕ ਸਾਲ ਦੇ ਵਿੱਚ, 3.5 ਲੱਖ ਲੋਕ ਆਏ ਨੇ। ਇਹ 8 ਸਾਲਾਂ 'ਚ 52 ਲੋਕਾਂ ਦੇ ਵੀਜ਼ਾ ਹੋਏ ਸੀ। 1909 ਦੇ ਵਿੱਚ ਇੱਕ ਵੀ ਬੰਦੇ ਨੇ ਟੈਸਟ ਨਹੀਂ ਦਿੱਤਾ, ਇੱਕ ਵੀ ਬੰਦੇ ਨੂੰ ਪਾਸ ਨਹੀਂ ਕੀਤਾ ਉਹਨਾਂ ਨੇ, ਦਿੱਤਾ ਜਿੰਨਿਆਂ ਮਰਜ਼ੀ ਨੇ ਹੋਵੇ, ਅਤੇ ਉਹ ਤੋਂ ਬਾਅਦ ਦਾ ਤਾਂ ਇਤਿਹਾਸ ਛੱਡ ਹੀ ਦਿਉ। ਮੁੱਕਦੀ ਜੀ ਗੱਲ ਇਹ ਕਿ 1958 'ਚ ਇਹ ਟੈਸਟ ਬੰਦ ਕਰ ਦਿੱਤਾ ਗਿਆ ਸੀ। ਹੁਣ ਟੈਸਟ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀਗੀ ਕਿ ਤੁਸੀਂ ਪੁੱਛ ਜੋ ਮਰਜ਼ੀ ਲਓ, ਆਉਣ ਨਹੀਂ ਦੇਣਾ ਬਸ ਕਿਸੇ ਤਰੀਕੇ ਦੇ ਨਾਲ। ਫੋਰ ਐਗਜ਼ਾਮਪਲ, ਤੁਹਾਡੀ ਅੰਗਰੇਜ਼ੀ ਚੰਗੀ ਹੋਊਗੀ, ਤੁਹਾਡੇ ਦਾਦੇ ਪੜਦਾਦੇ ਜਿਹੜੇ ਵੀ, ਜੇ ਉਹਨਾਂ ਦੀ ਬਹੁਤ ਵਧੀਆ ਅੰਗਰੇਜ਼ੀ ਹੁੰਦੀ, ਉਹਨਾਂ ਤੋਂ ਪੁੱਛਿਆ ਜਾਂਦਾ ਵੀ ਹਾਂਜੀ ਮਿਸਟਰ ਸਿੰਘ, ਟੈਲ ਮੀ ਅਬਾਊਟ ਵਾਟਰ, ਜਾਂ ਟੈਲ ਮੀ ਅਬਾਊਟ ਯੂਨੀਵਰਸ, ਔਰ ਟੈਲ ਮੀ ਅਬਾਊਟ ਜੰਗਲ ਲਾਈਫ, ਹੈ ਨਾ, ਕੁਛ ਵੀ ਉਹਨਾਂ ਨੇ ਦੱਸਤਾ 50 ਅੱਖਰਾਂ ਦੇ ਵਿੱਚ, ਅਤੇ ਬੜੀ ਵਧੀਆ ਅੰਗਰੇਜ਼ੀ 'ਚ ਦੱਸਿਆ। ਉਹਨਾਂ ਨੇ ਕਿਹਾ, ਅੱਛਾ ਤੈਨੂੰ ਕਿਹੜੀ ਭਾਸ਼ਾ ਨਹੀਂ ਆਉਂਦੀ ਹੈਗੀ? ਮੈਨੂੰ ਜੀ ਫਰੈਂਚ ਆਉਂਦੀ ਹੈ, ਮੈਨੂੰ ਇਟਾਲੀਅਨ ਆਉਂਦੀ ਹੈ, ਮੈਨੂੰ ਜਰਮਨ ਨਹੀਂ ਆਉਂਦੀ। ਚੱਲ ਹੁਣ ਜਰਮਨ 'ਚ ਇਹੀ ਗੱਲ ਦੱਸ ਦੇ, ਇਹੀ 50 ਅੱਖਰ ਹੁਣ ਜਰਮਨ ਲੈਂਗੁਏਜ 'ਚ ਦੱਸ। ਮੈਂ ਕਿਹਾ ਜੀ ਮੈਨੂੰ ਤਾਂ ਇਹ ਆਉਂਦੀ ਨਹੀਂ ਹੈਗੀ। ਬਸ ਫਿਰ ਜਾ, ਕਿਉਂਕਿ ਸਾਨੂੰ ਤਾਂ ਜਰਮਨ ਬੋਲਣ ਵਾਲੇ ਵੀ ਚਾਹੀਦੇ ਹੈਗੇ ਨੇ, ਤੁਸੀਂ ਜਾਓ। ਸੋ ਮਤਲਬ ਗੱਲ ਮੁੱਕਦੀ ਇਹ ਕਿ ਕੋਈ ਇਹ, ਔਰ ਇਹ ਸੱਚਾਈ ਹੈ, ਮੈਂ ਇਹ ਸਿਰਫ ਆਪਣੇ ਕੋਲੋਂ ਬਣਾ ਕੇ ਨਹੀਂ ਦੱਸ ਰਿਹਾ, ਇਹ ਮੈਂ ਤੁਹਾਨੂੰ ਰੈਫਰਲ ਦਿੱਤੀ ਹੈਗੀ ਹੈ ਜਿਹੜੀ, ਉਹਦੇ 'ਤੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ। ਨੈਸ਼ਨਲ ਮਿਊਜ਼ੀਅਮ ਆਫ ਆਸਟ੍ਰੇਲੀਆ 'ਚ ਇਹ ਕਾਲਾ ਇਤਿਹਾਸ ਹੈ, ਦੁਖਾਂਤ ਹੈ, ਕਿ ਜੇ ਕਿਸੇ ਨੂੰ ਅੰਗਰੇਜ਼ੀ ਆ ਵੀ ਜਾਂਦੀ ਸੀ ਤਾਂ ਉਹਨੂੰ ਇਟਾਲੀਅਨ, ਜਰਮਨ ਜਾਂ ਫਰੈਂਚ ਜਾਂ ਕੋਈ ਵੀ ਐਸੀ ਗ੍ਰੀਕ ਜਾਂ ਕੋਈ ਵੀ ਐਸੀ ਭਾਸ਼ਾ ਦੇ ਆਧਾਰ ਦੇ ਉੱਤੇ ਉਹਨੂੰ ਮਨ੍ਹਾ ਕਰ ਦਿੱਤਾ ਜਾਂਦਾ ਹੁੰਦਾ ਸੀ ਵੀ ਤੇਰਾ ਡਿਕਟੇਸ਼ਨ ਟੈਸਟ ਨਹੀਂ ਹੋਇਆ, ਤੂੰ ਚੱਲ ਭਾਈ। ਇੱਕ ਤਾਂ ਇਹ, ਇੱਥੇ ਤੱਕ ਤਾਂ ਠੀਕ ਹੈ। ਜਿਹੜੀ ਗੱਲ ਜਦੋਂ ਆ ਜਾਂਦੀ ਹੈ ਨਾ ਕਿ ਇਨਸਾਨ ਦੀ ਮਤਲਬ ਗਰਦਨ ਫੜਨ ਦੇ ਉੱਤੇ, ਉੱਥੇ ਕੰਮ ਖਰਾਬ ਹੁੰਦਾ। ਇਹਦਾ ਇਤਿਹਾਸ ਜਿਹੜਾ ਇੱਥੋਂ ਹੀ ਸ਼ੁਰੂ ਹੁੰਦਾ। ਬੇਸਿਕਲੀ 1901 ਦੇ ਵਿੱਚ ਜਿਹੜਾ ਆਸਟ੍ਰੇਲੀਆ ਨੇ ਵਾਈਟ ਆਸਟ੍ਰੇਲੀਆ ਪਾਲਿਸੀ ਲਾਗੂ ਤਾਂ ਕਰਤੀ, ਪਰ ਇਹ ਲਾਗੂ ਕਰਨ ਦੀ ਲੋੜ ਕਿਉਂ ਪਈ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਤੁਸੀਂ ਇਹ ਹਿਸਟਰੀ ਨੂੰ ਥੋੜ੍ਹਾ ਜਿਹਾ ਸਮਝੋਗੇ ਨਾ, ਸੁਣੋਗੇ, ਫਿਰ ਤੁਹਾਨੂੰ ਆਈਡੀਆ ਹੋਜੂਗਾ ਕਿ ਅੱਛਾ ਅਸਲ ਦੇ ਵਿੱਚ ਇਹਦੇ ਕਰਕੇ ਇਹ ਪਾਲਿਸੀ ਲਿਆਂਦੀ, ਅਤੇ ਫਿਰ ਜਿਹੜੀਆਂ ਚੀਜ਼ਾਂ ਉਹ ਹੋਈਆਂ ਉਹ ਵਾਈਟ ਆਸਟ੍ਰੇਲੀਆ ਪਾਲਿਸੀ 'ਚ ਹੋਰ ਵੀ ਜ਼ਿਆਦਾ ਖਤਰਨਾਕ ਸੀ। ਕਹਿਣਾ ਕੀ ਚਾਹੁੰਦਾ ਮੈਂ, ਸੁਣੋ ਜ਼ਰਾ, ਸਮਝੋ ਹਿਸਟਰੀ ਕੀ ਹੈ। ਇੱਕ ਗੋਲਡਨ ਰਸ਼ ਪੀਰੀਅਡ, ਗੋਲਡ ਰਸ਼ ਪੀਰੀਅਡ ਰਿਹਾ ਹੈਗਾ। ਮੈਂ ਨਾ ਇਹਦੇ 'ਤੇ ਪੰਜਾਬ ਗਿਆ ਜਦੋਂ ਕਈ ਸਾਲ ਪਹਿਲਾਂ, ਤਾਂ ਮੈਂ ਇੰਡੀਆ ਦੇ ਵਿੱਚ ਇੱਕ ਪੋਡਕਾਸਟ ਦੇ ਉੱਤੇ ਗੱਲਾਂ ਕੀਤੀਆਂ ਸੀ। ਬੜੇ ਸਾਰੇ ਲੋਕਾਂ ਨੇ ਮੈਨੂੰ ਕਮੈਂਟੋ ਕਮੈਂਟੀ 'ਚ ਆਸਟ੍ਰੇਲੀਆ ਦੇ ਲੋਕਾਂ ਨੇ ਵੀ ਗਾਲਾਂ ਕੱਢੀਆਂ ਸੀ। ਮੈਂ ਕਿਹਾ ਸੀ ਕਿ ਆਸਟ੍ਰੇਲੀਆ 'ਚ ਇੱਕ ਐਸੀ ਪੋਲਿਸੀ ਆ ਰਹੀ ਹੈ, ਇਨਫੈਕਟ ਦੁਨੀਆ ਦੇ ਕੁਝ ਐਸੇ ਦੇਸ਼ ਵੀ ਪੋਲਿਸੀ ਲਿਆ ਰਹੇ ਨੇ ਕਿ ਜਿਹੜਾ ਪੂਰਾ ਦਾ ਪੂਰਾ ਦੇਸ਼ ਹੀ ਪਾਬੰਦ ਕੀਤਾ ਜਾ ਸਕਦਾ। ਅਮੈਰੀਕਾ ਨੇ ਲਗਾਈ ਨਾ, ਅਮੈਰੀਕਾ ਨੇ ਜਦੋਂ ਰਾਸ਼ਟਰਪਤੀ ਟਰੰਪ ਹੁਣ ਦੂਜੀ ਵਾਰ ਆਏ ਸੀਗੇ, ਲਗਾਈ ਨਾ ਉਹਨਾਂ ਨੇ ਆਉਂਦੇ, ਇੱਕ ਦਰਜਨ ਤੋਂ ਜ਼ਿਆਦਾ ਕੰਟਰੀ ਕਹਿਤੀਆਂ ਨਾ ਕਿ ਤੁਸੀਂ ਨਹੀਂ ਆ ਸਕਦੇ, ਟੂਰਿਸਟ ਵੀਜ਼ਾ ਵੀ ਨਹੀਂ ਅਪਲਾਈ ਕਰ ਸਕਦੇ। ਆਸਟ੍ਰੇਲੀਆ ਵੀ ਉਸੇ ਤਾਕ ਦੇ ਵਿੱਚ ਹੈ। ਆਸਟ੍ਰੇਲੀਆ ਦੀ ਬਸ ਪਾਰਟੀ ਬਦਲੇ ਸਹੀ, ਸਰਕਾਰ ਬਦਲੇ ਸਹੀ, ਅਤੇ ਤੁਸੀਂ ਦੇਖਿਓ ਜ਼ਰਾ ਕਿ ਕਿਸ ਕਿਸ ਕਿਸਮ ਦੀਆਂ ਪੋਲਿਸੀਆਂ ਜਿਹੜੀਆਂ ਨੇ ਲਾਗੂ ਹੋਣਗੀਆਂ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹਦਾ ਕੋਈ ਫੇਵਰ ਲੇਬਰ ਨੂੰ ਹੋਣਾ ਚਾਹੀਦਾ, ਪਾਰਟੀ ਕੋਈ ਵੀ ਆ ਜਾਵੇ, ਬਟ ਤੁਸੀਂ ਆਉਣ ਵਾਲੇ ਸਾਲਾਂ 'ਚ ਦੇਖ ਸਕਦੇ ਹੋ ਕਿ ਕੁਛ ਇੱਕ ਕੰਟਰੀਜ਼ ਨੂੰ ਬੈਨ ਕਰ ਦਿੱਤਾ ਜਾਣਾ ਹੈਗਾ। ਲਿਬਰਲ ਦੇ ਤਾਂ ਉਹ ਏਜੰਡੇ ਦੇ ਉੱਤੇ ਪਿਆ ਹੀ ਪਿਆ। ਖੈਰ, ਇਹਦੇ ਪਿੱਛੇ ਹੁਣ ਗੋਲਡ ਰਸ਼ ਇੱਕ ਬਹੁਤ ਜ਼ਿੰਮੇਦਾਰ, ਉਸੇ ਪੋਡਕਾਸਟ ਦੇ ਵਿੱਚ ਮੈਂ ਇੱਕ ਘਟਨਾ ਦਾ ਜ਼ਿਕਰ ਕੀਤਾ ਸੀ ਕਿ ਮਿਡ 80s ਦੇ ਵਿੱਚ, 1850 ਦੇ ਵਿੱਚ ਜਦੋਂ ਇਹ ਪਤਾ ਚੱਲਿਆ ਕਿ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੀਆਂ ਖਦਾਨਾਂ ਦੇ ਥੱਲੇ ਤਾਂ ਜਾਂ ਜ਼ਮੀਨਾਂ ਦੇ ਥੱਲੇ ਸੋਨਾ ਦਬਿਆ ਹੋਇਆ, ਤਾਂ ਸੋਨੇ ਦੀ ਖੋਜ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਚਾਈਨੀਜ਼ ਮਜ਼ਦੂਰ ਇੱਥੇ ਆਉਣ ਲੱਗ ਪਏ ਸੀਗੇ, ਕਿਉਂਕਿ ਗੋਰੇ ਜਿਹੜੇ ਇੰਨੀ ਮਿਹਨਤ ਕਰ ਨਹੀਂ ਸੀ ਰਹੇ, ਅਤੇ ਜਿਹੜੇ ਕਨਵਿਕਟ ਸੀਗੇ ਉਹਨਾਂ ਦਾ ਕੰਮ ਇਹੀ ਹੁੰਦਾ ਸੀਗਾ ਕਿ ਇੱਧਰ ਉੱਧਰ ਜਾਓ, ਐਬਰੀਜਨਲ ਨੂੰ ਮਾਰ ਦਿਉ, ਉਹਨਾਂ ਦੀਆਂ ਜਨਾਨੀਆਂ ਚੱਕ ਲਓ, ਉਹਨਾਂ ਦੇ ਬੱਚੇ ਖਾ ਲਓ, ਇਹ ਕਰ ਲਓ, ਉਹ ਕਰ ਲਓ, ਇਹੋ ਜਿਹੇ ਕੰਮ ਕਰਦੇ ਸੀਗੇ। ਅਤੇ ਜਿਹੜੇ ਚਾਈਨੀਜ਼ ਲੋਕ ਸੀ ਉਹ ਜਾ ਰਹੇ ਸੀ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਥਾਵਾਂ ਦੇ ਉੱਤੇ, ਉਹ ਮਿਹਨਤ ਮਜ਼ਦੂਰੀ ਕਰਦੇ ਸੀਗੇ। ਇੱਦਾਂ ਨਹੀਂ ਕਿ ਗੋਰੇ ਮਜ਼ਦੂਰ ਨਹੀਂ ਸੀਗੇ, ਸੀਗੇ, ਗੋਰੇ ਵੀ ਸੀਗੇ, ਮਜ਼ਦੂਰੀ ਘੱਟ ਕਰਦੇ ਸੀ, ਪਰ ਐਨੀਵੇਜ਼ ਗੋਰੇ ਮਜ਼ਦੂਰਾਂ ਨੇ ਜਦੋਂ ਦੇਖਿਆ ਕਿ ਉਹਨਾਂ ਦੀ ਮਿਹਨਤ ਓਨੀ ਜ਼ਿਆਦਾ ਨਹੀਂ ਹੈਗੀ ਜਿੰਨੀ ਚਾਈਨੀਜ਼, ਜਿੰਨੀ ਹਾਰਡ ਵਰਕ ਕਰਦੇ ਨੇ, ਅਤੇ ਇਹ ਘੱਟ ਮਜ਼ਦੂਰੀ ਕਰਨਾ ਚਾਹੁੰਦੇ ਸੀਗੇ ਅਤੇ ਓਨਾ ਹੀ ਕਮਾਉਣਾ ਚਾਹੁੰਦੇ ਸੀ। ਤੁਹਾਨੂੰ ਕਿਤੇ ਪ੍ਰੈਜੈਂਟ ਦਾ ਤਾਂ ਨਹੀਂ ਭੁਲੇਖਾ ਪੈ ਰਿਹਾ, ਇਹ ਮੈਂ ਪਾਸਟ ਦੀ ਗੱਲ ਕਰ ਰਿਹਾ, 1850-60 ਦੇ ਆਸ ਪਾਸ।

ਸੀ ਤੇ ਇਸ ਦਰਮਿਆਨ ਜਿਹੜੇ ਗੋਰੇ ਨੇ ਉਹ ਚਾਈਨੀਜ਼ ਦੇ ਨਾਲ ਖਾਰ ਖਾਣ ਲੱਗ ਪਏ ਤੇ ਇਸੇ ਦਰਮਿਆਨ ਜਿਹੜੇ ਲੈਂਬਿੰਗ ਰਾਈਟਸ ਵਰਗੇ ਘਟਨਾਵਾਂ ਵਾਪਰੀਆਂ ਇਹ ਬੜੀ ਇੰਪੋਰਟੈਂਟ ਖਬਰ ਇਹ ਬੜੀ ਘਟਨਾ ਸੀਗੀ ਲੈਂਬਿੰਗ ਫਲੈਟ ਵਰਗੇ ਜਿਹੜੇ ਦੰਗੇ ਹੋਏ ਨੇ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਸਮਝਣਾ ਮੈਂ ਇਸ ਤੋਂ ਪਹਿਲਾਂ ਅੱਗੇ ਚੱਲਾਂ ਮੈਂ ਰਸ਼ ਨਹੀਂ ਕਰਨਾ ਚਾਹੁੰਦਾ ਥੋੜ੍ਹਾ ਜਿਹਾ ਇਹ ਸਮਝਿਓ ਕਿ ਐਂਟੀ ਚਾਈਨੀਜ਼ ਪ੍ਰੋਟੈਸਟ 1860-1861 ਦੇ ਦਰਮਿਆਨ ਹੋਣ ਲੱਗ ਪਏ ਸੀ ਪਰ 1861 ਤਾਂ ਹੱਦ ਹੋ ਗਈ ਸੀ ਅੱਤ ਹੋ ਗਈ ਸੀ ਲੈਂਬਿੰਗ ਫਲੈਟ ਰਾਈਟਸ ਹੋਏ ਸੀਗੇ ਹੁਣ ਇਹ ਬੇਸਿਕਲੀ ਕੀ ਹੋਇਆ ਸੀਗਾ ਕਿ ਜਿਹੜਾ ਐਨ ਐਸ ਡਬਲਿਊ ਦਾ ਏਰੀਆ ਸੀ ਗੋਲਡ ਮਾਈਨਸ ਦਾ ਬੁਰੰਗੋਂਗ ਦਾ ਇਲਾਕਾ ਸੀਗਾ ਉੱਥੇ ਇਹ ਜਿਹੜੇ ਗੋਰੇ ਸੀਗੇ ਖਾਰ ਖਾਣ ਲੱਗ ਪਏ ਕਿ ਚਾਈਨੀਜ਼ ਆਉਂਦੇ ਨੇ ਵੱਧ ਮਿਹਨਤ ਕਰਦੇ ਨੇ ਵੱਧ ਸੋਨਾ ਕੱਢਦੇ ਨੇ ਚਲੇ ਜਾਂਦੇ ਨੇ ਸਾਡੇ ਤੋਂ ਤਾਂ ਇੰਨੀ ਮਿਹਨਤ ਵੀ ਨਹੀਂ ਹੁੰਦੀ ਅਤੇ ਸਾਨੂੰ ਅਤੇ ਉਹਨਾਂ ਸਾਡਾ ਅਸੀਂ ਕੰਸਨਟ੍ਰੇਟ ਵੀ ਨਹੀਂ ਕਰ ਪਾਉਂਦੇ ਸਾਡਾ ਤਾਂ ਧਿਆਨ ਇੱਧਰ ਉੱਧਰ ਹੁੰਦਾ ਅਤੇ ਕਰਦੇ ਕਰਾਉਂਦੇ ਚਾਈਨੀਜ਼ ਕੈਂਪਸ ਦੇ ਉੱਤੇ ਅਟੈਕ ਕਰਨ ਲੱਗ ਪਏ 1960 ਦਾ ਪੂਰਾ ਵਰ੍ਹਾ ਜਿਹੜਾ ਸੀ ਪੂਰਾ ਸਾਲ ਜਿਹੜਾ ਸੀ ਇੱਦਾਂ ਹੀ ਰਿਹਾ ਕਦੇ ਚੀਨੀ ਲੋਕ ਜਿਹੜੇ ਟੈਂਟਸ ਦੇ ਵਿੱਚ ਰਹਿ ਹੁੰਦੇ ਸੀਗੇ ਉਹਨਾਂ ਦੇ ਰਾਤ ਨੂੰ ਟੈਂਟਾਂ ਨੂੰ ਅੱਗ ਲਗਾ ਦੇਣੀ ਕਦੇ ਉਹਨਾਂ ਦੇ ਟੂਲ ਚੱਕ ਕੇ ਸਿੱਟਦੇ ਨੇ ਜਾਂ ਖਰਾਬ ਕਰਦੇ ਨੇ ਕਦੇ ਉਹਨਾਂ ਨੂੰ ਆਉਂਦਿਆਂ ਜਾਂਦਿਆਂ ਨੂੰ ਤੰਗ ਕਰਨਾ ਉਹਨਾਂ 'ਤੇ ਥੁੱਕ ਦੇਣਾ ਕਦੇ ਉਹਨਾਂ ਨੂੰ ਕੁੱਟ ਦੇਣਾ ਅਤੇ ਜਾਂ ਉਹਨਾਂ ਦੀਆਂ ਲੱਤਾਂ ਤੋੜ ਦੇਣੀਆਂ ਜਾਂ ਕਿਸੇ ਦੀਆਂ ਬਾਂਹ ਤੋੜ ਦੇਣੀਆਂ ਇਹ ਕੰਮ ਚੱਲਦਾ ਰਿਹਾ ਚਾਈਨੀਜ਼ ਕੈਂਪਸ ਦੇ ਅਗੇਂਸਟ ਬਟ ਜਿਹੜਾ ਬੁਰਨਗੋਂਗ ਦਾ ਇਲਾਕਾ ਸੀਗਾ ਸਪੈਸ਼ਲੀ ਜਿਹਨੂੰ ਲੈਂਬਿੰਗ ਫਲੈਟ ਕਹਿੰਦੇ ਸੀਗੇ ਅੱਜ ਦੀ ਡੇਟ 'ਚ ਉਹਦਾ ਨਾਮ ਵੀ ਬਦਲਤਾ ਤੁਸੀਂ ਦੇਖੋ ਗੋਰਿਆਂ ਨੇ ਉਹਦਾ ਨਾਮ ਬਦਲਤਾ ਉਦੋਂ ਲੈਂਬਿੰਗ ਫਲੈਟ ਕਹਿੰਦੇ ਸੀ ਉਹ ਇਸ ਕਰਕੇ ਕਹਿੰਦੇ ਸੀ ਕਿਉਂਕਿ ਉਸ ਵਕਤ ਇੱਕ ਲੈਂਬਿੰਗ ਫਲੈਟ ਨਾਮ ਦੇ ਉਸ ਇਲਾਕੇ ਦੇ ਵਿੱਚ ਅੱਜ ਦੀ ਡੇਟ 'ਚ ਉਸ ਇਲਾਕੇ ਦਾ ਨਾਮ ਯੰਗ ਹੈ ਉਦੋਂ ਇੱਕ ਘਟਨਾ ਹੋਈ ਸੀ 30 ਜੂਨ 1861 ਨੂੰ ਗੋਰੇ ਮਜ਼ਦੂਰ ਸੀਗੇ 3,000 ਦੇ ਕਰੀਬ ਯੂਰਪੀਅਨ ਸਾਰੇ ਜਿੰਨੇ ਇਟੈਲੀਅਨ ਗ੍ਰੀਕ ਬ੍ਰਿਟਿਸ਼ਰਸ ਜਿੰਨੇ ਸੀਗੇ ਇਹ ਇਕੱਠੇ ਹੋ ਕੇ ਅੰਦਾਜ਼ਾ ਲਗਾਇਆ ਜਾਂਦਾ ਕਿ ਇਹਨਾਂ ਨੇ ਇਕੱਠੇ ਹੋ ਕੇ 1,200 ਦੇ ਕਰੀਬ ਚਾਈਨੀਜ਼ ਮਜ਼ਦੂਰਾਂ ਦੇ ਉੱਤੇ ਅਟੈਕ ਕਰਤਾ ਕੁੱਟਿਆ ਉਹਨਾਂ ਨੂੰ ਧੂ ਧੂ ਕੇ ਕੁੱਟਿਆ ਚੰਗੀ ਮਤਲਬ ਐਨ ਵਧੀਆ ਅਤੇ ਇੰਨਾ ਕੁੱਟਿਆ ਕਿ ਬਹੁਤ ਜ਼ਿਆਦਾ ਤਾਂ ਮਰ ਵੀ ਗਏ ਅਤੇ ਬਹੁਤ ਜ਼ਿਆਦਾ ਭੱਜ ਗਏ ਅਤੇ ਬੜੇ ਜ਼ਿਆਦਾ ਡਰ ਗਏ ਅਤੇ ਬਹੁਤ ਥੋੜ੍ਹੇ ਲੋਕ ਉੱਥੇ ਰਹਿ ਗਏ ਇੰਜਰਡ ਬਹੁਤ ਸਾਰੇ ਇੰਜਰਡ ਕਰਦੇ ਸੀਗੇ ਅਤੇ ਬਾਅਦ ਦੇ ਵਿੱਚ ਫਿਰ ਮਤਲਬ ਸੀਗਾ ਤਾਂ ਕਲੋਨੀਅਲ ਐਰਾ ਖੈਰ ਉਹਨਾਂ ਨੂੰ ਫਿਰ ਉੱਥੇ ਮਿਲਟਰੀ ਲਗਾਉਣੀ ਪੈ ਗਈ ਸੀਗੀ ਕਿ ਇਸ ਲੈਂਬਿੰਗ ਫਲੈਟ ਇਲਾਕੇ ਦੇ ਵਿੱਚ ਹੁਣ ਮਿਲਟਰੀ ਲਗਾ ਦਿਉ ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਇਤਿਹਾਸ ਇਹ ਹੈਗਾ ਕਿ ਲੈਂਬਿੰਗ ਫਲੈਟ ਦੇ ਵਿੱਚ ਜਿਹੜੀ ਉਹ ਜਗ੍ਹਾ ਹੈ ਉਹਦਾ ਨਾਮ ਹੀ ਬਦਲ ਕੇ ਹੁਣ ਯੰਗ ਕਰ ਦਿੱਤਾ ਗਿਆ ਅਤੇ ਉਸ ਵਕਤ ਆਹ ਹਾਲਾਤ ਉੱਥੇ ਹੋਏ ਸੀਗੇ ਖੈਰ ਇਹ ਇੱਕ ਘਟਨਾ ਲੈਂਬਿੰਗ ਫਲੈਟ ਦੇ ਇੱਕ ਜਿਹੜੀ ਦੰਗਿਆਂ ਦੀ ਘਟਨਾ ਸੀਗੀ ਉਹ ਇੱਕ ਚੀਜ਼ ਇੱਕ ਹੋਰ ਵੀ ਚੀਜ਼ ਹੋ ਰਹੀ ਸੀ ਉਸ ਦੌਰ ਦੇ ਵਿੱਚ 1850-60-70 ਜਦੋਂ ਤੱਕ ਆਸਟ੍ਰੇਲੀਆ ਫੈਡਰਲ ਨਹੀਂ ਸੀ ਬਣਿਆ ਔਰ ਮੈਂ ਵਾਰ ਵਾਰ ਜਿਹੜੇ ਹੁਣ ਸੁਣ ਰਹੇ ਨੇ ਸਰੋਤੇ ਉਹਨਾਂ ਨੂੰ ਦੱਸ ਦੇਵਾਂ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਬਣਨ ਦੇ ਪਿੱਛੇ ਕਾਰਨ ਕੀ ਸੀਗੇ ਪਹਿਲਾ ਕਾਰਨ ਇਹ ਕਿ ਚਾਈਨੀਜ਼ ਮਜ਼ਦੂਰ ਆਉਂਦੇ ਸੀ ਵੱਧ ਮਜ਼ਦੂਰੀ ਕਰਦੇ ਸੀ ਵੱਧ ਮਿਹਨਤ ਕਰਦੇ ਸੀ ਵੱਧ ਸੋਨਾ ਕੱਢਦੇ ਸੀ ਅਤੇ ਵੱਧ ਅਮੀਰ ਹੋ ਰਹੇ ਸੀ ਜਿਹੜੇ ਗੋਰੇ ਸੀ ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਸੀ ਦੂਜਾ ਜਿਹੜਾ ਕਨਾਕਾ ਦੀ ਲੇਬਰ ਸੀਗੀ ਕਨਾਕਾ ਲੇਬਰ ਇਹ ਬੜਾ ਇੰਟਰਸਟਿੰਗ ਇੱਕ ਚੈਪਟਰ ਰਿਹਾ ਆਸਟ੍ਰੇਲੀਆ ਦਾ ਵੈਰੀ ਇੰਟਰਸਟਿੰਗ ਕੁਈਨਜ਼ਲੈਂਡ ਦੇ ਜਿੰਨੇ ਆ ਗੰਨੇ ਗੁੰਨੇ ਦੇ ਉਦੋਂ ਖੰਡ ਦੇ ਬੜੇ ਉਹ ਹੁੰਦੇ ਸੀਗੇ ਖੰਡ ਦੀ ਇੱਥੇ ਪੈਦਾਵਾਰ ਹੁੰਦੀ ਸੀ ਅਤੇ ਜਿੰਨੇ ਵੀ ਪੈਸੀਫਿਕ ਕੰਟਰੀ ਸੀ ਉਹਨਾਂ ਤੋਂ ਮਜ਼ਦੂਰਾਂ ਨੂੰ ਚੱਕ ਕੇ ਲਿਆਉਣਾ ਔਰ ਇਹ 1863 ਤੋਂ ਲੈ ਕੇ 1904 ਤੱਕ ਹੁੰਦਾ ਰਿਹਾ ਇਨਫੈਕਟ ਜਦੋਂ ਆਸਟ੍ਰੇਲੀਆ ਫੈਡਰਲ ਕੌਂਸਟੀਟਿਊਸ਼ਨ ਵੀ ਬਣ ਗਿਆ ਸੀ ਉਹ ਤੋਂ ਬਾਅਦ ਵੀ ਕਨਾਕਾ ਜਿਹੜੇ ਸੀਗੇ ਕਨਾਕਾ ਟਰਮ ਵਰਤੀ ਜਾਂਦੀ ਸੀ ਇਹਨਾਂ ਪੈਸੀਫਿਕ ਆਈਲੈਂਡਰ ਲੋਕਾਂ ਦੇ ਲਈ ਕਹਿੰਦੇ ਨੇ ਕਿ 60,000 ਦੇ ਕਰੀਬ ਲੋਕ ਜਿਹੜੇ ਸੀ ਸੋਲਮਨ ਆਈਲੈਂਡ ਹੋ ਗਿਆ ਜਾਂ ਵਨਾਤੂ ਵਰਗੇ ਕੰਟਰੀਜ਼ ਹੁਣ ਜਾਂਦੇ ਨੇ ਨਾ ਐਂਥਨੀ ਐਲਬਨੀਜ਼ ਉਹਨਾਂ ਨੂੰ 100 ਮਿਲੀਅਨ ਡਾਲਰ ਦੇਣ 200-300-500 ਮਿਲੀਅਨ ਡਾਲਰ ਦੇਣ ਵੈਸੇ ਤਾਂ ਪੋਲਿਸੀਜ਼ ਵੀ ਹੈਗੀਆਂ ਨੇ ਆਸਟ੍ਰੇਲੀਆ ਦੀਆਂ ਕਿ ਚੀਨ ਨੂੰ ਦੂਰ ਰੱਖਣਾ ਪਰ ਦੂਜੀ ਚੀਜ਼ ਇਹ ਵੀ ਹੈ ਕਿ ਉਹਦੇ 'ਚ ਉੱਥੇ ਦੀਆਂ ਸਰਕਾਰਾਂ ਨੂੰ ਚਲਾਉਣ ਲਈ ਉੱਥੇ ਦੇ ਬਿਜਲੀ ਦੇ ਬਿੱਲ ਤਾਰਨ ਦੇ ਲਈ ਵੀ ਆਸਟ੍ਰੇਲੀਆ ਖਰਚਾ ਝੱਲ ਰਿਹਾ ਉਦੋਂ ਧੱਕੇ ਬੜੇ ਕਿੰਨੇ ਕਿਤੇ ਹੈਗੇ ਨੇ ਹੁਣ ਉਹਨਾਂ ਨੂੰ ਉਹਨਾਂ ਮਸਲਿਆਂ 'ਤੇ ਚੁੱਪ ਵੀ ਤਾਂ ਰਹਿਣਾ ਐਨੀਵੇਜ਼ ਉਦੋਂ 60,000 ਦੇ ਕਰੀਬ ਕਹਿੰਦੇ ਮਜ਼ਦੂਰਾਂ ਨੂੰ ਕਿਡਨੈਪ ਕਰਕੇ ਜਾਂ ਟ੍ਰਿਕ ਦੇ ਨਾਲ ਜਾਂ ਕਿਸੇ ਨਾ ਕਿਸੇ ਤਰੀਕੇ ਬਲੈਕਬਰਡਿੰਗ ਦੇ ਨਾਲ ਬਲੈਕਬਰਡਿੰਗ ਓਹੋ ਬੜਾ ਕੰਮ ਉਲਝੀ ਜਾਣਾ ਮੈਂ ਸੋਚਿਆ ਸੀਗਾ ਕਿ ਇੰਨੀ ਡਿਟੇਲ 'ਚ ਨਹੀਂ ਜਾਣਾ ਹੈਗਾ ਐਨੀਵੇਜ਼ ਕਨਾਕਾ ਪਹਿਲਾਂ ਤਾਂ ਸਮਝੋ ਕਿ ਕਨਾਕਾ ਇੱਕ ਹਿਸਟੋਰੀਕਲ ਟਰਮ ਹੈ
ਔਰ ਹਿਸਟੋਰੀਕਲ ਟਰਮ ਹੁਣ ਅੱਜ ਦੀ ਤਰੀਕ ਦੇ ਵਿੱਚ ਨਹੀਂ ਵਰਤੀ ਜਾਂਦੀ ਹੈਗੀ। ਨੰਬਰ ਦੋ, ਬਲੈਕ ਬਰਡਿੰਗ ਕੀ ਚੀਜ਼ ਹੈ? ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਅੰਦਰ ਜਿੰਨੀਆਂ ਵੀ ਹਿਸਟਰੀ ਦੀਆਂ ਬੁੱਕਸ ਨੇ ਉਹਨਾਂ ਦੇ ਵਿੱਚੋਂ ਕਨਾਕਾ KANAKA, ਕਿਸੇ ਪੁਰਾਣੇ ਬਜ਼ੁਰਗ ਤੋਂ ਪੁੱਛ ਕੇ ਦੇਖਿਓ, ਉਹ ਗੁੱਸੇ ਹੋ ਜੂਗਾ ਤੁਹਾਡੇ ਨਾਲ। ਬੇਸਿਕਲੀ ਅੱਜ ਦੀ ਤਰੀਕ ਦੇ ਵਿੱਚ ਇਹ ਟਰਮ ਹੀ ਬੈਨ ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਹਵਾਇਨ ਲੈਂਗੁਏਜ ਦੇ ਵਿੱਚੋਂ ਨਿਕਲਿਆ ਹੋਇਆ ਅੱਖਰ ਹੈ ਕਨਾਕਾ। ਕਨਾਕਾ ਉੱਥੇ ਕਿਹਾ ਜਾਂਦਾ ਸੀ ਮਰਦਾਂ ਨੂੰ, ਪੁਰਸ਼ਾਂ ਨੂੰ, ਅਤੇ ਉਹ ਪੁਰਸ਼ ਜਿਹੜੇ ਮਿਹਨਤ ਕਰਦੇ ਸੀ। ਸੋ ਉਹਨਾਂ ਪੁਰਸ਼ਾਂ ਨੂੰ ਉੱਥੋਂ ਚੱਕ ਕੇ ਆਸਟ੍ਰੇਲੀਆ ਲਿਆਂਦਾ ਗਿਆ ਅਤੇ ਆਸਟ੍ਰੇਲੀਆ ਦੇ ਵਿੱਚ ਲਿਆ ਕੇ ਉਹਨਾਂ ਤੋਂ ਜਬਰੀ ਤਸ਼ੱਦਦ ਕਰਵਾਇਆ ਗਿਆ, ਚੱਕ ਕੇ ਜਾਂ ਕਿਡਨੈਪ ਕਰਕੇ, ਜਾਂ ਜਿਵੇਂ ਮੈਂ ਬਲੈਕ ਬਰਡਿੰਗ ਕਿਹਾ। ਬਲੈਕ ਬਰਡਿੰਗ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਸੀ ਜਦੋਂ ਕਿਸ਼ਤੀਆਂ 'ਤੇ ਜਾਂਦੇ ਸੀ ਨਾ ਗੋਰੇ ਅਫਸਰ, ਕਿ ਤੈਨੂੰ ਤੂੰ ਸਟ੍ਰੋਬੇਰੀਆਂ ਖਾਣੀਆਂ ਨੇ ਲੰਚ ਦੇ ਵਿੱਚ, ਡਿਨਰ 'ਚ ਫੋਰ ਐਗਜ਼ਾਮਪਲ, ਹਾਂਜੀ ਹਾਂ ਖਾਣੀਆਂ ਨੇ, ਅਤੇ ਤੈਨੂੰ ਪੱਕੀ ਪਕਾਈ ਰੋਟੀ, ਅਤੇ ਤੈਨੂੰ ਕੁੜੀਆਂ ਚਾਹੀਦੀਆਂ ਨੇ, ਅਤੇ ਤੈਨੂੰ ਚੰਗਾ ਪੈਸਾ ਚਾਹੀਦਾ, ਅਤੇ ਤੈਨੂੰ ਪੱਕਾ ਘਰ ਚਾਹੀਦਾ, ਅਤੇ ਚੱਲ ਫਿਰ ਸਾਡੇ ਨਾਲ। ਇਹ ਨਾ ਕੁਛ ਉਸ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਅੱਜ ਤੋਂ 30-35 ਸਾਲ ਪਹਿਲਾਂ ਆਪਣੇ ਰੇਲਵੇ ਸਟੇਸ਼ਨਾਂ 'ਤੇ ਸਾਡੇ ਬਜ਼ੁਰਗ ਨਹੀਂ ਸੀ ਹੁੰਦੇ ਪੰਜਾਬ ਦੇ, ਰੇਲਵੇ ਸਟੇਸ਼ਨਾਂ 'ਤੇ ਜਾ ਕੇ ਭਈਏ ਰੋਕ ਰੋਕ ਕੇ ਫੜ ਕੇ ਲਿਆਉਣੇ ਪੰਜਾਬ 'ਚ, ਚੱਲ ਆ ਤੈਨੂੰ ਕੁੱਕੜ ਖਿਲਾਈਏ ਸਾਡੇ ਨਾਲ, ਜਿਹੜਾ ਜੀਰੀ ਦਾ ਸੀਜ਼ਨ ਲੰਘਾ ਦੇ ਹੈ ਨਾ, ਜਾਂ ਕਣਕਾਂ ਦਾ ਸੀਜ਼ਨ ਲੰਘਾ ਦੇ, ਤੈਨੂੰ ਦਾਰੂ ਵੀ ਦੇਵਾਂਗੇ, ਤੈਨੂੰ ਰੇਡੀਓ ਵੀ ਦੇਵਾਂਗੇ, ਤੈਨੂੰ ਮੰਜਾ ਬਿਸਤਰਾ ਵੀ ਦੇਵਾਂਗੇ, ਅਤੇ ਸਟੇਸ਼ਨਾਂ ਤੋਂ ਚੱਕ ਚੱਕ ਕੇ ਲਿਆਉਣੇ, ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਉਹ ਪੰਜਾਬ 'ਚ ਬੈਠੇ ਨੇ। ਸੋ ਇਹ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ ਨਾਲ ਹੋਇਆ, ਉਦੋਂ ਤਾਂ ਇਹ ਚੱਕ ਚੱਕ ਕੇ ਲਿਆਉਂਦੇ ਬਲੈਕ ਬਰਡਿੰਗ ਕਰਕੇ, ਹੁਣ ਅੱਜ ਦੀ ਤਰੀਕ ਦੇ ਵਿੱਚ ਜਿੰਨੇ ਵੀ ਆਈਲੈਂਡਰ ਹੈਗੇ ਨੇ ਆਸਟ੍ਰੇਲੀਆ 'ਚ ਮੌਜਾਂ ਨਾਲ ਬੈਠੇ ਹੈਗੇ ਨੇ। ਅਤੇ ਐਨੀਵੇਜ਼ ਗੱਲ ਉੱਧਰ ਆਉਂਦੀ ਹੈ ਫਿਰ ਕਿ 1901 ਦੇ ਵਿੱਚ ਸਰਕਾਰ ਨੇ ਫਿਰ ਇੱਕ ਲਾਅ ਪਾਸ ਕਰਤਾ ਸੀਗਾ ਕਿ ਪੈਸੀਫਿਕ ਆਈਲੈਂਡ ਲੇਬਰ ਜਿਹੜੀ ਹੈਗੀ ਹੈ ਉਹਨਾਂ ਨੂੰ ਨਹੀਂ ਲਿਆਉਣਾ ਹੈਗਾ, ਬਾਵਜੂਦ ਇਸ ਦੇ 1901 ਤੋਂ 1904 ਤੱਕ 7,000-8,000 ਦੇ ਕਰੀਬ ਫਿਰ ਵੀ ਆਈਲੈਂਡਰ ਜਿਹੜੇ ਸੀ ਉਹਨਾਂ ਨੂੰ ਲਿਆਂਦਾ ਗਿਆ, ਅਤੇ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਵੀ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਵਿੱਚ ਬੈਨ ਕਰ ਦਿੱਤਾ ਗਿਆ। ਸੋ ਇਹ ਕਨਾਕਾ ਮਜ਼ਦੂਰ ਸੀ ਜਿਹੜੇ ਕੁਈਨਜ਼ਲੈਂਡ ਦੇ ਵਿੱਚ ਸਪੈਸ਼ਲੀ ਲਿਆਂਦੇ ਸੀਗੇ ਖੰਡ ਦੇ ਬਾਗਾਂ ਦੇ ਲਈ ਕਿ ਉੱਥੇ ਗੰਨੇ ਗੁੰਨੇ ਦੀ ਖੇਤੀ ਕਰੋ, ਉੱਥੇ ਖੰਡ ਦੀ ਪੈਦਾਵਾਰ ਹੋਊਗੀ, ਇਹ ਵੋ, ਅਤੇ ਹੋਰ ਵੀ ਜਿੰਨੇ ਵੀ ਖੇਤੀਬਾੜੀ ਦੇ ਲਈ। ਟ੍ਰੇਡ ਯੂਨੀਅਨਸ ਬਾਰ ਬਾਰ ਕਹਿੰਦੀਆਂ ਰਹੀਆਂ ਕਿ ਤੁਸੀਂ ਉਹਨਾਂ ਨੂੰ ਕੁਛ ਵੀ ਨਹੀਂ ਦੇਣਾ ਹੈਗਾ, ਅਤੇ ਜਿਵੇਂ ਮਤਲਬ ਮੁਫਤ ਦੇ ਭਾਅ ਹੀ ਲਿਆਉਂਦੇ ਨੇ ਨਾ ਉਹ, ਅਤੇ ਜਦੋਂ ਇੱਥੇ ਆ ਗਏ ਤਾਂ ਬੰਦੀ ਉਹ ਹੋ ਗਏ, ਅਤੇ ਫਿਰ ਤਾਂ ਉਹਨਾਂ ਨੂੰ ਕੁੱਟ ਕੁੱਟ ਕੇ ਕੰਮ ਕਰਵਾਇਆ ਜਾਂਦਾ ਸੀਗਾ ਮਿਲਟਰੀ ਉਹਨਾਂ 'ਤੇ, ਉਹਨਾਂ ਦੇ ਕੋਲ ਕਿਹੜਾ ਕੋਈ ਹਥਿਆਰ ਉੱਥੇ ਉੜਨੇ, ਬੜੇ ਤਸ਼ੱਦਦ, ਮਤਲਬ ਕੀ ਉਹ ਕਹਿ ਲਓ ਤੁਸੀਂ, ਹੁਣ ਉਹਨਾਂ ਉਹਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈਗਾ। ਫਿਰ ਜਦੋਂ ਸਾਰੀਆਂ ਸਟੇਟਾਂ ਨੂੰ ਇਕੱਠਾ ਕਰਕੇ ਸ਼ੁੱਧ ਗੋਰਿਆਂ ਦੀ ਇੱਕ ਸਰਕਾਰ ਇੱਥੇ ਬਣੀ, ਸ਼ੁੱਧ ਪਿਓਰ ਖਾਲਸ ਗੋਰਿਆਂ ਦੀ, ਤਾਂ ਫਿਰ ਇਹ ਨੀਤੀ ਵਾਈਟ ਆਸਟ੍ਰੇਲੀਆ ਪਾਲਿਸੀ ਇੱਥੇ ਲਿਆਂਦੀ, ਔਰ ਉਹਦੇ ਅੱਡ ਅੱਡ ਜਿੱਦਾਂ ਮੈਂ ਤੁਹਾਨੂੰ ਕਾਰਨ ਦੱਸੇ। ਹੁਣ ਆ ਜਾਓ ਇਸ ਪਾਸੇ ਕਿ ਵਾਈ ਵਾਜ਼ ਇਟ ਅਬੋਲਿਸ਼ਡ, ਇਹ ਨੀਤੀ ਰੱਦ ਕਿਉਂ ਕੀਤੀ ਗਈ, ਖਤਮ ਕਿਉਂ ਕੀਤੀ ਗਈ, ਬੰਦ ਕਿਉਂ ਕੀਤੀ ਗਈ? ਇਹਦਾ ਇੱਕ ਕੋਈ ਜਵਾਬ ਨਹੀਂ ਹੈਗਾ। ਵਾਈਟ ਆਸਟ੍ਰੇਲੀਆ ਪਾਲਿਸੀ ਰਾਤੋ ਰਾਤ ਦੇ ਵਿੱਚ ਬੰਦ ਨਹੀਂ ਹੋਈ ਹੈਗੀ। ਇਨਫੈਕਟ ਗੋਵ ਵਿਟਲਮ ਦੇ ਟਾਈਮ ਦੇ ਉੱਤੇ ਵੀ ਆਏ ਨਹੀਂ ਕਿ ਗੋਵ ਵਿਟਲਮ ਨੇ ਸੋਚਿਆ, ਉਹਨਾਂ ਨੇ ਬੜਾ ਕੁਛ ਕੀਤਾ ਸੀਗਾ, ਬਟ ਹੀ ਡਿਡਨਟ ਜਸਟ ਕਿ ਥੋਟ ਅਬਾਊਟ ਇਟ ਕਿ ਇਹ ਪਾਲਿਸੀ ਬੰਦ ਕਰਨੀ ਹੈ। ਉਹਨਾਂ ਤੋਂ ਪਹਿਲਾਂ ਬੜਾ ਸਾਰਾ ਇਹਦੇ 'ਤੇ ਕੰਮ ਹੋਣ ਲੱਗ ਪਿਆ ਸੀ। ਇਨਫੈਕਟ ਇਸ ਪਾਲਿਸੀ ਦੇ ਕੁਝ ਕੁਝ ਚੈਪਟਰਸ ਜਿਹੜੇ ਸੀ ਉਹ ਬੰਦ ਹੋਣ ਵੀ ਲੱਗ ਪਏ ਸੀ। ਜਿਵੇਂ ਫੋਰ ਐਗਜ਼ਾਮਪਲ ਤੁਹਾਨੂੰ ਦੱਸਿਆ ਕਿ ਜਿਹੜਾ ਡਿਕਟੇਸ਼ਨ ਟੈਸਟ ਸੀ ਉਹ 50s ਦੇ ਵਿੱਚ ਹੀ ਬੰਦ ਹੋ ਗਿਆ। ਸੋ 1949-1950 ਤੋਂ ਲੈ ਕੇ 1973 ਤੱਕ ਹੌਲੀ ਹੌਲੀ ਇਹਦੇ ਕੁਛ ਕੁਛ ਜਿਹੜੇ ਕਲੋਜ਼ ਸੀਗੇ ਉਹ ਖਤਮ ਕੀਤੇ ਜਾਣ ਲੱਗ ਪਏ। ਉਹਦੇ 'ਚ ਬਹੁਤ ਵੱਡਾ ਕਾਰਨ ਜਿਹੜਾ ਸੀਗਾ ਵਰਲਡ ਵਾਰ ਵੀ ਬਣੀ। ਵਰਲਡ ਵਾਰ ਜਦੋਂ ਬਣੀ ਨਾ, ਆਸਟ੍ਰੇਲੀਆ 'ਚ ਇੱਕ ਨਾਰਾ ਚੱਲਿਆ ਸੀ, ਪਾਪੂਲੇਟ ਔਰ ਪੈਰਿਸ਼। ਇਹ ਆਸਟ੍ਰੇਲੀਅਨ ਗੌਰਮੈਂਟ ਜਾਂ ਆਸਟ੍ਰੇਲੀਅਨ ਅਖਬਾਰਾਂ ਦੇ ਵਿੱਚ ਇਹ ਨਾਰਾ ਚੱਲਣ ਲੱਗ ਪਿਆ ਸੀ। ਹੋਇਆ ਕੀ ਸੀ ਕਿ ਜਦੋਂ ਸੈਕਿੰਡ ਵਰਲਡ ਵਾਰ ਹੋਈ ਤਾਂ ਆਸਟ੍ਰੇਲੀਆ ਨੂੰ ਅਹਿਸਾਸ ਹੋਇਆ ਕਿ ਉਹਨਾਂ ਦੀ ਆਬਾਦੀ ਉੰਨੀ ਨਹੀਂ ਹੈਗੀ, ਕੱਲ੍ਹ ਨੂੰ ਜੇ ਕੋਈ ਅਟੈਕ ਹੁੰਦਾ ਤਾਂ ਸਾਡੇ ਕੋਲ ਤਾਂ ਮਿਲਟਰੀ ਉਹ ਨਹੀਂ ਹੈਗੀ, ਅਤੇ ਇੱਕ ਸਿਕਿਉਰਿਟੀ, ਅਤੇ ਦੂਸਰਾ ਇਹ ਵੀ ਕਿਹਾ ਜਾਣ ਲੱਗ ਪਿਆ ਕਿ ਜੇ ਹੋਰ ਸਾਡੇ ਕੋਲ ਲੋਕ ਹੋਣਗੇ, ਜੇ ਹੋਰ ਆਬਾਦੀ ਹੋਏਗੀ ਤਾਂ ਫਿਰ ਅਸੀਂ ਮਜ਼ਦੂਰੀ ਕਰਵਾਉਣ ਵਾਲੇ ਲੋਕ ਅੱਡ ਹੋਣਗੇ, ਉਹਨਾਂ ਦੇ ਉੱਤੇ ਰਾਜ ਕਰਨ ਵਾਲੇ ਲੋਕ ਅੱਡ ਹੋਣਗੇ। ਹੁਣ ਸਾਡੇ ਚਿੱਟੇ ਹੀ ਲੋਕ ਮਜ਼ਦੂਰੀ ਕਰਦੇ ਨੇ, ਚਿੱਟੇ ਹੀ ਲੋਕ ਸਾਡਾ ਮਲ ਮੁੱਤਰ ਢੋਂਦੇ ਨੇ, ਅਤੇ ਚਿੱਟੇ ਹੀ ਲੋਕ ਜਿਹੜੇ ਨੇ ਉਹ ਰਾਜ ਕਰ ਰਹੇ ਨੇ। ਐਂ ਕਰੋ ਕਿ ਜਿਹੜੇ ਗੈਰ ਗੋਰੇ ਲੋਕ ਨੇ ਉਹਨਾਂ ਤੋਂ ਆਹ ਹੇਠਲੇ ਜਿਹੜੇ ਚੌਥੇ ਗ੍ਰੇਡ ਦੇ ਕੰਮ ਨੇ ਇਹ ਕਰਵਾਓ, ਅਤੇ ਆਪ ਤੁਸੀਂ ਪਹਿਲੇ ਅਤੇ ਦੂਜੇ ਗ੍ਰੇਡ ਦੇ ਕੰਮ ਕਰੋ। ਸਰਕਾਰ ਨੂੰ
ਫੰਡਸ ਦੀ ਵੀ ਲੋੜ ਪੈ ਰਹੀ ਸੀ, ਪੈਸਾ ਕਿੱਥੋਂ ਆਉਂਦਾ, ਬਾਹਰੋਂ ਵੀ ਆ ਸਕਦਾ ਸੀ ਕਿ ਬਾਹਰੋਂ ਜਿਹੜੇ ਇਮੀਗ੍ਰੈਂਟਸ ਆਉਣਗੇ ਉਹ ਪੈਸਾ ਲੈ ਕੇ ਆਉਣਗੇ, ਉਹਨਾਂ ਤੋਂ ਪੈਸੇ ਲਏ ਜਾਣ, ਇਹ ਵੀ ਇੱਕ ਤਰੀਕਾ ਸੀਗਾ। ਅਤੇ ਇਸ ਕਰਕੇ ਇੱਕ ਨਾਰਾ ਚੱਲਿਆ ਸੀ ਪੋਪੂਲੇਟ ਔਰ ਪੈਰਿਸ਼। ਪੋਪੂਲੇਟ ਯਾਨੀ ਕਿ ਜਾਂ ਤਾਂ ਆਬਾਦੀ ਵਧਾਓ, ਪੈਰਿਸ਼ ਯਾਨੀ ਕਿ ਖਤਮ ਹੋ ਜਾਓ ਜਾਂ ਤਬਾਹ ਹੋ ਜਾਓ ਜਾਂ ਹੌਲੀ ਹੌਲੀ ਫਿਨਿਸ਼ ਹੋ ਜਾਓ। ਸੋ ਇਹ ਇੱਕ ਨਾਰਾ ਜਿਹੜਾ ਸੀਗਾ, ਦੈਟ ਕੁੱਡ ਬੀ ਵਨ ਆਫ ਦੀ ਰੀਜ਼ਨ। ਦੂਸਰਾ, ਹੌਲੀ ਹੌਲੀ ਦੌਰ ਬਦਲ ਰਿਹਾ ਸੀ। ਜਦੋਂ ਦੂਸਰੀ ਆਲਮੀ ਜੰਗ ਹੋਈ ਉਹਦੇ ਤੋਂ ਬਾਅਦ ਯੂਨਾਈਟਿਡ ਨੇਸ਼ਨ ਹੋਣ ਦੇ ਵਿੱਚ ਆ ਗਿਆ ਸੀ। ਹੁਣ ਯੂਨਾਈਟਿਡ ਨੇਸ਼ਨ ਜਾਂ ਸੰਯੁਕਤ ਰਾਸ਼ਟਰ ਬਣਨ ਤੱਕ ਬਹੁਤ ਸਾਰੇ ਜਿਹੜੇ ਮੁਲਕ ਸੀਗੇ ਉਹ ਆਜ਼ਾਦ ਹੋ ਚੁੱਕੇ ਸੀਗੇ ਦੂਸਰੀ ਆਲਮੀ ਜੰਗ ਤੋਂ ਬਾਅਦ, ਔਰ ਜਿਹੜੇ ਆਜ਼ਾਦ ਮੁਲਕ ਸੀਗੇ ਉਹਨਾਂ ਨੇ ਹੌਲੀ ਹੌਲੀ ਵਿਰੋਧ ਕਰਨਾ ਸ਼ੁਰੂ ਕਰਤਾ ਸੀਗਾ ਬਸਤੀਵਾਦ ਦਾ, ਚਾਹੇ ਉਹ ਬਸਤੀਵਾਦ ਫਰਾਂਸ ਦਾ ਵਧਾਇਆ ਹੋਇਆ ਸੀ, ਚਾਹੇ ਉਹ ਪੁਰਤਗਾਲ ਦਾ, ਚਾਹੇ ਸਪੇਨ ਦਾ, ਚਾਹੇ ਇੰਗਲੈਂਡ ਦਾ। ਬੇਸਿਕਲੀ ਬਸਤੀਵਾਦ ਅਤੇ ਨਸਲਵਾਦ ਦੇ ਵਿਰੋਧ ਦੇ ਵਿੱਚ 50s 60s ਦੇ ਦੌਰ ਦੇ ਵਿੱਚ ਬੜੀਆਂ ਲਹਿਰਾਂ ਚੱਲੀਆਂ। ਇੰਡੀਆ 'ਚ ਚੱਲੀ, ਜਪੈਨ 'ਚ ਚੱਲੀ, ਫਿਲੀਪੀਨਸ 'ਚ ਚੱਲੀ, ਏਸ਼ੀਅਨ ਦੇਸ਼ਾਂ 'ਚ ਜ਼ਿਆਦਾ ਐਸੀਆਂ ਲਹਿਰਾਂ ਚੱਲੀਆਂ। ਔਰ ਇਹ ਦੇਸ਼ ਹੌਲੀ ਹੌਲੀ, ਔਰ ਇਹ ਵੱਡੀ ਆਬਾਦੀ ਵਾਲੇ ਦੇਸ਼ ਵੀ ਸੀਗੇ, ਇੰਡੀਆ, ਇੰਡੋਨੇਸ਼ੀਆ ਔਰ ਚਾਈਨਾ, ਇਹਨਾਂ ਦੇ ਨਾਲ ਹੁਣ ਵਪਾਰ ਵੀ ਕਰਨਾ ਪੈਣਾ ਸੀਗਾ। ਹੁਣ 1901 ਵਾਲਾ ਤਾਂ ਆਸਟ੍ਰੇਲੀਆ ਰਿਹਾ ਨਹੀਂ, ਹੁਣ ਹੌਲੀ ਹੌਲੀ ਪੂਰੀ ਦੁਨੀਆ ਬਦਲ ਰਹੀ ਸੀ, ਟ੍ਰੇਡ ਹੋ ਰਹੇ ਸੀਗੇ, ਟ੍ਰੇਡ ਰੂਟਸ ਬਣ ਰਹੇ ਸੀ, ਔਰ ਹੌਲੀ ਹੌਲੀ ਜਿਹੜੇ ਸੀਗੇ ਇਹ ਨਸਲੀ ਨੀਤੀਆਂ ਜਿੱਥੇ ਜਿੱਥੇ ਸੀਗੀਆਂ ਉਹਨਾਂ ਕੰਟਰੀਜ਼ ਦੇ ਉੱਤੇ ਇੱਕ ਤੋਹਮਤ ਲੱਗ ਰਹੀ ਸੀ ਕਿ ਆਸਟ੍ਰੇਲੀਆ ਦੇ ਨਾਲ ਟ੍ਰੇਡ ਨਾ ਕਰੋ ਜੀ, ਉਹਨਾਂ ਦੇ ਕੋਲ ਤਾਂ ਵਾਈਟ ਆਸਟ੍ਰੇਲੀਆ ਪਾਲਿਸੀ ਹੈ। ਫੋਰ ਐਗਜ਼ਾਮਪਲ ਚਾਈਨਾ ਨਹੀਂ ਸਭ ਤੋਂ ਵੱਡਾ ਬਾਈਕਾਟ ਕਰਨਾ, ਵੈਸੇ ਤਾਂ ਚਾਈਨਾ ਨੇ ਆਪਣੇ ਆਪ ਨੂੰ ਬੰਦ ਹੀ ਰੱਖਿਆ ਸੀ ਬੜੇ ਸਮੇਂ ਤੱਕ, 50s ਦੀ ਗੱਲ ਨਹੀਂ ਹੈਗੀ, 60s ਦੀ ਗੱਲ ਨਹੀਂ, 70s ਦੀ ਬਾਅਦ ਦੀ, ਪਰ ਉਦੋਂ ਤੱਕ ਇਹ ਪਾਲਿਸੀ ਉਹ ਖਤਮ ਹੋ ਗਈ ਸੀ। ਬਟ ਜਪਾਨ ਨੇ, ਫਿਲੀਪੀਨਸ ਨੇ, ਇੰਡੀਆ ਨੇ, ਇੰਡੀਆ ਐਟ ਦੈਟ ਸਟੇਜ 50s 60s ਦੇ ਵਿੱਚ ਯੂ ਵੁੱਡ ਬੀ ਅਮੇਜ਼ਡ ਟੂ ਨੋ ਕਿ ਇੰਡੀਆ ਦੀ ਗੱਲ ਸੁਣੀ ਜਾਂਦੀ ਸੀ, ਤਰਜੀਹ ਦਿੱਤੀ ਜਾਂਦੀ ਸੀ, ਅਹਿਮੀਅਤ ਦਿੱਤੀ ਜਾਂਦੀ ਸੀ, ਚਾਹੇ USSR ਹੋ ਗਿਆ, ਚਾਹੇ ਅਮੈਰੀਕਾ ਹੋ ਗਿਆ, ਚਾਹੇ ਇੰਗਲੈਂਡ ਹੋ ਗਿਆ, ਇੰਡੀਆ ਦੀ ਗੱਲ ਨੂੰ ਇਗਨੋਰ ਨਹੀਂ ਸੀ ਕੀਤਾ ਜਾਂਦਾ ਹੁੰਦਾ, ਅੱਜ ਦੀ ਤਰੀਕ ਦੀ ਤਰ੍ਹਾਂ ਨਹੀਂ ਹੈਗੀ। ਫਿਰ ਇਹਦੇ 'ਤੇ ਕਦਮ ਦਰ ਕਦਮ ਬਦਲਾਅ ਹੋ ਰਹੇ ਸੀ। ਪਹਿਲਾਂ ਤਾਂ ਹੈਰੋਲਡ ਹਾਲਟ ਜਿਹੜੇ ਸੀਗੇ ਉਹਨਾਂ ਨੇ 1949 ਦੇ ਵਿੱਚ ਜਿਹੜੇ ਗੈਰ ਯੂਰੋਪੀਅਨ ਜਿਹੜੇ ਲੋਕ ਸੀਗੇ, ਸਪੈਸ਼ਲੀ ਜੈਪਨੀਜ਼ ਵਾਰ ਬਰਾਈਡਸ ਸੀਗੀਆਂ, ਇਹ ਬੜੀ ਇੰਟਰਸਟਿੰਗ ਯਾਰ, ਮੈਨੂੰ ਲੱਗਦਾ ਹੋਰ ਜ਼ਿਆਦਾ ਖਿੰਡ ਜਾਣਾ, ਇੱਕ ਮਿੰਟ ਟਾਈਮ ਦੇਖ ਲੈਣ ਤੋਂ, ਨਹੀਂ ਇੰਨਾ ਟਾਈਮ ਹੈ ਨਹੀਂ ਵੈਸੇ, ਕੁਇਕਲੀ ਜੇ ਦੱਸਦਾ, ਬੜਾ ਸੰਖੇਪ 'ਚ ਦੱਸਦਾ। ਹੈਰੋਲਡ ਹਾਲਟ ਜਿਹੜੇ ਸੀਗੇ ਉਹ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਸੀ, ਔਰ 1966 ਤੱਕ ਉਹ ਪ੍ਰਾਈਮ ਮਿਨਿਸਟਰ ਰਹੇ ਹੈਗੇ ਨੇ, ਆਪਣੀ ਡੈਥ ਤੱਕ, ਮੇਰੇ ਡੈਥ ਤੱਕ ਜਾਂ ਗਾਇਬ ਹੋ ਗਏ ਸੀਗੇ ਉਹ। ਓਹ, ਇੱਕ ਹੋਰ ਚੈਪਟਰ ਖੁੱਲ੍ਹ ਗਿਆ, ਚਲੋ ਹੈਰੋਲਡ ਹਾਲਟ 'ਤੇ ਫਿਰ ਕਿਸੇ ਦਿਨ ਦੱਸਦੇ ਹਾਂ ਤੁਹਾਨੂੰ ਕਹਾਣੀ। ਹੈਰੋਲਡ ਹਾਲਟ ਦੇ ਟਾਈਮ ਦੇ ਉੱਤੇ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਜਿਹੜੇ ਨਾ ਜੈਪਨੀਜ਼, ਬੇਸਿਕਲੀ 1949 'ਚ ਲਿਬਰਲ ਦੀ ਸਰਕਾਰ ਬਣੀ ਸੀ, ਉਹ ਤੋਂ ਪਹਿਲਾਂ ਲੇਬਰ ਦੀ ਸੀਗੀ, 1949 'ਚ ਲਿਬਰਲ ਦੀ ਸਰਕਾਰ ਬਣਦੀ ਹੈ ਅਤੇ ਉਹਨਾਂ ਦੇ ਟਾਈਮ ਦੇ ਉੱਤੇ ਬੜਾ ਕੁਛ ਹੁੰਦਾ ਹੈਗਾ, ਅਤੇ ਜਦੋਂ ਇਹ ਜਿਹੜੇ ਜਾਪਾਨ ਦੇ ਉੱਤੇ, ਜਾਪਾਨ ਨੇ ਨੌਰਦਰਨ ਟੈਰੀਟਰੀ 'ਤੇ ਵੀ ਅਟੈਕ ਕੀਤਾ ਸੀਗਾ, ਅਤੇ ਜਾਪਾਨ ਦੇ ਜਿਹੜੇ ਫੌਜੀ ਫੁੱਜੀ ਸੀਗੇ ਉਹ ਜਦੋਂ ਇੱਧਰਲੇ ਟਾਪੂਆਂ ਵੱਲ ਆਉਂਦੇ ਹੁੰਦੇ ਸੀ ਅਟੈਕ ਕਰਨ ਦੇ ਲਈ, ਤਾਂ ਉਹਨਾਂ ਨੂੰ ਜਿਹੜਾ ਮਾਰ ਕੇ ਉਹਨਾਂ ਦੇ ਨਾਲ ਜਿਹੜੀਆਂ ਜਨਾਨੀਆਂ ਹੁੰਦੀਆਂ ਸੀ ਉਹਨਾਂ ਨੂੰ ਫੜ ਲਿਆ ਜਾਂਦਾ ਸੀ, ਅਤੇ ਉਹ ਜਿਹੜੀਆਂ ਜਨਾਨੀਆਂ ਹੁੰਦੀਆਂ ਸੀ ਉਹਨਾਂ ਨੂੰ ਵਾਰ ਬਰਾਈਡਸ ਕਿਹਾ ਜਾਂਦਾ ਸੀ, ਜਾਂ ਜਿਹੜੇ ਅਮੈਰੀਕਨ ਅਤੇ ਆਸਟ੍ਰੇਲੀਅਨ ਫੌਜੀ ਵੀ ਜਾ ਕੇ ਅਟੈਕ ਕਰਦੇ ਸੀਗੇ ਜੈਪਨੀਜ਼ ਦੇ ਉੱਤੇ, ਉਹ ਵੀ ਉਹਨਾਂ ਦੀਆਂ ਜਨਾਨੀਆਂ ਨੂੰ ਚੱਕ ਕੇ ਲਿਆਉਂਦੇ ਹੁੰਦੇ ਸੀਗੇ, ਅਤੇ ਉਹਨਾਂ ਨੂੰ ਵਾਰ ਬਰਾਈਡਸ ਕਿਹਾ ਜਾਂਦਾ ਸੀ। ਉਹ ਵਾਰ ਬਰਾਈਡਸ ਨੂੰ ਆਸਟ੍ਰੇਲੀਆ 'ਚ ਰਹਿਣ ਦੀ ਇਜਾਜ਼ਤ ਸੀ, ਜਿਵੇਂ ਅੱਜ ਕੱਲ੍ਹ ਆਈਸਿਸ ਬਰਾਈਡਸ ਦੀ ਗੱਲ ਤੁਰੀ ਹੈ ਨਾ। ਸੋ 1949 ਦੇ ਵਿੱਚ ਹੈਰੋਲਡ ਹਾਲਟ ਨੇ ਇਹ ਪਾਲਿਸੀ ਲਿਆਂਦੀ ਸੀਗੀ ਕਿ ਜਾਪਾਨੀਆਂ ਨੂੰ ਰਹਿਣ ਦਿਓ, ਉਹਨਾਂ ਦੀਆਂ ਜਨਾਨੀਆਂ ਨੂੰ ਆਉਣ ਦਿਓ। ਸੋ ਇਹ ਇੱਕ ਐਕਸੈਪਸ਼ਨ ਜਾਂ ਇੱਕ ਕਿਸਮ ਦੀ ਛੋਟੀ ਜਿਹੀ ਇੱਕ ਰਿਆਇਤ ਦਿੱਤੀ ਸੀ। ਫਿਰ 1958 ਦੇ ਵਿੱਚ ਡਿਕਟੇਸ਼ਨ ਟੈਸਟ ਜਿਹੜਾ ਉਹਦਾ ਤੁਹਾਨੂੰ ਦੱਸਿਆ ਉਹ ਖਤਮ ਹੋਇਆ। ਫਿਰ ਹੈਰੋਲਡ ਹਾਲਟ ਜਦੋਂ ਜਾਣ ਤੋਂ ਪਹਿਲਾਂ, ਜਾਂ ਉਹਨਾਂ ਦੇ ਗਾਇਬ ਹੋਣ ਤੋਂ ਪਹਿਲਾਂ ਤੱਕ 1966 ਦੇ ਵਿੱਚ ਉਹਨਾਂ ਦੀ ਸਰਕਾਰ ਨੇ ਜਿਹੜੇ ਸਕਿੱਲਡ ਗੈਰ ਯੂਰੋਪੀਅਨ ਲੋਕ ਸੀਗੇ ਉਹਨਾਂ ਦੇ ਲਈ ਇੱਕ ਸਕਿੱਲਡ ਵੀਜ਼ਾ ਦੀ ਇਨਵੈਂਸ਼ਨ ਕੀਤੀ। ਸਕਿੱਲਡ ਵੀਜ਼ਾ ਦਾ ਮਤਲਬ ਇਹ ਸੀਗਾ ਕਿ ਦੇਖੋ, ਹੁਣ ਦੁਨੀਆ ਭਰ ਦੇ ਵਿੱਚ ਇੱਕ ਕ੍ਰਾਂਤੀ ਆ ਗਈ ਸੀਗੀ, ਦੁਨੀਆ ਅਮੀਰ ਹੋ ਰਹੀ ਸੀ, ਦੇਸ਼ ਅਮੀਰ। ਆਸਟ੍ਰੇਲੀਆ, ਫੋਰ ਯੂਅਰ ਕਾਇੰਡ ਇਨਫੋਰਮੇਸ਼ਨ, 60s 70s ਦੇ ਦੌਰ 'ਚ ਦੁਨੀਆ ਦੀ ਟੋਪ 3 ਇਕੋਨਮੀਜ਼ ਦੇ ਵਿੱਚੋਂ ਇੱਕ ਸੀ, ਬੜਾ ਅਮੀਰ ਦੇਸ਼ ਸੀਗਾ, ਬੜੇ, ਔਰ ਇੱਥੇ ਤਰੱਕੀਆਂ ਬਹੁਤ ਹੋ ਰਹੀਆਂ ਸੀਗੀਆਂ, ਇਕੱਲਾ ਸੋਨਾ ਜਾਂ ਮਾਈਨਿੰਗ ਮੂਈਨਿੰਗ ਨਹੀਂ, ਹੋਰ ਬਹੁਤ ਕੁਛ ਹੋ ਰਿਹਾ ਸੀ। ਔਰ ਇਸ ਦਰਮਿਆਨ ਆਸਟ੍ਰੇਲੀਆ ਨੂੰ ਬਹੁਤ ਜ਼ਿਆਦਾ ਮਾਈਨਰਸ ਦੇ ਨਾਲ ਨਾਲ, ਮਾਈਨਰਸ ਮਤਲਬ MINORS ਵਾਲਾ ਨਹੀਂ,
ਮਾਈਨਰਸ ਯਾਨੀ ਐਮ ਆਈ ਐਨ ਈ ਆਰ ਐਸ ਵਾਲਾ ਖਦਾਨਾਂ 'ਚ ਕੰਮ ਕਰਨ ਵਾਲੇ ਉਹ ਮਾਈਨਰਸ ਦੇ ਨਾਲ ਨਾਲ ਆਸਟ੍ਰੇਲੀਆ ਨੂੰ ਬਹੁਤ ਜ਼ਿਆਦਾ ਲੇਬਰ ਦੀ ਲੋੜ ਸੀਗੀ ਸੋ ਇਸ ਕਰਕੇ ਸਕਿੱਲਡ ਲੇਬਰ ਜਿਹੜੀ ਉਹ ਸਪੈਸ਼ਲੀ ਇਲੈਕਟ੍ਰੀਸ਼ੀਅਨਸ ਪਲੰਬਰਸ ਇਹ ਸਾਰੇ ਮੰਗਵਾਏ ਜਾਣ ਲੱਗ ਪਏ ਫਿਰ ਹੌਲੀ ਹੌਲੀ ਕਰਦੇ ਕਰਦੇ ਕਰਦੇ ਗੌ ਵਿਟਲਮ ਦੇ ਟਾਈਮ ਦੇ ਉੱਤੇ ਜਿਹੜਾ ਇਹ 1973 ਦੇ ਵਿੱਚ ਐਂਡ ਹੋਇਆ ਲੇਬਰ ਪਾਰਟੀ ਦੀ ਸਰਕਾਰ ਮਾਈਗ੍ਰੇਸ਼ਨ ਐਕਟ 1973 ਲੈ ਕੇ ਆਉਂਦੀ ਹੈ ਅਤੇ ਉਹਦੇ 'ਚ ਸੋਧ ਕਰਦੀ ਹੈ ਗੌ ਵਿਟਲਮ ਜਿਹੜੇ ਸੀ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ 21ਵੇਂ ਔਰ ਉਹਨਾਂ ਦੇ ਬਾਰੇ ਵੀ ਇੱਕ ਮੇਰੇ ਖਿਆਲ ਦੇ ਨਾਲ ਅਸੀਂ ਮੰਡੇ ਨੂੰ ਇੱਕ ਸ਼ੋਅ ਕਰਦੇ ਹੁੰਦੇ ਸੀਗੇ ਸਪੈਸ਼ਲ ਰਿਪੋਰਟ ਉਹਦੇ 'ਚ ਤੁਹਾਨੂੰ ਦੱਸਿਆ ਸੀਗਾ ਗੌ ਵਿਟਲਮ ਦੇ ਬਾਰੇ ਪੂਰਾ ਨਾਮ ਐਡਵਰਡ ਗੌ ਵਿਟਲਮ ਬੜੇ ਕ੍ਰਾਂਤੀਕਾਰੀ ਪ੍ਰਧਾਨ ਮੰਤਰੀ ਰਹੇ ਨੇ ਔਰ ਮੇਰੇ ਖਿਆਲ ਦੇ ਨਾਲ ਲੇਬਰ ਦੇ ਕੁਛ ਚੁਣਿੰਦਾ ਪ੍ਰਧਾਨ ਮੰਤਰੀਆਂ 'ਚੋਂ ਇੱਕ ਨੇ ਜਿਨ੍ਹਾਂ ਨੇ ਆਪਣੇ ਦਮ ਦੇ ਉੱਤੇ ਆਸਟ੍ਰੇਲੀਆ ਦੀ ਤਕਦੀਰ ਤਸਵੀਰ ਬਦਲਤੀ ਸੀਗੀ ਅਤੇ ਜਾਂ ਉਹਦੇ 'ਚ ਕੰਮ ਕੀਤਾ ਸੀ ਅਤੇ 1972 ਤੋਂ 75 ਤੱਕ ਹੀ ਇਹ ਪ੍ਰਾਈਮ ਮਿਨਿਸਟਰ ਰਹੇ ਆਸਟ੍ਰੇਲੀਆ ਦੇ ਹਾਲਾਂਕਿ ਲੇਬਰ ਪਾਰਟੀ ਦੇ ਸਭ ਤੋਂ ਲੰਬੇ ਲੀਡਰ ਇਹ ਰਹੇ ਨੇ ਅਤੇ ਇਹਨਾਂ ਨੇ ਬੜੇ ਮਤਲਬ ਐਸੇ ਐਸੇ ਕੰਮ ਕੀਤੇ ਇੱਕ ਤਾਂ ਆਹ ਵਾਈਟ ਆਸਟ੍ਰੇਲੀਆ ਪੋਲਿਸੀ ਪਲੱਸ ਇਹ ਜਦੋਂ ਸੀਗੀ ਉਦੋਂ ਆਸਟ੍ਰੇਲੀਅਨ ਇਕੋਨਮੀ ਸਫ਼ਰ ਵੀ ਕਰ ਰਹੀ ਸੀਗੀ ਜਾਂ ਐਂ ਕਹਿ ਲਓ ਕਿ ਇਹਨਾਂ ਦੀ ਜਾਨ ਦਾ ਕਾਰਨ ਹੀ ਇਹ ਬਣਿਆ ਕਿਉਂਕਿ ਉਦੋਂ ਪੈਟਰੋਲੀਅਮ ਕ੍ਰਾਈਸਿਸ ਆ ਗਿਆ ਸੀ ਉਹਦੀ ਇੱਕ ਅਲੱਗ ਵਜ੍ਹਾ ਹੈਗੀ ਹੈ ਉਹ ਅਰਬ ਇਜ਼ਰਾਈਲ ਜੰਗ ਹੁੰਦੀ ਹੈ ਅਤੇ ਅਰਬ ਦੇ ਮੁਲਕ ਜਿਹੜੇ ਨੇ ਉਹ ਪੈਟਰੋਲ ਦੇਣਾ ਬੰਦ ਕਰ ਦਿੰਦੇ ਨੇ ਅਤੇ ਆਸਟ੍ਰੇਲੀਆ ਦੇ ਉੱਤੇ ਜਿਹੜਾ ਉਹ ਬੋਝ ਪੈਣ ਲੱਗ ਪੈਂਦਾ ਹੈਗਾ ਐਨੀਵੇਜ਼ ਪਰ ਇਹਨਾਂ ਦੇ ਜਿਹੜੇ ਕੰਮ ਸੀਗੇ ਗੌ ਵਿਟਲਮ ਦੇ ਟਾਈਮ ਦੇ ਉੱਤੇ ਉਹ ਬੜੇ ਕਮਾਲ ਦੇ ਕੰਮ ਇਹਨਾਂ ਨੇ ਕੀਤੇ ਵਾਈਟ ਆਸਟ੍ਰੇਲੀਆ ਪੋਲਿਸੀ ਵਾਜ਼ ਵਨ ਆਫ ਦੈਟ ਅਤੇ ਆਪਾਂ ਉਹਦੇ 'ਤੇ ਹੀ ਰਹਿ ਕੇ ਗੱਲ ਕਰਦੇ ਹੈਗੇ ਹਾਂ ਵੈਸੇ ਤਾਂ ਹੋਰ ਵੀ ਪੋਲਿਸੀਜ਼ ਹੈਗੀਆਂ ਨੇ ਗੌ ਵਿਟਲਮ ਦੇ ਉੱਤੇ ਇੱਕ ਮੈਂ ਪੂਰੀ ਦੀ ਪੂਰੀ ਡਾਕੂਮੈਂਟਰੀ ਤੁਹਾਨੂੰ ਸੁਣਾ ਸਕਦਾ ਇੱਕ ਪੂਰਾ ਪੂਰਾ ਪ੍ਰੋਗਰਾਮ ਇਹਨਾਂ 'ਤੇ ਕੀਤਾ ਜਾ ਸਕਦਾ ਨੋਟ ਓਨਲੀ ਹਿਮ ਬਲਕਿ ਇਹਨਾਂ ਤੋਂ ਬਾਅਦ ਜਿਹੜੇ ਲਿਬਰਲ ਦੇ ਆਏ ਸੀ ਮੈਲਕਮ ਫਰੇਜ਼ਰ ਉਹ ਵੀ ਬੜੇ ਘੈਂਟ ਸੀਗੇ ਸੋ ਲੇਬਰ ਅਤੇ ਲਿਬਰਲ ਨੇ ਬੈਕ ਟੂ ਬੈਕ ਦੋ ਬੜੇ ਘੈਂਟ ਪ੍ਰਾਈਮ ਮਿਨਿਸਟਰ ਦਿੱਤੇ ਸੀਗੇ 70s ਦੇ ਦੌਰ ਦੇ ਵਿੱਚ ਅਤੇ ਅੱਛਾ ਜੇ ਗੌ ਵਿਟਲਮ ਨੇ ਵਾਈਟ ਆਸਟ੍ਰੇਲੀਆ ਪੋਲਿਸੀ ਖਤਮ ਕੀਤੀ ਜਾਂ ਮਾਈਗ੍ਰੇਸ਼ਨ ਐਕਟ ਲਿਆਂਦਾ ਅਤੇ ਤੁਸੀਂ ਦੇਖੋ ਜੇ ਮੈਲਕਮ ਫਰੇਜ਼ਰ ਚੰਗੇ ਸੀਗੇ ਤਾਂ ਹੀ ਉਹਨਾਂ ਨੇ ਉਹ ਪੋਲਿਸੀ ਨੂੰ ਦੁਬਾਰਾ ਲਾਗੂ ਵੀ ਨਹੀਂ ਕੀਤਾ ਨਹੀਂ ਤਾਂ ਇਹ ਹੁੰਦਾ ਨਾ ਕਿ ਲਿਬਰਲ ਪਾਰਟੀ ਐਂਟੀ ਮਾਈਗ੍ਰੈਂਟਸ ਹੈ ਅਤੇ ਉਹ ਦੁਬਾਰਾ ਲਾਗੂ ਕਰਦਾ ਇੱਦਾਂ ਨਹੀਂ ਹੋਇਆ ਉਹਨਾਂ ਨੇ ਨਹੀਂ ਕੀਤਾ ਸੋ ਇੱਕ ਪਿਰਤੀ ਪੈ ਗਈ ਸੋ ਇਹ ਐਗਜ਼ਾਮਪਲ ਸੈੱਟ ਕਰਨੀਆਂ ਵੀ ਜਿਹੜੇ ਇਸ ਕਰਕੇ ਜ਼ਰੂਰੀ ਹੁੰਦੀਆਂ ਨੇ ਜਿਹੜੇ ਲੀਡਰਸ ਹੁੰਦੇ ਨੇ ਨਾ ਇਸ ਕਰਕੇ ਲੀਡਰਸ ਕਿਹਾ ਜਾਂਦਾ ਉਹਨਾਂ ਨੂੰ ਉਹ ਲੀਡ ਕਰਦੇ ਨੇ ਉਹ ਐਗਜ਼ਾਮਪਲ ਸੈੱਟ ਕਰਦੇ ਨੇ ਕਿ ਨਹੀਂ ਜੇ ਮੈਂ ਇੱਦਾਂ ਕਰਤਾ ਕੋਈ ਕਰਕੇ ਦਿਖਾਵੇ ਅਤੇ ਫਿਰ ਉਹ ਇੱਕ ਲੋਕ ਬਗਾਵਤ ਜਿਹੜੀ ਹੈ ਲੋਕ ਸੁਰ ਜਿਹੜੇ ਨੇ ਉਹਦੇ ਉਲਟ ਤੁਰ ਪੈਂਦੇ ਹੈਗੇ ਨੇ ਸੋ ਜਦੋਂ 73 'ਚ ਉਹਨਾਂ ਨੇ ਖਤਮ ਹੀ ਕਰਤੀ ਅਤੇ ਫਰੇਜ਼ਰ ਨੇ ਅੱਗੇ ਤੋਰੀ ਵੀ ਨਹੀਂ ਮੁੜ ਕੇ ਕਦੇ ਆਸਟ੍ਰੇਲੀਆ 'ਚ ਪੋਲਿਸੀ ਆਈ ਨਹੀਂ ਬਟ ਵਾਜ਼ ਆਸਟ੍ਰੇਲੀਆ ਐਟ ਦੈਟ ਪੁਆਇੰਟ ਵਾਜ਼ ਆਸਟ੍ਰੇਲੀਆ ਦੀ ਓਨਲੀ ਕੰਟਰੀ ਵਿਦ ਸੱਚ ਅ ਪੋਲਿਸੀ ਇਹ ਵੀ ਇੱਕ ਸਮਝਣਾ ਜ਼ਰੂਰੀ ਹੈ ਇਹਦਾ ਸਿੱਧੀ ਲਾਈਨ 'ਚ ਇੱਕੋ ਹੀ ਆਨਸਰ ਦਿੰਦਾ ਕਿ ਨਹੀਂ ਨਹੀਂ ਸੀਗਾ 19th ਅਤੇ 20th ਸੈਂਚਰੀ ਦੇ ਵਿੱਚ ਇਹ ਜਿਹੜੀਆਂ ਨਸਲਵਾਦ ਦੇ ਵਿਰੁੱਧ ਇਮੀਗ੍ਰੇਸ਼ਨ ਪੋਲਿਸੀਆਂ ਨੇ ਕਈ ਦੇਸ਼ਾਂ ਨੇ ਲਾਗੂ ਰੱਖੀਆਂ ਨੇ ਸਪੈਸ਼ਲੀ ਆਸਟ੍ਰੇਲੀਆ ਦੀ ਭੈਣ ਜਾਂ ਭਰਾ ਜਾਂ ਜੋ ਮਰਜ਼ੀ ਕਹਿ ਲਓ ਕੀ ਕਹਿੰਦੇ ਹੋ ਕੈਨੇਡਾ ਨੂੰ ਤੁਸੀਂ ਜੋ ਮਰਜ਼ੀ ਸਮਝ ਲਓ ਕੈਨੇਡਾ ਨੇ ਵੀ ਸੇਮ ਪੋਲਿਸੀ ਰੱਖੀ ਬਲਕਿ ਅਸੀਂ ਕਹਿ ਦਿੰਦੇ ਹਾਂ ਨਾ ਕਿ ਸਾਡੇ ਪੰਜਾਬੀਆਂ ਦੇ ਉੱਤੇ ਤਸ਼ੱਦਦ ਪੰਜਾਬੀਆਂ ਦੇ ਉੱਤੇ ਹੋਇਆ ਠੀਕ ਆ ਕਾਮਾਗਾਟਾ ਮਾਰੂ ਕੈਨੇਡਾ ਦੇ ਵਿੱਚ ਹੋਇਆ 1914 ਦੇ ਵਿੱਚ ਕਾਮਾਗਾਟਾ ਮਾਰੂ ਨੂੰ ਕੈਨੇਡਾ ਨੇ ਹੀ ਮੋੜਿਆ ਸੀਗਾ ਕਿਉਂਕਿ ਗੈਰ ਗੋਰੇ ਲੋਕਾਂ ਦਾ ਉਹ ਦੇਸ਼ ਸੀਗਾ ਅਤੇ ਔਰ ਕੈਨੇਡਾ ਨੇ ਕਾਮਾਗਾਟਾ ਮਾਰੂ ਤਾਂ ਮੇਰੇ ਖਿਆਲ ਦੇ ਨਾਲ 1914 'ਚ ਹੋਇਆ ਨਾ ਉਦੋਂ ਪਹਿਲਾਂ ਚਾਈਨੀਜ਼ ਲੋਕਾਂ ਦੇ ਉੱਤੇ ਜਿਹੜੇ ਤਸ਼ੱਦਦ ਕੀਤੇ ਨੇ ਕੈਨੇਡਾ ਨੇ 1885 'ਚ ਇੱਕ ਹੈਡ ਟੈਕਸ ਲਗਾਤਾ ਸੀਗਾ ਕਿ ਜਿੰਨੇ ਚਿੰਨੀ ਉਹਨਾਂ ਟੈਕਸ ਆਏ ਨਹੀਂ ਕਿ ਇੱਕ ਪਰਿਵਾਰ ਪਹਿਲਾਂ ਫੈਮਿਲੀਜ਼ ਟੈਕਸ ਦਿੰਦੀਆਂ ਹੁੰਦੀਆਂ ਸੀ ਨਾ ਕੈਨੇਡਾ ਦੇ ਵਿੱਚ ਅਤੇ ਚਾਈਨੀਜ਼ ਦੇ ਲਈ ਇਹ ਹੁੰਦਾ ਸੀਗਾ ਕਿ ਤੁਹਾਡੀ ਫੈਮਿਲੀ ਦਾ ਨਹੀਂ ਹੋਊ ਤੁਹਾਡੇ ਇਕੱਲੇ ਇਕੱਲੇ ਬੱਚੇ ਦਾ ਟੈਕਸ ਲੱਗੂਗਾ ਤੁਹਾਡਾ ਇਕੱਲੇ ਇਕੱਲੇ ਦਾ ਟੈਕਸ ਲੱਗੂਗਾ ਹੈਡ ਟੈਕਸ ਲੱਗਣ ਲੱਗ ਗਿਆ ਸੀ ਇਨਫੈਕਟ 1923 ਦੇ ਵਿੱਚ ਚਾਈਨੀਜ਼ ਐਕਸਕਲੂਸ਼ਨ ਐਕਟ ਲਿਆਉਂਦਾ ਸੀਗਾ ਕੈਨੇਡਾ ਨੇ ਕਿ ਬਾਕੀ ਜਿਹੜਾ ਮਰਜ਼ੀ ਆ ਜਾਵੇ ਪੰਜਾਬੀ ਵੀ ਆ ਜਾਣਗੇ ਸਾਰੇ ਆ ਜਾਣਗੇ ਪਰ ਚਾਈਨੀਜ਼ ਨਹੀਂ ਕੈਨੇਡਾ ਦੇ ਵਿੱਚ ਆਉਂਦੇ ਨੇ ਹੈਗੇ ਸੋ ਚਾਈਨੀਜ਼ ਐਕਸਕਲੂਸ਼ਨ ਐਕਟ ਜਿਹੜਾ ਸੀਗਾ ਉਹ ਬੇਸਿਕਲੀ ਕਾਰਨ ਉਹੀ ਸੀ ਕਿ ਚਾਈਨੀਜ਼ ਮਜ਼ਦੂਰਾਂ ਦੇ ਉੱਤੇ ਆਉਣ ਦੇ ਉੱਤੇ ਪਾਬੰਦੀ ਲੱਗ ਗਈ ਸੀਗੀ ਸੋ ਉਹ ਜਿਹੜਾ ਐਕਟ ਕਿੰਨਾ ਕਿੰਨੀ ਕਈ ਸਾਲ ਉੱਥੇ ਲਾਗੂ ਰਿਹਾ ਅਤੇ ਇਨਫੈਕਟ ਜਿਹੜਾ 1924 ਦੇ ਵਿੱਚ ਇਮੀਗ੍ਰੇਸ਼ਨ ਐਕਟ ਵੀ ਲਿਆਂਦਾ ਸੀਗਾ ਕੈਨੇਡਾ ਨੇ ਜਿਹਦੇ ਤਹਿਤ ਇਹ ਪੋਲਿਸੀ ਚਾਈਨੀਜ਼ ਲੋਕਾਂ 'ਤੇ ਲਾਗੂ ਕੀਤੀ ਸੀ ਉਹਨਾਂ ਨੂੰ ਨਾ ਉਸ ਵਕਤ ਇਹ ਬੜੀ ਹੈਰਾਨੀ ਦੀ ਗੱਲ ਹੈ ਔਰ ਬੜੀ ਪਰੇਸ਼ਾਨੀ ਦੀ ਵੀ ਗੱਲ ਹੈ ਔਰ ਬੜਾ ਇਹ ਸੋਰੀ ਮੈਂ ਇਹਨੂੰ ਨਾ ਉਸ ਪਾਸੇ ਨੂੰ ਨਾ ਲੈ ਕੇ ਜਾਇਓ ਕਿ ਮੈਂ ਥੋੜ੍ਹਾ ਜਿਹਾ ਕਲਰ ਬਲਾਈਂਡ ਹੋ ਰਿਹਾ ਜਾਂ ਕੀ ਜਾਂ ਜਿਵੇਂ ਵੀ ਜੋ ਮਰਜ਼ੀ ਕਲਰ ਬਲਾਈਂਡ ਨਹੀਂ ਪਰ ਮਤਲਬ ਮੈਂ ਕਿਸੇ ਰੇਸ ਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੁੰਦਾ
ਬਟ ਇਹ ਕੈਨੇਡੀਅਨ ਲੋਕਾਂ ਦੀ ਉਹ ਯਾਰ ਕੀ ਕਹੋ ਹੁਣ ਇਹਨਾਂ ਨੂੰ ਦੁਰਫਿਟੇ ਮੂੰਹ ਇਹੋ ਜਿਹੇ ਲੋਕਾਂ ਦੇ। ਕੈਨੇਡਾ ਦੀ ਸਰਕਾਰ ਨੇ ਇਹ ਗੱਲ ਕਹੀ 1924 ਦੇ ਵਿੱਚ ਜਿਹੜਾ ਇਹਨਾਂ ਨੇ ਐਕਟ ਲਿਆਂਦਾ ਕਿ ਜਿਹੜੇ ਚਾਈਨੀਜ਼ ਐਕਸਕਲੂਜਨ ਐਕਟ ਸੀ ਕਿ ਜਿਹੜੇ ਚਾਈਨੀਜ਼ ਲੋਕਾਂ ਵਰਗੇ ਦਿਖਦੇ ਨੇ ਉਹਨਾਂ ਨੂੰ ਕਿਸੇ ਨੂੰ ਵੀਜ਼ੇ ਨਾ ਦਿਓ। ਆਪਾਂ ਹੁਣ ਕਹਿ ਦਿੰਦੇ ਨਾ ਕਿ ਸਾਊਥ ਕੋਰੀਅਨ, ਚਾਈਨੀਜ਼, ਫਿਲੀਪੀਨਸ, ਇਹਨਾਂ 'ਚ ਫਰਕ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ, ਵੀਅਤਨਾਮੀਜ਼ ਕਿਹੜੇ ਨੇ, ਕੰਬੋਡੀਅਨ ਕਿਹੜੇ ਨੇ, ਉਹ ਬੜੇ ਵਿਚਾਰੇ ਓਹੋ ਕੀ ਉਹ ਕਹਿ ਸਕਦੇ ਹਾਂ ਹੱਥੂ ਹੈ। ਸੋ ਇਹ ਜਿਹੜਾ ਚਾਈਨੀਜ਼ ਇਮੀਗ੍ਰੈਂਟ ਐਕਟ ਜਿਹੜਾ ਸਪੈਸ਼ਲੀ ਕੈਨੇਡਾ ਨੇ ਲਿਆਂਦਾ ਸੀਗਾ, ਅਤੇ ਫਿਰ ਐਪਾਰਥਾਈਡ, ਹੁਣ ਇਹ ਵੀ ਇੱਕ ਬੜੀ ਘੈਂਟ ਚੀਜ਼ ਹੈਗੀ ਹੈ ਵੈਸੇ, ਦੇਖਾਂ ਟਾਈਮ ਹੈਗਾ। ਐਪਾਰਥਾਈਡ ਥੋੜ੍ਹਾ ਜਿਹਾ ਕੁਇਕਲੀ ਜੇ ਦੱਸਦਾ ਚਲੋ ਮੈਂ ਤੁਹਾਨੂੰ, ਐਪਾਰਥਾਈਡ ਕੀ ਚੀਜ਼ ਹੈ। ਐਫਰੀਕਨ ਭਾਸ਼ਾ ਦੇ ਵਿੱਚ ਐਪਾਰਥਾਈਡ ਅੱਖਰ ਇੱਕ ਵਰਤਿਆ ਜਾਂਦਾ, ਇਹਦਾ ਮਤਲਬ ਹੁੰਦਾ ਅੱਡ ਰੱਖਣਾ, ਅੱਡ ਕਰਨਾ, ਜਿਵੇਂ ਆਹ ਵੱਖਰਾ ਉਹ ਵੱਖਰਾ, ਲਹਿਦਾ ਲਹਿਦਾ ਹੈ ਨਾ। ਸੋ ਉਹ ਇਹ ਐਪਾਰਥਾਈਡ ਜਿਹੜਾ ਸੀਗਾ, ਇਹ ਸਿਰਫ ਕੈਨੇਡਾ ਨੇ ਹੀ ਨਹੀਂ, ਇਹ ਬੜੀਆਂ ਸਾਰੀਆਂ ਕੰਟਰੀਜ਼ ਨੇ ਐਪਾਰਥਾਈਡ ਲਗਾ ਰੱਖਿਆ ਸੀਗਾ ਕਿ ਜਿਹੜੇ ਵੀ ਕਾਲੇ ਲੋਕ ਨੇ ਉਹਨਾਂ ਨੂੰ ਨਹੀਂ ਆਉਣ ਦੇਣਾ ਹੈਗਾ, ਉਹਨਾਂ ਨੂੰ ਐਪਾਰਥਾਈਡ ਐਕਟ ਉਹਨਾਂ 'ਤੇ ਲਗਾ ਦਿਉ। ਉਹਨਾਂ ਦੀ ਉਹ ਭਾਸ਼ਾ ਦੇ ਵਿੱਚ ਉਹਨਾਂ ਦੇ ਉੱਤੇ ਇੱਕ ਐਕਟ ਲਗਾਤਾ ਸੀ। ਕੈਨੇਡਾ, ਆਸਟ੍ਰੇਲੀਆ, ਇਹ ਦੋ ਕੰਟਰੀਜ਼ ਨੇ। ਸੋ ਔਰ ਵੈਸੇ ਬਹੁਤ ਸਾਰੇ ਕੰਟਰੀਜ਼ ਹੈਗੇ ਨੇ ਜਿਨ੍ਹਾਂ ਦੇ ਵਿੱਚ ਅੱਜ ਦੀ ਡੇਟ 'ਚ ਆਸਟ੍ਰੇਲੀਆ ਬੇਸ਼ੱਕ ਮਲਟੀਕਲਚਰਲਿਜ਼ਮ ਨੂੰ ਬੜਾਵਾ ਦਿੰਦਾ, ਪੁਆਇੰਟ ਬੇਸਡ ਸਕਿੱਲਡ ਸਿਸਟਮ ਇੱਥੇ ਚੱਲਦਾ ਹੈਗਾ, ਯਾਨੀ ਇੱਥੇ ਉਮਰ ਦੇ ਆਧਾਰ ਦੇ ਉੱਤੇ ਅੰਕ ਦਿੱਤੇ ਜਾਂਦੇ ਨੇ, ਪੜ੍ਹਾਈ ਦੇ ਆਧਾਰ 'ਤੇ, ਅੰਗਰੇਜ਼ੀ ਭਾਸ਼ਾ ਦੇ ਹੁਨਰ ਦੇ ਆਧਾਰ 'ਤੇ ਦਿੱਤੇ ਜਾਂਦੇ ਨੇ, ਪਰ ਨਸਲ ਜਾਂ ਧਰਮ ਦੇ ਆਧਾਰ 'ਤੇ ਤੁਹਾਨੂੰ ਕੋਈ ਪੁਆਇੰਟ ਨਹੀਂ ਮਿਲਦਾ। ਤੁਹਾਨੂੰ ਇਹ ਕਹਿ ਕੇ ਕੋਈ ਐਕਸਟਰਾ ਪੁਆਇੰਟ ਨਹੀਂ ਮਿਲੇਗਾ ਸਕਿੱਲਡ ਬੇਸਡ ਇਮੀਗ੍ਰੇਸ਼ਨ 'ਚ ਕਿ ਤੁਸੀਂ ਭਾਰਤ ਦੇ ਹੋ ਜਾਂ ਅਮਰੀਕਾ ਦੇ ਹੋ, ਜਾਂ ਤੁਸੀਂ ਹਿੰਦੂ ਧਰਮ 'ਤੇ ਹੋ ਜਾਂ ਯਹੂਦੀ ਧਰਮ 'ਤੇ ਹੋ। ਪਰ ਇਹ ਧਰਮਾਂ ਦੀ ਜਿਹੜੀ ਇੱਕ ਨਫ਼ਰਤ ਹੈ ਉਹ ਇੱਥੇ ਫੈਲਾਈ ਜਾ ਰਹੀ ਹੈਗੀ ਹੈ। ਮੈਨੂੰ ਇਹ ਲੱਗਦਾ ਹੈਗਾ ਕਿ ਸਕਿੱਲਡ ਬੇਸਡ ਇਮੀਗ੍ਰੇਸ਼ਨ ਹੋਣੀ ਚਾਹੀਦੀ ਹੈ ਔਰ ਉਹਨੂੰ ਕੱਟੜ ਤਰੀਕੇ ਦੇ ਨਾਲ ਲਾਗੂ ਕਰਨਾ ਚਾਹੀਦਾ। ਜਿਹੜੀ ਚੀਜ਼ ਮੈਂ ਸ਼ੁਰੂਆਤ 'ਚ ਕਹਿ ਰਿਹਾ ਸੀਗਾ ਕਿ ਜੇ ਤੁਹਾਨੂੰ ਅੰਗਰੇਜ਼ੀ ਘੱਟ ਆਉਂਦੀ ਹੈ ਤਾਂ ਸਿੱਖੋ, ਨਹੀਂ ਆਉਂਦੀ ਤਾਂ ਇੱਦਾਂ ਨਹੀਂ ਕਿ ਨਹੀਂ, ਮਾਈਗ੍ਰੇਸ਼ਨ ਨਹੀਂ ਹੋਣੀ ਚਾਹੀਦੀ। ਜਿਹੜੇ ਚੰਗੀ ਇੰਗਲਿਸ਼ ਜਿਵੇਂ ਆਇਲਟਸ ਜਾਂ PTE ਵਰਗੇ ਟੈਸਟ ਨੇ, ਹਾਲਾਂਕਿ ਉਹ ਬਹੁਤ ਵਧੀਆ ਪੈਮਾਨਾ ਨਹੀਂ ਹੈਗੇ, ਪਰ ਇੱਕ ਅੰਗਰੇਜ਼ੀ ਦਾ ਇੱਕ ਵਧੀਆ ਇੱਕ ਮਿਆਰੀ ਟੈਸਟ ਹੋਣਾ ਚਾਹੀਦਾ। ਅਤੇ ਅੰਗਰੇਜ਼ੀ ਕਿੰਨੀ ਕੁ ਬੋਲ ਸਕਦਾ ਬੰਦਾ, ਉਹਦੇ ਦੋ ਜਿਵੇਂ ਦੋ ਤਿੰਨ ਚਾਰ ਸੈਗਮੈਂਟ ਹੁੰਦੇ ਨੇ ਕਿ ਚੰਗੀ ਇੰਗਲਿਸ਼ ਹੈ, ਮਾੜੀ ਇੰਗਲਿਸ਼ ਹੈ, ਬਹੁਤ ਮਾੜੀ ਇੰਗਲਿਸ਼ ਹੈ ਜਾਂ ਬਹੁਤ ਵਧੀਆ ਇੰਗਲਿਸ਼ ਹੈ। ਉਸ ਤਰੀਕੇ ਦੇ ਨਾਲ ਅਲੱਗ ਅਲੱਗ ਪੈਰਾਮੀਟਰ ਦੇ ਆਧਾਰ ਦੇ ਉੱਤੇ ਬੰਦੇ ਨੂੰ ਇੱਥੇ ਭੇਜ ਦੇਣਾ ਚਾਹੀਦਾ ਅਤੇ ਉਹਦੇ ਅੰਗਰੇਜ਼ੀ ਦੇ ਟੈਸਟ ਕਰਵਾਏ ਜਾਣ, ਅੰਗਰੇਜ਼ੀ ਉਹਨੂੰ ਪੜ੍ਹਾਈ ਜਾਵੇ। ਅਤੇ ਜੇ ਹੁਨਰਮੰਦ ਹੈ, ਹੁਨਰ ਹੈਗਾ, ਅੰਗਰੇਜ਼ੀ ਘੱਟ ਹੈਗੀ ਹੈ, ਤਾਂ ਵੀ ਆਣ ਦਿੱਤਾ ਜਾਵੇ ਤਾਂ ਕਿ ਉਹਨੂੰ ਇੱਕ ਸ਼ਰਤ ਦੇ ਦਿੱਤੀ ਜਾਵੇ ਕਿ ਤੂੰ ਹੌਲੀ ਹੌਲੀ ਇੰਗਲਿਸ਼ ਸਿੱਖ ਲਈ ਅਤੇ ਤੇਰੇ ਪਰਿਵਾਰ ਦੇ ਬਾਕੀ ਮੈਂਬਰਸ ਨੂੰ ਇੰਗਲਿਸ਼ ਆਉਂਦੀ ਹੈ ਤਾਂ ਯੂ ਕੁਆਲੀਫਾਈ ਫੋਰ ਦੈਟ। ਪਰ ਹੁਣ ਆਸਟ੍ਰੇਲੀਆ ਜਿਹੜਾ ਹੈਗਾ, ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪੋਲਿਸੀ ਬਿਲਕੁਲ ਅਲੱਗ ਹੈਗੀ ਹੈ, ਹਾਲਾਂਕਿ ਕੈਨੇਡਾ ਦੇ ਨਾਲ ਥੋੜ੍ਹੀ ਥੋੜ੍ਹੀ ਮਿਲਦੀ ਹੈ ਸਾਡੀ ਸਕਿੱਲਡ ਬੇਸਡ, ਅਮੈਰੀਕਾ ਦੇ ਨਾਲ ਨਹੀਂ ਮਿਲਦੀ। ਅਮੈਰੀਕਾ ਦੇ ਵਿੱਚ ਤਾਂ ਫੈਮਿਲੀ ਰੀਯੂਨੀਅਨ ਵਾਲਾ ਕੰਸੈਪਟ ਹੈ ਨਾ, ਉੱਥੇ ਤਾਂ ਬੱਚਾ ਜੰਮਿਆ ਬੱਚਾ ਹੀ ਅਮੈਰੀਕਨ ਹੋ ਜਾਂਦਾ ਹੈਗਾ, ਉਹ ਇੱਥੇ ਕੰਸੈਪਟ ਨਹੀਂ ਹੈਗਾ। ਇੱਥੇ ਜੰਮੇ ਬੱਚੇ ਨੂੰ ਆਸਟ੍ਰੇਲੀਅਨ ਹੋਣ ਦੇ ਲਈ ਵੀ 10 ਸਾਲ ਲੱਗਦੇ ਨੇ, ਪਰ ਉਹ ਵੀ ਜੇ ਕੰਟੀਨਿਊ ਇੱਥੇ ਰਹਿ ਰਿਹਾ ਹੋਵੇ। ਪਰ ਇੱਥੇ ਦੀ ਜਿਹੜੀ ਬਾਰਡਰ ਪ੍ਰੋਟੈਕਸ਼ਨ ਲਾਜ਼ ਹੈਗੇ ਨੇ, ਇੱਥੇ ਦੇ ਜਿਹੜੇ ਮਾਈਗ੍ਰੇਸ਼ਨ ਲਾਜ਼ ਨੇ, ਦੇ ਆਰ ਗੁੱਡ, ਬਟ ਕੀ ਵਾਈਟ ਆਸਟ੍ਰੇਲੀਆ ਪੋਲਿਸੀ ਵਾਪਸ ਇੱਥੇ ਆਉਣੀ ਚਾਹੀਦੀ ਹੈਗੀ ਹੈ, ਇਹਦੇ 'ਤੇ ਇੱਕ ਸਵਾਲ ਪੈਦਾ ਹੁੰਦੇ ਨੇ। ਯੂਨਾਈਟਿਡ ਨੇਸ਼ਨ ਦਾ ਲਾਅ ਜਿਹੜਾ ਹੈਗਾ, ਸੰਯੁਕਤ ਰਾਸ਼ਟਰ ਦਾ ਜਿਹੜਾ ਕਾਨੂੰਨ ਹੈ, ਕੀ ਉਹ ਰੋਕਦਾ? ਵੈਸੇ ਸੰਯੁਕਤ ਰਾਸ਼ਟਰ ਦਾ ਜਨਰਲ ਮਾਈਗ੍ਰੇਸ਼ਨ ਨੂੰ ਲੈ ਕੇ ਕੋਈ ਕੌਮਾਂਤਰੀ ਕਾਨੂੰਨ ਨਹੀਂ ਹੈਗਾ, ਕਿਉਂਕਿ ਸਾਰੀਆਂ ਕੰਟਰੀਜ਼ ਆਪਣੇ ਆਪ ਨੂੰ ਸੋਵੇਰੀਅਨ ਦੇਸ਼ ਦੱਸਦੀਆਂ ਨੇ, ਪ੍ਰਭੂਸੱਤਾ ਸੰਪੰਨ ਦੇਸ਼ ਦੱਸਦੀਆਂ ਨੇ। ਹਰ ਕੰਟਰੀ ਆਪਣਾ ਅਲੱਗ ਫੈਸਲਾ ਲੈਂਦੀ ਹੈ। ਭਾਰਤ ਨੇ ਪਾਕਿਸਤਾਨ ਦੇ ਲੋਕਾਂ ਨੂੰ ਵੀਜ਼ਾ ਨਹੀਂ ਦੇਣਾ ਤਾਂ ਇਹ ਭਾਰਤ ਦਾ ਅੰਦਰੂਨੀ ਫੈਸਲਾ ਹੈ। ਸਾਊਥ ਕੋਰੀਆ ਦੇ ਲੋਕਾਂ ਨੇ ਨੌਰਥ ਕੋਰੀਅਨ ਲੋਕਾਂ ਨੂੰ ਵੀਜ਼ੇ ਨਹੀਂ ਦੇਣੇ ਤਾਂ ਉਹਨਾਂ ਦਾ ਫੈਸਲਾ ਹੈਗਾ। ਅਮੈਰੀਕਾ ਜੇ ਯਮਨ ਦੇ ਲੋਕਾਂ ਨੂੰ ਜਾਂ ਅਫਗਾਨਿਸਤਾਨ ਦੇ ਲੋਕਾਂ ਨੂੰ ਵੀਜ਼ਾ ਨਹੀਂ ਦੇਣਾ ਚਾਹੁੰਦਾ ਤਾਂ ਅਮੈਰੀਕਾ ਦਾ ਫੈਸਲਾ। ਠੀਕ, ਇੱਦਾਂ ਹੀ ਆਸਟ੍ਰੇਲੀਆ 'ਤੇ ਵੀ ਫੈਸਲੇ ਲਾਗੂ ਹੋਣੇ ਚਾਹੀਦੇ ਨੇ, ਕੋਈ ਡਾਊਟ ਨਹੀਂ ਹੈਗਾ। ਬਟ ਕੀ ਉਸ ਦੇ ਵਿੱਚ ਜਿਹੜੇ ਮਨੁੱਖੀ ਆਧਾਰ ਦੇ ਉੱਤੇ ਲੋਕਾਂ ਨੂੰ ਰੋਕਿਆ ਜਾਣਾ ਚਾਹੀਦਾ, ਉਹ ਯੂਨਾਈਟਿਡ ਨੇਸ਼ਨ ਦਾ ਲਾਅ ਜਿਹੜਾ ਉਹ ਐਗਜ਼ੈਂਪਟ ਕਰਦਾ ਹੈਗਾ। ਉਹ ਕਹਿੰਦਾ ਹੈ ਕਿ ਰਿਫਿਊਜੀਜ਼, ਅਜ਼ਾਇਲਮ ਸੀਕਰਸ ਜਿਹੜੇ ਨੇ, ਇਹ ਅਪਵਾਦ ਹੋਣੇ ਚਾਹੀਦੇ ਨੇ, ਬਾਕੀ ਤੁਸੀਂ ਜਿਹਨੂੰ ਮਰਜ਼ੀ ਰੋਕ ਲਓ। ਬੇਸਿਕਲੀ 1951 'ਚ ਯੂਨਾਈਟਿਡ ਨੇਸ਼ਨ ਦਾ ਇੱਕ ਕਾਨੂੰਨ ਬਣਿਆ ਸੀ, ਰੈਫਿਊਜੀ ਕਨਵੈਨਸ਼ਨ, ਅਤੇ 1967 ਦੇ ਵਿੱਚ ਬਣਿਆ ਸੀਗਾ ਇਸੇ ਕਨਵੈਨਸ਼ਨ ਦਾ ਇੱਕ ਪ੍ਰੋਟੋਕੋਲ। ਉਹ 'ਚ ਆਸਟ੍ਰੇਲੀਆ, ਕੈਨੇਡਾ, UK ਜਿੰਨੇ ਅਮੀਰ ਮੁਲਕ ਸੀਗੇ, ਅਮੈਰੀਕਾ, ਇਹਨਾਂ ਨੇ ਇੱਕ ਨੋਨ ਰਿਫੋਲਮੈਂਟ
ਸੰਧੀ ਦੇ ਉੱਤੇ ਸਾਈਨ ਕੀਤੇ ਸੀਗੇ। ਇਹ ਸੰਧੀ ਇਹ ਸੀਗੀ ਕਿ ਜੇਕਰ ਗਰੀਬ ਦੇਸ਼ਾਂ 'ਚੋਂ ਜਾਂ ਕਿਸੇ ਜੰਗ ਪ੍ਰਭਾਵਿਤ ਦੇਸ਼ ਦੇ ਵਿੱਚੋਂ ਕੋਈ ਵਿਅਕਤੀ ਤੁਹਾਡੇ ਦੇਸ਼ ਦੇ ਵਿੱਚ ਆਉਂਦਾ, ਤੁਸੀਂ ਉਹਨੂੰ ਜ਼ਬਰਦਸਤੀ ਵਾਪਸ ਨਹੀਂ ਭੇਜੋਗੇ। ਉਹਦੇ ਨਸਲ, ਉਹਦੀ ਜਾਤ, ਉਹਦੀ ਧਰਮ ਦੇ ਆਧਾਰ ਦੇ ਉੱਤੇ ਉਹਨੂੰ ਉੱਥੇ ਰਹਿਣ ਦਾ, ਉੱਥੇ ਤੁਹਾਡੇ ਕਾਨੂੰਨ ਦੇ ਨਾਲ ਫਾਈਟ ਕਰਨ ਦਾ ਇੱਕ ਹੱਕ ਦੇਵੋਗੇ। ਸੋ ਆਰਟੀਕਲ 14 ਹੈਗਾ ਹਿਊਮਨ ਰਾਈਟਸ ਦਾ, ਆਰਟੀਕਲ ਯੂਨਾਈਟਿਡ ਨੇਸ਼ਨ ਦਾ, ਜਿਹਨੂੰ ਯੂਨੀਵਰਸਲ ਡੈਕਲੇਰੇਸ਼ਨ ਔਨ ਹਿਊਮਨ ਰਾਈਟਸ ਕਿਹਾ ਜਾਂਦਾ। ਯਾਨੀ ਹਰ ਵਿਅਕਤੀ ਆਪਣੇ 'ਤੇ ਹੋ ਰਹੇ ਜ਼ੁਲਮ ਤੋਂ ਬਚਣ ਦੇ ਲਈ ਆਪਣੇ ਦੇਸ਼ ਦੇ ਵਿੱਚੋਂ ਨਿਕਲ ਕੇ ਅਜ਼ਾਇਲਮ ਮੰਗਣ ਦਾ ਹੱਕ ਰੱਖਦਾ ਹੈਗਾ, ਬਸ਼ਰਤੇ ਉਸ ਕੰਟਰੀ ਦਾ ਇੱਕ ਅਜ਼ਾਇਲਮ, ਮਤਲਬ ਉਸ ਕੰਟਰੀ ਨੂੰ ਵਾਰ ਸਟੇਟਸ ਦੇ ਵਿੱਚ ਯੂਨਾਈਟਿਡ ਨੇਸ਼ਨ ਮੰਨਦਾ ਕਿ ਨਹੀਂ ਮੰਨਦਾ। ਇੱਦਾਂ ਨਹੀਂ ਕਿ ਤੁਸੀਂ ਅੱਜ ਦੀ ਤਰੀਕ 'ਚ ਇੰਡੀਆ 'ਚ ਉੱਠ ਕੇ ਆ ਗਏ ਅਤੇ ਇੱਥੇ ਅਜ਼ਾਇਲਮ ਲੈ ਲਿਆ। ਇੰਡੀਆ ਨੂੰ ਅੱਜ ਦੀ ਤਰੀਕ ਦੇ ਵਿੱਚ ਉਹ ਸਟੇਟਸ ਆਸਟ੍ਰੇਲੀਆ ਨਹੀਂ ਦਿੰਦਾ। ਸੋ ਇਹ ਮਾਈਗ੍ਰੇਸ਼ਨ ਦੇ ਲਾਅ ਹੈਗੇ ਨੇ, ਉਹ ਚੱਲ ਖੈਰ ਉਹਨਾਂ 'ਤੇ ਆਪਾਂ ਕੀ ਗੱਲ ਕਰਨੀ ਹੈ, ਪਰ ਮੁੱਕਦੀ ਜੀ ਗੱਲ, ਮੇਰਾ ਅੱਜ ਗੱਲ ਕਰਨ ਦਾ ਮਕਸਦ ਜਿਹੜਾ ਸੀਗਾ ਵਾਈਟ ਆਸਟ੍ਰੇਲੀਆ ਪੋਲਿਸੀ ਦੇ ਉੱਤੇ ਗੱਲ ਕਰਨ ਦਾ ਸੀਗਾ। ਹੋਪਫੁਲੀ ਕਿ ਤੁਹਾਨੂੰ ਉਹ ਸਮਝ ਆਈ ਹੋਵੇ, ਉਹਦਾ ਇਤਿਹਾਸ ਸਮਝ ਆਇਆ ਹੋਵੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਜਿੰਨੀ ਕੁ ਗੱਲ ਰੱਖਣੀ ਚਾਹੁੰਦੇ ਸੀ, ਅਤੇ ਤਾਂ ਕਿ ਅੱਗੇ ਚੱਲ ਕੇ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਆਪਣਾ ਇਸੇ ਪੋਲਿਸੀ ਦੇ ਨਾਲ ਜੁੜੀਆਂ ਖਬਰਾਂ ਦੇ ਵਿੱਚ, ਤਾਂ ਤੁਹਾਨੂੰ ਉਹਦੀ ਰੈਫਰੈਂਸ ਪਤਾ ਹੋਵੇ। ਇਸ ਕਰਕੇ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤਾਂ, ਧੰਨਵਾਦ, ਰੱਖੋ ਸਿਹਤਾਂ ਦਾ ਖਿਆਲ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਵੱਧਦੇ ਹਾਂ ਅੱਗੇ ਅਤੇ ਬੱਚਿਆਂ ਦੇ ਕੋਲੋਂ ਸੁਣਦੇ ਹਾਂ ਚੁਟਕਲੇ। ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਆਪਾਂ ਹੱਸਾਂਗੇ, ਅਤੇ ਤੁਸੀਂ ਵੀ ਆਪਣੇ ਆਪ ਦੇ ਨਾਲ ਵਾਅਦਾ ਰੱਖਿਓ ਕਿ ਜ਼ਰੂਰ ਤੁਸੀਂ ਹੱਸੋਗੇ, ਕਿਉਂਕਿ ਹੱਸਣਾ ਆਪਾਂ ਆਪਣੇ ਆਪ ਦੇ ਲਈ ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਸੁੱਖ ਪਰਮਾਰ।
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁੱਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਇਹ ਸੋਹਣੀ ਜੀ ਸਵੇਰ ਦਾ ਮਾਣ ਰਹੇ ਹੋਵੋਗੇ ਆਨੰਦ। ਬੱਚਿਆਂ ਨੂੰ ਪੁੱਛਦੇ ਹਾਂ, ਉਹਨਾਂ ਨੇ ਕਰ ਲਈਆਂ ਆਪਣੀਆਂ ਗੱਡੀਆਂ ਸਾਫ਼, ਕਿਉਂਕਿ 5 ਮਿੰਟ ਲੱਗਣੇ ਆ, ਜੇ ਨਹੀਂ ਕੀਤੀਆਂ ਤਾਂ ਜਾ ਕੇ ਕਰ ਲਓ, ਨਹੀਂ ਤਾਂ ਲੇਟ ਹੋ ਜਾਊਂਗੇ ਸਕੂਲ ਦੇ ਲਈ। ਮੰਮੀਆਂ ਨੂੰ ਦੇ ਦਿਓ ਇੰਸਟਰਕਸ਼ਨਾਂ ਤੇ ਆ ਜਾਓ ਸਾਨੂੰ ਦੋ ਹਸਾ ਫਟਾਫਟ।
0: ਆਓ ਜੀ ਆਓ ਫਿਰ ਆਓ ਆਪਾਂ ਰਲ ਮਿਲ ਕੇ ਹੱਸੀਏ ਹਸਾਈਏ ਤੇ ਇਸ ਸਫ਼ਰ ਨੂੰ ਆਪਾਂ ਹੋਰ ਥੋੜਾ ਜਿਹਾ ਵਧੀਆ ਸੋਹਣਾ ਬਣਾਈਏ। ਤੇ ਸਭ ਤੋਂ ਪਹਿਲਾਂ ਸਾਡੇ ਨਾਲ ਮੰਨਤ ਤੇ ਫਤਿਹ ਨੇ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ ਤੁਸੀਂ ਆਉਣੇ ਰਹੋ, ਕੀ ਹਾਲ ਤੁਹਾਡਾ?
2: ਸਤਿ ਸ਼੍ਰੀ ਅਕਾਲ
1: ਅੰਕਲ ਜੀ, ਨਾਲੇ ਆਂਟੀ ਜੀ। ਸਤਿ ਸ਼੍ਰੀ ਅਕਾਲ ਮੰਨਤ, ਕਿੱਦਾਂ ਹਾਲ ਚਾਲ?
0: ਪਿੱਛੇ ਸਗੋਂ ਵਧੀਆ ਹੁੰਦਾ, ਪਿੱਛੇ ਪਤਾ ਅਫਸਰ ਲੋਕ ਪਿੱਛੇ ਬਹਿੰਦੇ ਆ। ਹੋਰ ਕੀ
1: ਫਤਿਹ ਮੰਨਤ, ਮੋਹਰੇ ਕੌਣ ਬੈਠਾ? ਫਿਰ ਮੈਂ ਦੱਸਦੀ ਹਾਂ ਕੌਣ ਬਹਿੰਦੇ ਆ
0: ਅੱਗੇ। ਫਤਿਹ ਫਤਿਹ ਬੈਠਾ ਅੱਗੇ, ਹੋਰ ਕੌਣ ਬੈਠਾ?
1: ਫਤਿਹ ਬੈਠਾ ਮੋਹਰੇ।
0: ਹੋਰ ਕੀ
1: ਐਡਾ ਹੋ ਗਿਆ ਫਤਿਹ?
2: ਮੋਹਰੇ ਤਾਂ ਕੋਈ ਵੀ ਨਹੀਂ ਬੈਠਾ।
0: ਅੱਛਾ ਤੁਸੀਂ ਦੋਵੇਂ ਪਿੱਛੇ ਬੈਠੇ ਹੋ?
2: ਹਾਂਜੀ, ਇਹਨੇ ਰੌਪ ਵਾਲੇ ਦੀ ਜੀ ਮੈਨੇ ਬੈਠੋ।
0: ਹਾਂ
1: ਹਾਂ ਓਕੇ, ਫਿਰ ਕੀ ਪ੍ਰੋਬਲਮ ਆ?
0: ਤੁਸੀਂ ਸਗੋਂ ਦੋਵੇਂ ਜਾਣੇ ਗੱਲਾਂ ਗੁੱਲਾਂ ਕਰਦੇ ਜਾਓ ਪਿੱਛੇ,
1: ਫੇਰ ਤਾਂ ਗੁੱਡ ਆ।
0: ਚਿੜੀ ਚਿੜੀ ਕਾਂ ਉੱਡ ਚਿੜੀ ਉੱਡ ਖੇਡਦੇ ਜਾਓ।
2: ਅਸੀਂ ਆਰਗਿਊ ਕਰ ਲੱਗ ਗਏ, ਫਤਿਹ ਕਹਿੰਦਾ ਕਿ ਜੋ ਤੇ ਗ੍ਰੈਂਡ 3 ਚ ਸੀ ਤੇ ਅਮਰੀਕਨ ਮਨੀ ਦਿੱਤਾ ਬੁੱਕ ਕਲੱਬ ਦੇ ਲਈ, ਮੈਂ ਕਿਹਾ ਉਹ ਤਾਂ ਗ੍ਰੈਂਡ 4 ਚ ਸੀ, ਅਸੀਂ ਆਰਗਿਊ ਕਰ ਲੱਗ ਗਏ।
0: ਹੋ ਫਿਰ
2: ਥਾਈ ਨਹੀਂ ਮੈਂ ਪਿੱਛੇ
0: ਸਵੇਰੇ ਸਵੇਰੇ ਹੈ ਨਾ ਸਵੇਰੇ ਸਵੇਰੇ।
1: ਤੇ ਬੁੱਕ ਕਲੱਬ ਵਾਲਿਆਂ ਨੇ ਕਿੱਦਾਂ ਅਮਰੀਕਨ ਮਨੀ ਲੈ ਲਿਆ ਮੈਨੂੰ ਇਹ ਨਹੀਂ ਸਮਝ ਲੱਗੀ। ਨਿਊਜ਼ੀਲੈਂਡ ਦਾ ਕੁਆਇਨ ਸੀ ਫਤਿਹ ਮੰਨਦ, ਹਾਂ ਦੇਖਿਆ।
0: ਮੰਨਤ ਕੀ ਸੁਣਾਓਗੇ ਫਿਰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ
1: ਓਕੇ,
2: ਪਰ ਚੁਟਕਲਾ ਸੁਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਅਸੀਂ ਨਾ ਵੀਕਐਂਡ ਬੜਾ ਵਧੀਆ ਗੁਜ਼ਾਰ ਰਿਹਾ ਸੀਗਾ, ਮੈਂ ਫਿਰ ਕੱਲ ਦੱਸਣ ਭੁੱਲ ਗਈ ਸੀਗੀ। ਬੇਬੀ ਅੱਜ ਸੁਣਦੇ ਹੋਣ, ਕਈ ਵਾਰ ਨਾ ਪਾਉਣ ਪਤਾ ਨੀ ਉਹ
1: ਫਿਰ ਤੁਹਾਡਾ ਜਹਾਜ਼ ਉੱਥੇ ਕ੍ਰੈਸ਼ ਹੋ ਗਿਆ ਆਈਪੈਡ ਤੇ?
2: ਹਾਂ
1: ਨਾਲੇ ਤੂੰ ਮਾਰ,
2: ਉਹਨਾਂ ਨੇ ਸਾਈਡ ਤੇ ਰੱਖਤਾ ਫੋਨ ਤੇ ਚੁਰ ਚੁਰ,
0: ਉਹਨਾਂ ਡਿਸਟਰੈਕਟ ਕਰਤਾ ਗਿਆ ਨਾ।
2: ਡਿਸਟਰੈਕਟ
1: ਵੱਡੇ ਵੀਰਿਆਂ ਨਾਲ ਪੰਗਾ ਨੀ ਲਈਦਾ ਹੁੰਦਾ, ਉਹ ਕਈ ਵਾਰੀ ਔਖੇ ਹੋ ਜਾਈਦਾ ਫੇਰ।
0: ਨਹੀਂ ਉਹ ਵੇਖ ਕੇ ਪੰਗਾ ਲੈਂਦੀ, ਉਹ ਵੀ ਹੁਣ ਵੱਡੀ ਹੋ ਗਈ ਆ।
1: ਮੰਨਣ
0: ਦਾ ਗੁੱਸਾ ਨੀ ਕਰਦੇ। ਮੰਨਣ ਕੀ ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗੀ ਕਿ ਚੁਟਕਲਾ
0: ਆਉਣ
1: ਦਿਓ ਫਿਰ।
2: ਇੱਕ ਵਾਰੀ ਇੱਕ ਪਾਗਲ ਬੰਦਾ ਆਪ ਨੂੰ ਸ਼ੀਸ਼ੀ ਤੇ ਦੇਖੀ ਜਾਂਦਾ ਤੇ ਕਹਿੰਦਾ
0: ਦੇਖਿਆ

0: ਭੱਲੇ ਮੰਨਤ
1: ਘਰ ਨੂੰ ਵੀ ਆ ਗਿਆ
0: ਮੰਨਤ ਥੈਂਕ ਯੂ ਮੰਨਤ
1: ਪਿਛਲੀ ਸੀਟ ਤੇ ਬੈਠੇ
2: ਗਲੇ ਚ ਕੁਛ ਫਸ ਗਿਆ ਹੀ ਹੁਣ ਆ ਗਿਆ ਬਾਹਰ
0: ਅੱਛਾ ਆ ਗਿਆ ਉਹ ਕੀ ਫਸਾ ਲਿਆ ਗਲੇ ਚ
2: ਪਤਾ ਨੀ
1: ਪਿੰਨੀ ਫਸੀ ਹੋਣੀ ਆ
0: ਹਾਂ ਨੀ ਲੱਡੂ ਲੱਡੂ
2: ਅੱਜ ਮੈਂ ਬਹੁਤ ਹੱਸਿਆ
0: ਕਿਉਂ ਕਿਹੜੀ ਗੱਲੋਂ
2: ਬੁਟੀਕ ਤੇ ਜਾਂਦੇ ਤੇ ਉਹ ਕਹਿੰਦੇ ਆ ਸੂਟ ਦੇ ਦੋ ਤੇ ਆ ਵੀ ਦੇ ਦੋ ਉਹ ਵੀ ਦੇ ਦੋ ਚੱਲ ਇਹ ਵੀ ਦੇ ਦੋ ਤੇ ਫਿਰ ਉਹ ਥੋੜੇ ਥੋੜੇ ਟਾਈਮ ਬਾਅਦ ਕਹਿੰਦੇ ਵੀ ਬੈਲ ਦੇ ਦੋ ਹੁਣ
0: ਅੱਛਾ
2: ਤੇ ਫਿਰ ਉਹ ਭਾਈ ਨੇ ਬੈਲ ਤਾਂ ਦੇਤਾ ਤੇ ਫਿਰ ਸੁਖਾਂਟੀ ਨੇ ਦੇਖ ਕੇ ਕਿਹਾ ਐਡਾ ਵੱਡਾ ਬਿੱਲ
1: ਹਾਏ ਮੇਰਾ ਦਿਲ
2: ਐਡਾ ਵੱਡਾ ਬਿੱਲ
1: ਹਾਏ ਮੇਰਾ ਦਿਲ
0: ਐਡਾ ਵੱਡਾ ਬਿੱਲ ਹਾਏ ਮੇਰਾ ਦਿਲ ਹਾਏ ਮੇਰਾ ਦਿਲ ਹਾਏ ਮੇਰਾ ਦਿਲ
2: ਤੇ ਫਿਰ ਥੋੜੇ ਟਾਈਮ ਬਾਅਦ ਸੁਖਾਂਟੀ ਨੂੰ ਭੁੱਖ ਲੱਗ ਜਾਂਦੀ ਹੈ ਤੇ ਫਿਰ ਤੇ ਫਿਰ ਉਹਨਾਂ ਨੂੰ ਫਿਰ ਇੱਕ ਲੱਡੂ ਦੀ ਦੁਕਾਨ ਦੱਸ ਦਿੰਦੀ ਆ
1: ਫਿਰ ਉਹ ਆਂਟੀ ਨੂੰ ਭੁੱਖ ਲੱਗੀ ਹੁੰਦੀ ਆ ਆਂਟੀ ਨਹੀਂ ਨਹੀਂ ਨਹੀਂ ਇੱਦਾਂ ਨਹੀਂ ਫਿਰ ਆਂਟੀ ਨੂੰ ਭੁੱਖ ਲੱਗੀ ਹੁੰਦੀ ਆ ਆਂਟੀ ਨਾ ਤੁਰਦੀ ਤੁਰਦੀ ਕੈਰੋਲਾਈਨ ਸਪ੍ਰਿੰਗ ਤੋਂ ਟਾਰਨੇਟ ਪਹੁੰਚ ਜਾਂਦੀ ਆ ਫਿਰ ਉਹਨਾਂ ਨੂੰ ਫਤਿਹ ਉਹਨਾਂ ਦਾ ਘਰ ਦਿਸ ਜਾਂਦਾ ਹੈ
0: ਫਿਰ ਉੱਥੇ ਲੱਡੂ
1: ਖਾਂਦੇ ਉਹਦੀ ਮੰਮੀ ਲੱਡੂ ਵੱਟਦੇ ਹੁੰਦੇ ਹੁਣ ਅੱਗੇ ਦੱਸ ਫਿਰ ਕੀ ਹੋਇਆ
2: ਤੇ ਫਿਰ ਸੁਖਾਂਟੀ ਨੇ ਚੁੱਕਿਆ ਲੱਡੂ ਮਾਰੀ ਵੱਜੀ ਅੱਖ ਇੱਥੇ ਬੀਬੀ ਰੱਖ ਲੱਡੂ
0: ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ ਰੱਖ ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ ਰੱਖ
1: ਫਿਰ ਸੁਖਾਂਟੀ ਨੇ ਮੰਮਾ ਨੂੰ ਕਿਹਾ ਕੋਈ ਗੱਲ ਨੀ ਮੈਂ ਫੇਸ਼ੀਅਲ ਕਰ ਦੂੰਗੀ ਤੁਹਾਡਾ ਤੇ ਨਾਲੇ ਮੈਂ ਆਈਬ੍ਰੋ ਕਰ ਦੂੰਗੀ ਮੰਮਾ ਕਹਿੰਦੇ ਦੂਜਾ ਵੀ ਖਾ ਲਾ
0: ਫਟਾਫਟ
2: ਫਿਰ ਮੰਮਾ ਕਹਿੰਦੇ ਚੱਲ ਮੈਨੂੰ ਨੀ ਚਾਹੀਦਾ ਫੇਸ਼ੀਅਲ ਕਿਉਂਕਿ ਮੇਰੀ
0: ਸੁਖਾਂਟੀ ਨੇ ਦੰਦੀ ਵੱਢ ਕੇ ਤੇ ਲੱਡੂ ਕਰਤਾ ਜੂਠਾ ਤੇ ਫਿਰ ਕਿਸੇ ਵੀ ਕੰਮ ਦਾ ਨੀ ਰਿਹਾ
1: ਸੁਖਾਂਟੀ ਕਾਚੂ ਕਰ ਗਈ ਲੱਡੂ ਥੈਂਕ ਯੂ ਫਤਿਹ ਇਨਫਿਨਿਟੀ ਡਾਲਰ ਦਾ ਫਾਈਨ ਤਾਂ ਨਹੀਂ ਥੈਂਕ ਯੂ ਪਰ ਲੱਡੂ ਦੇਣ ਲਈ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਫਤਿਹ
2: ਠੀਕ
0: ਆ ਠੰਡ ਬੜੀ ਅੱਜ
2: ਹਾਂਜੀ ਪਰ ਮੈਂ ਜੈਕਟ ਪਾ ਕੇ ਬੈਡ ਤੇ ਬੈਠੀ ਆ
0: ਤੁਹਾਨੂੰ ਕਹਿੰਦੀ ਆ ਵੀ ਮੇਰੀ ਵੀ ਗੱਲ ਕਰਾਓ ਮੈਂ ਵੀ ਚੁਟਕਲਾ ਸੁਣਾਉਣਾ ਮੇਰੀ ਵੀ ਗੱਲ ਕਰਾਓ ਤੁਹਾਨੂੰ ਸਮਝ ਨੀ ਲੱਗਦੀ
1: ਸਾਨੂੰ ਆਵਾਜ਼ ਆਉਂਦੀ ਆ
0: ਉਹ ਤੇ ਕਹਿੰਦੀ ਆ ਵੀ
2: ਮੈਂ ਆਵਾਜ਼ ਆਉਂਦੀ ਆ ਫਰ ਦਰਵਾਜ਼ਾ ਵੀ ਬੰਦਾ ਪਰ ਫਜੂਈ ਆਵਾਜ਼ਾਂ ਜਾਰੇ ਲਾਲਾ ਪਾਉਂਦੇ ਨੇ
1: ਓਏ ਹੋਏ
0: ਕਿਉਂਕਿ ਉਹਦੀ ਆਵਾਜ਼ ਵੱਡੀ ਆ ਨਾ ਉਹਦੀ ਆਵਾਜ਼ ਪਤਾ ਕਿੱਡੀ ਜ਼ੋਰ ਦੀ ਆ
1: ਉਹ ਤੇ ਸਮਝਾ ਦਾਂਗੇ ਅਸੀਂ ਅੱਜ
0: ਉਹ ਤੇ ਬਾਹਰ ਵੀ ਚੱਲ ਜਾਂਦੀ ਜਿਹੜੇ ਸੈਰ ਕਰਦੇ ਲੋਕ ਨਾ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਲਾਹੀ ਗਾਣਾ ਬੋਲਣ ਡਈ ਆ ਤੇ ਤੁਸੀਂ ਕੀ ਸੁਣਾਓਗੇ
2: ਅੱਜ ਮੈਂ ਸੁਣਾਉਂਗੀ ਇੱਕ ਬਜਾਰਤ
0: ਓਕੇ
1: ਓਕੇ
2: ਕਿਹੜੀ ਚੀਜ਼ ਆ ਜਿਹਦੇ ਕੋਲ ਬੜੇ ਚਾਬੀ ਹੁੰਦੇ ਨੇ ਪਰ ਇੱਕ ਲੌਕ ਵੀ ਨਹੀਂ ਖੁੱਲ ਸਕਦੀ
1: ਕਿਹੜੀ ਚੀਜ਼ ਆ ਜਿਹਦੇ ਕੋਲ ਬਹੁਤ ਚਾਬੀਆਂ ਆ ਪਰ ਉਹਦੇ ਨਾਲ ਲੋਕ ਨੀ ਖੋਲ ਸਕਦਾ?
0: ਅੱਛਾ,
1: ਮੈਨੂੰ ਲੱਗਦਾ ਉਹ ਰਣਜੋਧ ਅੰਕਲ ਜੀ ਕੋ ਵੀ ਆ।
0: ਅੱਛਾ, ਹਾਂ
1: ਫਿਰ ਉਹਦੇ ਉੱਤੇ ਮੈਸੇਜ ਦਾ ਜਵਾਬ ਦਿੰਦੇ ਆ ਉਹ ਏਦਾਂ ਏਦਾਂ ਕਰਕੇ।
0: ਫੋਨ
2: ਨਹੀਂ, ਫੋਨ ਦਰਵਾਜ਼ਾ ਨਹੀਂ ਖੋਲ ਸਕਦੇ।
0: ਅੱਛਾ, ਫੋਨ ਦਰਵਾਜ਼ਾ ਨਹੀਂ ਖੋਲ ਸਕਦੇ। ਓਕੇ, ਆਂਟੀ ਨੂੰ ਆਉਂਦਾ ਮੈਨੂੰ ਲੱਗਦਾ, ਬੁਝਾਰਤਾਂ ਤੇ ਸਿਰਫ ਆਂਟੀਆਂ ਨੂੰ ਆਉਂਦੀਆਂ।
1: ਉਹਦੇ ਨਾਲ ਫਿਰ ਹੋਰ ਕੀ ਹੋ ਸਕਦਾ? ਉਹਦੇ ਨਾਲ ਮੈਸੇਜ ਟਾਈਪ ਹੋ ਸਕਦਾ ਕਿਸੇ ਨੂੰ ਕੰਪਿਊਟਰ ਤੇ?
2: ਕੀ
1: ਜਦੋਂ ਆਪਾਂ ਕੰਪਿਊਟਰ ਤੇ ਕਿਸੇ ਨੂੰ ਮੈਸੇਜ ਭੇਜਣਾ ਹੋਵੇ ਉਹ ਟਾਈਪ ਹੋ ਸਕਦਾ? ਹੈ, ਇਹ ਫਿਰ ਕੁਛ ਹੋਰ ਆ ਜਿਹੜਾ ਮੈਨੂੰ
0: ਉਹ ਵੀ ਨਹੀਂ ਹੋ ਸਕਦਾ, ਕਿਉਂਕਿ ਗੁਰਜੀਤ ਆਂਟੀ ਵੀ ਕਹਿੰਦੇ ਆ ਵੀ ਇਹ ਕੀਬੋਰਡ ਆ।
2: ਹਾਂਜੀ,
0: ਅੱਛਾ ਕੀਬੋਰਡ ਆ।
2: ਨਹੀਂ ਨਹੀਂ ਨਹੀਂ ਨਹੀਂ, ਉਹ ਕੀਬੋਰਡ ਨਹੀਂ ਹੈਗੀ, ਪਰ ਮੈਂ ਕਹਿੰਦੀ ਹੁੰਦੀ ਆ ਕਈ ਵਾਰੀ ਕੀਬੋਰਡ।
0: ਪਿਆਨੋ, ਪਿਆਨੋ।
2: ਹਾਂਜੀ,
0: ਪਿਆਨੋ ਕਿਦਾਂ ਭਲਾ?
1: ਹਾਂ, ਉਹਦੇ ਉੱਤੇ ਕਿਹੜੀਆਂ ਕੀਜ਼ ਹੁੰਦੀਆਂ?
2: ਜਿਹੜੇ ਆਪਾਂ ਮੈਸੇਜ ਤੇ ਫੇਰ ਉਹ ਖੁਸ਼ ਕਰਦੇ ਹੁੰਦੇ ਨੇ।
0: ਓਕੇ ਓਕੇ, ਗੁੱਡ ਗੁੱਡ ਗੁੱਡ, ਥੈਂਕ ਯੂ।
2: ਐਂਬਰ
0: ਕੀ ਕਰਦੀ ਆ?
1: ਐਂਬਰ ਨੀ ਲੱਗਦੀ ਮੈਨੂੰ ਇਹ।
0: ਨਹੀਂ, ਐਂਬਰ ਆ ਵੱਡੀ ਹੋ ਗਈ ਹੁਣ।
2: ਮੈਂ ਐਗੀ ਜੂਸ ਪੀਂਦਾ।
1: ਹਾਂ, ਇਹ ਤਾਂ ਐਂਬਰ ਹੀ ਲੱਗਦੀ ਹੈ।
2: ਕੀ ਹਾਲ ਆ?
0: ਵੱਡੀ ਹੋ ਗਈ ਆ ਕੁੜੀ।
1: ਸਾਡਾ ਹਾਲ ਵਧੀਆ, ਸਾਰੇ ਵੱਡੇ ਹੋਈ ਜਾਂਦੇ ਨਾ ਮੈਂਬਰ।
0: ਹੋਰ?
2: ਹਾਂਜੀ, ਮੈਂ ਵੱਡੀ ਹੋ ਗਈ ਆ।
0: ਵੱਡੀ ਹੋਈ ਜਾਨੀ ਆ?
1: ਵੱਡੀ ਹੋਈ ਜਾਨੀ
2: ਆ।
0: ਕਿੰਨੇ? 8 ইয়ার্স ওল্ড।
1: ਓ ਵਾਓ,
0: ਫਿਰ ਤੇ ਬਹੁਤ ਵੱਡੇ ਹੋ ਗਏ ਭਾਈ ਤੁਸੀਂ। ਤੇ ਵੱਡੇ ਹੋ ਕੇ ਕੀ ਸੁਣਾਓਗੇ ਫਿਰ?
1: ਵੱਡੀ ਬੁਝਾਰਤ, ਵੱਡੀ ਬੁਝਾਰਤ।
0: ਹੈਲੋ,
2: ਚੁਟਕਲਾ।
0: ਅੱਛਾ ਅੱਛਾ, ਕਿਹੜਾ?
2: ਵੱਡਾ ਚੁਟਕਲਾ।
1: ਵੱਡਾ ਚੁਟਕਲਾ,
0: ਵੱਡਾ ਚੁਟਕਲਾ। ਓਕੇ,
2: ਬੰਨੇ ਤੇ ਕਰਾਵੀ ਬਸੀ।
0: ਹੈ,
2: ਵਜਾਤ ਵਜਾਤ
0: ਕੀ ਕੀ ਬੰਨੇ ਤੇ?
2: ਹੁਣ ਮੈਂ ਵਜਾਤ ਸੁਣਾਉਂਦੀ।
0: ਹਾਂਜੀ ਹਾਂਜੀ ਹਾਂਜੀ।
2: ਬੰਨੇ ਤੇ ਕਰਾਵੀ ਬਸੀ।
0: ਘੱਗਰਾ ਖਲਾਰੀ ਬੈਠੀ। ਬੰਨੇ ਤੇ
2: ਬੰਨੇ ਤੇ
0: ਫਰਾਰੀ ਬੈਠੀ।
1: ਖਲਾਰੀ, ਓਕੇ।
0: ਅੱਛਾ, ਬੰਨੇ ਤੇ ਘਰਾੜੀ ਬੈਠੀ ਤੇ ਘੱਗਰਾ ਖਲਾਰੀ ਬੈਠੀ।
1: ਬਾਰਬੀ ਡੋਲ।
0: ਓ, ਬਾਰਬੀ ਡੋਲ, ਇਹ ਤੇ ਈਜ਼ੀ ਹੋ ਗਿਆ ਫਿਰ। ਬਾਰਬੀ ਡੋਲ ਨਹੀਂ,
1: ਬਾਰਬੀ ਡੋਲ ਤਾਂ ਘੱਗਰਾ ਕਿੱਥੇ ਹੁੰਦਾ?
0: ਹੁੰਦਾ ਹੀ ਆ।
1: ਰੁਸੀਓ ਕੋਈ ਬੋਟੀ ਲੱਗਦੀ ਆ।
0: ਮੈਂ ਤੇ ਹਾਰ ਗਿਆ ਭਾਈ, ਤੁਸੀਂ ਵੇਖ ਲੋ।
1: ਮੈਂ ਵੀ ਹਾਰੀ ਹੋਈ ਆ, ਮੈਂ ਵੀ ਦੇਖਦੀ ਆ ਕੋਈ ਕਲੂ ਦੇਵੇ।
0: ਚਲੋ ਦੱਸੋ ਫਿਰ ਕੀ ਆ ਹਾਰ ਗਿਆ?
2: ਚੀਤੇ ਬਣਾ।
0: ਕੀ
2: ਵੈਜੀਟੇਬਲ ਆ
0: ਅੱਛਾ ਵੈਜੀਟੇਬਲ ਆ
1: ਵੈਜੀਟੇਬਲ ਆ ਇਹ ਗੋਭੀ ਵੈਜੀਟੇਬਲ ਹਾਂ
0: ਗੋਭੀ ਬਰੋਕਲੀ ਹੋ ਗਿਆ ਤਿਆਰ ਸਕੂਲ ਲਈ
3: ਹਾਂਜੀ ਤਿਆਰ ਹੋ ਗਿਆ
1: ਬ੍ਰੇਕਫਾਸਟ ਹੋ ਗਿਆ
3: ਹਾਂਜੀ ਹੋ ਗਿਆ
1: ਓਕੇ ਤਾਂ ਟਾਈਮ ਨਾਲ ਤਿਆਰ ਹੋ ਜਾਂਦੇ ਆ ਫਟਾਫਟ
0: ਤੇ ਕੀ ਸੁਣਾਓਗੇ ਫਿਰ ਅੱਜ
1: ਤਿਆਰ ਹੋ ਕੇ
3: ਚੁਟਕਲਾ
0: ਹਾਂਜੀ
3: ਬੰਟੀ ਕਹਿੰਦਾ ਪੱਪੂ ਬੰਟੀ ਨੂੰ ਕਹਿੰਦਾ ਜੇ ਤੂੰ 1 ਕਰੋੜ ਰੁਪਈਆ ਮਿਲ ਜਾ
0: ਸਹੀ ਗੱਲ ਹੈ ਚੁਟਕਲਾ ਕਹਦਾ ਹੈ ਸੱਚ
1: ਥੈਂਕ ਯੂ ਤਾਜ
0: ਸਾਡਾ ਵੀ ਠੀਕ ਆ
1: ਵਧੀਆ ਕੀ ਸੁਣਾਓਗੇ ਅੱਜ ਫੇਰ
2: ਸੋ ਜਾਣੋ ਲਹਿੰਗੇ ਇੱਕ ਜਾਣੇ ਦੀ ਪੈਰ
1: ਸੌ ਜਣਿਆਂ ਦੀ
2: ਸੌ ਜਾਣਾ ਲਹਿੰਗਿਆ ਲੰਘਿਆ ਇੱਕ ਜਣੇ ਦੀ ਪੈੜ
1: ਸੌ ਜਣਾ ਲੰਘ ਗਿਆ ਇੱਕ ਜਣੇ ਦੀ ਪੈੜ ਓਕੇ
0: ਇਦਾਂ ਹੀ ਆ
1: ਸੌ ਜਣਾ ਜਦੋਂ ਲੰਘਿਆ ਉਦੋਂ ਹਨੇਰੀ ਚੱਲਦੀ ਸੀ ਜਦੋਂ ਇੱਕ ਜਣਾ ਲੰਘਣ ਲੱਗਾ ਉਦੋਂ ਮੀਂਹ ਪੈ ਗਿਆ ਇਦਾਂ ਹੋਇਆ
0: ਨਹੀਂ ਚੱਲ ਹਾਰ ਗਏ ਫਿਰ
1: ਓਏ ਹੋਏ ਤੁਸੀਂ ਤਾਂ ਬਹੁਤ ਔਖੀਆਂ ਬੁਝਾਰਤਾਂ ਲਿਆਉਂਦੇ
0: ਹੋ ਇਹ ਬਹੁਤ ਔਖੀ ਆ ਹਾਂਜੀ
2: ਗੈਸ
0: ਹੈ
2: ਯੂ ਗੈਸ ਕਰ ਲਓ
0: ਨਹੀਂ ਯਾਰ ਗੈਸ ਕਿਹੜਾ ਕਰੀਏ ਤੇ ਔਖਾ ਹੀ ਬੜਾ ਆ ਤੇ
1: ਜਾਂ ਤੇ ਕਲੂ ਦੇ ਦਿਓ ਕੋਈ
0: ਆਹੋ ਹੈਲੋ
2: ਸੀਸੋ
0: ਅੱਛਾ ਉਹ ਆਨਸਰ ਹੈ ਇਹਦਾ
1: ਇਹ ਕੀ ਹੁੰਦਾ
2: ਹਾਂਜੀ
1: ਮੈਂ ਤੇ ਜਦੋਂ ਮੈਨੂੰ ਮਿਰਚ ਲੱਗਦੀ ਹੋਏ ਉਦੋਂ ਮੈਂ ਇੱਦਾਂ ਕਰ ਦਿੰਦੀ ਹਾਂ
0: ਅੱਛਾ ਪੀਂਗ ਪੀਂਗ ਹੈ ਇਹਦਾ ਆਨਸਰ ਹੈ
2: ਸੀਸੋ ਪੰਜਾਬੀ ਚ
1: ਹੈ ਸੀਸੋ ਸ਼ੀਸ਼ਾ
2: ਸੀਸੋ ਪੰਜਾਬੀ
0: ਸੀਸੋ ਕੀ ਉਹ ਪੰਜਾ ਉਹ ਪੀਂਗ ਨਹੀਂ ਦਿੱਕੀ ਸੀਸੋ ਕੀ ਹੁੰਦਾ ਵਾ ਉਹ ਝੂਟਾ ਜੇ ਹੁੰਦਾ ਕੋਈ
1: ਹੈ ਪੰਜਾਬੀ ਚ ਸੀਸੋ ਕੀ ਹੁੰਦਾ
0: ਨਹੀਂ ਪੰਜਾਬੀ ਚ ਨਹੀਂ ਸੀਸੋ ਕਿਹੜਾ ਹੁੰਦਾ ਵਾ ਉਹ ਝੂਟਾ ਕਿਹੜਾ ਹੁੰਦਾ ਭਲਾ ਪਾਰਕਾਂ ਚ ਹੀ ਹੁੰਦੇ ਆ ਸੀਸੋ ਜੇ ਹੈ ਠੀਕ ਆ ਭਾ ਸਾਨੂੰ ਪਤਾ ਹੀ ਨੀ ਲੱਗਦਾ ਯਾਰ ਵੈਸੇ ਨੌਲੇਜ ਤੁਸੀਂ ਬਹੁਤ ਵਧਾ ਦਿੰਦੇ ਹੋ ਸਾਡੀ ਥੈਂਕ ਯੂ ਬਦੂ ਥੈਂਕ ਯੂ ਹੈਵ ਅ ਨਾਈਸ ਡੇ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਕੌਣ ਹੈ ਨੈਕਸਟ ਸਾਡੇ ਨਾਲ ਆ ਅਸੀਸ ਕੌਰ ਸਤਿ ਸ਼੍ਰੀ ਅਕਾਲ ਅਸੀਸ ਕੌਰ ਕੀ ਹਾਲ ਹੈ ਤੁਹਾਡਾ ਤੇ ਇਹ ਕੁੜੀ ਨਹੀਂ ਬੋਲਦੀ ਛੇਤੀ ਫਿਰ ਆਪਾਂ ਯੁਵਰਾਜ ਨੂੰ ਲੈ ਲੈਨੇ ਸਤਿ ਸ਼੍ਰੀ ਅਕਾਲ ਯੁਵਰਾਜ ਸਤਿ
2: ਸ਼੍ਰੀ ਅਕਾਲ ਰਣਜੋਤ ਅੰਕਲ ਜੀ ਤੇ ਸੁਖਾਂਤੀ
0: ਸਤਿ ਸ਼੍ਰੀ ਅਕਾਲ
1: ਗੁੱਡ ਮਾਰਨਿੰਗ ਟੀਚਰ ਹਾਊ ਆਰ ਯੂ
0: ਰਾਤੀ ਆਵਾਜ਼ ਮਾਰੀ ਹੈ ਤੇ ਸਵੇਰੇ ਬੋਲਦੀ ਹੈ
1: ਤੇ ਜਿਹਨੂੰ ਲੈਣ ਲੱਗੇ ਸੀ ਉਹਨੂੰ ਕਿਹੜਾ ਛੇਤੀ ਬੋਲ ਪੈਣਾ ਸੀ
0: ਆਹੋ ਇਹ ਵੀ ਗੱਲ ਸਹੀ ਹੈ
2: ਮੈਨੂੰ ਦੇਖ ਗਿਆ ਮੈਨੂੰ ਤੁਹਾਡੀ ਆਵਾਜ਼ ਸੁਣੀ ਮੈਂ ਚੱਕ ਲਿਆ
1: ਹਾਂ ਉਹਨੂੰ ਦੇਸ ਵੀ ਜਾਂਦਾ ਹੈ ਸੁਣਦਾ ਨੀ ਗੱਲਾਂ ਚੱਕਦੇ ਸੀਸ ਫੋਨ
0: ਯਾਰ ਮੇਰੇ ਤੇ ਨਹੀਂ ਇਹ ਪੈਰ ਲੱਗਣ ਦਿੰਦੀ ਤੁਸੀਂ ਕਰ ਲਓ ਗੱਲ ਇਹਨਾਂ ਕੁੜੀ ਨਾਲ
1: ਟੀਚਰ ਜੀ ਕਿੱਦਾਂ ਹਾਲ ਆ ਫੇ
2: ਠੀਕ ਹੈ ਤੁਸੀਂ ਕਿਵੇਂ ਹੋ
1: ਅਸੀਂ ਤਾਂ ਬਹੁਤ ਵਧੀਆ
0: ਤੁਸੀਂ ਦੱਸੋ ਇਹ ਲੇਟ ਹੋਈ ਕਿ ਨਹੀਂ ਬੋਲਣ ਚ?
1: ਇਹ ਹੋਈ ਆ ਲੇਟ, ਅਸੀਂ ਕਿਹਾ ਹੈਲੋ ਅਸੀਸ,
0: ਪਰ ਮੇਰੇ ਕੋ ਮੰਨਦੀ ਨਹੀਂ ਹੈ, ਰੋਜ਼ ਹੀ ਨਹੀਂ ਮੰਨਦੀ।
1: ਅਸੀਂ ਕਿਹਾ ਅਸੀਸ, ਨੈਕਸਟ ਕੌਣ ਹੈ ਸਾਡੇ ਨਾਲ? ਅਸੀਸ, ਹੈਲੋ ਅਸੀਸ, ਹੈਲੋ ਅਸੀਸ, ਹੈਲੋ ਅਸੀਸ।
0: ਆ ਵੇਖਿਆ ਫੇਰ
1: ਨਹੀਂ ਬੋਲਦੀ, ਫੇਰ ਨਹੀਂ ਬੋਲਦੀ,
0: ਫੇਰ ਨਹੀਂ ਬੋਲਦੀ।
2: ਮੈਂ ਕਿਉਂਕਿ ਮੈਨੂੰ ਉਦੋਂ, ਮੈਂ ਉਦੋਂ ਲਾਈਕ ਹਾਂ ਬੇਬੀ ਮੈਂ ਸੁੱਤੀ ਸੀ ਉਦੋਂ।
1: ਲੈ
0: ਅੱਛਾ ਅੱਛਾ ਸੁੱਤੀ, ਓਕੇ
1: ਸੁੱਤੀ ਕਿੱਥੇ?
2: ਮੈਂ
0: ਕਰ ਲਓ ਗੱਲਾਂ ਨਾ,
2: ਮੈਂ ਕਿਉਂਕਿ ਮੈਂ ਬਸ 10 ਮਿੰਟ ਪਹਿਲਾਂ ਉੱਠੀ ਸੀ, ਫਿਰ ਮੈਂ ਰੈਡੀ ਹੋ ਗਈ।
1: ਆ ਅਸੀਂ ਤਾਂ ਦੇਖਿਓ ਹੁਣ ਨਹੀਂ, ਅਸੀਂ ਤੁਸੀਂ ਕਹਿਣਾ ਅਸੀਂ ਕਿਹਾ ਹੈਲੋ ਅਸੀਸ, ਅਸੀਸ ਹੈਲੋ।
2: ਹਾਂਜੀ
1: ਆ ਦੇਖਿਆ ਕਿੰਨੇ ਚਿਰ, ਤਿੰਨ ਵਾਰੀ ਹੈਲੋ ਕਹੋ ਤਾਂ ਬੋਲਦੀ ਆ। ਆ ਦੇਖਿਆ ਦੋ ਵਾਰ ਕਹਿਤਾ ਬੋਲੀ ਨੂੰ, ਹੁਣ ਤੀਜੀ ਵਾਰ ਹੈਲੋ ਕਹਿਣਾ ਫੇਕਣ ਹੈਲੋ,
0: ਇਹ ਪਤਾ ਨਹੀਂ ਕਿਉਂ
1: ਬੋਲਦੀ। ਦੇਖਿਆ ਤੀਜੀ ਵਾਰ ਤੇ ਬੋਲਦੀ ਆ।
2: ਨਹੀਂ ਨਹੀਂ ਇਹ ਨਹੀਂ, ਇਹ ਫਸਟ ਵਾਲੀ ਸੀ, ਫਸਟ ਨਹੀਂ।
0: ਅਸੀਂ ਸੇ ਤੈਨੂੰ ਤੈਨੂੰ ਨਾ ਸਟੂਡੈਂਟ ਟ੍ਰਿਕ ਕਰਦੇ ਆ।
1: ਮੈਨੂੰ ਲੱਗਦਾ ਠੰਡ ਬਹੁਤ ਹੈ ਨਾ, ਦੋ ਹੈਲਮਾਂ ਸੁੱਕ ਜਾਂਦੀਆਂ ਹੋਣੀਆਂ, ਰਾਜ ਆਕੜ ਜਾਂਦੀਆਂ ਹੋਣੀਆਂ ਠੰਡ।
2: ਹੈਲੋ
0: ਹੈਲੋ
1: ਹੈਲੋ,
0: ਕੀ ਲਿਆਇਓ ਫਿਰ ਅੱਜ?
2: ਲਿਆਇਓ ਮੈਂ ਬੋਲੀ।
0: ਅੱਛਾ ਬੋਲੀ, ਓਕੇ।
2: ਪੇੜੇ ਪੇੜੇ ਪੇੜੇ ਨੀ ਵੇ ਪੁੰਨਿਆ ਦਾ ਚੰਨ ਬਣ ਕੇ ਵੀਰ ਆਈ ਵੇ ਭੈਣ ਦੇ ਵੇੜੇ, ਪੁੰਨਿਆ ਦਾ ਚੰਨ ਵੀਰ ਆਈ ਵੇ ਭੈਣ ਦੇ ਵੇੜੇ, ਪੁੰਨਿਆ ਦਾ ਚੰਨ ਬਣ ਕੇ ਆਈ ਵੇ ਭੈਣ ਦੇ ਵੇੜੇ, ਪੁੰਨਿਆ ਦਾ ਚੰਨ ਬਣ ਕੇ
0: ਬਲ ਬਲ ਬਲ ਬਲ ਬਲ
2: ਕੁੜਤੀ ਦਿੱਤੀ ਪਾਬੋ ਨੇ ਫੁਲਕਾਰੀ, ਜਮਨੇ ਨੇ ਕੁੜਤੀ ਦਿੱਤੀ ਪਾਬੋ ਨੇ ਫੁਲਕਾਰੀ, ਜੁਗਜੁਗ ਜੀ ਪਾਬੋ ਲਗੇ ਵੀਰ ਤੋਂ ਪਿਆਰੀ, ਜੁਗਜੁਗ ਜੀ ਪਾਬੋ ਲਗੇ ਵੀਰ ਤੋਂ ਪਿਆਰੀ, ਜੁਗਜੁਗ ਜੀ ਪਾਬੋ ਲਗੇ ਵੀਰ ਤੋਂ ਪਿਆਰੀ, ਝੱਕ ਦੋ ਝੱਕ ਦੋ ਝੱਕ ਦੋ।

0: ना ना ना ना ना ना रे ना रे
1: ओ चकदा सी स सौण महीना आया नहीं तो बोलियां इदां दी आण लग जड़ियां भाभियां दी तरी
0: ਯੁਵਰਾਜ ਸਤਿ ਸ਼੍ਰੀ ਅਕਾਲ ਯੁਵਰਾਜ ਤੁਸੀਂ ਆਉਂਦੇ ਰਹੋ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
0: ਸਤਿ ਸ਼੍ਰੀ ਅਕਾਲ
1: ਯੁਵਰਾਜ ਕਿੱਦਾਂ ਹਾਲ ਆ
2: ਮੇਰਾ ਠੀਕ ਆ ਤੁਹਾਡਾ ਕੀ ਹਾਲ ਆ
1: ਸਾਡਾ ਹਾਲ ਵਧੀਆ ਰੈਡੀ ਹੋ ਗਏ ਹੋ
2: ਹਾਂਜੀ ਤੁਸੀਂ ਮੈਂ ਤਾਂ ਪਹਿਲਾਂ ਵੀ ਚੱਕ ਲਿਆ ਸੀ ਫਿਰ ਅਸੀਂ ਇਸਨੇ ਬੋਲ ਲਿਆ ਸੀ
1: ਫਿਰ ਅਸੀਂ ਟ੍ਰਿਕ ਵੀ ਤਾਂ ਕਰਨਾ ਹੁੰਦਾ
0: ਯੁਵਰਾਜ ਸਵੇਰੇ ਚਾਰਨ ਬਹਿ ਜਾਂਦੇ ਕੀ ਸੁਣਾਓਗੇ ਫਿਰ
2: ਇੱਕ ਚੁਟਕਲਾ
1: ਓਕੇ
2: ਇੱਕ ਵਾਰੀ ਮੈਡਮ ਕਹਿੰਦੀ ਆ ਵੀ ਮੈਂ ਕੱਲ ਸੂਰਜ ਦੇ ਲੈਕਚਰ ਦੇਣਾ ਵੀ ਸਾਰੇ ਕੱਲ ਜਲਦੀ ਆ ਤੇ ਕੋਈ ਵੀ ਕਲਾਸ ਮਿਸ ਨਾ ਕਰੋ ਤੇ ਫਿਰ ਉਹ ਕਹਿੰਦੀ ਵੀ ਜਿਹਦੇ ਵੀ ਸਵਾਲ ਪੁੱਛਣੇ ਆ ਉਹਦੇ ਹੱਥ ਖੜੇ ਕਰੋ ਤੇ ਫਿਰ ਪੱਪੂ ਨੇ ਆਪਦਾ ਹੱਥ ਖੜਾ ਕੀਤਾ ਤੇ ਚੀਚੇ ਕਹਿੰਦੇ ਬੋਲੋ ਬੋਲੋ ਤੇ ਫਿਰ ਪੱਪੂ ਕਹਿੰਦਾ ਵੀ ਮੈਡਮ ਜੀ ਮੈਂ ਕੱਲ ਤਾਂ ਨੀ ਆ ਸਕਦਾ ਤੇ ਫਿਰ ਮੈਡਮ ਕਹਿੰਦੀ ਤੂੰ ਕੱਲ ਕਿਉਂ ਨੀ ਆ ਸਕਦਾ ਤੇ ਫਿਰ ਪੱਪੂ ਕਹਿੰਦਾ ਕਿਉਂਕਿ ਮੇਰੀ ਮੰਮੀ ਇੰਨੀ ਦੂਰ ਜਾਣ ਲਈ ਇਜਾਜ਼ਤ ਨਹੀਂ ਦਿੰਦੀ ਮੈਨੂੰ ਤਾਂ ਇੱਥੇ ਕੈਂਪ ਵੀ ਨੀ ਜਾਣ ਲਈ ਦਿੰਦੇ
1: ਸੂਰਜ ਤੇ ਕਿੱਥੇ ਜਾਣ ਦੇ ਦੋਗੇ ਪੁੱਛੀ ਜਾਓ ਜਾ ਕੇ ਸੂਰਜ ਤੇ ਸਵਾਲ ਦੇਈ ਜਾਓ ਲੈਕਚਰ ਥੈਂਕ ਯੂ ਯੁਵਰਾਜ
2: ਲੇਕਿਨ ਮੇਰੀ ਮੰਮੀ ਆਈ ਨੀ ਹੋਗੀ ਮੇਰੀ ਮੰਮੀ ਤੇ ਪਾਪਾ ਮੈਨੂੰ ਜਾਣ ਦਿੰਦੇ ਆ ਕੈਂਪ ਤੇ ਮੈਂ ਕੱਲ ਹੀ ਜਾ ਰਿਹਾ ਕੈਂਪ ਤੇ
0: ਓਕੇ ਓਕੇ ਚਲੋ ਕਰੋ ਫਿਰ ਇੰਜੋਏ ਤੁਸੀਂ ਕੈਂਪ ਤੇ ਉੱਤੇ
1: ਗੁੱਡ ਲੱਕ
2: ਛੁੱਟੀ
0: ਬਸ
2: ਛੁੱਟੀ
0: ਹੁੰਦੀ ਕਿ ਆਪਣੀ
1: ਵਧੀਆ ਨਾ ਤਿੰਨ ਦਿਨ ਯੂਨੀਵਰਸਿਟੀ ਜਾਓ ਦੋ ਦਿਨ ਛੁੱਟੀ ਦੋ ਦਿਨ ਉਦਾਂ ਛੁੱਟੀ ਹੁੰਦੀ ਆ
2: ਮੇਰਾ ਉਲਟਾ ਮੇਰਾ ਦੋ ਦਿਨ ਜਾਣਾ ਸਿਰਫ ਤਿੰਨ ਦਿਨ ਛੁੱਟੀ ਤੇ ਫਿਰ ਦੋ ਦਿਨ ਐਕਸਟਰਾ ਛੁੱਟੀ
0: ਗੁੱਡ ਗੁੱਡ ਗੁੱਡ ਹਾਂਜੀ ਕੀ ਸੁਣਾਓਗੇ ਫਿਰ
2: ਹਾਂਜੀ ਇੱਕ ਚੁਟਕਲਾ
0: ਓਕੇ
2: ਰਾਜਸਥਾਨ ਚ ਇੱਕ ਫੋਰਟ ਦੇਖਣ ਟੂਰਿਸਟ ਗਏ ਤੇ ਉੱਥੇ ਜਿਹੜਾ ਗਾਈਡ ਸੀਗਾ ਉਹ ਕਹਿੰਦਾ ਵੀ ਇਹ ਫੋਰਟ ਇੰਨਾ ਪੁਰਾਣਾ ਵੀ ਇੱਥੇ ਇੱਥੇ ਭੂਤ ਵਗੈਰਾ ਵੀ ਦਿਖਦੇ ਆ ਤੇ ਜਿਹੜੇ ਉੱਥੇ ਟੂਰਿਸਟ ਸੀਗੇ ਉਹ ਕਹਿੰਦੇ ਅੱਛਾ ਵੀ ਹੁਣ ਤੂੰ ਐ ਰੋਜ਼ ਜਾਣਾ ਤੈਨੂੰ ਡਰ ਨੀ ਲੱਗਦਾ ਵੀ ਅੰਦਰ ਭੂਤ ਵੀ ਹੁੰਦੇ ਆ
0: ਤੇ
2: ਉਹ ਗਾਈਡ ਕਹਿੰਦਾ ਲੈ ਆਪਾਂ ਨੂੰ ਕੀ ਡਰ ਲੱਗਣਾ ਮੈਨੂੰ ਇੰਨੇ ਸਾਲ ਹੋ ਗਏ ਮੈਨੂੰ ਪੌਣੇ ਚਾਰ ਸਾਲ ਹੋ ਗਏ ਮੈਂ ਪੌਣੇ ਚਾਰ ਸੌ ਸਾਲ ਹੋ ਗਏ ਵੀ ਮੈਂ ਤਾਂ

0: Thank you, Jessica.
1: Thank you. Have a nice day.
0: Have a nice day. Bye bye.
2: थैंक यू ਅਸੀਂ ਸਾਡੇ ਨਾਲ ਜਸ਼ਿਕਾ ਤੇ ਹੁਣ ਸਾਡੇ ਨਾਲ ਤਵਨੀਤ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੁਖਾਂਤੀ ਜੀ

0: ਗੱਲ ਕਰਕੇ
1: ਗੱਲ ਕਰਕੇ
2: ਅੱਛਾ ਗੱਲ ਕਰਕੇ ਓਕੇ ਓਕੇ ਓਕੇ
1: ਐਦਾਂ ਨਹੀਂ ਜਾਂਦੇ ਅਸੀਂ
2: ਠੀਕ ਆ ਇਸ ਤੋਂ ਪਹਿਲਾਂ ਕਿ ਆਪਾਂ ਗੱਲ ਕਰੀਏ ਤਵਨੀਤ ਦੇ ਨਾਲ ਇੱਕ ਅਪਡੇਟ ਸੀ ਕਹਿੰਦੇ ਕਿ ਇੰਸੀਡੈਂਟ ਹੋਇਆ ਵਾ ਬਰਨਲੀ ਟਨਲ ਲੈਫਟ ਲੇਨ ਜਿਹੜੀ ਬੰਦ ਆ ਟ੍ਰੈਫਿਕ ਜਿਹੜੀ ਆ ਉਹ ਕਾਫੀ ਆ ਅਤੇ ਵੈਸੇ ਇਹਨਾਂ ਨੇ ਮੈਸੇਜ ਸਾਨੂੰ ਭੇਜਿਆ ਸੀ ਕੋਈ ਅੱਧਾ ਕੁ ਘੰਟਾ ਪਹਿਲਾਂ ਅਤੇ ਜੇ ਤੁਸੀਂ ਇਸ ਟਾਈਮ ਦੇ ਉੱਤੇ ਰਿਪੀਟ ਸੁਣ ਰਹੇ ਹੋ ਤਾਂ ਫਿਰ ਭਾਈ ਕੰਫਿਊਜ਼ ਨਾ ਹੋਇਓ ਇਹ ਆਪਾਂ ਸਵੇਰ ਦੇ ਸਮੇਂ 8:30 ਵਜੇ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਕਿ ਬਰਨਲੀ ਟਨਲ ਦੇ ਵਿੱਚ ਤੁਹਾਨੂੰ ਸਮੱਸਿਆ ਆ ਸਕਦੀ ਹੈ ਵਧੇਰੇ ਸਮਾਂ ਲੱਗ ਸਕਦਾ ਹਾਂਜੀ ਤਵਨੀਤ ਸੋਰੀ ਪੁੱਤੂ
0: ਮੇਥੀ
2: ਵਾਲੀ ਰੋਟੀ
1: ਪਾਪਾ ਇੱਥੇ ਆ ਉਹ ਤੇ ਡਿਪੈਂਡ ਕਰਦਾ
2: ਨਹੀਂ ਮੇਥੀ ਵਾਲੀ ਰੋਟੀ
0: ਹਾਂਜੀ
2: ਵੇਖਿਆ ਕੀ ਸੁਣਾਓਗੇ ਫਿਰ ਹੁਣ
1: ਹਾਂਜੀ
0: ਰਜੋਤ ਅੰਕਲ ਜੀ ਰਮਰੂਟ ਪਿੰਡੀ ਦਾ ਵਿਆਹ ਨੀ ਕਰ ਰਹੇ
2: ਓਹੋ ਪੈਸੇ ਨੀ ਹੈਗੇ ਯਾਰ ਹੋਰ ਬੈਂਕ ਕਰਜ਼ਾ ਨੀ ਦੇਣ ਡੇ
1: ਤੇ ਫਿਰ ਕੀ ਕਰੀਏ
0: ਤੁਸੀਂ
2: ਰੋਜ
1: ਧਮਕੀਆਂ
2: ਰੋਜ ਧਮਕੀਆਂ ਜਿਹੀਆਂ ਦਿੰਦੀ ਹੈ ਜਾਂਦੀ ਕਿਉਂ ਨੀ ਹੈ
1: ਤਵਨੀਤ ਕੋਰਟ ਮੈਰਿਜ ਕਰਦੀ ਹੈ ਉੱਤੇ ਘੱਟ ਖਰਚਾ ਆਊਗਾ
2: ਆਹੋ ਉਹ ਠੀਕ ਆ
1: ਜਾਂ ਚੁੰਨੀ ਚੜਾਵਾ ਕਰ ਚੁੰਨੀ ਚੜਾਵਾ ਕਰ ਦਿੰਦੇ ਆ
2: ਉਹ ਠੀਕ ਆ
0: ਹਾਂਜੀ
1: ਐਵੇਂ ਬਰਾਤਾਂ ਬਰੂਤਾਂ ਸੱਦੀ ਜਾਣੀਆਂ ਆਪਾਂ ਨਾ
0: ਨਹੀਂ ਹਾਂ ਬਰਾਤਾਂ ਸੱਦਣੀ
1: ਓਕੇ ਆਪਾਂ ਮੁੰਡੇ ਵਾਲਿਆਂ ਨੂੰ ਕਹਿੰਦੇ ਆਪਣਾ ਖਰਚਾ ਕਰ ਲੈਣਾ ਆਪਾਂ ਆਪਣਾ ਕਰ ਲੈਣੇ ਜਿੰਨਾ ਸਾਡਾ ਹੋਊਗਾ ਠੀਕ ਹੈ ਇਦਾਂ ਗੱਲ ਹੀ ਹੈ
0: ਹਾਂ ਹਾਂ
1: ਇਹ ਠੀਕ ਹੈ
2: ਚਲੋ ਆ ਵੀ ਠੀਕ ਆ
1: ਹੁਣ ਗੱਲ ਖਤਮ ਹੋਈ
2: ਸਾਂਝੀ ਪਾਰਟੀ ਚਲੋ ਠੀਕ ਆ ਨਹੀਂ ਆਪਾਂ ਕਰਦੇ
0: ਜੇ ਤੁਸੀਂ ਸਾਡੇ ਵੀ ਨਹੀਂ ਵਿਆਹ ਕੀਤਾ ਫੇ ਅਸਟ੍ਰੇਲੀਆ ਦਾ ਵਿਆਹ ਕਰਾ ਲੈਣਾ ਪਿੰਡੀ ਨੇ
2: ਆਹਾਂ
1: ਓਹੋ ਪਿੰਡੂ ਕਾ ਫੇਰ ਅਸਟ੍ਰੇਲੀਆ ਰਹਿਣਾ ਪੈਣਾ ਦੇਖ ਲਾ
2: ਕਰੇਲੇ ਦੇ ਵੀ ਪਲਾਟ ਫਸੇ ਉਹਦੇ ਕੋ ਵੀ ਨਹੀਂ ਕਰਾਇਆ ਜਾਂਦਾ ਕਰ ਲੋ ਟਰਾਈ ਵੇਲਾ
1: ਇੰਡੀਆ ਤੋਰ ਦਾਂਗੇ ਭਿੰਡੀ ਨੂੰ ਕੋਈ ਗੱਲ ਨੀ
2: ਹੋਰ
1: ਠੀਕ ਆ
0: ਓਕੇ ਉਹ ਮੀਆਂ ਮੱਲੇ ਰਹਿੰਦੀ
2: ਅੱਛਾ ਮੀਆਂ ਮੱਲੇ ਰਹਿੰਦੀ ਆ ਓਕੇ
0: ਬੋਲੀ ਸੁਣਾਨੀ ਅਮਰੂਦ ਬਾਰੇ ਹੋਰਾ ਮੂਹਰੇ ਬੁਰ ਬੁਰ ਕਰਦਾ ਹੋਰਾ ਮੂਹਰੇ ਬੁਰ ਬੁਰ ਕਰਦਾ ਮੇਤੋ ਰਹਿੰਦਾ ਦਰਦਾ ਮੇਤੋ ਰਹਿੰਦਾ ਦਰਦਾ ਮੈਂ ਕਰਦਾ ਕਰਦਾ ਅਮਰੂਦ ਕੁੱਟ ਖਾਂਦਾ
2: ਪਹਿਲਾਂ ਹੀ ਡਰਾਈ ਜਾਂਦੇ ਨਾ ਤਾਂ ਹੀ ਨੀ ਅਮਰੂਦ ਖਾਂਦਾ ਤੁਹਾਡੀਆਂ ਗੱਲਾਂ ਸੁਣਦਾ
1: ਦੇਖਿਓ ਕਿਤੇ ਜਿੰਨੇ ਦੇਰ ਹੋ ਗਏ ਤੁਹਾਡੀ ਭਿੰਡੀ ਬੈਠੀ ਨੂੰ ਕੋਈ ਪੱਕ ਪੁੱਕ ਨਾ ਜਾਵੇ ਭਿੰਡੀ
2: ਆਹੋ ਨਹੀਂ ਪੱਕਦੀ ਥੈਂਕ ਯੂ ਤਵਨੀਤ
0: ਮੈਂ ਸਾਂਭ ਕੇ ਰੱਖੀ ਹੋਈ
2: ਅੱਛਾ ਸਾਂਭ ਕੇ ਰੱਖੀ ਆ ਓਕੇ
1: ਥੈਂਕ ਯੂ ਤਵਨੀਤ ਭਿੰਡੀ ਨੂੰ ਸੰਭਾਲਣ ਲਈ ਤੇ ਸਾਨੂੰ ਹਸਾਉਣ ਲਈ
2: ਥੈਂਕ ਯੂ
0: ਐਸ਼ਲੀ ਨਾਲ ਗੱਲ ਕਰ ਲੋ
2: ਹਾਂਜੀ
0: ਹਾਂਜੀ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
2: ਸੋਚ ਕੇ

0: हाँ जी
1: पोयम आता,
0: एक पोयम।
2: ओके
0: ओके
1: सदे कब सब चिड़िया आया, चिड़िया आया चार, एक दिलाप सी टूटी है अधिगी मुझे पास, दूजी सिखम बात खाली तीजी जिस अखकानी जबकि दूसरी साबत सूरज और चिड़िया दी रानी।
0: आए ओ चिड़िया दी रानी, ओ चिड़िया दी रानी,
2: ओ चिड़िया दी
1: रानी, बले बले शावा शावा,
0: बले बले शावा शावा, चिड़ी बले बले, चिड़ी शावा शावा,
2: चक दी चिड़ी उड़ गई चिड़ी,
0: चींची फू फू, चींची फू फू,
1: चींची फू फू,
0: चींची चींची, ऊंजा सड़ गया सड़ गया। आ तो बड़ी औखी ही
1: नहीं,
0: हाँ इजी है, ये तो बड़ी सोनी तू ही याद की थी याद है।
1: थैंक यू,
0: वेरी नाइस,
2: थैंक यू एश्लिन,
0: थैंक यू
1: बीजी ना गल करो सशिकाल।
0: हाँ जी लिया लिया वीर जी ना कराओ गल।
2: हेलो वीर जी,
1: सशिकाल अंकल जी ते आंटी जी,
2: सासरीकाल वीर जी,
0: की हाल चाल है?
1: की हाल है?
2: बहुत बढ़िया,
0: साड़ा भी ठीक है, तू ही दसो।
2: ठीक हाल चाल दे नाल।
1: एक बोली
2: आन दियो फिर चक दे।
1: बाली बसी खटन गया सी, बाली बसी खटन गया सी, खटे लेंदा
2: डू बह गया साइकिल ते, टलियां बजांदा जाऊं, टलियां बजांदा
1: जाऊं,
0: डू
1: जिंदाबाद,
2: गड़ें गड़ें।
0: थैंक यू,
2: थैंक यू वीर जी,
1: थैंक यू, सश्रीकाल,
2: सश्रीकाल,
0: तोड़ा दिन बढ़िया बढ़िया रवे पई, इसे तरह रौनक लाते रहो। थैंक यू ते नेक्स्ट साडे नाल है अनाहत, सश्रीकाल अनाहत, तुसी आने रहो। हैलो कटे गया, ओके तुसी दोबारा कर लो पई, दोबारा आपां उन्ना चिर डडवाल साहब नाल गल कर लैने। सश्रीकाल डडवाल साहब, की हाल चाल ने? सत्रीकाल, की हाल चाल तुहाडा? ठीक हो? एक मिनट तुसी होल्ड रखियो, मैं दूजी सवारी भी भाला ते फिर आपां तुरे चलांगे, राह च नहीं फिर आपां खलारनी है ना, क्यों डडवाल साहब ठीक है ना?
1: हां जी।
0: ना ले जाए कि नहीं?
1: नहीं।
0: ले
2: हां, स्कूल नहीं जाना?
0: नहीं नहीं,
1: इन्हां दी
0: बुधवार ते वीरवार,
2: कल नू परसों नू जाना,
0: कल जाना है इन्हां ने,
2: ते नहाना कहते जाने के स्विमिंग जाना है, उत्थे नहाई हो जाना जिले पानी छाल मारनी है ना।
1: हां जी।
0: नहीं फिर घर आके नहाना पैंदा ना,
2: बहुत ठंड आ,
0: पर ठंड तो नहीं डरते, कल नहाता है ना,
1: कोसा भी हो जाता है उबला पानी आपे,
0: आहो कोसा दवाओ, तनु पता ते है नहीं गा पल कोसे कहे ती दा, तनु पता है गा वो कोसे पानी चना के होंगा,
1: पता है गावा,
0: हाँ इन्ना नू नहीं पता लगता, इन्ना नू
1: पेड़ ठंडा बाप से कोसा हो जाता,
0: आह
2: ओके,
0: इन्ना नू पता नहीं लगता,
2: तो बाद उन्दा कोसा के पहले ही कोसा उन्दा
0: ओके
1: निक्की ਤੂੰ ਡਿੱਗੇਗੀ, ਮੈਂ ਤੇ ਮਰਜ਼ੀ ਕਰੀ ਹੈ।
0: ਬੱਲੇ ਆ ਕਿਥੋਂ ਲਿਆਂਦਾ ਜੀ, ਇਹ ਤੇ ਬੜਾ ਸੋਹਣਾ।
2: ਬੱਲੇ ਤੁਸੀਂ ਤੇ ਸਾਰੀ ਪੋਇਮ ਯਾਦ ਕੀਤੀ ਹੋ।
1: ਇਹ ਸੌਂਗ ਆ,
0: ਇਹ ਸੌਂਗ ਆ, ਓਏ ਹੋਏ, ਇਹ ਬੜਾ ਘੈਂਟ ਸੌਂਗ ਹੈ ਯਾਰ।
2: ਯੂਟਿਊਬ ਸੌਂਗ ਆ ਇਹ।
0: ਹੈਂ?
1: ਹਾਂਜੀ, ਸਾਡੇ ਸਾਡੇ ਗੱਡੀ ਚ ਰਾਂਦਾ।
0: ਤੁਹਾਡੀ ਗੱਡੀ ਚ? ਓਏ ਬਈ, ਤੇ ਬੜਾ ਸੋਹਣਾ ਹੈ ਯਾਰ।
1: ਤੇ ਉਹਦੇ ਵਿੱਚ ਗੂਗਲ ਵੀ ਕਹਿੰਦਾ ਕੁਛ।
0: ਅੱਛਾ, ਗੂਗਲ ਵੀ ਕਹਿੰਦਾ ਵਾ, ਕੀ ਕਹਿੰਦਾ?
2: ਤੁਹਾਡੀ ਗੱਡੀ ਚੋਰੀ ਕਰਨੀ ਪੈਣੀ ਫਿਰ ਸਾਨੂੰ।
0: ਨਾ, ਇਦਾਂ ਕਿਦਾਂ
2: ਫਿਰ? ਜਾਂ ਸਾਨੂੰ ਝੂਟੇ ਦੋ ਆਪਣੀ ਗੱਡੀ ਚ।
0: ਇਦਾਂ ਥੋੜੀ ਹੁੰਦਾ,
2: ਕੁਛ ਤਾਂ ਕਰਨਾ ਪੈਣਾ।
0: ਨਾ, ਇਦਾਂ ਨੀ ਕੁਛ ਵੀ ਹੁੰਦਾ ਪਾ।
2: ਜਾਂ ਸਾਨੂੰ ਇਹ ਝੂਟੇ ਦੇਊਗੇ ਗੱਡੀ ਚ, ਤੇ ਨਹੀਂ ਤਾਂ ਅਸੀਂ ਗੱਡੀ ਲੈ ਆਉਣੀ ਆ। ਦੱਸ ਦੋ ਕੀ ਕਰਨਾ।
1: ਝੂਟੇ
2: ਝੂਟੇ।
0: ਥੈਂਕ ਯੂ ਡਰਵਾਲ ਸਾਹਿਬ। ਉਹ ਜਹ ਹੱਸ ਕੇ ਨੀ ਵਿਖਾਇਆ ਯਾਰ।
2: ਉਹ ਜਿੱਦਾਂ ਉਹ ਗੁੱਡੇ ਨੀ ਹੱਸਦੇ ਹੁੰਦੇ ਬਟਨ ਪ੍ਰੈਸ ਕਰੇ ਤੇ, ਉਹ ਵਾਲਾ ਹੱਸਣਾ ਆਉਂਦਾ ਨਾ ਇਹਨਾਂ ਨੂੰ।
0: ਇਹ ਸਭ ਤੋਂ ਬੈਸਟ ਹੱਸਦੇ ਆ ਡਰਵਾਲ ਸਾਹਿਬ, ਹੈ ਨਾ ਡਰਵਾਲ ਸਾਹਿਬ? ਥੈਂਕ ਯੂ, ਥੈਂਕ ਯੂ,
2: ਥੈਂਕ ਯੂ, ਬਾਏ ਬਾਏ,
0: ਹੈਵ ਅ ਨਾਈਸ ਡੇ,
1: ਬਾਏ ਬਾਏ, ਹੈਵ ਅ ਨਾਈਸ ਡੇ,
0: ਬਾਏ ਬਾਏ। ਤੇ ਨੈਕਸਟ ਸਾਡੇ ਨਾਲ ਅਨਾਹਤ। ਸਤਿ ਸ਼੍ਰੀ ਅਕਾਲ ਅਨਾਹਤ, ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਬੀਬੀ ਜੀ।
2: ਸਤਿ ਸ਼੍ਰੀ ਅਕਾਲ ਅਨਾਹਤ, ਕਿੱਦਾਂ ਹਾਲ ਚਾਲ?
1: ਵਧੀਆ, ਤੁਸੀਂ ਸੁਣਾਓ?
2: ਅਸੀਂ ਵੀ ਵਧੀਆ। ਤੁਸੀਂ ਸਕੂਲ ਜਾਂਦੇ ਆ ਕਿ ਤੁਸੀਂ ਵੀ ਕਦੇ ਕਦੇ ਜਾਂਦੇ ਆ?
1: ਸਕੂਲ ਜਾਂਦੇ ਆ।
0: ਇਹ ਤੇ ਜਾਂਦੇ ਆ, ਇਹ ਡਡਵਾਲ ਸਾਹਿਬ ਦੀ ਟੌਰ ਹੈ, ਉਹ ਕਦੀ ਕਦੀ ਜਾਂਦੇ ਆ।
2: ਮੇਰੇ ਵਾਂਗੂ ਨਾ, ਕਦੀ ਕਦੀ ਆਉਂਦੇ ਆ।
0: ਅੱਛਾ, ਤੁਸੀਂ ਗੇਟ ਤੇ ਖੜੇ ਹੋ?
1: ਹਾਂਜੀ।
0: ਓ, ਤੇ ਕੀ ਸੁਣਾਓ, ਕੀ ਸੁਣਾਓਗੇ? ਦਵਾ ਦਵ ਸੁਣਾ ਦਿਓ ਫਿਰ
1: ਅੱਜ ਦਾ ਵਿਚਾਰ।
0: ਓਕੇ,
1: ਸਭ ਨੂੰ ਸੁਖੀ ਰੱਖਣਾ ਬੇਸ਼ੱਕ ਸਾਡੇ ਹੱਥ ਵਿੱਚ ਨਹੀਂ ਹੈ, ਪਰ ਸਾਡੇ ਤੋਂ ਕੋਈ ਦੁਖੀ ਨਾ ਹੋਵੇ ਇਹ ਜ਼ਰੂਰ ਸਾਡੇ ਹੱਥ ਵਿੱਚ ਹੈ।
2: ਵਾਹ
0: ਵਾਹ,
2: ਥੈਂਕ ਯੂ, ਬਿਲਕੁਲ ਸਹੀ ਕਿਹਾ ਤੁਸੀਂ।
1: ਇਸ ਦਾ ਮੀਨਿੰਗ ਹੈ ਕਿ ਜੇ ਅਸੀਂ ਕਿਸੇ ਨੂੰ ਸੁਖ ਨਹੀਂ ਦੇ ਸਕਦੇ ਤਾਂ ਕਿਸੇ ਨੂੰ ਦੁੱਖ ਵੀ ਨਹੀਂ ਦੇਣਾ ਚਾਹੀਦਾ, ਤੇ ਹਮੇਸ਼ਾ ਮਿੱਠੇ ਬੋਲ ਬੋਲਣੇ ਚਾਹੀਦੇ ਨੇ।
2: ਬਿਲਕੁਲ,
0: ਵੈਰੀ ਨਾਈਸ, ਵੈਰੀ, ਥੈਂਕ ਯੂ,
2: ਇੰਨਾ ਸੋਹਣਾ ਸੋਹਣਾ ਵਿਚਾਰ ਸ਼ੇਅਰ ਕਰਨ ਦੇ ਲਈ ਸਾਡੇ ਨਾਲ।
1: ਥੈਂਕ ਯੂ,
0: ਵੈਰੀ ਗੁੱਡ ਭਈਆ, ਤੇ ਤੁਸੀਂ ਬਹੁਤ ਸੋਹਣਾ ਤੁਸੀਂ ਸੁਣਾਇਆ, ਥੈਂਕ ਯੂ। ਹਰ ਰੋਜ਼ ਦੀ ਤਰ੍ਹਾਂ
1: ਨਾਲ ਵੀ ਗੱਲ ਕਰ ਲਓ।
0: ਅੱਛਾ ਦੀਦੀ ਨਾਲ, ਓਕੇ ਓਕੇ, ਹਾਂਜੀ।
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
2: ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ ਚਾਲ?
1: ਮੈਂ ਵਧੀਆ, ਤੁਸੀਂ ਦੱਸੋ?
2: ਅਸੀਂ ਬਹੁਤ ਵਧੀਆ, ਸੁਣਾ ਦੋ ਫਟਾਫਟ, ਕਿਉਂਕਿ ਸਾਨੂੰ ਪਤਾ ਤੁਸੀਂ ਗੇਟਾਂ ਮੋਰੇ ਖੜੇ
0: ਦੀ। ਜਿਹੜਾ ਤੁਸੀਂ ਦੋਵਾਂ ਜਾਣੀਆਂ ਨੇ ਗਾਣਾ ਸੁਣਾਇਆ ਨਾ, ਸਾਰਿਆਂ ਨੇ ਬਹੁਤ ਪਸੰਦ ਕੀਤਾ।
1: ਥੈਂਕ ਯੂ,
0: ਵੈਰੀ ਨਾਈਸ, ਉਹ ਤੇ ਬਹੁਤ ਸੋਹਣਾ, ਫੇਰ ਕਿਸੇ ਦਿਨ ਸੁਣਾਇਓ। ਕੀ ਅੱਜ ਕੀ ਸੁਣਾਓਗੇ?
1: ਅੱਜ ਬੁਝਾਰਤ।
0: ਹਾਂਜੀ,
2: ਓਕੇ।
1: ਟੁੱਟੀਆਂ ਚੀਜ਼ਾਂ ਹਮੇਸ਼ਾ ਬਹੁਤ ਪਰੇਸ਼ਾਨ ਕਰਦੀਆਂ ਨੇ, ਬੁਝੋ ਕੀ?
0: ਟੁੱਟੀਆਂ ਚੀਜ਼ਾਂ ਹਮੇਸ਼ਾ ਬਹੁਤ ਪਰੇਸ਼ਾਨ ਕਰਦੀਆਂ ਨੇ, ਬੁਝੋ ਕੀ?
2: ਟੁੱਟੀਆਂ ਚੀਜ਼ਾਂ,
0: ਟੁੱਟੀਆਂ ਬੂਥੀਆਂ
1: ਨਹੀਂ,
2: ਦਿਲ।
0: ਹਾਏ ਹਾਏ,
2: ਐਡਾ ਵੱਡਾ ਦਿਲ, ਹਾਏ ਐਡਾ ਵੱਡਾ ਬਿੱਲ, ਹਾਏ ਮੇਰਾ ਦਿਲ ਟੁੱਟਿਆ ਨਾ ਸਵੇਰੇ ਸਵੇਰੇ ਐਡਾ ਵੱਡਾ ਬਿੱਲ ਦੇਖ ਕੇ।
0: ਅੱਜ ਆਪਾਂ ਇਹ ਨਹੀਂ, ਇਹ ਆਪਾਂ ਸਾਰਿਆਂ ਲਈ ਛੱਡਦੇ ਹਾਂ, ਭਲਾ ਵੇਨੇ ਕੀ ਕੀ ਦੱਸਦੇ ਆ। ਠੀਕ ਆ, ਚਲੋ ਦੱਸਿਓ ਭਾਈ, ਟੁੱਟੀਆਂ ਚੀਜ਼ਾਂ, ਫਿਰ ਆਪਾਂ ਕੱਲ ਤੁਹਾਨੂੰ ਆਂਸਰ ਦੱਸਾਂਗੇ ਵੀ ਕੀ ਕੀ ਆਏ,
2: ਕੀ ਕੀ ਆਂਸਰ ਆਏ ਸੀ।
0: ਠੀਕ ਆ, ਹੁਣ ਮਤਲਬ
2: ਟੁੱਟੀਆਂ ਬੂਥੀਆਂ ਕਿਤੇ ਹੋਰ ਪਹੁੰਚਾ ਦਿੰਦੀਆਂ, ਲੰਬੇ ਚੱਕਰਾਂ ਚ ਪਾਉਂਦੀਆਂ ਟੁੱਟੀਆਂ ਬੂਥੀਆਂ।
0: ਟੁੱਟੀ ਬੁਥੀ ਕੀ ਕੀ ਹੁੰਦੀ ਹੈ ਬੋਲੀ ਵੀ ਹੈਗੀ ਨਾ
2: ਬਾਣ ਪਰਾਂ ਟੁੱਟੀ ਮੰਜੀ ਬਾਣ ਪਰਾਂ
0: ਟੁੱਟੀ ਮੰਜੀ ਅੱਛਾ ਟੁੱਟੀ ਮੰਜੀ ਆ ਓਕੇ
2: ਓਕੇ ਤੇ ਟੂਆ ਲੜ
0: ਮੈਂ ਹਾਂ ਕਰੇ ਬੁਥੀ ਹੁੰਦੀ
2: ਤੁਸੀਂ ਬੁਥੀ
0: ਚਲੋ ਆਪਾਂ ਕੁਛ ਮੈਸੇਜ ਲੈਂਦੇ ਹਾਂ ਗੁਰਜੀਤ ਕੌਰ ਜੀ ਸੁਖਵਿੰਦਰ ਭੈਣ ਜੀ ਬਹੁਤ ਧੰਨਵਾਦ ਤੁਹਾਡਾ ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਆਪਕਾ ਸਭ ਕਾ ਦਿਨ ਮੰਗਲਮਈ ਹੋ ਗੁਣਗੁਣ ਐਂਦ ਡੀਬੀ ਅਤੇ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਿੱਖਿਆ ਦਾ ਕਹਾਣੀ ਸੀ ਗੀਤ ਬੜਾ ਵਧੀਆ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਧੰਨਵਾਦ ਸਿੱਧੂ ਸਾਹਿਬ ਰਜਿੰਦਰ ਬਾਵਾ ਜੀ ਕਹਿੰਦੇ ਕਿ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਵਨ ਗੁਰਦੀਪ ਦਿਓਲ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਭ ਦਾ ਦਿਨ ਸੋਹਣਾ ਸੋਹਣਾ ਹੋਵੇ ਵਲਗੂਲਗਾ ਤੋਂ ਪਾਉਂਦੇ ਨੇ ਸਾਂਝਾਂ ਬਹੁਤ ਮਿਹਰਬਾਨੀ ਜੀ ਥੈਂਕ ਯੂ ਅਤੇ ਜਸਕੀਰਤ ਜੀ ਕਹਿੰਦੇ ਨੇ ਕਿ ਟੁੱਟੇ ਸੁਪਨੇ ਟੁੱਟੇ ਦੰਦ ਟੁੱਟੇ ਤਾਰੇ ਵੀ ਹੋ ਸਕਦੇ ਆ
2: ਉਹ ਕਦੇ ਦੁੱਖ
0: ਬੁਝਾਰਤ ਕੀ ਸੀ
2: ਕਿਹੜੀਆਂ ਚੀਜ਼ਾਂ ਟੁੱਟੀਆਂ ਦੁੱਖ ਦਿੰਦੀਆਂ
0: ਕਿਹੜੀਆਂ ਚੀਜ਼ਾਂ ਟੁੱਟੀਆਂ
2: ਮੈਨੂੰ ਤਾਂ ਇੰਨੇ ਸੁਣਿਆ ਕਈ ਵਾਰੀ ਹੁੰਦਾ ਨਾ ਤੁਸੀਂ ਜੋ ਸੁਣਨਾ ਚਾਹੁੰਦੇ ਉਹੀ ਤੁਹਾਨੂੰ ਸੁਣਦਾ
0: ਓਕੇ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਅਤੇ ਨਵਪ੍ਰੀਤ ਜੀ ਕਹਿੰਦੇ ਨੇ ਕਿ ਅੱਜ 177 ਰੇਟ ਹੋ ਗਿਆ ਗੋਲਡ ਦਾ 22 ਕੈਰਟ ਦਾ
2: ਚਲੋ ਜੀ
0: ਤੁਸੀਂ ਉਹ ਕਹੋ ਮੈਂ ਆਇਆ ਜਾ ਮੈਂ ਥੋੜਾ ਜਿਹਾ ਮੈਂ ਕੱਲਾ 77 ਕਰਿਆ ਜੇ ਨਾ ਤੇ ਫਿਰ ਆਪਾਂ ਜਿਹੜਾ ਵਾ ਉਹ
2: ਸਾਡੇ ਬਜਟ ਚ ਆਊਗਾ
0: ਫਿਰ ਆਪਾਂ ਵਿਆਹ ਕਰ ਦਾਂਗੇ ਨਾ
2: ਭਿੰਡੀ ਦਾ
0: ਹਾਂ ਫਿਰ ਭਿੰਡੀ ਤੇ ਭਿੰਡੀ ਦਾ ਅਸੀਂ ਥੋੜੀ ਕਰਨਾ ਅਸੀਂ ਤੇ ਕਰਨਾ ਅਮਰੂਦ ਦਾ
2: ਤੇ ਇਹ ਸਾਨੂੰ ਸਪੋਂਸਰ ਨਹੀਂ ਕਰੋਗੇ
0: ਆਹੋ ਇਹ ਵੀ ਗੱਲ ਹੈ ਵਿਆਹਾਂ 'ਚ ਵੀ ਸਪੋਂਸਰ ਹੁੰਦੇ
2: ਆ ਗੱਲ ਕਰਿਆ ਕਰੋ
0: ਵਿਆਹਾਂ 'ਚ ਵੀ ਹੋ ਜਾਂਦੇ ਪਲੋ ਮੁੜ ਕੇ ਕਹਿਣ ਵੀ ਮੁੰਡੇ ਕੁੜੀ ਦੇ ਪਿੱਛੇ ਸਾਡਾ ਬੋਰਡ ਲੱਗੂ
2: ਹਾਂ ਲਵਾ ਦਾਂਗੇ ਕੋਈ ਚੱਕਰ ਨਹੀਂ
0: ਨਹੀਂ ਆਪਾਂ ਕਰ ਸਕਦੇ ਮੈਂ ਇਹਦਾ ਦਾਜ ਵੈਸੇ ਆਪਾਂ ਨਾ ਅਰੇਂਜ ਕਰ ਸਕਦੇ ਹਾਂ ਜਿੱਦਾਂ ਮੰਨ ਲਓ ਇਹਨਾਂ ਕੋਲੋਂ ਗਹਿਣਾ ਘਟਾ ਬਣਾ ਲੈਂਦੇ ਹਾਂ
2: ਮੋਹਿਤ ਜੀ ਕੋਲੋਂ ਗੱਡੀ ਲੈ ਲਾਂਗੇ
0: ਹਾਂ ਗੱਡੀ ਵੀ ਦੇਣੀ ਆ
2: ਦੇ ਦਾਂਗੇ ਜਦੋਂ ਸਪਾਂਸਰ ਆ ਗਏ ਸਾਡੇ
0: ਬੱਲੇ
2: ਵਧੀਆ ਵਿਆਹ ਕਰਾਂਗੇ ਐਡੀ ਕਿਹੜੀ ਗੱਲ ਆ
0: ਸਹੀ ਗੱਲ ਹੈ ਵੈਸੇ ਤੇ ਆਪਾਂ ਫਰਨੀਚਰ ਫਰਨੂਚਰ ਗੱਦੇ ਗੁੱਦੇ ਜਿਹੜੇ ਆ ਉਹ ਸਲੀਪ ਐਂਡ ਰਿਲੈਕਸ ਵਾਲਿਆਂ ਕੋਲ ਆਪਾਂ ਲੈ ਦਿੰਦੇ ਆ
2: ਹੋਰ ਕੀ
0: ਤੇ ਹੋਰ ਕੀ ਹੁੰਦਾ ਵਿਆਹ ਦੇ ਵਿੱਚ
2: ਹੋਰ ਕੀ ਮਤਲਬ ਜਿਹੜਾ ਰਾਸ਼ਨ ਹੈ ਉਹ ਵੀ ਕਿਸੇ ਤੋਂ ਦੇਖ ਲਾਂਗੇ
0: ਹਾਂ ਰਾਸ਼ਨ ਤੇ ਚਲੋ ਰਾਸ਼ਨ ਇਹ ਤੇ ਖੁਦ ਰਾਸ਼ਨ ਨੇ ਵਿਚਾਰੇ ਮਰੂਦ ਭਿੰਡੀਆਂ ਪਰ ਰਾਸ਼ਨ ਨੇ ਇਹਨਾਂ ਨੂੰ ਰਾਸ਼ਨ ਦੀ ਲੋੜ ਹੀ ਨਹੀਂ ਹੈ
2: ਪਾਰਲਰ ਵਾਲੇ ਆਪਣੇ ਕੋਲ ਆਪਣੇ ਹੀ ਹੈਗੇ ਆ
0: ਓ ਯੇ ਹਾਂ ਆਹੋ ਤਿਆਰ ਤੁਸੀਂ ਕਰ ਦੇਣਾ
2: ਹਾਂ ਫੋਟੋਆਂ ਵਿਸ਼ਾਲ ਖਿੱਚ ਲੂਗਾ
0: ਹਾਂ ਤੇ ਹੋਰ ਕੀ ਰੰਗਾ ਰੰਗ ਪ੍ਰੋਗਰਾਮ ਬਸੰਤ ਜੀ ਕੋ ਕਰਾ ਲਾਂਗੇ
2: ਬਸੰਤ ਜੀ ਹੈਗੇ ਹਾਂ
0: ਲਾਲ ਜੀ ਕਰੋਗੇ ਰੰਗਾ ਰੰਗ ਪ੍ਰੋਗਰਾਮ
2: ਓਹੋ ਮੈਨੂੰ ਰੰਗਾ ਰੰਗ ਪ੍ਰੋਗਰਾਮ ਤੋਂ ਯਾਦ ਹੈ ਸੈਮੀ ਭਾਜੀ ਨਹੀਂ ਆਏ ਕਈ ਦਿਨ ਹੋ ਗਏ
0: ਉਹਨਾਂ 'ਚ ਉਹਨਾਂ 'ਚ ਤੁਹਾਨੂੰ ਡਾਂਸਰ ਦੀਦੀ ਹੈ ਹਾਂਜੀ ਲਾਲ ਜੀ
2: ਸਿੰਗਰ
0: ਕਿਹਾ ਵਾ ਅਸੀਂ ਰੰਗ ਰੰਗ ਪ੍ਰੋਗਰਾਮ ਹੀ
3: ਕਿਹਾ
0: ਦੋ ਚਾਰ ਆਈਟਮਾਂ ਟਿਪੀਕਲ ਜੀਆਂ ਬੜਾ ਕਰਾਂ ਪੂਤਨਾ
3: ਆਪਣੇ ਨਾ ਆਪਣਾ ਨਾ ਕੱਲ ਸੁੱਖ ਹੋਣਾ ਸੀ ਆਪਣਾ ਆਪਣਾ ਡੋਗੀ ਭੱਜ ਗਿਆ
0: ਹਾਂਜੀ ਸੁੱਖ ਜੀ ਦਾ
3: ਹਾਂ ਦੱਸਿਆ ਤੈਨੂੰ ਸੁੱਖ ਜੀ ਨੇ
0: ਨਾ ਮੈਨੂੰ ਤੇਰੀ ਗੱਲ ਨੀ ਹੋਈ ਸੁੱਖ ਜੀ
3: ਹਾਂ ਮੈਂਗੋ ਮਿਲ ਜਾਣਾ ਖਾਣ ਨੂੰ ਮਜ਼ਾ ਆ
2: ਜਾਏ ਮੈਂਗੋ ਭੱਜ ਗਿਆ
0: ਭੱਜ ਗਿਆ ਨੀ ਮੈਂਗੋ ਪਾਰਕਾਂ ਦੇ ਵਿੱਚ ਦੀ ਭੱਜ ਗਿਆ ਨੀ ਬਚ ਗਿਆ ਨੀ ਪਰੋਣਿਆਂ ਦੇ ਹੱਥ ਬਚ ਗਿਆ ਨੀ ਉਹ ਤਾਂ ਫਾੜੀ ਫਾੜੀ ਹੋਣ ਤੋਂ ਪ੍ਰਾਹੁਣੇ ਹੈਗੇ ਕਿਹੜੇ ਸੀ ਪਹਿਲਾਂ ਮੈਨੂੰ ਇਹ ਦੱਸੋ ਉਹਨਾਂ ਨੂੰ ਪ੍ਰਾਹੁਣੇ ਹੈਗੇ ਕਿਹੜੇ
2: ਸੀ
0: ਡਿਪੈਂਡ ਕਰਦਾ ਪ੍ਰਾਹੁਣੇ ਕਿਹੜੇ ਸੀ ਫਿਰ ਆਪਾਂ ਉਸ ਹਿਸਾਬ ਨਾਲ ਗੱਲ
2: ਕਰਾਂਗੇ ਭੱਜਿਆ ਹੋਣਾ ਉਹ ਵੀ
0: ਪ੍ਰਾਹੁਣੇ ਕਿਹੜੇ ਸੀ
3: ਉਹ ਜਿਹੜੇ ਕਹਿੰਦੇ ਸ਼ਨੀਵਾਰ ਵੀ ਅਸੀਂ ਬੀਜੀ ਆਏ ਕੁਝ ਬੜਾ ਖਾਣਾ ਨਹੀਂ ਉਹਨਾਂ ਹਵੇ
0: ਇਹ ਮੈਨੂੰ ਹੁਣ ਪਤਾ ਨਹੀਂ ਕਿਹੜੇ ਹੀ ਨਹੀਂ ਤੇ ਮੇਰੇ ਕੋਲ ਹੈਗਾ ਤਾਂ ਇਹ ਜਵਾਬ, ਇਹ ਮੈਨੂੰ ਹੁਣ ਨਾ ਸ਼ੋਰ ਨਹੀਂ ਆ ਵੀ ਕੌਣ ਹੀ,
2: ਬਸ ਇਹ ਸ਼ੁਕਰ ਕਰਿਓ ਵੀ ਜਿਹੜੇ ਪ੍ਰਾਹੁਣੇ ਮੇਰੇ ਘਰ ਆਏ ਉਹ ਸੁਣਦੇ ਨਾ ਹੁਣ, ਨਹੀਂ ਤਾਂ ਜਾਂਦੀ ਤੇ ਮੈਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ।
0: ਐਵੇਂ ਨਹੀਂ ਆ ਮੈਂਗੋ ਸ਼ੇ ਮੈਂਗੋ ਇਹਨਾਂ ਦਾ ਸ਼ੇਖ ਆ, ਐਵੇਂ ਨਹੀਂ ਆ,
2: ਸ਼ੇਖ ਆ ਕਿ ਸ਼ੇਖ
0: ਸ਼ੇਖ
2: ਸ਼ੇਖ, ਅੱਛਾ
0: ਲੱਗਦਾ
2: ਪਾਕਿਸਤਾਨੀ ਡਰਾਮੇ ਜਿਆਦਾ ਦੇਖਣ ਲੱਗ ਗਏ।
0: ਥੈਂਕ ਯੂ ਲਾਲ ਜੀ, ਇਨਸ਼ੋਰੈਂਸ ਜਰੂਰ ਕਰਵਾ ਦਿਓ, ਗਿੱਧਾ ਇਨਸ਼ੋਰੈਂਸ ਕੋ ਚਲੋ ਠੀਕ ਹੈ, ਇਹ ਵੀ ਕਰਵਾ ਲਾਂਗੇ, ਠੀਕ ਹੈ ਜੀ, ਇਹ ਵੀ ਠੀਕ ਹੈ। ਤੇ ਰੁਪਿੰਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ, ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ, ਕ੍ਰਿਕਬਨ ਤੋਂ ਕਰਦੇ ਨੇ ਮੈਸੇਜ। ਤੇ ਜੱਸੋਵਾਲ ਸਾਹਿਬ ਕਹਿੰਦੇ ਵੀ ਕੇਟਰਿੰਗ ਸੈਮੀ ਸਾਹਿਬ ਕਰ ਦੇਣਗੇ, ਵਾਹ ਸੈਮੀ ਸਾਹਿਬ ਆਪ ਤੇ ਕੁਸਕਰ ਨਹੀਂ ਡੇ,
2: ਧੱਕੇ ਦੇ ਨਾਲ ਕਰਾਵਾਂਗੇ ਨਾ।
0: ਕਹਿੰਦੇ ਕੱਲ ਡਾਈਟਿੰਗ ਕੇ ਲੀਏ ਡਿਨਰ ਮੇ ਇੱਕ ਰੋਟੀ ਕਮ ਬਣਾਈ ਥੀ, ਫਿਰ ਰਾਤ ਕੋ ਉੱਠ ਕਰ ਤਿੰਨ ਰੋਟੀ ਖਾਣੀ ਪੜੀ, ਤਬ ਜਾ ਕਰ ਨੀਂਦ ਆਈ। ਲੱਕੀ ਜੀ ਬਤਾ ਰਹੇ ਹੈ ਸੂਰਤ ਹਾਲ, ਤੇ ਹੁਣ ਆਪਾਂ ਲੈਣੇ ਤੁਹਾਡੇ ਕੋਲ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ
2: 1674 AM।
4: White Hill Studios पेश करते हैं पीरियड एक्शन थ्रिलर दस्तार।
5: एक कल्ला कपड़ा नहीं है, एक कहानियां कई सदियां दी।
4: स्टारिंग तरसेम जसर, गीत गुराया ते योगराज सिंह।
6: They have slavery in their blood, we have kingship in ours.
7: Create terror.
8: ਜੀਰੋ 660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
10: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
9: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
11: ਅੱਜ ਦਾ ਵਿਚਾਰ, ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
0: ਰੇਡੀਓ ਹਾਂਜੀ 1674 AM, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਚੀਨ ਦੇ ਨਾਲ ਰਿਲੇਟਿਡ ਹੈ। ਕਹਿੰਦੇ ਨੇ ਇੱਕ ਵਾਰੀ ਤਿੰਨ ਬੁੱਧੇ ਸੀ ਉੱਥੇ, ਜਿਹੜੇ ਹੱਸਦੇ ਰਹਿੰਦੇ ਹਮੇਸ਼ਾ, ਜਿੱਥੇ ਵੀ ਕਿਤੇ ਜਾਂਦੇ, ਜਿੱਥੇ ਵੀ ਕਿਤੇ ਬਹਿੰਦੇ, ਹਮੇਸ਼ਾ ਹੱਸਦੇ ਰਹਿੰਦੇ, ਖੁੱਲ੍ਹ ਕੇ ਹੱਸਦੇ। ਅਤੇ ਇਸੇ ਕਰਕੇ ਉਹ ਲੋਕਾਂ ਦੇ ਵਿੱਚ ਹੱਸਣ ਵਾਲੇ ਬੁੱਧੇ ਕਰਕੇ ਜਾਣੇ ਜਾਂਦੇ। ਲੋਕਾਂ ਨੂੰ ਕਿੰਨੀਆਂ ਵੀ ਦੁੱਖ ਤਕਲੀਫਾਂ ਹੁੰਦੀਆਂ, ਜਦੋਂ ਵੀ ਉਹਨਾਂ ਨੂੰ ਵੇਖ ਲੈਂਦੇ, ਉਹਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ। ਜਦੋਂ ਵੀ ਕਿਸੇ ਪਿੰਡ ਦੇ ਵਿੱਚ ਪਹੁੰਚਦੇ, ਲੋਕੀ ਪੁੱਜ ਕੇ ਉਹਨਾਂ ਨੂੰ ਵੇਖਣ ਜਾਂਦੇ, ਬੱਚੇ ਬੁੜੇ ਜਵਾਨ ਔਰਤਾਂ ਸਾਰੇ ਇਹਨਾਂ ਨੂੰ ਵੇਖਣ ਦੇ ਲਈ ਮਿਲਣ ਦੇ ਲਈ ਆਉਂਦੇ ਬਹੁਤਾ ਬੋਲਦੇ ਨਹੀਂ ਸਿਰਫ ਹੱਸਦੇ ਕੋਈ ਆਪਣੀ ਪਰੇਸ਼ਾਨੀ ਕੋਈ ਦੁੱਖ ਤਕਲੀਫ ਜਾ ਕੇ ਇਹਨਾਂ ਨੂੰ ਦੱਸਦਾ ਅਤੇ ਤਾਂ ਵੀ ਉਹਦੇ ਉੱਤੇ ਖੁੱਲ੍ਹ ਕੇ ਹੱਸਦੇ ਇੰਨਾ ਹੱਸਦੇ ਕਿ ਉਸ ਦੁਖੀ ਦਾ ਆਪਣੇ ਆਪ ਹਾਸਾ ਨਿਕਲ ਜਾਂਦਾ ਇਸ ਵਜ੍ਹਾ ਦੇ ਕਰਕੇ ਲੋਕ ਇਹਨਾਂ ਨੂੰ ਕਾਫੀ ਸ਼ਰਧਾ ਦੇ ਨਾਲ ਪੂਜਣਾ ਸ਼ੁਰੂ ਕਰ ਦਿੰਦੇ ਦੂਰ ਦਰੇਡੇ ਤੱਕ ਇੰਤਜ਼ਾਰ ਰਹਿੰਦਾ ਹੋਵੇ ਨਾ ਤੇ ਅੱਜ ਇਹ ਬੁੱਧੇ ਸਾਡੇ ਘਰ ਆਉਣ ਅੱਜ ਇਹ ਬੁੱਧੇ ਸਾਡੇ ਪਿੰਡ ਆਉਣ ਹਰ ਇੱਕ ਨਗਰ ਦੇ ਵਿੱਚ ਇਹ ਉਡੀਕ ਰਹਿੰਦੀ ਪਰ ਮਨ ਮਰਜ਼ੀ ਦੇ ਮਾਲਕ ਜਿੱਥੇ ਜੀ ਕਰਦਾ ਉੱਥੇ ਜਾਂਦੇ ਜਿੱਥੇ ਨਹੀਂ ਜੀ ਕਰਦਾ ਨਹੀਂ ਜਾਂਦੇ ਖੂਬ ਇੰਜੋਏ ਕਰਦੇ ਲੋਕਾਂ ਦੀਆਂ ਆਪਸ ਦੇ ਵਿੱਚ ਗੱਲਾਂ ਹੁੰਦੀਆਂ ਕਿ ਇਹਨਾਂ ਨੂੰ ਕੋਈ ਦੁੱਖ ਤਕਲੀਫ ਨਹੀਂ ਇਹਨਾਂ ਨੂੰ ਕਦੀ ਉਦਾਸ ਨਹੀਂ ਵੇਖਿਆ ਇਹਨਾਂ ਨੂੰ ਕਦੀ ਰੋਂਦੇ ਨਹੀਂ ਵੇਖਿਆ ਲੋਕ ਜਿੱਦਾਂ ਇਸ ਚੀਜ਼ ਦੀ ਤਾਕਤ ਦੇ ਵਿੱਚ ਸੀ ਕਿ ਕਦੀ ਇਹ ਵੀ ਤੇ ਆਖਰ ਇਨਸਾਨ ਨੇ ਇਹਨਾਂ ਨੂੰ ਵੀ ਕਿਤੇ ਦੁੱਖ ਤਕਲੀਫ ਦੇ ਵਿੱਚ ਵੇਖੀਏ ਇਨਸਾਨੀ ਦਿਮਾਗ ਹੈ ਨਾ ਆਪਣੇ ਨਾਲ ਉਹਨਾਂ ਨੂੰ ਅਲੱਗ ਕਰਕੇ ਕਿੱਦਾਂ ਵੇਖ ਸਕਦੇ ਸੀ ਕਹਿੰਦੇ ਨੇ ਇੱਕ ਦਿਨ ਇੱਕ ਨਗਰ ਦੇ ਵਿੱਚ ਪਹੁੰਚੇ ਇੱਕ ਪਿੰਡ ਦੇ ਵਿੱਚ ਪਹੁੰਚੇ ਤਿੰਨੋਂ ਜਣੇ ਜ਼ੋਰ ਜ਼ੋਰ ਦੀ ਹੱਸ ਰਹੇ ਨੇ ਬਸ ਹੱਸ ਰਹੇ ਨੇ ਅਤੇ ਹੱਸ ਰਹੇ ਨੇ ਇੱਦਾਂ ਦਾ ਪਹਿਲਾਂ ਕਦੀ ਹਾਸਾ ਕਿਸੇ ਨੇ ਨਹੀਂ ਵੇਖਿਆ ਇਹਨਾਂ ਦਾ ਅੱਜ ਇੰਨਾ ਕੁ ਤੇਜ਼ ਅਤੇ ਇੰਨਾ ਕੁ ਲੰਮਾ ਹੱਸ ਰਹੇ ਨੇ ਜਿੱਦਾਂ ਪਤਾ ਨਹੀਂ ਕਿੱਡੀ ਕੁ ਵੱਡੀ ਖੁਸ਼ੀ ਮਿਲ ਗਈ ਹੋਵੇ ਖੌਰੇ ਅੱਜ ਕੀ ਵੇਖ ਲਿਆ ਹੋਵੇ ਹੱਸਦੇ ਹੱਸਦੇ ਹੱਸਦੇ ਹੱਸਦੇ ਲੋਕਾਂ ਦੇ ਵਿੱਚ ਹਾਲੇ ਗੱਲਾਂ ਚੱਲ ਹੀ ਰਹੀਆਂ ਨੇ ਕਿ ਇੰਨਾ ਜ਼ਿਆਦਾ ਹੱਸਿਆਂ ਤੇ ਬੰਦਾ ਮਰ ਵੀ ਸਕਦਾ ਅਤੇ ਇਹਨੇ ਦੇ ਵਿੱਚ ਪਟਾਕ ਦੇਣੀ ਇੱਕ ਤਿੰਨਾਂ ਦੇ ਵਿੱਚੋਂ ਧਰਤੀ ਦੇ ਉੱਤੇ ਡਿੱਗਾ ਅਤੇ ਧਰਤੀ ਦੇ ਉੱਤੇ ਡਿੱਗਦੇ ਹੀ ਆਪਣੇ ਸਵਾਸ ਛੱਡਦੇ ਬਾਕੀ ਦੇ ਬੱਚੇ ਦੋ ਬੁੱਧੇ ਉਹਨੂੰ ਵੇਖਦੇ ਨੇ ਕਿ ਆਪਣੇ ਸਵਾਸ ਛੱਡ ਗਿਆ ਫਿਰ ਹੱਸਣਾ ਸ਼ੁਰੂ ਕਰ ਦਿੰਦੇ ਨੇ ਲੋਕ ਹੈਰਾਨ ਨੇ ਕਿਉਂਕਿ ਲੋਕ ਚਾਹੁੰਦੇ ਸੀ ਕਿ ਇਹਨਾਂ ਦਾ ਸਾਥੀ ਅੱਜ ਦੁਨੀਆ ਛੱਡ ਗਿਆ ਹੱਸਦੇ ਹੱਸਦੇ ਮਰ ਗਿਆ ਇਹਨਾਂ ਨੂੰ ਰੋਣਾ ਚਾਹੀਦਾ ਇਹਨਾਂ ਨੂੰ ਦੁੱਖ ਕਰਨਾ ਚਾਹੀਦਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਇਹਨਾਂ ਨੂੰ ਕੋਈ ਪਰਵਾਹ ਨਹੀਂ ਇਹ ਉਹਨੂੰ ਆਪਣੀ ਗੋਦੀ ਦੇ ਵਿੱਚ ਰੱਖ ਕੇ ਹੱਸ ਰਹੇ ਨੇ ਉਸੇ ਤਰ੍ਹਾਂ ਹੀ ਜਿੱਦਾਂ ਪਹਿਲਾਂ ਹੱਸਦੇ ਸੀ ਹਾਸਾ ਥੋੜ੍ਹਾ ਜਿਹਾ ਮੱਧਮ ਪੈਣ ਦੇ ਉੱਤੇ ਬਾਕੀ ਕੁਛ ਲੋਕ ਤਾਂ ਚਲੇ ਗਏ ਪਰ ਕੁਛ ਸਿਆਣੇ ਲੋਕ ਪਿੰਡ ਦੇ ਅੱਗੇ ਆਏ ਜਾਣਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਹੱਸ ਕਿਉਂ ਰਹੇ ਹੋ ਥੋੜ੍ਹਾ ਹੌਸਲਾ ਕਰਕੇ ਬੁੱਧਿਆਂ ਨੂੰ ਪੁੱਛਿਆ ਅਤੇ ਉਹਨਾਂ ਨੇ ਕਿਹਾ ਜਦੋਂ ਆਪਾਂ ਤੁਹਾਡੇ ਪਿੰਡ ਵੱਲ ਨੂੰ ਆ ਰਹੇ ਸੀ ਨਾ ਅਤੇ ਇਸ ਸਾਡੇ ਸਾਥੀ ਨੇ ਸਾਡੇ ਨਾਲ ਸ਼ਰਤ ਲਾਈ ਸੀ ਇਹਨੇ ਕਿਹਾ ਸੀ ਚਲੋ ਅੱਜ ਵੇਖਦੇ ਹਾਂ ਹੁਣ ਬਜ਼ੁਰਗ ਹੋ ਚੁੱਕੇ ਹਾਂ ਦੁਨੀਆਂ ਤੋਂ ਜਾਣ ਦਾ ਸਮਾਂ ਆ ਗਿਆ ਚਲੋ ਭਲਾ ਅੱਜ ਵੇਖਦੇ ਹਾਂ ਹੱਸਦੇ ਹੱਸਦੇ ਕਿਹੜਾ ਪਹਿਲਾਂ ਦੁਨੀਆਂ ਨੂੰ ਛੱਡ ਕੇ ਜਾਂਦਾ ਅਤੇ ਜਿਹੜਾ ਹੱਸਦੇ ਹੱਸਦੇ ਅੱਜ ਪਹਿਲਾਂ ਮਰ ਗਿਆ ਉਹ ਸਾਡੇ 'ਚੋਂ ਜਿੱਤ ਗਿਆ ਅਤੇ ਖੁਸ਼ਕਿਸਮਤੀ ਵੇਖੋ ਇਹਦੀ ਇਹੋ ਹੀ ਜਿੱਤ ਗਿਆ ਇੰਨਾ ਕਹਿ ਕੇ ਫਿਰ ਹੱਸਣ ਲੱਗ ਪੈਂਦੇ ਨੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਰਨ ਅਤੇ ਕੀ ਕਰਨ ਕੀ ਦੁੱਖ ਕਰਨ ਇਹਨਾਂ ਦੇ ਨਾਲ ਆਖਰੀ ਕਿਰਿਆ ਕਰਮ ਦਾ ਇੰਤਜ਼ਾਮ ਕੀਤਾ ਗਿਆ ਅਤੇ ਬਾਕੀ ਬਚੇ ਦੋ ਬੁੱਧਿਆਂ ਨੇ ਕਿਹਾ ਤੁਹਾਨੂੰ ਪਤਾ ਇਹ ਜਾਂਦੇ ਜਾਂਦੇ ਸਾਨੂੰ ਇਹ ਵੀ ਕਹਿ ਕੇ ਗਿਆ ਸੀ ਕਿ ਮੇਰੇ ਕਿਰਿਆ ਕਰਮ ਦੇ ਉੱਤੇ ਨਵੇਂ ਕੱਪੜੇ ਮੈਨੂੰ ਨਾ ਪਾਏ ਜਾਣ ਜਿਹੜੇ ਕੱਪੜਿਆਂ ਦੇ ਵਿੱਚ ਮੈਂ ਹਾਂ ਉਹਨਾਂ ਹੀ ਕੱਪੜਿਆਂ ਦੇ ਵਿੱਚ ਮੈਨੂੰ ਅੱਗ ਲਾਈ ਜਾਵੇ ਮੈਂ ਸਾਰੀ ਜ਼ਿੰਦਗੀ ਦੁੱਖ ਕਦੀ ਆਪਣੇ ਨੇੜੇ ਨਹੀਂ ਆਉਣ ਦਿੱਤਾ ਕਦੀ ਵੀ ਕੋਈ ਤਕਲੀਫ ਮੈਂ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤੀ ਅਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਮਰਨ ਤੋਂ ਬਾਅਦ ਕੁਛ ਨਵਾਂ ਤੁਸੀਂ ਮੇਰੇ ਸਰੀਰ ਦੇ ਉੱਤੇ ਪਾ ਦਿਓ ਜੋ ਮੇਰੇ ਕੋਲ ਹੈ ਉਹ ਬਹੁਤ ਵਧੀਆ ਤੇ ਕਹਿੰਦੇ ਨੇ ਕਿ ਆਪਣੇ ਆਖਰੀ ਕਿਰਿਆ ਕਰਮ ਦਾ ਵੀ ਸਾਰਾ ਬਿਊਰਾ ਦੱਸ ਕੇ ਗਿਆ ਤੇ ਇੰਨਾ ਕਹਿ ਕੇ ਬੁੱਧੇ ਫਿਰ ਹੱਸਣਾ ਸ਼ੁਰੂ ਕਰਦੇ ਨੇ ਹੱਸਦਿਆਂ ਹੱਸਦਿਆਂ ਇਹਨੂੰ ਲਾਂਬੂ ਲਾਉਂਦੇ ਨੇ ਵੇਂਦਿਆਂ ਵੇਂਦਿਆਂ ਇਹਦਾ ਸਰੀਰ ਅੱਗ ਖਾ ਜਾਂਦੀ ਹੈ ਪਰ ਇਹ ਹੱਸਣਾ ਬੰਦ ਨਹੀਂ ਕਰਦੇ ਅਤੇ ਹੁਣ ਸਾਰੇ ਪਿੰਡ ਦੇ ਲੋਕ ਜਿਹੜੇ ਆਲੇ ਦੁਆਲੇ ਇਕੱਠੇ ਹੋਏ ਸੀ ਕਹਿੰਦੇ ਨੇ ਉਹਨਾਂ ਨੇ ਵੀ ਹੱਸਣਾ ਸ਼ੁਰੂ ਕੀਤਾ ਇੰਨਾ ਹੱਸਦੇ ਰਹੇ ਜਿੰਨਾ ਚਿਰ ਤੱਕ ਸਿਵਾ ਠੰਡਾ ਨਹੀਂ ਪੈ ਗਿਆ ਇਹ ਸਾਰੇ ਲੋਕ ਉਹਨਾਂ ਬੁੱਧਿਆਂ ਦੇ ਨਾਲ ਬੈਠਿਆ ਹੱਸਦੇ ਰਹੇ ਅਤੇ ਇਸੇ ਤਰ੍ਹਾਂ ਦੇ ਨਾਲ ਹੱਸਦਿਆਂ ਹੱਸਦਿਆਂ ਇੱਕ ਬੁੱਧੇ ਨੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ
12: ਤੇ ਬਾਕੀ ਬੁੱਧੇ ਵੀ ਇਸੇ ਤਰ੍ਹਾਂ ਦੇ ਨਾਲ ਮਰਨਾ ਚਾਹੁੰਦੇ ਨੇ ਤੇ ਬਾਕੀਆਂ ਨੂੰ ਵੀ ਇਹੋ ਸੰਦੇਸ਼ ਦੇਣਾ ਚਾਹੁੰਦੇ ਨੇ ਕੋਈ ਵੀ ਦੁੱਖ ਤਕਲੀਫ ਹੋਵੇ ਕੋਈ ਵੀ ਵੱਡੀ ਤੋਂ ਵੱਡੀ ਮੁਸੀਬਤ ਹੋਵੇ ਉਹਨੂੰ ਹੱਸ ਕੇ ਸਾਹਮਣਾ ਕਰੋ ਉਹਦਾ ਤੇ ਜੇ ਤੁਸੀਂ ਹੱਸਦੇ ਹੋ ਤੇ ਉਹ ਦੁੱਖ ਤਕਲੀਫ ਆਪੇ ਹੀ ਦੂਰ ਭੱਜ ਜਾਂਦੀ ਹੈ ਕਿ ਇਹਨੂੰ ਤੇ ਕੋਈ ਫਰਕ ਹੀ ਨਹੀਂ ਪੈਂਦਾ ਤੇ ਇਹੋ ਹੀ ਸੰਦੇਸ਼ ਜਾਂਦੇ ਜਾਂਦੇ ਬੁੱਧਿਆਂ ਨੇ ਦਿੱਤਾ ਬੜੇ ਸਾਰੇ ਲੋਕ ਜਿਨ੍ਹਾਂ ਦਾ ਰੋਣ ਨੂੰ ਜੀ ਕਰਦਾ ਸੀ ਬੜੇ ਸਾਰੇ ਲੋਕ ਜਿਨ੍ਹਾਂ ਦਾ ਸਾਨੂੰ ਰੋਂਦੇ ਹੋਏ ਵੇਖਣ ਨੂੰ ਜੀ ਕਰਦਾ ਸੀ ਕਿ ਉਹਨਾਂ ਦਾ ਸਾਥੀ ਚਲਾ ਗਿਆ ਇਹ ਕਿੱਦਾਂ ਦੇ ਲੋਕ ਨੇ ਇਹ ਰੋਂਦੇ ਕਿਉਂ ਨਹੀਂ ਇੰਨਾ ਲੰਮਾ ਸਾਥ ਸੀ ਇੰਨਾ ਖੁਸ਼ਨੁਮਾ ਸਾਥ ਸੀ ਤੇ ਉਹ ਲੋਕ ਇਹ ਸਭ ਵੇਖ ਨਹੀਂ ਸਕੇ ਉਹ ਸਾਡੇ ਨਾਲ ਨਾਰਾਜ਼ਗੀ ਸ਼ੋਅ ਕਰਕੇ ਜਿੱਦਾਂ ਪਰੇ ਚਲੇ ਗਏ ਨੇ ਨਾ ਇਸੇ ਤਰ੍ਹਾਂ ਦੇ ਨਾਲ ਦੁੱਖ ਤਕਲੀਫਾਂ ਨੇ ਜੇ ਤੁਸੀਂ ਹੱਸਦੇ ਹੋ ਹਰ ਇੱਕ ਮੁਸੀਬਤ ਦੇ ਉੱਤੇ ਹੱਸਦੇ ਹੋ ਹਰ ਇੱਕ ਪਲ ਹੱਸਦੇ ਹੋ ਤੇ ਉਹ ਦੁੱਖ ਤਕਲੀਫਾਂ ਇਸੇ ਤਰ੍ਹਾਂ ਦੇ ਨਾਲ ਤੁਹਾਡੇ ਕੋਲ ਦੂਰ ਤਲੀਆਂ ਚਲੀਆਂ ਜਾਂਦੀਆਂ ਨੇ ਕਦੇ ਵੀ ਤੁਹਾਡੇ ਲਾਗੇ ਨਹੀਂ ਆਉਂਦੀਆਂ ਸੋ ਆਓ ਫਿਰ ਇਸ ਕਹਾਣੀ ਤੋਂ ਸਿੱਖਦੇ ਹਾਂ ਕਿ ਦੁੱਖ ਤਕਲੀਫਾਂ ਦੂਰ ਕਿੱਦਾਂ ਕਰਨੀਆਂ ਨੇ ਕਿਉਂਕਿ ਇਹ ਤਾਂ ਸਾਰਿਆਂ ਨੂੰ ਹੀ ਨੇ ਅਤੇ ਹਰ ਕੋਈ ਹੱਲ ਲੱਭਦਾ ਫਿਰਦਾ ਕਿ ਕਿੱਦਾਂ ਆਪਾਂ ਇਹਨਾਂ ਤੋਂ ਦੂਰ ਕਰ ਦੂਰ ਭੱਜਣਾ ਕਿੱਦਾਂ ਆਪਾਂ ਇਹਨਾਂ ਨੂੰ ਦੂਰ ਕਰਨਾ ਕਿੱਦਾਂ ਖੁਸ਼ ਰਹਿਣਾ ਅਤੇ ਖੁਸ਼ ਰਹਿਣ ਦਾ ਇਹ ਇੱਕ ਤਰੀਕਾ ਇਹਨਾਂ ਬੁੱਧਿਆਂ ਦੇ ਕੋਲੋਂ ਜੇਕਰ ਕੋਈ ਸਿੱਖ ਸਕੇ ਆਓ ਫਿਰ ਕੋਸ਼ਿਸ਼ ਕਰਦੇ ਹਾਂ ਜਿੰਨਾ ਕੁ ਵੀ ਹੋ ਸਕੇ ਆਪਣੇ ਆਪ ਨੂੰ ਖੁਸ਼ ਰੱਖਿਆ ਕਰੀਏ

ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

रेडियो हांजी 1674 एम दे उत्ते तुहाडा सारयां दा स्वागत जी। अज जुलाई महीने दी 21 तारीख साल 2026 मंगलवार दा दिन, भारत आस्ट्रेलिया दुनिया जहान दियां खबरां लैके आए। सब तो पहला इंटरनेशनल न्यूज़ दे नाल शुरुआत करदे आं ते फिर आस्ट्रेलिया दे विच भारतीय भाईचारे दे नाल जुड़ियां आईयां खबरां, कुछ हैरानजनक ते कुछ परेशान करन वालियां खबरां वी ने। आस्ट्रेलिया दे नाल नाल भारत दे विच वी अज दा दिन काफी हंगामा भरपूर है। जिथे एक पासे मानसून अजलास चल रहे, उथे दूसरे पासे कॉकरेज जनता पार्टी दे प्रदर्शन दे नाल नाल हुण किसान महापंचायत भी अज दे ही दिन होण जा रही है और इस नूं लैके काफी हंगामे हो रहे ने। आओ दुनिया भर दे विच की कुछ हो रहे है, खबरां दी शुरुआत सब तो पहला कौमांतरी खबरां दे इस झाट मारदे हो। ਕਿਵੇਂ ਹੋ ਸਕਦਾ ਕਿ ਪਹਿਲੀ ਖਬਰ ਡੋਨਾਲਡ ਟਰੰਪ ਤੋਂ ਬਗੈਰ ਸ਼ੁਰੂ ਹੋਵੇ? ਅਮਰੀਕਾ ਦੇ ਰਾਸ਼ਟਰਪਤੀ ਨੇ ਹੁਣ ਕੈਨੇਡਾ ਤੋਂ ਆਉਣ ਵਾਲੀਆਂ ਕਈ ਤਰ੍ਹਾਂ ਦੀਆਂ ਵਸਤਾਂ ਦੇ ਉੱਤੇ 50% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਅਜਿਹੇ ਸਮੇਂ ਦੇ ਵਿੱਚ ਇਹ ਐਲਾਨ ਕੀਤਾ ਗਿਆ ਜਦੋਂ ਹਾਲੇ ਕੁਝ ਦਿਨ ਪਹਿਲਾਂ ਹੀ ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੂੰ ਕਿਹਾ ਸੀ ਕਿ ਆਓ ਇੱਥੇ ਬੈਠੋ ਅਮਰੀਕਾ ਦੇ ਵਿੱਚ ਤੇ ਆਪਾਂ ਇਕੱਠੇ ਫੀਫਾ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਦੇਖੀਏ, ਤੇ ਹੁਣ ਕੈਨੇਡਾ ਦੇ ਉੱਤੇ ਇਸ ਕਿਸਮ ਦੇ ਨਾਲ ਟੈਰਿਫ ਵੀ ਲਗਾ ਦਿੱਤੇ ਨੇ। ਟਰੰਪ ਨੇ ਕਿਹਾ ਕਿ ਇਹ ਕਦਮ ਅਮਰੀਕੀ ਕਾਰਾਂ, ਡੈਰੀ ਉਤਪਾਦਾਂ, ਸ਼ਰਾਬ ਦੇ ਨਾਲ ਨਾਲ ਕਿਤੇ ਜਾ ਰਹੇ ਐਸੇ ਸਮਾਨ ਦੇ ਉੱਤੇ ਲਗਾਇਆ ਜਾ ਰਿਹਾ ਜਿਹੜਾ ਕਿ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਵੱਧ ਆਉਂਦਾ ਤੇ ਅਮਰੀਕਾ ਤੋਂ ਨਾ ਦੇ ਬਰਾਬਰ ਹੀ ਭੇਜਿਆ ਜਾਂਦਾ। ਅਮਰੀਕੀ ਪ੍ਰਸ਼ਾਸਨ ਦੇ ਮੁਤਾਬਕ ਨਵਾਂ ਟੈਰਿਫ 30 ਦਿਨਾਂ ਦੇ ਅੰਦਰ ਅੰਦਰ ਲਾਗੂ ਕੀਤਾ ਜਾਣਾ। ਇਸ ਫੈਸਲੇ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਦਰਮਿਆਨ ਪਹਿਲਾਂ ਤੋਂ ਹੀ ਜਿਹੜਾ ਚੱਲ ਰਿਹਾ ਮਾੜਾ ਮੋਟਾ ਨਿੱਕਾ ਮੋਟਾ ਤਣਾਅ ਸੀ, ਵਪਾਰਕ ਤਣਾਅ ਹੋਰ ਜ਼ਿਆਦਾ ਵਧਣ ਦੀ ਹੁਣ ਸ਼ੰਕਾ ਨਜ਼ਰ ਆ ਰਹੀ ਹੈ। ਟੈਰਿਫ ਦੇ ਦਾਇਰੇ ਦੇ ਵਿੱਚ ਰੋਜ਼ਮਰਾ ਦੀਆਂ ਇਸਤੇਮਾਲ ਹੋਣ ਵਾਲੀਆਂ ਕਈ ਵਸਤਾਂ ਸ਼ਾਮਲ ਨੇ। ਇਹਨਾਂ ਦੇ ਵਿੱਚ ਵਾਈਨ, ਹਾਕੀ ਸਟਿਕਸ, ਸੀਮੈਂਟ ਵਰਗੇ ਉਤਪਾਦ ਸ਼ਾਮਲ ਨੇ। ਹਾਲਾਂਕਿ ਊਰਜਾ, ਪਟਾਸ਼, ਅਹਿਮ ਖਣਿਜ, ਮਛਲੀ ਸਣੇ ਕੈਨੇਡਾ ਬਹੁਤ ਸਾਰੀਆਂ ਵਸਤਾਂ ਦਾ ਇੱਕ ਵੱਡਾ ਐਕਸਪੋਰਟਰ ਵੀ ਹੈ ਔਰ ਇਸ ਨੂੰ ਹੁਣ ਤੱਕ ਟੈਰਿਫ ਤੋਂ ਬਾਹਰ ਰੱਖਿਆ ਗਿਆ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਹੋਰ ਤੇਜ਼ ਕਰਨ ਦੇ ਲਈ ਤਿਆਰ ਹੈ। ਉਹਨਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਬਿਆਨ ਜਾਰੀ ਕਰਕੇ ਕਿ ਅਮਰੀਕੀ ਫੈਸਲੇ ਨੂੰ ਇੱਕ ਤਰਫਾ ਦੱਸਿਆ ਜਾ ਸਕਦਾ ਹੈ। ਕਾਰਨੀ ਨੇ ਇਹ ਵੀ ਕਿਹਾ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਅਮਰੀਕਾ ਨੇ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦਾ ਉਲੰਘਣ ਕਰਦਿਆਂ ਹੋਇਆਂ ਨਵੀਆਂ ਟੈਰਿਫ ਦਰਾਂ ਲਗਾਈਆਂ ਸੀ। ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕੈਨੇਡਾ ਦੀ ਸੋਵਰੈਨਿਟੀ ਦੇ ਲਈ ਖਤਰੇ ਦਾ ਜ਼ਿਕਰ ਵੀ ਕੀਤਾ ਹੈ। ਇਸ ਦੇ ਨਾਲ ਟਰੰਪ ਦੇ ਉਸ ਪੁਰਾਣੇ ਬਿਆਨ ਨੂੰ ਵੀ ਜੋੜ ਕੇ ਦੇਖਿਆ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਯਾਨੀ 51st ਸਟੇਟ ਵਜੋਂ ਕੈਨੇਡਾ ਦੇਸ਼ ਨੂੰ ਅਮਰੀਕਾ 'ਚ ਸ਼ਾਮਲ ਕਰਨ ਦੀ ਗੱਲ ਕੀਤੀ ਸੀ। ਉਸ ਤੋਂ ਬਾਅਦ ਜਸਟਿਨ ਟਰੂਡੋ ਜਿਹੜੇ ਕਿ ਤਤਕਾਲੀ ਪ੍ਰਧਾਨ ਮੰਤਰੀ ਸੀ ਕੈਨੇਡਾ ਦੇ, ਉਹ ਡੋਨਾਲਡ ਟਰੰਪ ਦੇ ਨਾਲ ਨਾਰਾਜ਼ ਹੋ ਗਏ ਸੀ। ਖੈਰ ਇੱਧਰ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਹੱਕ ਦੇ ਵਿੱਚ ਵੀ ਬਿਆਨ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਨੇਤਨਯਾਹੂ ਨੂੰ ਅਮਰੀਕਾ 'ਚ ਗ੍ਰਿਫਤਾਰ ਕਰਨ ਵਾਲਾ ਕਿਹੜਾ ਹੋ ਗਿਆ? ਅਸਲ ਦੇ ਵਿੱਚ ਟਰੰਪ ਦਾ ਇਹ ਬਿਆਨ ਨਿਊਯਾਰਕ ਸਿਟੀ ਦੇ ਮੇਅਰ ਜ਼ਹਰਾਨ ਮਮਦਾਨੀ ਦੀ ਉਸ ਟਿੱਪਣੀ ਤੋਂ ਬਾਅਦ ਸਾਹਮਣੇ ਆਇਆ ਜਦੋਂ ਨਿਊਯਾਰਕ ਦੇ ਮੇਅਰ ਨੇ ਕਿਹਾ ਸੀ ਕਿ ਜੇਕਰ ਨੇਤਨਯਾਹੂ ਸਪਤੰਬਰ ਮਹੀਨੇ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਯਾਨੀ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਨਿਊਯਾਰਕ ਆਉਂਦੇ ਨੇ ਤਾਂ ਉਹਨਾਂ ਦੀ ਗ੍ਰਿਫਤਾਰੀ ਦੀ ਸੰਭਾਵਨਾ ਦੇ ਉੱਤੇ ਉਹਨਾਂ ਦਾ ਮੰਤਰ ਉਹਨਾਂ ਦਾ ਕਾਰ ਜਿਹੜਾ ਦਫ਼ਤਰ ਹੈ ਉਹ ਹਾਲੇ ਵਿਚਾਰ ਕਰ ਰਿਹਾ। ਇਸ ਤੋਂ ਬਾਅਦ ਟਰੰਪ ਨੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਸੋਮਵਾਰ ਰਾਤ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਬੈਂਜਾਮਿਨ ਨੇਤਨਯਾਹੂ ਨੂੰ ਅਮਰੀਕਾ ਦੇ ਵਿੱਚ ਰਹਿੰਦੇ ਹੋਏ ਕਿਸੇ ਦੇ ਵੀ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਜਾਏਗਾ। ਉਹ ਇਰਾਨ ਦੇ ਖਿਲਾਫ ਲੜ ਰਹੇ ਨੇ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ 52,000 ਬੇਗੁਨਾਹ ਪ੍ਰਦਰਸ਼ਨਕਾਰੀਆਂ ਦੀ ਜਾਨ ਲਈ ਸੀ ਔਰ ਪਿਛਲੇ 47 ਸਾਲਾਂ ਤੋਂ ਅਮਰੀਕੀ ਫੌਜੀਆਂ ਦੇ ਨਾਲ ਕਈ ਲੋਕਾਂ ਦੀਆਂ ਹੱਤਿਆਵਾਂ ਕਰਦਾ ਰਿਹਾ। ਉਸ ਇਰਾਨ ਦੇ ਖਿਲਾਫ ਲੜਨ ਵਾਲੇ ਬੈਂਜਾਮਿਨ ਨੇਤਨਯਾਹੂ ਨੂੰ ਨਾ ਤਾਂ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਤੇ ਨਾ ਹੀ ਉਹ ਹੋਣਗੇ। ਗ੍ਰਿਫਤਾਰ ਤਾਂ ਉਹਨਾਂ ਲੋਕਾਂ ਨੂੰ ਕੀਤਾ ਜਾਣਾ ਚਾਹੀਦਾ ਜਿਨ੍ਹਾਂ ਨੇ ਇਰਾਨ ਦੀ ਮੌਤ ਤੇ ਤਬਾਹੀ ਨੂੰ ਐਸੇ ਦੌਰ ਦੇ ਵਿੱਚ ਪਹੁੰਚਾਇਆ। ਇਹ ਮਾਮਲਾ ਪਹਿਲਾਂ ਦੇ ਰਾਸ਼ਟਰਪਤੀਆਂ ਤੋਂ ਵੀ ਕਈ ਸਾਲ ਸੰਭਾਲਿਆ ਨਹੀਂ ਗਿਆ। ਟਰੰਪ ਨੇ ਆਪਣੇ ਇਸ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇਕੱਠਿਆਂ ਹੀ ਕਈ ਜਣਿਆਂ ਨੂੰ ਇਸ਼ਾਰੇ ਤੇ ਜਾਂ ਨਿਸ਼ਾਨੇ ਤੇ ਲੈ ਲਿਆ। ਹਾਲਾਂਕਿ ਉਹਨਾਂ ਨੇ ਇਸ ਪੋਸਟ ਦੇ ਵਿੱਚ ਜ਼ਹਰਾਨ ਮਮਦਾਨੀ ਦਾ ਜ਼ਿਕਰ ਕਰਨਾ ਉਚਿਤ ਨਹੀਂ ਸਮਝਿਆ। ਜ਼ਿਕਰਯੋਗ ਹੈ ਕਿ ਕੌਮਾਂਤਰੀ ਅਪਰਾਧ ਅਦਾਲਤ ਨੇ 2024 ਦੇ ਵਿੱਚ
ਇਜ਼ਰਾਈਲ ਦੇ ਮੌਜੂਦਾ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਤੇ ਇਜ਼ਰਾਈਲ ਦੇ ਕੁਝ ਹੋਰਨਾਂ ਨੇਤਾਵਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਰੱਖੇ ਨੇ। 7 ਅਕਤੂਬਰ 2023 ਨੂੰ ਹਮਾਸ ਦੇ ਹਮਲੇ ਤੋਂ ਬਾਅਦ ਨੇਤਨਯਾਹੂ ਤੇ ਉਸਦੇ ਕੈਬਨਿਟ ਦੇ ਕੁਝ ਮੈਂਬਰਾਂ ਦੇ ਉੱਤੇ ਗਜ਼ਾ ਦੇ ਵਿੱਚ ਜੰਗੀ ਅਪਰਾਧ ਕਰਨ ਦੇ ਦੋਸ਼ ਲਗਾਏ ਗਏ ਨੇ। ਉੱਥੇ ਅਗਲੀ ਕੌਮਾਂਤਰੀ ਖਿੱਤੇ 'ਚ ਖਬਰ, ਭਾਰਤ ਦੇ ਗੁਆਂਢ ਦੇ ਵਿੱਚੋਂ ਪਾਕਿਸਤਾਨ ਤੋਂ ਖਬਰ, ਜਿੱਥੇ ਉੱਥੋਂ ਦੇ ਸੂਚਨਾ ਮੰਤਰੀ ਅਤਾਉਲਾ ਤਰਾਰ ਦੀ ਕਾਰ ਦੇ ਨੇੜੇ ਇੱਕ ਵਾਹਨ ਤੋਂ ਗੋਲੀਬਾਰੀ ਕੀਤੀ ਗਈ ਹੈ। ਲਾਹੌਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਘਟਨਾ ਨਿਸ਼ਾਨਾ ਬਣਾ ਕੇ ਯਾਨੀ ਟਾਰਗੇਟਿਡ ਅਟੈਕ ਕੀਤਾ ਗਿਆ ਹਮਲਾ ਨਹੀਂ ਸੀ। ਦੱਸਿਆ ਜਾ ਰਿਹਾ ਕਿ ਇਹ ਘਟਨਾ ਸ਼ਨੀਵਾਰ ਨੂੰ ਲਾਹੌਰ ਦੇ ਡਿਫੈਂਸ ਏ ਇਲਾਕੇ ਦੇ ਵਿੱਚ ਵਾਪਰੀ, ਜਦੋਂ ਮੰਤਰੀ ਆਪਣੇ ਪਰਿਵਾਰ ਦੇ ਨਾਲ ਜਾਣ ਵਾਲੇ ਸੀ। ਪੁਲਿਸ ਦੇ ਮੁਤਾਬਕ ਸ਼ੱਕੀ, ਜਿਸ ਦੀ ਪਛਾਣ ਉਸਾਮਾ ਵਜੋਂ ਹੋਈ ਹੈ, ਘਟਨਾ ਤੋਂ ਥੋੜ੍ਹੀ ਦੇਰ ਬਾਅਦ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸਦੇ ਵੱਲੋਂ ਗੋਲੀਬਾਰੀ ਦੇ ਵਿੱਚ ਵਰਤਿਆ ਗਿਆ ਹਥਿਆਰ ਤੇ ਵਾਹਨ ਵੀ ਜ਼ਬਤ ਕਰ ਲਏ ਗਏ ਨੇ। ਸ਼ੱਕੀ ਦੇ ਵਿਰੁੱਧ ਅਪਰਾਧਕ ਮਾਮਲਾ ਵੀ ਦਰਜ ਕਰ ਲਿਆ ਗਿਆ। ਇਸ ਸਮੇਂ ਹੋਰ ਕਿਹੜੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਇਸ ਦੇ ਬਾਰੇ ਖੁਲਾਸੇ ਨਹੀਂ ਕੀਤੇ ਗਏ, ਪਰ ਘਟਨਾ ਦੇ ਬਾਰੇ ਦੱਸਦਿਆਂ ਹੈ ਤਰਾੜ ਨੇ ਕਿਹਾ ਹੈ ਕਿ ਇੱਕ ਹੋਰ ਵਾਹਨ ਉਹਨਾਂ ਦੀ ਕਾਰ ਨੂੰ ਓਵਰਟੇਕ ਕਰ ਗਿਆ ਤੇ ਅੰਦਰ ਇੱਕ ਵਿਅਕਤੀ ਨੇ ਹਵਾ ਦੇ ਵਿੱਚ ਗੋਲੀਆਂ ਚਲਾਉਣ ਤੋਂ ਪਹਿਲਾਂ ਪਿਸਤੌਲ ਲਹਿਰਾਈ ਵੀ ਸੀ। ਇਸ ਦਰਮਿਆਨ ਭਾਰਤ ਤੋਂ ਖਬਰਾਂ, ਜਿੱਥੇ ਹੁਣ ਸੀ ਜੇ ਪੀ ਦਾ ਪ੍ਰਦਰਸ਼ਨ ਯਾਨੀ ਕਾਂਗਰਸ ਜਨਤਾ ਪਾਰਟੀ ਦਾ ਪ੍ਰਦਰਸ਼ਨ, ਜਿਸਦੇ ਉੱਤੇ ਕੌਮਾਂਤਰੀ ਮੀਡੀਆ ਤੋਂ ਲੈ ਕੇ ਭਾਰਤ ਭਰ ਦੀਆਂ ਹਸਤੀਆਂ ਜਿਹੜੀਆਂ ਨੇ ਅਲੱਗ ਅਲੱਗ, ਉਹ ਇਸ ਦੇ ਹੱਕ ਦੇ ਵਿੱਚ ਆ ਗਈਆਂ ਨੇ। ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੇ ਵਿੱਚ ਸੋਮਵਾਰ ਦੇ ਦਿਨ ਪਾਰਲੀਮੈਂਟ ਮਾਰਚ ਜਿਹੜਾ ਕੱਢਿਆ ਗਿਆ ਸੀ, ਚਲੋ ਸੰਸਦ, ਉਸ ਸੰਸਦ ਮਾਰਚ ਦੇ ਵਿੱਚ ਲਾਠੀਚਾਰਜ, ਅਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰਨਾ, ਹੁਣ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨਾਂ ਦੀ ਤਰਫ ਤੋਂ ਵੀ ਜਿਹੜਾ ਉਸਦੇ ਉੱਤੇ ਗੰਭੀਰ ਚਿੰਤਾ ਜਤਾਈ ਗਈ ਹੈ। ਕੌਮਾਂਤਰੀ ਹਿਊਮਨ ਰਾਈਟਸ ਵਾਚ ਨੇ ਇਸ ਮਾਮਲੇ ਦੇ ਉੱਤੇ ਕਿਹਾ ਹੈ ਕਿ ਪੁਲਿਸ ਅਧਿਕਾਰੀਆਂ ਦੀ ਕਾਰਵਾਈ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਹਿਊਮਨ ਰਾਈਟਸ ਵਾਚ ਦੇ ਡਿਪਟੀ ਏਸ਼ੀਆ ਦੇ ਡਾਇਰੈਕਟਰ ਮੀਨਾਕਸ਼ੀ ਗਾਂਗਲੀ ਨੇ ਅਦਾਰੇ ਬੀਬੀਸੀ ਨੂੰ ਦੱਸਿਆ ਕਿ ਭਾਰਤੀ ਅਧਿਕਾਰੀਆਂ ਨੂੰ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਵਿਦਿਆਰਥੀਆਂ ਨੂੰ ਹਟਾਉਣ ਦੇ ਲਈ ਸੁਰੱਖਿਆ ਬਲਾਂ ਦੇ ਦੁਆਰਾ ਜਿਹੜੀਆਂ ਲਾਠੀਆਂ, ਡੰਡੇ, ਅਥਰੂ ਗੈਸ ਦੇ ਗੋਲੇ ਔਰ ਵਾਧੂ ਪੁਲਿਸ ਫੋਰਸ ਦੀ ਜਿਹੜੀ ਵਰਤੋਂ ਕੀਤੀ ਗਈ ਹੈ, ਉਸ ਦੀ ਜਾਂਚ ਕਰਨੀ ਚਾਹੀਦੀ ਹੈ। ਅਧਿਕਾਰੀਆਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਪੁਲਿਸ ਦੀ ਤਰਫ ਤੋਂ ਜਾਂ ਪੁਲਿਸ ਦੇ ਬਲ ਦਾ ਪ੍ਰਯੋਗ ਸੰਜਮ ਦੇ ਨਾਲ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ, ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਤ੍ਰਿਣਮੂਲ ਕਾਂਗਰਸ ਦੀ ਪ੍ਰਮੁੱਖ ਮਮਤਾ ਬੈਨਰਜੀ ਸਣੇ ਵਿਰੋਧੀ ਧਿਰ ਦੇ ਸਾਰੇ ਨੇਤਾਵਾਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਆਲੋਚਨਾ ਕੀਤੀ ਸੀ। ਇਸ ਤੋਂ ਬਾਅਦ ਹੁਣ ਭਾਰਤ ਤੇ ਦੁਨੀਆ ਭਰ ਦੇ ਵਿੱਚ ਇਸ ਦੇ ਅਲੱਗ ਅਲੱਗ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਨੇ। ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨਕਾਰੀਆਂ ਤੇ ਹੋਈ ਇਸ ਜਿਹੜੀ ਹਿੰਸਾ ਦਾ ਮੁਜ਼ਾਹਰਾ ਸੀ, ਉਸ ਨੂੰ ਲੈ ਕੇ ਅਦਾਕਾਰ ਸੋਨੂ ਸੂਦ, ਰਿਤੇਸ਼ ਦੇਸ਼ਮੁਖ, ਰਣਵੀਰ ਸ਼ੋਰੀ, ਅਦਾਕਾਰਾ ਜੈਨੀਲੀਆ ਸਣੇ ਬਹੁਤ ਸਾਰੀਆਂ ਸੈਲੈਬ੍ਰਿਟੀਜ਼ ਨੇ ਆਪਣੀ ਟਿੱਪਣੀਆਂ ਦਿੱਤੀਆਂ ਨੇ। ਦਿਲਜੀਤ ਦੋਸਾਂਝ ਨੇ ਵੀ ਇਸ ਮੌਕੇ ਦੇ ਉੱਤੇ ਇੱਕ ਸਟੋਰੀ ਸਾਂਝੀ ਕੀਤੀ ਹੈ, ਅਸੀਂ ਸੋਸ਼ਲ ਮੀਡੀਆ 'ਤੇ ਵੀ ਪਾਈ। ਅਦਾਕਾਰ ਸੋਨੂ ਨੇ ਸੋਸ਼ਲ ਮੀਡੀਆ ਐਕਸੋ ਲਿਖਿਆ ਕਿ ਸਾਡੇ ਵਿਦਿਆਰਥੀ ਸੋਟੀਆਂ ਨਹੀਂ ਗਲੇ ਲਗਾਉਣ ਵਾਲੇ ਹੱਥ ਭਾਲ ਰਹੇ ਨੇ। ਅਦਾਕਾਰ ਰਿਤੇਸ਼ ਦੇਸ਼ਮੁਖ ਤੇ ਉਹਨਾਂ ਦੀ ਪਤਨੀ ਜੈਨੀਲੀਆ ਨੇ ਲਿਖਿਆ ਕਿ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਦੇ ਨਾਲ ਮਜ਼ਬੂਤੀ ਦੇ ਨਾਲ ਖੜੇ ਹਾਂ, ਉਹਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ, ਸਾਡੇ ਲੋਕਤੰਤਰ ਦੀ ਤਾਕਤ ਹੀ ਇਹੀ ਹੈ, ਅਸਲ ਦੇ ਵਿੱਚ ਆਓ ਉਹਨਾਂ ਦੀ ਗੱਲ ਸੁਣੀਏ, ਉਹਨਾਂ ਦਾ ਸਾਥ ਦਈਏ, ਅੱਗੇ ਵਧਣ ਦਾ ਉਹਨਾਂ ਨੂੰ ਮੌਕਾ ਮਿਲੇ ਤੇ ਇਹ ਨੌਜਵਾਨ ਭਾਰਤ ਨੂੰ ਆਪਣੇ ਸੁਪਨਿਆਂ ਦਾ ਭਾਰਤ ਬਣਾਉਣ ਦਾ ਜਿਹੜਾ ਇੱਕ ਸੰਕਲਪ ਲੈ ਕੇ ਆਏ ਨੇ ਉਸਦੇ ਨਾਲ ਉਹਨਾਂ ਦੇ ਰਲ ਕੇ ਚੱਲੀਏ। ਅਦਾਕਾਰਾ ਭੂਮੀ ਪੈਟਨਾਕਰ ਨੇ ਵੀ ਇੰਸਟਾਗ੍ਰਾਮ ਦੇ ਉੱਤੇ ਪੋਸਟ 'ਚ ਲਿਖਿਆ ਕਿ ਹਿੰਸਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀ, ਅਸੀਂ ਜਿਹੜੀਆਂ ਤਸਵੀਰਾਂ ਦੇਖੀਆਂ ਨੇ ਸਾਡੀ ਜ਼ਿੰਮੇਵਾਰੀ ਹੈ ਕਿ ਤੈਅ ਕਰ ਸਕੀਏ ਕਿ ਨੌਜਵਾਨ ਅੰਦੋਲਨ ਦੇ ਵਿੱਚ ਹਿੱਸਾ ਲੈਣ, ਆਪਣੇ ਰਾਸਤੇ ਤੋਂ ਭਟਕ ਜਾਣ ਜਾਂ ਫਿਰ ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗਣ, ਆਪਣੀ ਪੜ੍ਹਾਈ ਕਰਨ ਔਰ ਆਪਣਾ ਭਵਿੱਖ ਬਣਾਉਣ। ਕਮਜ਼ੋਰ ਤੇ ਪਛੜੇ ਬੈਕਗ੍ਰਾਉਂਡ ਵਾਲੇ ਵਿਦਿਆਰਥੀਆਂ ਦੇ ਲਈ ਬੜਾ ਮੁਸ਼ਕਲ ਹੁੰਦਾ ਹੈ ਇਸ ਹਾਲਾਤ ਦੇ ਵਿੱਚੋਂ ਬਾਹਰ ਨਿਕਲਣਾ, ਤੇ ਇਸਦਾ ਇੱਕੋ ਇੱਕ ਜ਼ਰੀਆ ਹੁੰਦਾ ਸਿੱਖਿਆ, ਤੇ ਜੇਕਰ ਉਸ ਹੱਕ ਦੇ ਉੱਤੇ ਵੀ ਜਿਹੜਾ ਸੋਟਾ ਮਾਰਿਆ ਜਾਂਦਾ ਤਾਂ ਫਿਰ ਇਸਦਾ ਕੋਈ ਵੀ ਹੱਲ ਨਹੀਂ ਹੋ ਸਕਦਾ। ਇਸ ਦਰਮਿਆਨ ਵਿਰੋਧ ਪ੍ਰਦਰਸ਼ਨ ਦੇ ਵਿੱਚ ਮੀਡੀਆ ਤੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਵੀ ਜਾਰੀ ਹੈ। ਨੇਪਾਲੀ ਭਾਸ਼ਾ ਦੇ ਪ੍ਰਮੁੱਖ ਅਖਬਾਰ ਕਾਂਤੀਪੁਰ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੇ ਅੱਗ ਲਗਾ ਦਿੱਤੀ। ਅਜਿਹਾ ਹੀ ਬਾਂਗਲਾਦੇਸ਼ ਦੇ ਵਿੱਚ ਵੀ ਹੋਇਆ ਸੀ, ਜਿੱਥੇ ਜੈਨਜ਼ੀ ਦਾ ਪ੍ਰਦਰਸ਼ਨ ਹੋਇਆ ਸੀ ਤੇ ਬਾਂਗਲਾਦੇਸ਼ 'ਚ ਪ੍ਰਮੁੱਖ ਅਖਬਾਰ
ਸਾੜ ਦਿੱਤੇ ਗਏ ਸੀ। ਉੱਥੋਂ ਦਾ ਅੰਗਰੇਜ਼ੀ ਅਖ਼ਬਾਰ ਦੀ ਡੇਲੀ ਸਟਾਰ ਭਾਰਤ ਦੇ ਵਿੱਚ 20 ਜੁਲਾਈ ਨੂੰ ਕਾਂਗਰਸ ਜਨਤਾ ਪਾਰਟੀ ਦੇ ਮਾਰਚ ਤੋਂ ਬਾਅਦ ਵੀ ਮੀਡੀਆ ਦੇ ਇੱਕ ਖਾਸ ਹਿੱਸੇ ਦੇ ਖਿਲਾਫ ਐਸੀ ਨਾਰਾਜ਼ਗੀ ਦੇਖਣ ਨੂੰ ਮਿਲੀ। 20 ਜੁਲਾਈ ਨੂੰ ਵਿਰੋਧ ਪ੍ਰਦਰਸ਼ਨ ਦੇ ਦਰਮਿਆਨ ਚੁਣਿੰਦਾ ਪੱਤਰਕਾਰਾਂ ਦੇ ਖਿਲਾਫ ਨਾਰਾਜ਼ਗੀ ਦੇ ਨਾਰੇ ਵੀ ਲੱਗੇ। ਸੋਮਵਾਰ ਦੇ ਦਿਨ ਮੀਡੀਆ ਦੇ ਖਿਲਾਫ ਨਾਰਾਜ਼ਗੀ ਕੁਝ ਵੈਸੇ ਪੱਤਰਕਾਰਾਂ ਦੀ ਰਿਪੋਰਟਿੰਗ ਦੇ ਦਰਮਿਆਨ ਵੀ ਨਿਸ਼ਾਨੇ ਤੇ ਸੀ। ਕੁਝ ਉਹਨਾਂ ਮੀਡੀਆ ਹਾਊਸਿਸ ਦੇ ਨਾਲ ਪੁਰਾਣੀ ਨਾਰਾਜ਼ਗੀ ਵੀ ਭਾਰਤ ਦੇ ਲੋਕਾਂ ਦੀ ਚੱਲੀ ਆ ਰਹੀ ਹੈ ਕਿ ਕਿਵੇਂ ਇੱਕ ਧਿਰ ਨੂੰ ਜਾਂ ਸਰਕਾਰੀ ਧਿਰ ਨੂੰ ਉਹ ਪ੍ਰੋਟੈਕਟ ਕਰਦੇ ਨੇ। ਇਸ ਦਰਮਿਆਨ ਅੰਗਰੇਜ਼ੀ ਅਖ਼ਬਾਰ ਦੀ ਹਿੰਦੂ ਦੇ ਡਿਪਟੀ ਐਡੀਟਰ ਵਿਜੇਤਾ ਸਿੰਘ ਨੇ ਇਸ ਦੇ ਜਵਾਬ 'ਚ ਲਿਖਿਆ ਕਿ ਟੀਵੀ ਦੇ ਉੱਤੇ ਨਫ਼ਰਤ ਫੈਲਾਉਣ ਵਾਲੇ ਐਂਕਰਸ, ਪ੍ਰੈਜੈਂਟਰਸ ਅਤੇ ਸੀਨੀਅਰ ਪੱਤਰਕਾਰਾਂ ਦੇ ਨਾਲ ਨਾਲ ਟੀਵੀ ਰਿਪੋਰਟਰਸ ਦੇ ਦਰਮਿਆਨ ਫਰਕ ਕਰਨਾ ਜ਼ਰੂਰੀ ਹੁੰਦਾ। ਟੀਵੀ ਰਿਪੋਰਟਰਸ ਆਮ ਤੌਰ ਦੇ ਉੱਤੇ ਜ਼ਿਆਦਾ ਮਿਹਨਤੀ ਹੁੰਦੇ ਨੇ, ਜਦਕਿ ਟੀਵੀ ਚੈਨਲਾਂ ਦੇ ਵਿੱਚ ਬੈਠੇ ਜਿਹੜੇ ਐਡੀਟਰ ਜਾਂ ਉੱਥੇ ਬਹਿਸ ਕਰਨ ਵਾਲੇ ਨੇ ਉਹਨਾਂ ਨੂੰ ਗਰਾਊਂਡ ਲੈਵਲ, ਗਰਾਊਂਡ ਜ਼ੀਰੋ ਦੀ ਅਸਲੀਅਤ ਦਾ ਪਤਾ ਨਹੀਂ ਹੁੰਦਾ। ਪਰ ਇਸ ਦਰਮਿਆਨ ਜਿਹੜੇ ਕਾਂਗਰਸ ਜਨਤਾ ਪਾਰਟੀ ਦਾ ਪ੍ਰੋਟੈਸਟ ਆ, ਉੱਥੇ ਬਹੁਤ ਸਾਰੇ ਪੱਤਰਕਾਰਾਂ ਦੇ ਨਾਲ ਦੁਰਵਿਵਹਾਰ ਵੀ ਹੋ ਰਿਹਾ। ਇਸ ਤੋਂ ਪਹਿਲਾਂ ਕਾਂਗਰਸ ਜਨਤਾ ਪਾਰਟੀ ਦੇ ਚਲੋ ਸੰਸਦ ਦੇ ਸੱਦੇ ਦੇ ਉੱਤੇ CJP ਨੇ ਇਹ ਵੀ ਦਾਅਵਾ ਕੀਤਾ ਸੀ ਕਿ ਸਰਕਾਰ ਨੂੰ ਗੱਲਬਾਤ ਦੇ ਲਈ ਉਹਨਾਂ ਨੂੰ ਬੁਲਾਇਆ। ਉੱਥੇ ਕੇਂਦਰੀ ਮੰਤਰੀ JP ਨੱਡਾ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਦੀ ਤਰਫ ਤੋਂ ਗੱਲਬਾਤ ਦਾ ਪ੍ਰਸਤਾਵ ਖੁਦ ਉਹਨਾਂ ਨੇ ਹੀ ਭੇਜਿਆ ਸੀ, ਜਦਕਿ CJP ਦੇ ਬੁਲਾਰੇ ਸੌਰਵ ਦਾਸ ਨੇ ਕਿਹਾ ਕਿ ਕੇਂਦਰੀ ਮੰਤਰੀ JP ਨੱਡਾ ਦੇ ਨਾਲ ਉਹਨਾਂ ਦੇ ਸੱਦੇ ਦੇ ਉੱਤੇ ਮੁਲਾਕਾਤ ਹੋਈ ਹੈ ਔਰ ਉਹਨਾਂ ਭਰੋਸਾ ਦਿੱਤਾ ਹੈ ਕਿ ਇਸ ਗੱਲ ਦਾ ਹੱਲ ਉਹ ਕੱਢਣਗੇ। ਦੱਸ ਦਈਏ ਕਿ CJP ਯਾਨੀ ਕਾਂਗਰਸ ਜਨਤਾ ਪਾਰਟੀ ਬੀਤੇ ਇੱਕ ਮਹੀਨੇ ਤੋਂ ਜੰਤਰ ਮੰਤਰ ਦੇ ਉੱਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਔਰ ਇਸ ਦਰਮਿਆਨ ਲੱਦਾਖ ਤੋਂ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਭੁੱਖ ਹੜਤਾਲ ਤੇ ਬੈਠੇ ਨੇ। 23 ਦਿਨ ਤੋਂ ਜ਼ਿਆਦਾ ਹੋ ਚੁੱਕੇ ਨੇ। ਸ਼ਨੀਵਾਰ 18 ਜੁਲਾਈ ਨੂੰ ਦਿੱਲੀ ਪੁਲਿਸ ਨੇ ਉਹਨਾਂ ਨੂੰ ਜੰਤਰ ਮੰਤਰ ਤੋਂ ਚੁੱਕ ਕੇ ਸਫਦਰਜੰਗ ਹਸਪਤਾਲ ਭਰਤੀ ਵੀ ਕਰਵਾ ਦਿੱਤਾ ਸੀ। ਹਾਲ ਫਿਲਹਾਲ ਇਸ ਮਾਮਲੇ ਦੇ ਵਿੱਚ CJP ਸਰਕਾਰ ਤੱਕ ਆਪਣੀ ਮੰਗ ਰੱਖੀ ਗਈ ਹੈ। ਸਰਕਾਰ ਉਹਨਾਂ ਨੂੰ ਬੁਲਾ ਰਹੀ ਹੈ ਗੱਲਬਾਤ ਕਰਨ ਦੇ ਲਈ। ਇਸ ਦੇ ਦਾਅਵੇ ਇੰਨੇ ਮਹੱਤਵਪੂਰਨ ਨਹੀਂ ਨੇ, ਪਰ ਸਭ ਤੋਂ ਮਹੱਤਵਪੂਰਨ ਜੋ ਇਹ ਹੈ ਉਹ ਇਹ ਕਿ CJP ਦੇ ਪ੍ਰਦਰਸ਼ਨਾਂ ਦੇ ਵਿੱਚ ਲਗਾਤਾਰ ਕੌਮਾਂਤਰੀ ਮੀਡੀਆ ਦੀਆਂ ਇਹ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ। ਨੇਪਾਲ, ਬਾਂਗਲਾਦੇਸ਼ ਔਰ ਦੁਨੀਆਂ ਭਰ ਦੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਨੌਜਵਾਨਾਂ ਨੇ ਜਿਸ ਕਿਸਮ ਦੇ ਨਾਲ ਸਰਕਾਰਾਂ ਨੂੰ ਉਖਾੜ ਸਿੱਟਣ ਦੇ ਲਈ ਪ੍ਰਦਰਸ਼ਨ ਕੀਤੇ ਨੇ, ਜੈਨਜ਼ੀ ਪ੍ਰਦਰਸ਼ਨ ਉਹ ਗਵਾਹ ਬਣੇ ਨੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਸੱਤਾ ਪਰਿਵਰਤਨ ਦੇ ਲਈ। ਭਾਰਤ ਦੇ ਵਿੱਚ ਵੀ ਕੀ ਅਜਿਹਾ ਹੀ ਹੁੰਦਾ, ਇਸ ਨੂੰ ਲੈ ਕੇ ਇਹ ਗੱਲ ਇਸ ਵਕਤ ਤੁਰ ਰਹੀ ਹੈ। ਉੱਥੇ ਹੀ CJP ਦੇ ਫਾਊਂਡਰ ਅਭਿਜੀਤ ਦੀਪਕੇ ਨੇ ਆਪਣੇ ਹਮਾਇਤੀਆਂ ਤੋਂ ਮਾਫ਼ੀ ਮੰਗੀ ਹੈ। ਉਹਨਾਂ ਨੇ ਕਿਹਾ ਹੈ ਕਿ ਦਿੱਲੀ ਪੁਲਿਸ ਦੀ ਕਾਰਵਾਈ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਬਚਾਉਣ ਦੇ ਲਈ ਹੋਰ ਬਿਹਤਰ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਸੀ। ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਸਾਂਝੀਆਂ ਕਰਦਿਆਂ ਲਿਖਿਆ ਕਿ ਮੈਂ ਉਹ ਸਾਰੇ ਹਮਾਇਤੀਆਂ ਤੋਂ, ਖਾਸ ਕਰਕੇ ਲੜਕੀਆਂ ਤੋਂ ਮਾਫ਼ੀ ਮੰਗਦਾ ਜਿਨ੍ਹਾਂ ਨੂੰ ਪੁਰਸ਼ ਪੁਲਿਸ ਕਰਮਚਾਰੀਆਂ ਨੇ ਬੇਰਹਿਮੀ ਦੇ ਨਾਲ ਕੁੱਟਿਆ। ਅਸੀਂ ਇਸ ਨੂੰ ਬਿਹਤਰ ਕਰ ਸਕਦੇ ਸੀ। ਦਿੱਲੀ ਪੁਲਿਸ ਦੀ ਇਸ ਗੈਰ ਮਨੁੱਖੀ ਕਾਰਵਾਈ ਤੋਂ ਤੁਹਾਨੂੰ ਬਚਾਉਣ ਦੇ ਲਈ ਮੈਂ ਹੋਰ ਵੀ ਬਿਹਤਰ ਕਰ ਸਕਦਾ ਸੀ। ਉਹਨਾਂ ਲਿਖਿਆ ਕਿ ਮੈਂ ਇੱਕ ਧਰਮਿੰਦਰ ਪ੍ਰਧਾਨ ਨੂੰ ਬਚਾਉਣ ਦੇ ਲਈ 20 ਤੋਂ ਜ਼ਿਆਦਾ ਵਿਦਿਆਰਥੀਆਂ ਦੀ ਮੌਤ ਦੇ ਜ਼ਿੰਮੇਦਾਰ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਕਿ ਸਰਕਾਰ ਨੌਜਵਾਨ ਵਿਦਿਆਰਥੀਆਂ ਦਾ ਖੂਨ ਵਹਾਉਣ ਦੇ ਲਈ ਕੀ ਤਿਆਰ ਬੈਠੀ ਸੀ। ਜੇਕਰ ਤੁਸੀਂ ਜ਼ਖਮੀ ਹੋਏ ਹੋ ਇਸ ਨੂੰ ਦੇਖ ਕੇ ਮੈਨੂੰ DM ਕਰੋ, ਮੈਂ ਤੁਹਾਡੇ ਨਾਲ ਨਿੱਜੀ ਤੌਰ ਦੇ ਉੱਤੇ ਗੱਲਬਾਤ ਕਰਨਾ ਚਾਹੁੰਦਾ ਅਤੇ ਮਾਫ਼ੀ ਮੰਗਣਾ ਚਾਹੁੰਦਾ। ਦੀਪਕੇ ਨੇ ਇਹ ਵੀ ਲਿਖਿਆ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪਿੱਛੇ ਹਟਾਂਗੇ, ਲੜਾਈ ਜਾਰੀ ਰਹੇਗੀ ਔਰ ਹਮਾਇਤ ਦੇ ਨਾਲ ਹੀ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਕੱਲ੍ਹ ਦੇ ਦਿਨ CJP ਦੇ ਤਰਫ ਤੋਂ ਸੰਸਦ ਮਾਰਚ ਦੇ ਦਰਮਿਆਨ ਜੋ ਵੀ ਕੁਝ ਕੀਤਾ ਗਿਆ ਔਰ ਜਿਹੜੀਆਂ ਵੀ ਤਸਵੀਰਾਂ ਇਸ ਵਕਤ ਮੀਡੀਆ ਦੇ ਵਿੱਚ ਸਾਹਮਣੇ ਆਈਆਂ ਉਸ ਨੂੰ ਲੈ ਕੇ ਇਸ ਵਕਤ ਦੁਨੀਆ ਭਰ ਦੇ ਵਿੱਚ ਚਰਚਾ ਕੀਤੀ ਜਾ ਰਹੀ ਹੈ। ਉੱਧਰ ਪੰਜਾਬ ਤੇ ਹਰਿਆਣਾ ਦੇ ਦਰਮਿਆਨ ਸ਼ੰਭੂ ਬਾਰਡਰ ਦੇ ਉੱਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕਰ ਰੱਖੇ ਗਏ ਨੇ। ਇੱਥੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬੈਰੀਕੇਡ ਲਗਾਏ ਗਏ ਨੇ। ਘੱਗਰ ਨਦੀ ਦੇ ਉੱਤੇ ਬਣੇ ਪੁਲ ਨੂੰ ਸਮਿੰਟ ਦੇ ਬਲਾਕ ਰੱਖ ਕੇ ਬੰਦ ਕਰ ਦਿੱਤਾ ਗਿਆ। ਪੰਜਾਬ ਦੇ ਕਿਸਾਨ ਨੇਤਾ ਸਰਵਨ ਸਿੰਘ ਪੰਧੇੜ ਨੇ ਮੰਗਲਵਾਰ ਸਵੇਰੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਰੋਕੇ ਜਾਣ ਨੂੰ ਲੈ ਕੇ ਹਰਿਆਣਾ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਸੀ। ਉਹਨਾਂ ਦੋਸ਼ ਮੜਿਆ ਕਿ ਦਿੱਲੀ ਦੇ ਵਿੱਚ ਪ੍ਰਸਤਾਵਿਤ ਅਮਰੀਕਾ ਭਾਰਤ ਵਪਾਰ ਸਮਝੌਤੇ ਦੇ ਖਿਲਾਫ ਹੋਣ ਵਾਲੀ ਕਿਸਾਨਾਂ ਦੀ ਮਹਾਂਪੰਚਾਇਤ 'ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਨੂੰ ਜ਼ਬਰਦਸਤੀ ਰੋਕ ਕੇ ਸ਼ੰਭੂ ਬਾਰਡਰ ਦੇ ਉੱਤੇ ਹੀ ਬੈਰੀਕੇਡ ਲਗਾ ਕੇ ਪਿੱਛੇ ਧੱਕਿਆ ਜਾ ਰਿਹਾ। ਖ਼ਬਰ ਏਜੰਸੀ PTI ਦੇ ਮੁਤਾਬਕ ਦਿੱਲੀ ਦੇ ਕਿਸਾਨ ਘਾਟ ਦੇ ਉੱਤੇ ਦੇਸ਼ ਬਚਾਓ ਮੋਰਚਾ ਦੇ ਬੈਨਰ ਦੇ ਥੱਲੇ
ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਖਿਲਾਫ ਇੱਕ ਦਿਨ ਦੀ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਰੱਖਿਆ ਗਿਆ ਸੀ ਔਰ ਇਸ ਦੀ ਜਾਣਕਾਰੀ ਪਹਿਲਾਂ ਹੀ ਦਿੱਲੀ ਪੁਲਿਸ ਨੂੰ ਦੇ ਦਿੱਤੀ ਗਈ ਸੀ। ਬਾਵਜੂਦ ਇਸ ਦੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਪੰਜਾਬ ਹਰਿਆਣਾ ਸਣੇ ਕਈ ਸੂਬਿਆਂ ਦੇ ਕਿਸਾਨਾਂ ਨੂੰ ਇਸ ਮਹਾਂਪੰਚਾਇਤ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਗਿਆ ਸੀ ਜਿਸ ਨੂੰ ਹੁਣ ਰੋਕਿਆ ਜਾ ਰਿਹਾ। ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਕਿਸਾਨ ਬੱਸਾਂ ਟਰਾਲੀਆਂ ਦੇ ਵਿੱਚ ਭਰ ਕੇ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਸੀ। ਸਰਵਨ ਸਿੰਘ ਪੰਧੇੜ ਨੇ ਕਿਹਾ ਕਿ ਕਿਸਾਨ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਦਿੱਲੀ ਜਾਣਾ ਚਾਹੁੰਦੇ ਸੀ ਪਰ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਸ਼ੰਭੂ ਬਾਰਡਰ ਦੇ ਉੱਤੇ ਹੀ ਰੋਕ ਲਿਆ। ਫਤਿਹਗੜ੍ਹ ਸਾਹਿਬ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਧੇੜ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਵਕਤ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਨਸ਼ਰ ਕਰ ਦਿੱਤਾ। ਲੋਕਾਂ ਦੇ ਵਿੱਚ ਆ ਕੇ ਉਹ ਵੱਡੇ ਵੱਡੇ ਵਾਅਦੇ ਕਰਦੇ ਨੇ ਪਰ ਜਦੋਂ ਅਸਲੀਅਤ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦਾ ਚਿਹਰਾ ਕੁਝ ਹੋਰ ਹੈ। ਕਿਸਾਨ ਚਾਹੁੰਦੇ ਨੇ ਕਿ ਪ੍ਰਸਤਾਵਿਤ ਭਾਰਤ ਅਮਰੀਕਾ ਵਪਾਰ ਸਮਝੌਤਾ ਪੂਰੀ ਤਰ੍ਹਾਂ ਦੇ ਨਾਲ ਰੱਦ ਹੋਣਾ ਚਾਹੀਦਾ। ਸ਼ੰਭੂ ਬਾਰਡਰ ਦੇ ਉੱਤੇ ਪਹੁੰਚਣ ਤੋਂ ਬਾਅਦ ਹੋਰਨਾਂ ਕਿਸਾਨ ਨੇਤਾਵਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਅਗਲੀ ਰਣਨੀਤੀ ਤੈਅ ਕੀਤੀ ਜਾਏਗੀ। ਉੱਥੇ ਭਾਰਤ ਦੇ ਵਿੱਚ ਅੱਜ ਦੇ ਦਿਨ ਪਾਰਲੀਮੈਂਟਰੀ ਸੈਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਜਿੱਥੇ ਮਾਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਮਾਫ ਕਰਨਾ ਮਾਨਸੂਨ ਸੈਸ਼ਨ ਦੇ ਦੂਸਰੇ ਦਿਨ ਤੋਂ ਠੀਕ ਪਹਿਲਾਂ ਐਨਡੀਏ ਦੀ ਇੱਕ ਬੈਠਕ ਹੋਈ। ਐਨਡੀਏ ਦੇ ਸਾਰੇ ਜਿਹੜੇ ਧੜੇ ਦੇ ਪਾਰਟੀਆਂ ਨੇ ਉਹਨਾਂ ਦੀ ਆਪਸ 'ਚ ਬੈਠਕ ਹੋਈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਕਿਹਾ ਕਿ ਇਸ ਦੇ ਉੱਤੇ ਸਖ਼ਤ ਕਾਰਵਾਈ ਹੋ ਰਹੀ ਹੈ ਔਰ ਦੋਸ਼ੀਆਂ ਨੂੰ ਸਜ਼ਾ ਮਿਲੇਗੀ। ਇਸ ਮਾਮਲੇ ਦੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ। ਵਿਦਿਆਰਥੀ ਸਾਡੇ ਲਈ ਸਭ ਤੋਂ ਉੱਪਰ ਨੇ, ਸਰਕਾਰ ਉਹਨਾਂ ਦੇ ਹਿੱਤਾਂ ਦਾ ਧਿਆਨ ਰੱਖੇਗੀ। ਦੱਸ ਦਈਏ ਕਿ ਨੀਟ ਪੇਪਰ ਮਾਮਲੇ 'ਚ ਤੇ ਰਾਮ ਮੰਦਰ ਚੜਾਵਾ ਚੋਰੀ ਦੇ ਮਾਮਲੇ 'ਚ ਹਾਲੇ ਤੱਕ ਪ੍ਰਧਾਨ ਮੰਤਰੀ ਨੇ ਕੋਈ ਬਿਆਨ ਨਹੀਂ ਸੀ ਦਿੱਤਾ। ਇਸ ਤੋਂ ਪਹਿਲਾਂ ਮਾਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਸੰਸਦ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ। ਨੀਟ ਪੇਪਰ ਲੀਕ, ਰਾਮ ਮੰਦਰ ਚੜਾਵਾ ਚੋਰੀ ਤੇ ਦੂਸਰੇ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਹੋਈ ਜਿਸ ਦੇ ਚੱਲਦਿਆਂ ਕਾਰਵਾਈ ਵਾਰ ਵਾਰ ਟਾਲੀ ਗਈ। ਸੋਮਵਾਰ ਦੇ ਦਿਨ ਸਪੀਕਰ ਲਗਾਤਾਰ ਅਪੀਲ ਕਰਦੇ ਰਹੇ ਪਰ ਕੋਈ ਵੀ ਮੈਂਬਰ ਆਪਣੀ ਕੁਰਸੀਆਂ ਤੇ ਨਹੀਂ ਬੈਠਿਆ। ਅੱਜ ਦੂਜੇ ਦਿਨ ਵੀ ਹੰਗਾਮੇ ਦੇ ਨਾਲ ਹੀ ਦਿਨ ਦੀ ਸ਼ੁਰੂਆਤ ਹੋਈ ਔਰ ਇਸ ਦਰਮਿਆਨ ਇੱਕ ਵਾਰ ਫਿਰ ਤੋਂ ਜਿਹੜੀ ਕਾਰਵਾਈ ਹੈ ਅੱਜ ਦੇ ਦਿਨ ਇਸ ਹੰਗਾਮੇ ਦੀ ਭੇਂਟ ਚੜ ਸਕਦੀ ਹੈ। ਉਧਰ ਐਨਡੀਏ ਦੀ ਸੰਸਦੀ ਬੈਠਕ ਦੇ ਵਿੱਚ ਨਰਿੰਦਰ ਮੋਦੀ ਨੇ ਕਿਹਾ ਕਿ ਪੇਪਰ ਲੀਕ ਮਾਮਲੇ ਦੇ ਵਿੱਚ ਸਰਕਾਰ ਨੇ ਹੁਣ ਤੱਕ ਤੇਰਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਇਲਾਵਾ ਕੇਂਦਰੀ ਕਾਨੂੰਨ ਰਾਜ ਮੰਤਰੀ ਕਿਰਨ ਰਿਜੀਜੂ ਨੇ ਵੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਦੋਸ਼ੀਆਂ ਦੇ ਖਿਲਾਫ ਸਖ਼ਤ ਸਜ਼ਾ ਦਿਲਵਾਉਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਹੀ ਤਾਕੀਦ ਕੀਤੀ ਹੋਈ ਹੈ। ਆਸਟ੍ਰੇਲੀਆ ਵਾਲੇ ਪਾਸੇ ਆ ਜਾਈਏ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ, ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਟਰਾਂਸਪੋਰਟ ਸੈਕਟਰ 'ਚ ਕੰਮ ਕਰ ਰਹੇ ਭਾਰਤੀ ਖਾਸ ਕਰ ਪੰਜਾਬੀ ਟਰੱਕ ਡਰਾਈਵਰਾਂ ਦੇ ਪ੍ਰਤੀ ਗੰਭੀਰ ਨਸਲੀ ਵਿਤਕਰੇ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਯਾਨੀ ABC ਦੀ ਇੱਕ ਜਾਂਚ ਰਿਪੋਰਟ ਦੇ ਵਿੱਚ ਪਾਇਆ ਗਿਆ ਕਿ ਪੱਗਾਂ ਬੰਨਣ ਵਾਲੇ, ਖਾਸ ਤੌਰ 'ਤੇ ਪੰਜਾਬੀ ਦੇ ਵਿੱਚ ਗੱਲ ਕਰਨ ਵਾਲੇ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਇੰਸਟਾਗ੍ਰਾਮ ਦੇ ਉੱਤੇ ਵਾਇਰਲ ਹੋਈ ABC ਰੇਡੀਓ ਦੀ ਇੱਕ ਆਡੀਓ ਕਲਿੱਪ ਦੇ ਵਿੱਚ ਪੰਜਾਬੀਆਂ ਨੂੰ ਜਾਨੋਂ ਮਾਰਨ ਦੀ ਧਮਕੀ, ਉਹਨਾਂ ਦੇ ਬੱਚਿਆਂ ਨੂੰ ਡੁਬੋਣ ਅਤੇ ਔਰਤਾਂ ਨੂੰ ਗੁਲਾਮ ਬਣਾ ਕੇ ਵੇਚਣ ਵਰਗੀਆਂ ਖੌਫਨਾਕ ਧਮਕੀਆਂ ਦਿੱਤੀਆਂ ਦੀਆਂ ਗਈਆਂ ਸੀ ਔਰ ਇਹ ਵੀਡੀਓ ਕਾਫੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ ਜਿਸ ਕਾਰਨ ਬਹੁਤ ਸਾਰੇ ਡਰਾਈਵਰ ਡਰ ਦੇ ਮਾਰੇ ਰੇਡੀਓ ਦੀ ਵਰਤੋਂ ਕਰਨਾ ਹੀ ਬੰਦ ਕਰ ਗਏ ਨੇ। ਇਸ ਦੌਰਾਨ ਦਰਦਨਾਕ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ। ਸਾਊਥ ਆਸਟ੍ਰੇਲੀਆ ਦੇ ਵਿੱਚ ਇੱਕ ਟਰੱਕ ਸਟਾਪ ਦੇ ਉੱਤੇ ਜਦੋਂ ਆਪਣੀ ਪਤਨੀ ਦੇ ਨਾਲ ਫੋਨ ਦੇ ਉੱਤੇ ਪੰਜਾਬੀ ਦੇ ਵਿੱਚ ਗੱਲ ਕਰ ਰਿਹਾ ਸੀ ਤਾਂ ਇੱਕ ਸਥਾਨਕ ਵਿਅਕਤੀ ਨੇ ਉਸਦੇ ਉੱਤੇ ਥੁੱਕ ਦਿੱਤਾ ਅਤੇ ਅੰਗਰੇਜ਼ੀ 'ਚ ਗਾਲ ਵੀ ਕੱਢੀ। ਇਸੇ ਤਰ੍ਹਾਂ ਦੇ ਨਾਲ 10 ਸਾਲ ਦੇ ਤਜਰਬੇ ਵਾਲੇ ਇੱਕ ਹੋਰ ਪੰਜਾਬੀ ਨੇ ਲਗਾਤਾਰ ਹੁੰਦੀਆਂ ਨਸਲੀ ਟਿੱਪਣੀਆਂ ਦਾ ਅਤੇ ਪੱਗ ਦਾ ਮਜ਼ਾਕ ਉਡਾਏ ਜਾਣ ਤੋਂ ਬਾਅਦ ਤੰਗ ਆ ਕੇ ਮਹਿਜ਼ 8 ਮਹੀਨਿਆਂ ਦੇ ਵਿੱਚ ਹੀ ਆਪਣੀ ਜੌਬ ਛੱਡ ਦਿੱਤੀ। ਉੱਧਰ ਆਸਟ੍ਰੇਲੀਅਨ ਟਰੱਕਿੰਗ ਐਸੋਸੀਏਸ਼ਨ ਯਾਨੀ ATA ਅਤੇ ਨੈਸ਼ਨਲ ਹੈਵੀ ਵਹੀਕਲ ਰੈਗੂਲੇਟਰ ਯਾਨੀ NHVR ਨੇ ਇਸ ਘਿਨੌਣੇ ਵਿਵਹਾਰ ਦੀ ਨਿੰਦਾ ਕਰਦਿਆਂ ਹੋਇਆਂ ਚੇਤਾਵਨੀ ਵੀ ਦਿੱਤੀ ਹੈ ਕਿ ਅਜਿਹੀ ਮਾਨਸਿਕ ਸਟ੍ਰੈਸ ਦੇ ਕਾਰਨ ਸੜਕੀ ਹਾਦਸੇ ਹੋਰ ਜ਼ਿਆਦਾ ਵੱਧ ਸਕਦੇ ਨੇ। ਭਾਰਤੀ ਭਾਈਚਾਰੇ ਤੋਂ ਬਾਅਦ ਆਸਟ੍ਰੇਲੀਆ ਦੀਆਂ ਦੋ ਐਸੀਆਂ ਖਬਰਾਂ ਜਿਸ ਦੇ ਵਿੱਚ ਮਾਂ ਦੇ ਰੋਲ ਨੂੰ ਸਮਝਿਆ ਜਾ ਸਕਦਾ। ਇੱਕ ਪਾਸੇ ਤਾਂ ਬ੍ਰਿਸਬੇਨ ਦੀ ਇੱਕ ਐਸੀ ਮਾਂ ਜਿਸਨੇ ਇੱਕ ਰਿਕਾਰਡ ਕਾਇਮ ਕੀਤਾ ਹੈ ਔਰ ਆਸਟ੍ਰੇਲੀਆ ਨੂੰ ਦੁਨੀਆ ਭਰ ਦੇ ਨਕਸ਼ੇ ਦੇ ਉੱਤੇ ਲਿਆਂਦਾ ਹੈ ਜਦੋਂ ਗੱਲ ਹੁੰਦੀ ਹੈ ਬੱਚਿਆਂ ਨੂੰ ਜਨਮ ਦੇਣ ਦੀ। ਮਾਂ ਦੀ ਇਸ ਸਭ ਤੋਂ ਮੁੱਢਲੀ ਡਿਊਟੀ ਦੇ ਵਿੱਚ ਇੱਕ ਮਾਂ ਨੇ ਸਿਡਨੀ ਦੀ ਮਾਂ ਕਹਿੰਦਾ ਆਸਟ੍ਰੇਲੀਆ ਦੀ ਇੱਕ ਮਾਂ ਨੇ
एक अहजा फर्ज निभाया जिहड़ा कि लखां महिलावां दे विचों कोई एक मां ही निभा पाउंदी है। पहलां तों ही तीन चार बच्चियां दे माता पिता जिहड़े ने उहनां दी मां जैनिटर ते उहनां दे पिता जोनाथन नामोमा ने आस्ट्रेलियन मीडिया नूं जानकारी दित्ती कि उहनां दे एक नहीं दो नहीं तीन नहीं बल्कि चार बच्चियां ने जन्म लिया। 28 हफ्ते ते 4 दिनां दे बच्चे सेहतमंद दसे जा रहे ने। इस चौकड़ी दे जन्म तो बाद उन्हां दी मां दी हालत भी स्थिर दसी जा रही है। दस दी है कि दुनिया भर दे विच इह रेयर ऑफ रेयरेस्ट केस है जदों 15 मिलियन प्रैगनेंसीज दे पिछे किसी एक मां दी तरफ तों चार बच्चियां नूं तीन या तीन तों वधेरे बच्चियां नूं जन्म दित्ता जांदा है ते उस दे विच सारे बच्चियां दी सेहत भी सेहतयाब जिहड़ी उह हुंदी है उह ठीक हुंदे ने तंदुरुस्त ने। हालांकि इस दरम्यान उन्हां नूं मुढ़ली जिहड़ा सेहत केंद्र है NICU NICU उस दे विच रखिया गया। मां ते बच्चे दोवें हालांकि चारे बच्चे ठीक दसे जा रहे हैं पर फिर भी आस्ट्रेलिया दे विच अपने आप दे अंदर एक रिकॉर्ड बने जदों एक मां ने चार बच्चियां नूं जन्म दिता होवे। उधर एक मां दे दो बच्चे उन्हां दे विचों एक जिहड़ी 12 सालां दी लड़की ਉਹ ਜ਼ਖਮਾਂ ਦੀ ਤਾਪ ਸਹਿੰਦੀ ਹੋਈ ਹਸਪਤਾਲ ਦੇ ਵਿੱਚ ਭਰਤੀ ਹੈ ਜ਼ਿੰਦਗੀ ਮੌਤ ਦੇ ਦਰਮਿਆਨ ਜੂਝ ਰਹੀ ਹੈ ਜਦਕਿ ਦੂਜਾ ਬੱਚਾ ਜਿਹੜਾ ਕਿ ਉਸਦਾ 16 ਸਾਲ ਦਾ ਬੇਟਾ ਉਸਨੇ ਆਪਣੀ ਭੈਣ ਦੇ ਉੱਤੇ ਹੀ ਇਹ ਹਮਲਾ ਬੋਲਿਆ ਤੇ ਹੁਣ ਮਾਂ ਦੀ ਵੀ ਗੱਲ ਕਰ ਲਈਏ ਇਸ ਹਮਲੇ ਦੇ ਵਿੱਚ ਇਸ ਟੀਨੇਜਰ ਨੇ ਆਪਣੀ ਮਾਂ ਤੱਕ ਨੂੰ ਨਹੀਂ ਬਖਸ਼ਿਆ ਚਾਕੂ ਵਰਗੇ ਤੇਜ਼ ਧਾਰ ਹਥਿਆਰ ਦੇ ਨਾਲ ਉਸਨੇ ਆਪਣੀ ਮਾਂ ਅਤੇ ਭੈਣ ਦੋਹਾਂ 'ਤੇ ਹਮਲਾ ਕਰਕੇ ਮਾਂ ਨੂੰ ਮੌਕੇ 'ਤੇ ਹੀ ਹਲਾਕ ਕਰ ਦਿੱਤਾ ਮਾਰ ਦਿੱਤਾ ਅਤੇ ਭੈਣ ਨੂੰ ਇਸ ਵਕਤ ਜ਼ਿੰਦਗੀ ਮੌਤ ਦੇ ਦਰਮਿਆਨ ਲੜਨ ਦੇ ਲਈ ਛੱਡ ਦਿੱਤਾ। ਭੈਣ ਉਸ ਤਰੀਕੇ ਦੇ ਨਾਲ ਕਿਵੇਂ ਕਿਸੇ ਤਰ੍ਹਾਂ ਉੱਥੋਂ ਬਚ ਕੇ ਆ ਗਈ ਦੱਸ ਦਈਏ ਕਿ ਕੈਨਿੰਗਟਨ ਨਾਮ ਦਾ ਇਹ ਸਬਬ ਹੈ ਜਿੱਥੇ ਇਹ ਘਟਨਾ ਵਾਪਰੀ ਹੈ ਅਤੇ ਇਸ ਦਰਮਿਆਨ ਪੁਲਿਸ ਦੀ ਤਰਫ ਤੋਂ ਸੂਚਿਤ ਕੀਤਾ ਗਿਆ ਹੈ ਕਿ ਜਿਹੜਾ ਉਹ ਲੜਕਾ ਹੈ ਉਸਨੂੰ ਫਿਲਹਾਲ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਵੈਸਟਰਨ ਆਸਟ੍ਰੇਲੀਆ ਦੀ ਇਹ ਘਟਨਾ ਹੈ ਜਿਹੜੀ 12 ਸਾਲਾਂ ਦੀ ਉਸਦੀ ਭੈਣ ਹੈ ਉਸਨੂੰ ਪਰਥ ਦੇ ਚਿਲਡਰਨ ਹੋਸਪਿਟਲ ਦੇ ਵਿੱਚ ਭਰਤੀ ਵੀ ਕਰ ਦਿੱਤਾ ਗਿਆ ਹੈ। 16 ਸਾਲ ਦਾ ਲੜਕਾ ਅਪਰਾਧ ਕਰਨ ਦੇ ਮਾਮਲੇ 'ਚ ਕੋਈ ਨਵਾਂ ਨਹੀਂ ਹੈ। ਪੁਲਿਸ ਇਸ ਨੂੰ ਪਹਿਲਾਂ ਵੀ ਕਈ ਵਾਰ ਫੜ ਚੁੱਕੀ ਹੈ ਪਰ ਆਸਟ੍ਰੇਲੀਆ ਦੇ ਲਚੀਲੇ ਕਾਨੂੰਨ ਦੀ ਬਦੌਲਤ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਅਤੇ ਫਿਰ ਮੁੜ ਕੇ ਇਹ ਕਿਸੇ ਐਸੀ ਘਟਨਾ ਨੂੰ ਅੰਜਾਮ ਦਿੰਦੇ ਨੇ ਜੋ ਕਿਸੇ ਦੀ ਜਾਨ ਤੱਕ ਹੀ ਲੈ ਜਾਂਦੇ ਨੇ। ਉੱਥੇ ਇੱਕ ਨਵੀਂ ਰਿਪੋਰਟ ਦੇ ਵਿੱਚ ਆਸਟ੍ਰੇਲੀਅਨ ਸਿਸਟਮ ਦੇ ਉੱਤੇ ਸਵਾਲ ਖੜ੍ਹੇ ਹੁੰਦੇ ਨੇ ਜੁਡੀਸ਼ੀਅਲ ਸਿਸਟਮ 'ਤੇ ਨਹੀਂ ਬਲਕਿ ਇੱਥੋਂ ਦੇ ਸੋਸ਼ਲ ਸਿਸਟਮ 'ਤੇ ਕਿ ਕਿਸ ਤਰੀਕੇ ਦੇ ਨਾਲ ਜੋਬ ਸਿੱਕਰ ਵਰਗੀਆਂ ਨੌਕਰੀਆਂ ਆਸਟ੍ਰੇਲੀਆ ਦੇ ਬੇਰੁਜ਼ਗਾਰਾਂ ਨੂੰ ਤਾਂ ਕੀ ਫਾਇਦਾ ਦੇਣਗੀਆਂ ਜੋਬ ਸਿੱਕਰ ਵਰਗੇ ਭੱਤੇ ਪਰ ਉਸ ਦੇ ਨਾਲ ਮਿਲੇਨੀਅਰਸ ਦੇ ਜੇਬਾਂ ਉਹਨਾਂ ਦੇ ਬੈਂਕ ਅਕਾਊਂਟ ਹੋਰ ਜ਼ਿਆਦਾ ਭਰਦੇ ਨੇ। ਸੈਂਟਰ ਫਾਰ ਇੰਟਰਨੈਸ਼ਨਲ ਕਾਰਪੋਰੇਟ ਟੈਕਸ ਅਕਾਊਂਟੇਬਿਲਟੀ ਅਤੇ ਰਿਸਰਚ ਦੀ ਤਰਫ ਤੋਂ ਪਾਇਆ ਗਿਆ ਕਿ ਬਹੁਤ ਸਾਰੇ ਪ੍ਰਾਈਵੇਟ ਇਕੁਇਟੀ ਅਤੇ ਮਿਲੇਨੀਅਰਸ ਦੀ ਤਰਫ ਤੋਂ ਜੋਬ ਸਿੱਕਰ ਦੇ ਨਾਂ ਦੇ ਉੱਤੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ। ਜਦਕਿ ਐਂਥਨੀ ਅਲਬਨੀਜ਼ ਦੀ ਸਰਕਾਰ ਹੁਣ ਇਸ ਇੰਪਲੋਇਮੈਂਟ ਸਰਵਿਸ ਸਿਸਟਮ ਦੇ ਵਿੱਚ ਤਬਦੀਲੀਆਂ ਕਰਨਾ ਚਾਹੁੰਦੀ ਹੈ। ਇਸ ਦੇ ਵਿੱਚ ਜਿਹੜੇ ਮੁਨਾਫੇ ਹਾਸਲ ਕਰ ਰਹੀਆਂ ਏਜੰਸੀਆਂ ਨੇ ਉਹਨਾਂ ਨੂੰ ਇਸ ਤਸਵੀਰ 'ਚੋਂ ਬਾਹਰ ਕੱਢਣਾ ਚਾਹੁੰਦੀ ਹੈ। ਆਸਟ੍ਰੇਲੀਆ ਦੇ ਵਿੱਚ ਹਾਲ ਫਿਲਹਾਲ ਜਿਹੜੀ ਇਸ ਸੰਬੰਧੀਆਂ ਕੁਝ ਰਿਪੋਰਟਾਂ ਹਾਸਲ ਹੋਈਆਂ ਨੇ ਉਸ ਨੂੰ ਲੈ ਕੇ ਸਿਕਟਾਰ ਯਾਨੀ ਕਿ ਸੈਂਟਰ ਫਾਰ ਇੰਟਰਨੈਸ਼ਨਲ ਕਾਰਪੋਰੇਟ ਟੈਕਸ ਐਂਡ ਅਕਾਊਂਟੇਬਿਲਟੀ ਰਿਸਰਚ ਦੀ ਟੀਮ ਦੀ ਤਰਫ ਤੋਂ ਰਿਸਰਚ ਜਾਂ ਖੋਜ ਜਾਂ ਇਸ ਮਾਮਲੇ ਦੀ ਪੜਤਾਲ ਕੀਤੀ ਜਾਏਗੀ। ਉੱਥੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਂਸਨ ਜਿਹੜੇ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਦੀ ਹਮਾਇਤ ਕਰ ਰਹੇ ਨੇ ਉਹਨਾਂ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਇਸ ਮਾਮਲੇ ਦੀ ਹਮਾਇਤ ਕਰਦੇ ਨੇ ਤਾਂ ਉਹਨਾਂ ਕਿਹਾ ਕਿ ਇੱਦਾਂ ਦੇ ਸਵਾਲ ਨਾ ਕਰੋ ਪਰ ਰੈਡੀਕਲ ਇਸਲਾਮਿਕ ਕੰਟਰੀਜ਼ ਤੋਂ ਆਉਣ ਵਾਲੇ ਲੋਕਾਂ ਨੂੰ ਆਸਟ੍ਰੇਲੀਆ ਦੇ ਵਿੱਚ ਜਗ੍ਹਾ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਇੱਕ ਵਾਰ ਫਿਰ ਤੋਂ ਲੋਕਾਂ ਦੇ ਪਹਿਰਾਵੇ ਉਹਨਾਂ ਦੇ ਜੀਵਨ ਵਰਤਾਰੇ ਦੇ ਉੱਤੇ ਕਮੈਂਟ ਕਰਨ ਵਾਲੀ ਪੌਲਿਨ ਹੈਂਸਨ ਆਸਟ੍ਰੇਲੀਆ ਪਹੁੰਚਦਿਆਂ ਹੀ ਸੁਰਖੀਆਂ ਦਾ ਵਿਸ਼ਾ ਬਣ ਗਈ ਹੈ। ਆਖਰੀ ਖਬਰ ਦੀ ਸਾਂਝ ਪਾਈਏ ਤੇ NSW ਤੋਂ ਜਿੱਥੇ ਸੈਂਕੜਿਆਂ ਨਵੇਂ ਘਰ ਇੱਕ ਖੇਤਰੀ ਇਲਾਕੇ ਟਵੀਡ ਹੈਡਜ਼ ਨੂੰ ਦਿੱਤੇ ਜਾ ਸਕਦੇ ਨੇ। NSW ਦੇ ਇਸ ਇਲਾਕੇ ਦੇ ਵਿੱਚ ਅਕਸਰ ਹੜ੍ਹਾਂ ਦੀ ਵੀ ਮਾਰ ਪੈਂਦੀ ਹੈ। ਇੱਥੇ ਇੱਕ ਪੁਰਾਣੇ ਹਸਪਤਾਲ ਦੀ ਥਾਂ ਸੀ ਟਵੀਡ ਹੈਡਜ਼ ਹੋਸਪਿਟਲ ਸਾਈਟ। ਲਗਭਗ 800 ਦੇ ਕਰੀਬ ਯੂਨਿਟ ਇਸ ਸਾਈਟ ਦੇ ਉੱਤੇ ਬਣਾਏ ਜਾਣਗੇ ਔਰ ਇਸ ਦਰਮਿਆਨ ਜਿਹੜੀ ਲਿਜ਼ਮਰ ਹਾਊਸਿੰਗ ਡਿਵੈਲਪਮੈਂਟ ਅਤੇ ਲੈਂਡ ਅਦਾਰਾ ਹੈ ਜਿਹੜਾ ਉਹਨਾਂ ਦੀ ਤਰਫ ਤੋਂ ਰਲ ਕੇ ਇਹ ਜਿਹੜੇ ਸਦਰਨ ਕ੍ਰੋਸ ਯੂਨੀਵਰਸਿਟੀ
ਦੇ ਵੱਲੋਂ ਸੁਝਾਏ ਗਏ ਘਰ ਨੇ ਲਿਜ਼ਮਰ ਦੇ ਵਿੱਚ ਉਹ ਬਣਾਏ ਜਾਣੇ ਨੇ। 400 to 500 ਦੇ ਕਰੀਬ ਘਰਾਂ ਦੀ ਉਸਾਰੀ ਇਸ ਇਲਾਕੇ ਦੇ ਵਿੱਚ ਕੀਤੀ ਜਾਣੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1634। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ

0: ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
2: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਦੋਸਤਾ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
0: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਦਾਸ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ। ਸੋ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
0: ਲਾਦੇ ਫੇਰ
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
1: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
6: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
1: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
7: They have slavery in their blood, we have kingship in ours.
8: Create terror.
1: ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: all of these African problems with violent Africans. I've seen some crazy videos coming out of Australia. How has that happened when you have such a strong immigration policy?
1: Well, it started in 1973 with Gough Whitlam. So they opened up and got rid of the white Australian policy. Then they started bringing in different migrants. We had a lot of people came out after the Second World War. So you had Italians, Germans, Polish, and these people. But they integrated into the system. But over the decades, as the governments have changed and different people they've brought in, and a lot of people come into Australia purely for the welfare system, or to get on our NDIS. We've got nearly 800,000 on. It's costing us $53 billion now a year.
0: 800,000. Is there any way
2: to find out? Okay. ਜਿਹੜੇ ਨੰਬਰਸ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ, ਪਰ ਇਹ ਬਿਆਨ ਤੁਹਾਡੇ ਲਈ ਸੁਣਨਾ ਜ਼ਰੂਰੀ, ਬਿਆਨ ਨਹੀਂ, ਇਹ ਪੋਡਕਾਸਟ ਹੋ ਕੇ ਹਟਿਆ ਟੌਮੀ ਰੋਬਿਨਸਨ ਦੇ ਨਾਲ। ਅਸਲੀ ਨਾਮ ਨਹੀਂ ਹੈਗਾ ਬੰਦਾ, ਇਹ ਕ੍ਰਿਮੀਨਲ ਹੈ ਇੰਗਲੈਂਡ ਦੇ ਵਿੱਚ, ਔਰ ਇਹਦੇ ਬਾਰੇ ਬਥੇਰੇ ਜਾਣਕਾਰੀਆਂ ਅਸੀਂ ਖਬਰਾਂ ਦੇ ਵਿੱਚ ਤੁਹਾਨੂੰ ਦੇ ਦਿੱਤੀਆਂ ਸੀ। ਪੌਲਿਨ ਹੈਨਸਨ ਇੰਗਲੈਂਡ ਜਾਂਦੇ ਨੇ, ਜੀਨਾ ਰਾਈਨਹਾਰਟ ਦੇ ਖਰਚੇ 'ਤੇ ਜਾਂਦੇ ਨੇ, ਆਪਣੀ ਜੇਬ 'ਚੋਂ ਪੈਸਾ ਖਰਚ ਕੇ ਜਾਂਦੇ ਨੇ, ਸਿਸਲੀ ਦੇ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਸ਼ੈਂਪੇਨ ਪੀਂਦੇ ਨੇ, ਡੋਲਚੀ ਗਬਾਨਾ ਦੇ ਫੈਸ਼ਨ ਸ਼ੋਅ ਦੇਖਦੇ ਨੇ, ਬਲਾ ਬਲਾ ਬਲਾ ਬਲਾ ਬਲਾ, ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ। ਖਤਮ ਕਰੋ ਇਹ ਕਹਾਣੀ, ਆਪਣੇ ਖਰਚੇ 'ਤੇ ਗਈ ਆ, ਕਿਹਦੇ ਖਰਚੇ 'ਤੇ ਗਈ ਆ, ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਉਹਨੂੰ ਲੈ ਕੇ ਗਈ, ਹੈਲੀਕਾਪਟਰ 'ਚ ਗਏ ਆ, ਪ੍ਰਾਈਵੇਟ ਜੈਟ 'ਚ ਗਏ, ਕੀ ਲੈਣਾ, ਉੱਥੇ ਜਾ ਕੇ ਕੀ ਕੀਤਾ, ਉਹਦੇ ਤੋਂ ਬਾਅਦ ਆਫਟਰ ਇਫੈਕਟ ਕੀ ਹੋ ਰਹੇ ਨੇ ਉਹਦੇ 'ਤੇ ਗੱਲ ਕਰਨੀ। ਉਦਾਹਰਣ ਦੇ ਤੌਰ ਦੇ ਉੱਤੇ ਜੇ ਪੌਲਿਨ ਹੈਨਸਨ ਪੈਦਾ ਹੀ ਨਾ ਹੁੰਦੀ ਤਾਂ ਸ਼ਾਇਦ ਇੰਨਾ ਰੌਲਾ ਨਾ ਪੈਂਦਾ। ਮੈਂ ਇਹ ਨਹੀਂ ਕਹਿ ਰਿਹਾ ਹੈਗਾ ਕਿ ਪੌਲਿਨ ਹੈਨਸਨ ਗਲਤ ਨੇ ਜਾਂ ਪੌਲਿਨ ਹੈਨਸਨ ਦੇ ਪੈਦਾ ਹੋਣ ਤੋਂ ਬਾਅਦ ਇਹ ਸਾਰੀਆਂ ਸਮੱਸਿਆਵਾਂ ਹੋਈਆਂ, ਅਸਲ ਦੇ ਵਿੱਚ ਇਹ ਇੱਕ ਫੈਕਟ ਹੈ। ਹੁਣ ਇਹ ਮੈਂ ਇੱਕ ਬੜੀ ਹਾਈਪੋਥੈਟੀਕਲ ਐਗਜ਼ਾਮਪਲ ਦਿੱਤੀ ਹੈ, ਠੀਕ ਇਸੇ ਤਰੀਕੇ ਦੇ ਨਾਲ ਜਿੱਦਾਂ ਪੌਲਿਨ ਹੈਨਸਨ ਇਸ ਪੋਡਕਾਸਟ ਦੇ ਵਿੱਚ ਰੋਬਿਨਸਨ ਦੇ ਨਾਲ ਬਹਿ ਕੇ ਕਹਿੰਦੇ ਨੇ ਕਿ ਅਸਲ 'ਚ ਆਸਟ੍ਰੇਲੀਆ ਦੀਆਂ ਇਮੀਗ੍ਰੇਸ਼ਨਸ ਦੀਆਂ ਪ੍ਰੋਬਲਮ ਹੀ ਉਹਦੇ ਤੋਂ ਪੈਦਾ ਹੋਈਆਂ ਜਦੋਂ ਤੋਂ ਵਾਈਟ ਆਸਟ੍ਰੇਲੀਆ ਪੋਲਿਸੀ ਐਬੋਲਿਸ਼ ਕੀਤੀ ਹੈ ਆਸਟ੍ਰੇਲੀਆ ਨੇ। ਅਤੇ ਵਾਈਟ ਆਸਟ੍ਰੇਲੀਆ ਪੋਲਿਸੀ ਜੇ ਹੁੰਦੀ ਤਾਂ ਕੀ ਫਿਰ ਠੀਕ ਹੋਣਾ ਸੀ? ਹੁਣ ਬਚਦੇ ਫਿਰ ਰਹੇ ਨੇ, ਹੁਣ ਚਾਹੇ ਉਹਨਾਂ ਦੀ ਧੀ ਲੀ ਹੈਨਸਨ ਕਹਿ ਰਹੇ ਨੇ, ਕਹਿੰਦੇ ਮੇਰੀ ਮਾਂ ਨੂੰ ਤਾਂ ਸਮਝ ਹੀ ਨਹੀਂ ਪਾਉਂਦੇ, ਉਹਨਾਂ ਦੀ ਉਹ ਜਿਹੜੀ ਗੱਲ ਕਹਿੰਦੇ ਨੇ ਉਹਦਾ ਕੁਛ ਹੋਰ ਮਤਲਬ ਕੱਢ ਲੈਂਦਾ ਮੀਡੀਆ। ਬਾਨਵੀ ਜੋਇਸ ਕਹਿੰਦੇ ਨੇ ਕਿ ਇੱਦਾਂ ਤਾਂ ਬਿਲਕੁਲ ਵੀ ਉਹਨਾਂ ਨੇ ਇਹਦੀ ਪੋਲਿਸੀ ਦੀ ਹਮਾਇਤ ਨਹੀਂ ਕੀਤੀ, ਪਰ ਉੱਥੇ ਬੈਠ ਕੇ ਤਾਂ ਇਹੀ ਕਹਿ ਰਹੇ ਨੇ ਕਿ ਉਹਦੇ ਤੋਂ ਬਾਅਦ ਹੀ ਸਾਰੀਆਂ ਪ੍ਰੋਬਲਮਸ ਪੈਦਾ ਹੋਈਆਂ। ਸੋ ਸੇਮ ਚੀਜ਼ ਹੈ, ਜਿੱਦਾਂ ਦੀ ਹਾਈਪੋਥੈਟੀਕਲ ਐਗਜ਼ਾਮਪਲ ਮੈਂ ਦਿੱਤੀ ਉੱਦਾਂ ਦੀ ਉਹਨਾਂ ਨੇ ਦੇ ਦਿੱਤੀ। ਬਟ ਵਟ ਇਜ਼ ਵਾਈਟ ਆਸਟ੍ਰੇਲੀਆ ਪੋਲਿਸੀ ਐਕਚੁਅਲੀ ਇਜ਼? ਆਸਟ੍ਰੇਲੀਆ ਦੀ ਵਾਈਟ ਆਸਟ੍ਰੇਲੀਆ ਪੋਲਿਸੀ ਹੈ ਕੀ ਸੀ? ਆਸਟ੍ਰੇਲੀਆ ਦੀ ਵਾਈਟ ਆਸਟ੍ਰੇਲੀਆ ਪੋਲਿਸੀ ਦੀ ਹਿਸਟਰੀ ਔਰ ਇਹਦੀ ਸ਼ੁਰੂਆਤ ਕਿੱਥੋਂ ਹੋਈ? ਬਲਕਿ ਹਿਸਟਰੀ ਤਾਂ ਜਿਹੜੀ ਸੀਗੀ ਉਹ ਸੀਗੀ ਉਹ ਸੀ, ਇਹਦੀ ਸ਼ੁਰੂਆਤ ਕਿੱਥੋਂ ਹੋਈ? ਅਤੇ ਜਿਹੜੀ ਸ਼ੁਰੂਆਤ ਸੀ ਜਾਂ ਜਿਵੇਂ ਇਹ ਚੱਲਦੀ ਰਹੀ ਉਹਦੇ 'ਚੋਂ ਹੀ ਇਸ ਪੋਲਿਸੀ ਦੇ ਲਾਗੂ ਹੋਣ ਤੋਂ ਲੈ ਕੇ ਹੀ ਇਸ ਪੋਲਿਸੀ ਦੇ ਐਬੋਲਿਸ਼ ਹੋਣ ਤੱਕ ਦਾ ਆਪਣਾ ਇੱਕ ਇਤਿਹਾਸ ਹੈਗਾ। ਅਤੇ ਕੀ ਇਸ ਕਿਸਮ ਦੇ ਨਾਲ ਵਾਈਟ ਆਸਟ੍ਰੇਲੀਆ ਪੋਲਿਸੀ, ਯਾਨੀ ਕਿ ਸਿਰਫ ਚਿੱਟੀ ਚਮੜੀ ਵਾਲੇ ਲੋਕਾਂ ਨੂੰ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਸੀ? ਕੀ ਆਸਟ੍ਰੇਲੀਆ ਐਸਾ ਇਕਲੌਤਾ ਦੇਸ਼ ਸੀ, ਆਸਟ੍ਰੇਲੀਆ ਐਸੀ ਇਕਲੌਤੀ ਕੰਟਰੀ ਸੀ ਜਿੱਥੇ ਇਸ ਕਿਸਮ ਦੀ ਪੋਲਿਸੀ ਸੀ? ਕੀ ਇਸ ਕਿਸਮ ਦੇ ਕੌਮਾਂਤਰੀ ਕਾਨੂੰਨ ਅਧਿਕਾਰ ਦਿੰਦੇ ਨੇ ਕਿ ਆਸਟ੍ਰੇਲੀਆ ਜਾਂ ਦੂਸਰੇ ਦੇਸ਼ ਇਸ ਕਿਸਮ ਦੀ ਪੋਲਿਸੀ ਲਾਗੂ ਰੱਖਣ? ਕੀ ਭਵਿੱਖ ਦੇ ਵਿੱਚ ਵਾਈਟ ਆਸਟ੍ਰੇਲੀਆ ਪੋਲਿਸੀ ਵਰਗੀ ਪੋਲਿਸੀ ਆ ਸਕਦੀ ਹੈ? ਮੈਂ ਨਹੀਂ ਕਹਿ ਰਿਹਾ ਹੈਗਾ, ਬਟ ਪੌਲਿਨ ਹੈਨਸਨ ਦੇ ਪੋਡਕਾਸਟ ਦੇ ਵਿੱਚ ਤੁਹਾਨੂੰ ਇਸ਼ਾਰਾ ਮਿਲਿਆ ਹੋਵੇਗਾ, ਔਰ ਐਂਗਸ ਟੇਲਰ ਵੀ ਬਹੁਤ ਵਾਰ ਐਸੀ ਇੱਕ ਪੋਲਿਸੀ ਦੀ ਗੱਲ ਕਰ ਚੁੱਕੇ ਨੇ ਜਿਹੜੀ ਕਿ ਵਨ ਅੰਬਰੇਲਾ ਯਾਨੀ ਵਨ ਪੋਲਿਸੀ ਦੇ ਅੰਦਰ ਜਾਂ ਵਨ ਫਰੇਮਵਰਕ ਦੇ ਵਿੱਚ ਰਹਿ ਕੇ ਲੋਕ ਇਸ ਦੇਸ਼ ਦੇ ਵਿੱਚ ਰਹਿਣ। ਔਰ ਵਾਈਟ ਆਸਟ੍ਰੇਲੀਆ ਪੋਲਿਸੀ ਐਸੀ ਕੀ ਸੀਗੀ ਜਿਹਦੇ 'ਤੇ ਸਿਆਸਤਦਾਨ ਜਿਹਦੇ ਵਰਗੀ ਪੋਲਿਸੀ ਚਾਹੁੰਦੇ ਵੀ ਨੇ ਵੀ ਐਸੀ ਇੱਕ ਨੀਤੀ ਹੋਣੀ ਚਾਹੀਦੀ ਹੈ, ਪਰ ਉਹਦੇ ਤੋਂ ਬਚਦੇ ਵੀ ਨੇ? ਯਾਨੀ ਕਿ ਉਹਦੇ 'ਚ ਕੁਛ ਤਾਂ ਐਸਾ ਗਲਤ ਹੋਊਗਾ, ਕੁਛ ਤਾਂ ਉਸ ਵਕਤ ਅੱਜ ਤੋਂ 50-60-70-100 ਸਾਲ ਪਹਿਲਾਂ ਹੋ ਰਿਹਾ ਸੀਗਾ ਜਿਹੜਾ ਕਿ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦੇ ਕਿਸੇ ਵੀ ਦੇਸ਼ 'ਚ ਹੋਵੇ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਪੋਲਿਸੀ ਦੇ ਬਣਨ ਤੋਂ ਚੱਲਣ ਤੱਕ, ਚੱਲਣ ਤੋਂ ਖਤਮ ਹੋਣ ਤੱਕ, ਅਤੇ ਖਤਮ ਹੋਣ ਤੋਂ ਬਾਅਦ ਹੁਣ ਆਫਟਰ ਇਫੈਕਟ ਤੱਕ ਦਾ ਅੱਜ ਦਾ ਇਹ ਪੂਰਾ ਪ੍ਰੋਗਰਾਮ ਲੈ ਕੇ ਆਏ ਹੈਗੇ। ਪਰ ਇਸ ਦਰਮਿਆਨ ਪੌਲਿਨ ਹੈਨਸਨ, ਜਿਨ੍ਹਾਂ ਦੇ ਬਾਰੇ ਮੈਂ ਅੱਗੇ ਵੀ ਇਨਸਾਈਟ ਰਿਪੋਰਟ ਦੇ ਵਿੱਚ ਇੱਕ ਟਿੱਪਣੀ ਕਰ ਚੁੱਕਿਆ, ਹੁਣ ਦੁਬਾਰਾ ਨਹੀਂ ਕਰਨਾ ਚਾਹੁੰਦਾ, ਪਰ ਤੁਸੀਂ ਇਨਸਾਈਟ ਰਿਪੋਰਟ ਸੁਣਦੇ ਰਹੋ ਕਿਉਂਕਿ ਇਹ ਪ੍ਰੋਗਰਾਮ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਆਲੇ ਦੁਆਲੇ ਦੀਆਂ ਜਾਣਕਾਰੀਆਂ ਜੇ ਤੁਸੀਂ ਖਬਰਾਂ ਦੇ ਨਾਲ ਸੁਣ ਲੈਂਦੇ ਹੋ ਤਾਂ ਖਬਰਾਂ ਤੋਂ ਲਹਿਦਾ ਇੱਕ ਐਸਾ ਇੱਕ ਪ੍ਰੋਗਰਾਮ ਹੈਗਾ ਸਾਡੇ ਇਸ ਰੇਡੀਓ ਪਲੇਟਫਾਰਮ ਦੇ ਉੱਤੇ, ਜਿਹਦੇ 'ਚ ਤੁਹਾਨੂੰ ਆਪਣੇ ਦੇਸ਼ ਦੇ ਬਾਰੇ ਅਤੇ ਜੀਓਪੋਲੀਟਿਕਸ ਦੇ ਬਾਰੇ, ਯਾਨੀ ਦੁਨੀਆਂ ਭਰ ਦੇ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਪਤਾ ਚੱਲਦਾ। ਅੱਜ ਜਦੋਂ ਲਾਈਵ ਚੱਲ ਰਿਹਾ ਸੀ ਤਾਂ ਉਹਦੇ ਵਿੱਚ ਮੈਂ ਇਹ ਦੱਸਿਆ ਸੀ ਕਿ ਅੱਜ ਜਦੋਂ ਇਹ ਪ੍ਰੋਗਰਾਮ ਪੇਸ਼ ਕਰਨ ਜਾ ਰਹੇ ਤਾਂ ਦੋ ਮਸਲੇ ਸੀਗੇ। ਇੱਕ ਤਾਂ ਭਾਰਤ ਦੇ ਵਿੱਚ ਜਿਹੜਾ ਮਸਲਾ ਚੱਲ ਰਿਹਾ, ਜੇ ਲਾਈਵ ਸਰੋਤਿਆਂ ਨੇ ਨਹੀਂ ਸੁਣਿਆ, ਉਹ ਇਹ ਕਿ ਬੜੇ ਸਾਰੇ ਲੋਕਾਂ ਨੂੰ ਹੋਊਗਾ ਕਿ ਕਾਂਗਰਸ ਜਨਤਾ ਪਾਰਟੀ ਦਾ ਪ੍ਰਦਰਸ਼ਨ ਜਾਂ ਭਾਰਤ ਦੇ ਵਿੱਚ ਜੋ ਵੀ ਹੋ ਰਿਹਾ ਆ ਕਿਸਾਨਾਂ ਦੇ ਉੱਤੇ, ਹੁਣ ਜਿਸ ਕਿਸਮ ਦੇ ਨਾਲ ਧੱਕੇਸ਼ਾਹੀ ਕਰਨ ਲੱਗੀ ਹੈ ਸਰਕਾਰ, ਉਹਦੇ ਬਾਰੇ ਗੱਲ ਕੀਤੀ ਜਾਵੇ। ਉਹਦੇ ਬਾਰੇ ਕਰ ਹੀ ਰਿਹਾ ਮੀਡੀਆ, ਜੇ ਤੁਹਾਨੂੰ ਪੰਜਾਬੀ ਸਮਝ ਆਉਂਦੀ ਹੈ, ਹਿੰਦੀ ਸਮਝ ਆਉਂਦੀ ਹੈ, ਤੁਸੀਂ ਉਹ ਇੰਡੀਅਨ ਮੀਡੀਆ ਆਊਟਲੈਟ 'ਤੇ ਜਾ ਕੇ ਦੇਖ ਸਕਦੇ ਹੋ। ਦੈਟਸ ਨੋਟ ਵਟ ਵੀ ਵਾਂਟ ਟੂ ਡੂ, ਵੀ ਵਾਂਟ ਟੂ ਡੂ ਦੈਟ ਸਟੱਫ, ਉਹ ਸਟੱਫ ਕੇਟਰ ਕਰਨਾ ਚਾਹੁੰਦੇ ਹਾਂ, ਤੁਹਾਡੇ ਤੱਕ ਲੈ ਕੇ ਆਉਣਾ ਚਾਹੁੰਦੇ ਹਾਂ, ਜਿਹਦੇ ਤੱਕ ਤੁਹਾਡੀ ਅਪਰੋਚ ਜਾਂ ਤੁਹਾਡੇ ਜਿਹੜੇ ਬਜ਼ੁਰਗਾਂ ਦੀ ਅਪਰੋਚ ਹੈ ਨਹੀਂ ਪਹੁੰਚ ਪਾਉਂਦੀ ਜਾਂ ਨਹੀਂ ਸਮਝ ਪਾਉਂਦੇ। ਔਰ ਆਸਟ੍ਰੇਲੀਆ ਦੀ ਹਿਸਟਰੀ ਦੇ ਵਿੱਚੋਂ ਕੁਛ ਐਸੇ ਚੈਪਟਰ ਲੈ ਕੇ ਆਏ ਹੈ ਜਿਨ੍ਹਾਂ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਔਰ ਅੰਗਰੇਜ਼ੀ ਦੇ ਵਿੱਚ ਗੱਲ ਕਰਨਾ ਪਾਬੰਦੀ ਸ਼ੁਦ ਹੈ, ਜਿਹਦੇ ਬਾਰੇ ਗੱਲ ਨਹੀਂ ਕੀਤੀ ਜਾਣੀ ਚਾਹੀਦੀ, ਕਿਉਂਕਿ ਬਸਤੀਵਾਦ ਦੇ ਵੀ ਕੁਛ ਐਸੇ ਕਾਲੇ ਸੱਚ ਨੇ ਜਿਨ੍ਹਾਂ ਦੇ ਬਾਰੇ ਬਸਤੀਵਾਦ ਦੇ ਉਹ ਲੋਕ ਜਿਹੜੇ ਨੇ, ਜਿਹੜੇ ਚੁੱਕ ਕੇ ਝੰਡਾ ਬਿਲਕੁਲ ਮੂਹਰੇ ਹੁੰਦੇ ਨੇ, ਜਿਹੜੇ ਗੱਲ ਕਰਦੇ ਨੇ ਕਿ ਹਾਂ ਵੀ ਵਰ ਦੀ ਸੈਟਲਰ, ਉਹ ਸੈਟਲਰ ਵੀ ਨਹੀਂ ਇਹਦੇ 'ਤੇ ਗੱਲ ਕਰਨਾ ਚਾਹੁੰਦੇ, ਸਮਝ ਰਹੇ ਹੋ, ਚਿੱਟੀ ਚਮੜੀ ਵਾਲੇ, ਉਹਨਾਂ ਦੀਆਂ ਕੁਛ ਗਿਣਤੀਆਂ ਮਿਣਤੀਆਂ ਨੇ। ਅੱਜ ਸੁਧਾਰਨ ਦਾ ਮੌਕਾ ਮਿਲਿਆ ਅਤੇ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਦੇ ਹਾਂ। ਅੱਛਾ, ਜਿਹੜਾ ਮੈਂ ਟਿੱਪਣੀ ਕਰਨ ਲੱਗਿਆ ਸੀ ਇਸ ਪ੍ਰੋਗਰਾਮ ਦੇ ਵਿੱਚ, ਉਹ ਇਹ ਸੀ ਕਿ ਵਨ ਨੇਸ਼ਨ ਪਾਰਟੀ ਦੇ ਨੇਤਾ ਜਿਹੜੇ ਨੇ ਪੌਲਿਨ ਹੈਨਸਨ, ਵੈਸੇ ਤਾਂ ਉਹਨਾਂ ਦੀ ਪਾਰਟੀ ਦਾ ਨਾਮ ਹੀ ਵਨ ਨੇਸ਼ਨ ਨਹੀਂ ਹੈਗਾ, ਉਹ ਪਾਰਟੀ ਵੀ ਵਨ ਪਾਰਟੀ, ਵਨ ਪਰਸਨ ਪਾਰਟੀ ਕਹਿ ਸਕਦੇ ਹੋ ਤੁਸੀਂ, ਜਿੱਦਾਂ ਬੜੀ ਵਾਰ ਕਿਹਾ ਵੀ ਜਾ ਚੁੱਕਿਆ ਹੈਗਾ। ਖੈਰ, ਇਹਦੇ ਅਲੱਗ ਅਲੱਗ ਮੀਮ ਵੀ ਹੈਗੇ ਨੇ, ਜਿਹਦੇ 'ਤੇ ਇੱਕ ਅੱਜ ਕੱਲ੍ਹ ਮੀਮ ਬੜਾ ਚੱਲ ਰਿਹਾ ਕਿ ਪੱਤਰਕਾਰ ਪੁੱਛ ਰਹੀ ਹੈ ਬਾਨਵੀ ਜੋਇਸ ਤੋਂ ਕਿ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਜਿਹੜਾ ਗਲਤੀ ਕਰ ਲਈ ਵਨ ਨੇਸ਼ਨ ਪਾਰਟੀ 'ਚ ਆ ਕੇ, ਅਤੇ ਉਹ ਫਿਰ ਬਾਨਵੀ ਜੋਇਸ ਉੱਚੀ ਦੇਣੇ ਖਿੱਚ ਕੇ ਬੋਲਦੇ ਨੇ ਸ਼ਰਮ, ਬਾਅਦ 'ਚ ਉਹ ਕਹਿ ਰਹੇ ਨੇ ਸੋਰੀ ਇਟ ਵਾਜ਼ ਮਾਈ ਡੋਗ। ਹੈ ਦੈਟਸ ਅ ਮੀਮ ਜਿਹੜਾ ਕਿ ਸੋਸ਼ਲ ਮੀਡੀਆ 'ਤੇ ਚੱਲ ਰਿਹਾ। ਬਟ ਹੂ ਇਜ਼ ਦੀ ਡੋਗ, ਹੂ ਇਜ਼ ਬਾਰਕਿੰਗ, ਉਹ ਮੈਂ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦਾ। ਅਰੇ, ਪੌਲਿਨ ਹੈਨਸਨ ਦਾ ਨਾ ਇੱਕ ਰਵੱਈਆ ਹੈਗਾ, ਉਹ ਜਦੋਂ ਸਟੈਂਡ ਲੈ ਜਾਂਦੇ ਨੇ ਕਿਸੇ ਚੀਜ਼ 'ਤੇ ਤਾਂ ਬੜਾ ਸਖ਼ਤ ਲੈ ਜਾਂਦੇ ਨੇ, ਔਰ ਸਿਆਸਤ ਦੇ ਵਿੱਚ ਸਖ਼ਤ ਸਟੈਂਡ ਦੀ ਲੋੜ ਨਹੀਂ ਹੁੰਦੀ ਹੈਗੀ। ਸ਼ਾਇਦ ਇਸੇ ਕਰਕੇ ਪੌਲਿਨ ਹੈਨਸਨ ਦੇ ਜਿਹੜੇ ਪ੍ਰੇਮੀ ਨੇ ਉਹ ਵੀ ਕੱਟੜ ਪ੍ਰੇਮੀ ਨੇ, ਅਤੇ ਜਿਹੜੇ ਵਿਰੋਧੀ ਨੇ ਉਹ ਵੀ ਕੱਟੜ ਵਿਰੋਧੀ ਨੇ। ਸੋ ਇਹ ਵੀ ਇੱਕ ਜਿਹੜੀ ਚੀਜ਼ ਹੈਗੀ ਹੈ, ਸਿਆਸਤ ਦੇ ਵਿੱਚ ਕਦੇ ਵੀ ਆਪਣੇ ਆਪ ਨੂੰ ਇਸ ਕਿਸਮ ਦਾ ਨਹੀਂ ਦਿਖਾਉਣਾ ਹੁੰਦਾ ਹੈਗਾ। ਤੁਸੀਂ ਬਹੁਤ ਡਿਪਲੋਮੈਟਿਕ ਹੋਣੇ ਚਾਹੀਦੇ ਹੋ, ਡਿਪਲੋਮੈਸੀ ਸਮਝਦੇ ਹੋ, ਡਿਪਲੋਮੈਸੀ ਦੇ ਉੱਤੇ ਆਪਾਂ ਇੱਕ ਪੂਰਾ ਕਰ ਚੁੱਕੇ ਹਾਂ ਕੂਟਨੀਤੀ। ਉੱਦਾਂ ਹੀ ਸਿਆਸਤਦਾਨ ਜਿਹੜੇ ਹੁੰਦੇ ਨੇ ਉਹ ਆਪਣੇ ਆਪ ਨੂੰ ਬੜਾ ਇੱਦਾਂ ਜਿਹਾ ਰੱਖਦੇ ਨੇ, ਜੇ ਕੱਲ੍ਹ ਨੂੰ ਰਾਤ ਹੋਈ ਹੋ ਨਾ, ਮੈਂ ਕਹੂੰਗਾ ਦੇਖਿਆ ਸਾਡੇ ਕਰਕੇ ਹੀ ਦਿਨ ਹੋਇਆ ਸੀ, ਸਾਡੇ ਕਰਕੇ ਹੀ ਸੂਰਜ ਡੁੱਬ ਨਹੀਂ ਰਿਹਾ, ਅਤੇ ਜੇ ਰਾਤ ਹੋ ਗਈ ਅਤੇ ਸਵੇਰ ਨਾ ਚੜ੍ਹੀ ਤਾਂ ਫਿਰ ਸਿਆਸਤਦਾਨ ਕਹਿਣ ਇਹ ਤਾਂ ਜੀ ਦੇਖੋ ਇਹ ਤਾਂ ਇੱਦਾਂ ਹੀ ਹੋਣਾ ਸੀ, ਇਹ ਤਾਂ ਪਿਛਲਿਆਂ ਦੇ ਸਾਰੇ ਇਹੋ ਜਿਹੇ ਕਰ ਰਹੇ ਸੀ, ਜਿਵੇਂ ਅੱਜ ਕੱਲ੍ਹ ਟਰੰਪ ਕਹਿ ਰਹੇ ਨੇ ਨਾ ਵੀ ਪਿਛਲੇ ਰਾਸ਼ਟਰਪਤੀਆਂ ਨੇ ਇਰਾਨ ਨੂੰ ਝਮਲਾਇਆ ਬਹੁਤਾ, ਮੈਂ ਤਾਂ ਉਹਨੂੰ ਲੈਣ 'ਤੇ ਲਿਆਤਾ। ਸੋ ਐਨੀਵੇਜ਼, ਵਲਾਦਮੀਰ ਪੁਤਿਨ ਦੇ ਬਾਰੇ ਜਿਹੜੇ ਰਸ਼ੀਅਨ ਰਾਸ਼ਟਰਪਤੀ ਨੇ, ਉਹਨਾਂ ਦੇ ਬਾਰੇ ਪੌਲਿਨ ਹੈਨਸਨ ਨੇ ਕਿਹਾ ਸੀ ਕਿ ਆਹ ਬੰਦਾ ਹੈ ਕੋਈ ਐਡਾ ਘੈਂਟ, ਇੰਨਾ ਘੈਂਟ ਬੰਦਾ, ਬਈ ਜੇ ਆਸਟ੍ਰੇਲੀਅਨ ਸਿਆਸਤਦਾਨਾਂ ਨੂੰ ਸਿੱਖਣਾ ਚਾਹੀਦਾ ਕਿ ਦੇਸ਼ ਕਿਵੇਂ ਚਲਾਉਣਾ ਤਾਂ ਪੁਤਿਨ ਤੋਂ ਸਿੱਖਣਾ ਚਾਹੀਦਾ। ਇਨਫੈਕਟ ABC ਨੇ ਉਹਨਾਂ ਤੋਂ ਇੱਕ ਇੰਟਰਵਿਊ 'ਚ ਵੀ ਪੁੱਛਿਆ ਸੀਗਾ ਕਿ ਵਟ ਅਬਾਊਟ MH17, ਤੁਸੀਂ ਉਹਦੇ 'ਤੇ ਵੀ ਉਹਨਾਂ ਦੇ ਹੱਕ 'ਚੋਂ, ਕਹਿੰਦੇ ਪੌਲਿਨ ਹੈਨਸਨ ਕਹਿੰਦੀ ਤੁਹਾਡੇ ਕੋਲ ਕੁਛ ਸਬੂਤ ਹੈ, ਤੁਸੀਂ ਦੇਖਿਆ ਉਹਨਾਂ ਨੂੰ ਬਟਨ ਦੱਬਦੇ ਹੋਏ। ਵੈਸੇ ਜਿਹਨਾਂ ਨੂੰ ਨਹੀਂ ਪਤਾ, ਰੈਫਰੈਂਸ ਦੇ ਲਈ ਦੱਸ ਦੇਵਾਂ, ਮਲੇਸ਼ੀਅਨ ਏਅਰਲਾਈਨਸ ਦੀ ਫਲਾਈਟ 17 ਦਾ ਜ਼ਿਕਰ ABC ਦੀ ਪੱਤਰਕਾਰਾ ਕਰ ਰਹੀ ਸੀ, ਜਿਹੜੀ ਐਮਸਟਰਡਮ ਜਿਹੜਾ ਯੂਰਪ ਦਾ ਦੇਸ਼ ਹੈਗਾ, ਨੈਦਰਲੈਂਡ, ਉੱਥੋਂ ਇਹ ਚੱਲਦੀ ਹੈ ਫਲਾਈਟ, ਅਤੇ ਕਲਾਲੰਪੁਰ ਜਾਣੀ ਹੁੰਦੀ ਹੈ, ਪਰ ਜਦੋਂ ਉਹ ਰਸ਼ੀਅਨ ਉੱਪਰੋਂ ਜਾ ਰਹੀ ਸੀਗੀ ਆਸਮਾਨਾਂ ਦੇ ਵਿੱਚੋਂ, ਤਾਂ ਕਿਹਾ ਯੂਰਪ ਦੇ ਵਿੱਚੋਂ ਗੁਜ਼ਰ ਰਹੀ ਸੀ, ਤਾਂ ਕਿਹਾ ਜਾ ਰਿਹਾ ਕਿ ਰੂਸ ਦੀ ਮਾਰਕੇ ਵਾਲੀਆਂ ਮਿਜ਼ਾਈਲਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ। ਰੂਸ ਦੀ ਇੱਕ ਮਿਜ਼ਾਈਲ ਹੈ ਉਹ ਜਿਹੜੀ ਸਰਫੇਸ ਟੂ ਏਅਰ ਹਮਲਾ ਕਰਦੀ ਹੈ, BUC-9M38, ਅਤੇ ਉਹ ਮਿਜ਼ਾਈਲ ਨੇ 17 ਜੁਲਾਈ 2014 ਨੂੰ, ਅੱਜ ਤੋਂ ਲਗਭਗ 14-12 ਸਾਲ ਪਹਿਲਾਂ ਅਟੈਕ ਕੀਤਾ ਸੀ, ਇਸੇ ਮਹੀਨਿਆਂ ਦੇ ਵਿੱਚ 12 ਸਾਲ ਪਹਿਲਾਂ ਉਹ ਅਟੈਕ ਹੋਇਆ ਸੀਗਾ, ਅਤੇ ਯੂਕਰੇਨ ਦੇ ਹਵਾਵਾਂ ਦੇ ਵਿੱਚ ਉਹ ਜਹਾਜ਼ ਜਾ ਰਿਹਾ ਸੀ, ਅਤੇ ਉਦੋਂ 283 ਲੋਕ ਮਰ ਗਏ ਸੀ ਅਤੇ 15 ਜਿਹੜੇ ਲੋਕ ਕਰੂ ਮੈਂਬਰ ਵੀ ਸੀਗੇ ਉਹਦੇ 'ਚ, ਔਰ ਕਿਹਾ ਜਾਂਦਾ ਸੀਗਾ ਕਿ ਰੂਸ ਨੇ ਉਹ ਹਮਲਾ ਇਸ ਕਰਕੇ ਕੀਤਾ ਸੀ। ਇੱਕ ਇਹ ਅਲੱਗ ਅਲੱਗ ਥਿਊਰੀਆਂ ਨੇ, ਵੈਸੇ ਉਹਦੇ ਬਾਰੇ ਹਾਲੇ ਕੁਛ ਨਹੀਂ ਪਤਾ, ਕਿਹਾ ਜਾਂਦਾ ਹੈ ਕਿ ਉਹਦੇ 'ਚ ਕੁਛ ਲੋਕ ਜਿਹੜੇ ਸੀਗੇ ਉਹ ਯੂਕਰੇਨ ਦੇ ਉੱਤੇ ਕਬਜ਼ਾ, ਯੂਕਰੇਨ ਤੋਂ ਰੂਸ ਦਾ ਕਬਜ਼ਾ ਹਟਵਾਉਣ ਦੇ ਲਈ ਉਹਦੇ 'ਚ ਸਵਾਰ ਸੀ, ਬਹੁਤ ਸਾਰੀਆਂ ਥਿਊਰੀਆਂ ਹੈਗੀਆਂ ਨੇ। ਖੈਰ, ਉਹਦੇ 'ਤੇ ਵੀ ਇੱਕ ਆਪਾਂ ਪ੍ਰੋਗਰਾਮ ਕੀਤਾ ਸੀ ਜਿੰਨਾ ਕੁ ਮੇਰੇ ਯਾਦ ਹੈ, ਨਹੀਂ ਕੀਤਾ ਤਾਂ ਜਹਾਜ਼ਾਂ ਦੇ ਕਰੈਸ਼ ਦੇ ਉੱਤੇ ਵੀ ਇੱਕ ਪ੍ਰੋਗਰਾਮ, ਇੱਕ ਵੱਖਰਾ ਇਨਸਾਈਟ ਰਿਪੋਰਟ ਲੈ ਕੇ ਆਵਾਂਗੇ। ਐਨੀਵੇਜ਼, ਉਸ ਹਮਲੇ ਦੇ ਲਈ ਜਿਹੜੇ ਵਲਾਦੀਮੀਰ ਪੁਤਿਨ ਨੇ ਅਕਸਰ ਉਹਨਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਂਦਾ ਹੈ ਕਿ ਉਹਨਾਂ ਦੇ ਕਰਕੇ ਇੱਦਾਂ 250 ਲੋਕ ਜਿਹੜੇ ਸੀ ਉਹ ਮਾਰੇ ਗਏ ਸੀਗੇ, ਔਰ ਉਹਦੇ ਪਿੱਛੇ ਉਹਦਾ ਜਿਹੜਾ ਬੈਕਗਰਾਊਂਡ ਹੈਗਾ ਉਹ ਈਸਟਰਨ ਯੂਕਰੇਨ ਦਾ ਇੱਕ ਆਰਮੀ ਕਨਫਲਿਕਟ ਹੈਗਾ, ਇਸ ਕਰਕੇ ਅਮਰੀਕੀ ਅਖਬਾਰਾਂ ਨੇ ਉਹਨਾਂ ਨੂੰ ਜ਼ਿੰਮੇਦਾਰ ਠਹਿਰਾਇਆ। ਆਸਟ੍ਰੇਲੀਆ ਦੇ ਵਿੱਚ ਵੀ ਮੀਡੀਆ ਨੇ ਪੁਤਿਨ ਨੂੰ ਹੀ ਜ਼ਿੰਮੇਦਾਰ ਠਹਿਰਾਇਆ ਸੀ, ਉਹ ਤੋਂ ਬਾਅਦ ਪੁਤਿਨ ਦੀ ਕਾਫੀ ਥੂ-ਥੂ ਹੋਈ ਸੀ। ਖੈਰ ਉਸ ਵੇਲੇ ਤੇ ਫਿਰ ਉਦੋਂ ਤਾਂ ਪੁਤਿਨ ਦਾ ਪੂਰਾ ਸਟੈਂਡ ਲੈ ਕੇ ਰੱਖਦੇ ਸੀ ਪੌਲਿਨ ਹੈਂਸਨ, ਤੇ ਫਿਰ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਆਪਣਾ ਸਟੈਂਡ ਬਦਲਣਾ ਪੈ ਗਿਆ ਹੁਣ ਜਦੋਂ 2022 'ਚ ਅਟੈਕ ਕੀਤਾ ਨਾ ਰੂਸ ਨੇ ਯੂਕਰੇਨ ਦੇ ਉੱਤੇ, ਹੁਣ ਪੂਰਾ ਹੀ ਆਸਟ੍ਰੇਲੀਅਨ ਮੀਡੀਆ ਯੂਕਰੇਨ ਦੇ ਹੱਕ 'ਚ ਖੜਾ ਸੀ ਅਤੇ ਰੂਸ ਦੇ ਉਲਟ ਖੜਾ ਸੀ। ਅੱਛਾ, ਇਹ ਵੀ ਦੋਗਲਾ ਰਵੱਈਆ ਹੈਗਾ। ਜਦੋਂ ਤੋਂ ਕਹਿੰਦੇ ਨੇ ਕਿ 16,000 ਲੋਕਾਂ ਦਾ, ਯੂਕਰੇਨੀ ਲੋਕਾਂ ਦਾ ਕਤਲ ਕੀਤਾ ਪੁਤਿਨ ਨੇ, ਕਿਉਂਕਿ ਯੂਕਰੇਨ 'ਤੇ ਅਟੈਕ ਕੀਤਾ, ਅਤੇ ਇਸ ਕਰਕੇ ਪੁਤਿਨ ਦੇ ਖਿਲਾਫ ਇੰਟਰਨੈਸ਼ਨਲ ਕੋਰਟ ਨੇ ਵਾਰੰਟ ਵੀ ਜਾਰੀ ਕੀਤਾ ਹੋਇਆ, ਅਤੇ ਸੇਮ ਵਾਰੰਟ ਤਾਂ ਉਹੀ ਇੰਟਰਨੈਸ਼ਨਲ ਕੋਰਟ ਨੇ ਨਿਤਨਯਾਹੂ ਦੇ ਖਿਲਾਫ ਵੀ ਕੀਤਾ ਹੋਇਆ, ਕਿਉਂਕਿ ਜੇ ਇੱਧਰ 16,000 ਲੋਕ ਮਰੇ ਨੇ ਤਾਂ ਇੱਧਰ 76,000 ਲੋਕ ਮਰੇ ਨੇ ਗਜ਼ਾ 'ਚ। ਸੋ ਵੱਡਾ ਵਾਰੰਟ ਤਾਂ ਮੇਰੇ ਖਿਆਲ ਦੇ ਨਾਲ 4 ਗੁਣਾ ਵੱਡਾ ਵਾਰੰਟ ਤਾਂ ਨਿਤਨਯਾਹੂ ਦੇ ਖਿਲਾਫ ਹੋਣਾ ਚਾਹੀਦਾ। ਇਹ ਦੋਗਲਾ ਰਵੱਈਆ ਹੁੰਦਾ ਹੈ ਜਿਹੜਾ ਨਾ ਇਸ ਕਿਸਮ ਦੀ ਜਿਹੜੀ ਵਾਈਟ ਪੋਲੀਟਿਕਸ ਹੈ ਜਾਂ ਨੋਨ ਵਾਈਟ ਪੋਲੀਟਿਕਸ ਹੈ ਇਹਦੇ ਵਿੱਚ, ਔਰ ਇਹ ਬੜਾ ਬਹੁਤ ਆਪਣੇ ਆਪ ਨੂੰ ਕੰਫਰਟੇਬਲ ਰੱਖ ਕੇ ਰਵੱਈਆ ਹੈਗਾ ਕਿ ਜੇ ਤਾਂ ਸਾਡੇ ਹੱਕ ਦੀ ਗੱਲ ਹੈਗੀ ਹੈ ਤਾਂ ਫਿਰ ਤਾਂ ਅਸੀਂ ਚੀਕ ਚਿੱਲਾ ਕੇ ਬੋਲਾਂਗੇ ਕਿ ਆਹ ਦੇਖੋ ਜੀ ਰੂਸ ਨੇ ਕੀ ਕਾਰਾ ਕਰਤਾ। ਜਦ ਤੱਕ ਰੂਸ ਨੇ ਯੂਕਰੇਨ 'ਤੇ ਅਟੈਕ ਕੀਤਾ ਸੀਗਾ ਉਦੋਂ ਤੱਕ ਤਾਂ ਰੂਸ ਦਾ ਰਾਸ਼ਟਰਪਤੀ ਗੁਨਾਹਗਾਰ ਸੀ, ਹੁਣ ਜਦੋਂ ਨਿਤਨਯਾਹੂ ਨੇ ਉਹਨਾਂ ਤੋਂ 4-5 ਗੁਣਾ ਵੱਧ ਬੱਚੇ ਮਾਰਤੇ, ਮਹਿਲਾਵਾਂ ਮਾਰਤੀਆਂ, ਅਤੇ ਹੁਣ ਰੂਸ ਦੇ ਗੁਨਾਹਗਾਰ ਦੀ ਗੱਲ ਓਨੀ ਨਹੀਂ ਹੁੰਦੀ ਕਿਉਂਕਿ ਫਿਰ ਸਾਡੇ ਵਾਲਾ ਵੀ ਤਾਂ ਮੈਲਾ ਹੀ ਹੈਗਾ। ਅੱਛਾ, ਇਸ ਸਾਰੇ ਪਾਸੇ ਦੇ ਵਿੱਚ ਹੁਣ ਮੈਂ ਜਿਹੜੀ ਗੱਲ ਕਰਨ ਲੱਗਿਆ ਸੀਗਾ ਕਿ ਹੁਣ ਪੌਲਿਨ ਹੈਂਸਨ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਖੜਦੇ ਹੈਗੇ, ਸੋ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਹੱਕ ਦੇ ਵਿੱਚ ਉਹ ਖੜੇ ਕੁਝ ਸੈਕਿੰਡ ਦੇ ਲਈ ਜਾਂ ਕੁਝ ਮਿੰਟਾਂ ਦੇ ਲਈ ਜਾਂ ਉਸ ਪੋਡਕਾਸਟ ਦੇ ਵਿੱਚ ਸਿਰਫ ਵਾਹ ਵਾਈ ਕੱਟਣ ਦੇ ਲਈ। ਪਹਿਲਾਂ ਮੋਨੋਕਲਚਰ ਵਾਲੀ ਬਹਿਸ ਛੇੜਤੀ, ਹੁਣ ਆ ਵਾਈਟ ਆਸਟ੍ਰੇਲੀਆ ਪਾਲਿਸੀ ਵਾਲੀ ਬਹਿਸ ਛੇੜਤੀ, ਬਸ ਬਹਿਸਾਂ ਛੇੜੀ ਜਾਓ ਅਤੇ ਸਾਨੂੰ ਅਲੱਗ ਅਲੱਗ ਮੁੱਦੇ ਦੇ ਹੀ ਰੱਖੋ, ਅਲੱਗ ਅਲੱਗ ਜੱਪ ਪਾਈ ਰੱਖੋ, ਆਸਟ੍ਰੇਲੀਆ ਦੀ ਕਮਿਊਨਿਟੀ ਨੂੰ ਡਿਵਾਈਡ ਕਰੀ ਰੱਖੋ। ਬਟ ਜਿੱਦਾਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਬਾਰੇ ਅੱਜ ਪੂਰੀ ਤੁਹਾਨੂੰ ਜਾਣਕਾਰੀ ਦੇਣੀ ਹੈ, ਕੀ ਸੀ ਕੀ ਹੈ ਕਿਉਂ ਹੁਣ ਇਹਦੀ ਗੱਲ ਕਰਨ ਤੋਂ ਸਿਆਸਤਦਾਨ ਜਿਹੜੇ ਨੇ ਬਚ ਰਹੇ ਨੇ, ਭਾਵੇਂ ਕਿ ਜਿਨ੍ਹਾਂ ਨੇ ਗੱਲ ਕਹਿ ਵੀ ਦਿੱਤੀ ਹੈ, ਮੂੰਹ ਤੋਂ ਕੱਢ ਵੀ ਦਿੱਤੀ ਹੈ, ਭਾਵੇਂ ਕਿ ਉਹ ਵੀ ਲੋਕ ਜਿਹੜੇ ਆਪਣੇ ਆਪ ਨੂੰ ਦੋ ਇੱਕ ਲਕੀਰ ਹੁੰਦੀ ਹੈ ਨਾ, ਜਦੋਂ ਤੁਹਾਨੂੰ ਫਰੈਂਚ ਰੈਵੋਲਿਊਸ਼ਨ ਦੇ ਬਾਰੇ ਦੱਸਿਆ ਸੀ ਕਿ ਇੱਕ ਸੈਂਟਰਲਿਸਟ ਅਪਰੋਚ ਹੁੰਦੀ ਹੁੰਦੀ ਹੈ, ਸੈਂਟਰਲਿਸਟ ਅਪਰੋਚ ਤੋਂ ਜਿਹੜੇ ਖੱਬੇ ਪੱਖ ਦੇ ਹੁੰਦੇ ਨੇ ਉਹ ਜ਼ਿਆਦਾਤਰ ਪੂੰਜੀਵਾਦ ਦੇ ਖਿਲਾਫ ਹੁੰਦੇ ਨੇ, ਮਜ਼ਦੂਰਾਂ ਦੇ ਹੱਕ ਦੇ ਹੁੰਦੇ ਨੇ, ਲੈਫਟਿਸਟ ਪਾਰਟੀਆਂ ਹੁੰਦੀਆਂ ਨੇ ਉਹ। ਜਿਹੜੇ ਸੈਂਟਰਲਿਸਟ ਅਪਰੋਚ ਤੋਂ ਰਾਈਟ ਵਿੰਗ ਵੱਲ ਹੁੰਦੇ ਨੇ ਉਹ ਐਕਸਟ੍ਰੀਮਿਸਟ ਅਪਰੋਚ ਵਾਲੇ ਹੁੰਦੇ ਨੇ, ਪੂੰਜੀਪਾਤੀਵਾਦ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਹੁੰਦੇ ਨੇ। ਔਰ ਜਿੱਦਾਂ ਪੌਲਿਨ ਹੈਂਸਨ ਨੇ, ਉਹ ਤਾਂ ਖੁਦ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਦੇ ਨਾਲ ਗੇੜੇ ਕੱਢਦੇ ਨੇ ਇਟਲੀ ਦੇ, ਯੂਕੇ ਦੇ, ਮੇਰਾ ਵੀ ਕੋਈ ਇਹੋ ਜਿਹਾ ਫਰੈਂਡ ਹੋਣਾ ਚਾਹੀਦਾ ਦੇਸ਼ ਦਾ, ਸਭ ਤੋਂ ਅਮੀਰ ਬੰਦਾ ਨਾ ਵੀ ਹੋਵੇ, 10ਵਾਂ 12ਵਾਂ ਅਮੀਰ ਵੀ ਕੋਈ ਚੱਲੂਗਾ, ਕੋਈ 5ਵੇਂ ਨੰਬਰ ਦਾ ਅਮੀਰ ਵੀ ਹੈਗਾ ਤਾਂ ਦੱਸ ਦਿਓ ਭਾਈ, ਆਪਾਂ ਆੜੀ ਪਾਈਏ ਇਕੱਠੇ, ਆਪਾਂ ਵੀ ਘੁੰਮ ਕੇ ਆਈਏ, ਚਲੋ ਇਟਲੀ ਯੂਕੇ ਨਾ ਸੀ ਆਪ ਫਿਜੀ ਤੱਕ ਹੀ ਗੇੜਾ ਕਢਾ ਲਿਓ। ਇਹੋ ਜਿਹਾ ਕੋਈ ਨਾ ਕੋਈ ਬੰਦਾ ਹੋਣਾ ਚਾਹੀਦਾ। ਪੌਲਿਨ ਹੈਂਸਨ ਦੀ ਇੱਕ ਤਾਂ ਹੈਗੀ ਹੈ ਜੀਨਾ ਰਾਈਨਹਾਰਟ, ਪੱਕੀ ਆੜੀ ਹੈਗੀ ਹੈ, ਨਾਲੇ ਆਪਣਾ ਹੈਲੀਕਾਪਟਰ ਦੇ ਲੱਗਦੀ ਹੈ, ਲੈ ਸਹੇਲੀਏ ਜਾਇਆ ਜਿੱਥੇ ਭੈਣੇ ਜਾਣਾ ਹੈਗਾ ਗੇੜਾ ਕੱਢਿਆ। ਬੈਕ ਟੂ ਦੀ ਟੋਪਿਕ, ਵਾਈਟ ਆਸਟ੍ਰੇਲੀਆ ਪਾਲਿਸੀ ਆਸਟ੍ਰੇਲੀਆ ਦੇ ਇਤਿਹਾਸ ਦਾ ਬੜਾ ਮਹੱਤਵਪੂਰਨ ਔਰ ਬੜਾ ਵਿਵਾਦਪੂਰਨ ਅਧਿਆਇ ਹੈਗਾ। ਅੱਜ ਹੁਣ ਇਸ ਪਾਲਿਸੀ ਦੀ ਤੁਲਨਾ ਦੂਜੇ ਦੇਸ਼ਾਂ ਦੇ ਨਾਲ, ਕੌਮਾਂਤਰੀ ਕਾਨੂੰਨ ਕੀ ਕਹਿੰਦੇ ਨੇ, ਇਮੀਗ੍ਰੇਸ਼ਨ ਨਿਯਮਾਂ ਨੂੰ ਲੈ ਕੇ ਇਸ ਪੂਰੇ ਮਸਲੇ ਦੇ ਉੱਤੇ, ਮੈਂ ਇਹ ਨਹੀਂ ਕਹੂੰਗਾ ਕਿ ਬਹੁਤ ਡਿਟੇਲਡ ਬੜੀ ਗਹਿਰੀ ਰਿਸਰਚ ਮੈਂ ਕੱਢ ਕੇ ਆਇਆ ਕਰਕੇ ਆਇਆ, ਪਰ ਕਾਫੀ ਮਿਹਨਤ ਕਰਕੇ ਆਇਆ ਹੈਗਾ। ਸੋ ਜਿੰਨੀ ਕੁ ਵੀ ਕਰਕੇ ਆਇਆ ਉਨਾ ਕੁ ਸੁਣ ਲਿਓ ਤਾਂ ਕਿ ਸਮਝ ਲੱਗ ਜਾਵੇ ਤੁਹਾਨੂੰ, ਪੰਜਾਬੀ 'ਚ ਸਮਝਾਉਣ ਆਇਆ, ਵੱਡੀ ਗੱਲ ਇਹ ਹੈ ਕਿ ਪੰਜਾਬੀ 'ਚ ਦੱਸਣ ਆਇਆ ਤੁਹਾਨੂੰ ਕਿ ਵਾਈਟ ਆਸਟ੍ਰੇਲੀਆ ਪਾਲਿਸੀ, ਵਟ ਵਾਸ ਦੀ ਵਾਈਟ ਆਸਟ੍ਰੇਲੀਆ ਪਾਲਿਸੀ, ਅਤੇ ਕਿਉਂ ਹੁਣ ਇਹਦੀ ਗੱਲ ਨਹੀਂ ਹੋਣੀ ਚਾਹੀਦੀ, ਅਤੇ ਜੇ ਕੋਈ ਕਰ ਰਿਹਾ ਹੈਗਾ ਤਾਂ ਫਿਰ ਉਹ ਕਿਉਂ ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਨਾਲ ਆਪਣਾ ਪੋਲੀਟੀਕਲ ਸੁਸਾਈਡ ਕਰ ਰਿਹਾ। ਪ੍ਰੋਗਰਾਮ ਇਨਸਾਈਟ ਰਿਪੋਰਟ।

ਬੇਸਿਕਲੀ ਜਦੋਂ ਵਾਈਟ ਆਸਟ੍ਰੇਲੀਆ ਪਾਲਿਸੀ ਦੀ ਗੱਲ ਕਰਦੇ ਨਾ ਤਾਂ ਇੱਕ ਗੱਲ ਸਮਝ ਕੇ ਚੱਲਿਓ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਕੋਈ ਇੱਕ ਇੱਕ ਕੋਈ ਨੀਤੀ ਨਹੀਂ ਸੀ, ਕੋਈ ਇੱਕ ਪਾਲਿਸੀ ਨਹੀਂ ਸੀਗੀ, ਬਲਕਿ ਉਹ ਮਲਟੀਪਲ ਪਾਲਿਸੀਜ਼ ਦਾ ਇੱਕ ਗਰੁੱਪ ਸੀ। ਅਲੱਗ ਅਲੱਗ ਨੀਤੀਆਂ ਸੀਗੀਆਂ, ਅਲੱਗ ਅਲੱਗ ਜਿਹੜੇ ਕਾਨੂੰਨ ਸੀਗੇ ਜਿਹੜੇ ਉਹਦੇ ਤਹਿਤ ਉਸ ਵਕਤ ਦੀ ਸਰਕਾਰ ਵਰਤਦੀ ਸੀ। ਉਸ ਵਕਤ ਦੀ ਮਤਲਬ ਜਦੋਂ 1901 ਦੇ ਵਿੱਚ ਆਸਟ੍ਰੇਲੀਆ ਫੈਡਰੇਸ਼ਨ ਬਣਿਆ ਸੀ, ਉਹ ਤੋਂ ਬਾਅਦ ਹੀ ਸੰਵਿਧਾਨ ਆਇਆ ਨਾ ਸਾਡੇ ਕੋਲ। ਉਹ ਤੋਂ ਪਹਿਲਾਂ ਵੀ ਸਰਕਾਰ ਸੀ ਪਰ ਉਹ ਚੱਲਦੀ ਸੀ ਇੰਗਲੈਂਡ 'ਚੋਂ ਬੈਠ ਕੇ। ਇੰਗਲੈਂਡ ਦਾ ਜਿਹੜੀ ਸ਼ਾਹੀ ਗੱਦੀ ਸੀ ਉਹ ਇੱਥੇ ਆਸਟ੍ਰੇਲੀਆ ਨੂੰ ਚਲਾਉਂਦੀ ਸੀ, ਅਤੇ ਆਸਟ੍ਰੇਲੀਆ ਦੀਆਂ ਅਲੱਗ ਅਲੱਗ ਕਲੋਨੀਆਂ ਸੀ, ਜਾਂ ਇੰਝ ਕਹਿ ਲਓ ਕਿ ਬ੍ਰਿਟੇਨ ਦੀਆਂ ਅਲੱਗ ਅਲੱਗ ਕਲੋਨੀਆਂ ਸੀ। ਨਿਊ ਸਾਊਥ ਵੇਲਸ ਇੱਕ ਕਲੋਨੀ ਸੀ, ਵਿਕਟੋਰੀਆ ਇੱਕ ਕਲੋਨੀ ਸੀ, ਤਸਮੇਨੀਆ ਇੱਕ ਕਲੋਨੀ ਸੀ, ਕੁਇਨਜ਼ਲੈਂਡ ਇੱਕ ਕਲੋਨੀ ਸੀ। ਉਹ ਬਾਅਦ ਦੇ ਵਿੱਚ ਕਲੋਨੀਆਂ ਇਕੱਠੀਆਂ ਕਰਕੇ ਸਟੇਟਸ ਬਣਾ ਦਿੱਤੀਆਂ ਗਈਆਂ, ਸਟੇਟਸ ਨੂੰ ਜੋੜ ਕੇ ਇੱਕ ਦੇਸ਼ ਬਣਾ ਦਿੱਤਾ ਗਿਆ। ਇੱਕ ਕਲੋਨੀ ਜਿਹੜੀ ਨਿਊਜ਼ੀਲੈਂਡ ਉਹ ਅੱਡ ਕਰ ਦਿੱਤੀ ਗਈ, ਉਹਨੂੰ ਵੀ ਇੱਕ ਅਲੱਗ ਦੇਸ਼ ਦਾ ਸਟੇਟਸ ਦੇ ਦਿੱਤਾ ਗਿਆ, ਅਤੇ 1901 ਦੇ ਵਿੱਚ ਆਸਟ੍ਰੇਲੀਆ ਦਾ ਸੰਵਿਧਾਨ ਬਣਾਇਆ ਗਿਆ, ਅਤੇ ਆਸਟ੍ਰੇਲੀਆ ਇੱਕ ਸੁਤੰਤਰ ਵੱਖਰਾ ਮੁਲਕ ਹੋਇਆ, ਇਹਦਾ ਇੱਕ ਆਪਣਾ ਪ੍ਰਧਾਨ ਮੰਤਰੀ ਦਿੱਤਾ ਗਿਆ। ਇਹਦੇ ਫੈਸਲੇ ਇੱਥੋਂ ਹੀ ਲਏ ਜਾਣ ਲੱਗ ਪਏ, ਹਾਲਾਂਕਿ ਰਾਸ਼ਟਰਪਤੀ ਨਹੀਂ ਦਿੱਤਾ, ਫੈਡਰਲ ਸਿਸਟਮ ਹੀ ਸਾਨੂੰ ਦਿੱਤਾ ਗਿਆ, ਰਿਪਬਲਿਕਨ ਸਿਸਟਮ ਨਹੀਂ ਦਿੱਤਾ ਗਿਆ। ਉਹਦੇ ਵੀ ਅਲੱਗ ਜਿਹੜੇ ਨੇ ਜ਼ਿਕਰ ਆਪਾਂ ਬੜੀ ਵਾਰ ਕਰ ਚੁੱਕੇ ਹਾਂ ਕਿ ਰਾਸ਼ਟਰਪਤੀ ਦਾ ਮਤਲਬ ਇਹ ਹੁੰਦਾ ਕਿ ਦੇਸ਼ ਦੀਆਂ ਤਾਕਤਾਂ ਦੇਸ਼ ਦੇ ਅੰਦਰ, ਇਹਦਾ ਮਤਲਬ ਇਹ ਨਹੀਂ ਹੈ ਕਿ ਹਾਲੇ ਵੀ ਸ਼ਾਹੀ ਗੱਦੀ ਸਾਡੇ ਫੈਸਲੇ ਲੈਂਦੀ ਹੈ। ਜਿਹੜੇ ਵੀ ਡਿਸੀਜਨਸ ਹੈਗੇ ਨੇ ਇੰਟਰਨੈਸ਼ਨਲ ਡਿਪਲੋਮੈਸੀ ਤੋਂ ਲੈ ਕੇ ਦੇਸ਼ ਦੀਆਂ ਪਾਲਿਸੀਜ਼ ਤੈਅ ਕਰਨ ਤੱਕ, ਉਹ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਹੀ ਲੈਂਦਾ ਹੈਗਾ, ਬਟ ਇੱਕ ਸਿਰਫ ਇੱਜ਼ਤ ਦੇ ਤੌਰ ਦੇ ਉੱਤੇ ਅਸੀਂ ਹਾਲੇ ਵੀ ਜਿਹੜਾ ਆਪਣੀ ਇੱਕ ਵਾਗਡੋਰ ਹੈ ਉਹ ਇੰਗਲੈਂਡ ਨੂੰ ਸੌਂਪ ਰੱਖੀਏ, ਅਤੇ ਕਿਉਂਕਿ ਇੰਗਲੈਂਡ ਦਾ ਰਾਜਾ ਜਾਂ ਜਿਹੜਾ ਵੀ ਰਾਣੀ ਹੁੰਦਾ ਸ਼ਾਹੀ ਗੱਦੀ ਦਾ ਦੇਸ਼ 'ਚ ਮੌਜੂਦ ਨਹੀਂ ਰਹਿ ਸਕਦਾ, ਇੰਗਲੈਂਡ 'ਚ ਬਹਿੰਦੇ ਨੇ, ਇਸ ਕਰਕੇ ਉਹਨਾਂ ਦਾ ਰਿਪ੍ਰੈਜੈਂਟੇਟਿਵ ਜਿਹੜਾ ਗਵਰਨਰ ਜਨਰਲ ਉਹ ਆਸਟ੍ਰੇਲੀਆ ਨੂੰ ਦੇ ਦਿੱਤਾ ਗਿਆ। ਸੋ ਇਹ ਇੱਕ ਮੋਟਾ ਮੋਟਾ ਜਿਹਾ ਇਤਿਹਾਸ। ਨਾ ਵਾਈਟ ਆਸਟ੍ਰੇਲੀਆ ਪਾਲਿਸੀ 70s ਦੇ ਦਹਾਕੇ ਤੱਕ ਰਹੀ, ਬਟ ਇਹ ਇੱਕਦਮ ਖਤਮ ਨਹੀਂ ਹੋਈ, ਜਿਹੜੇ ਵਾਰ ਵਾਰ ਖਬਰਾਂ ਦੇ ਵਿੱਚ ਵੀ ਸਾਨੂੰ ਦੱਸਣਾ ਪੈਂਦਾ ਕਿ ਗੌ ਵਿਟਲਮ ਦੇ ਟਾਈਮ 'ਤੇ ਖਤਮ ਹੋ ਗਈ, ਉਹਨੂੰ ਵੀ ਅੱਜ ਤੁਹਾਨੂੰ ਥੋੜ੍ਹੀ ਜਿਹੀ ਡਿਟੇਲ 'ਚ ਸਮਝਾਵਾਂਗੇ। ਇੱਕਦਮ ਨਹੀਂ ਹੋਈ, ਇਟ ਟੁੱਕ ਟਾਈਮ ਟੂ ਐਬੋਲਿਸ਼, ਬਲਕਿ ਉਹਦੇ ਪਿੱਛੇ ਵੀ ਆਪਣੀ ਇੱਕ ਪ੍ਰੋਸੈਸ ਸੀਗੀ, ਉਹ ਪ੍ਰੋਸੈਸ ਤੁਹਾਨੂੰ ਸਮਝਾਉਂਦੇ ਹੈਗੇ। ਬਟ 1901 ਤੋਂ ਲੈ ਕੇ ਦੀ ਬਿਗਨਿੰਗ ਫਰੋਮ 1901 ਜਦੋਂ ਤੋਂ ਦੇਸ਼ ਫੈਡਰੇਸ਼ਨ ਬਣਿਆ, ਜਦੋਂ ਤੋਂ ਸਾਡਾ ਸੰਵਿਧਾਨ ਬਣਿਆ, 70s ਦੇ ਦਹਾਕੇ ਤੱਕ ਜਿਹੜੇ ਯੂਰੋਪੀਅਨ ਲੋਕ ਸੀਗੇ ਉਹ ਆ ਸਕਦੇ ਸੀ, ਖਾਸ ਤੌਰ ਦੇ ਉੱਤੇ ਗੈਰ ਯੂਰੋਪੀਅਨ ਜਾਂ ਫਿਰ ਜਿਹੜੇ ਨੌਰਥ ਅਮੈਰੀਕਨ ਲੋਕ ਸੀ, ਅਮੈਰੀਕਾ, ਕੈਨੇਡਾ, ਗ੍ਰੀਨਲੈਂਡ ਦੇ ਲੋਕ, ਇਹ ਆ ਸਕਦੇ ਸੀ। ਜਿਹੜੇ ਏਸ਼ੀਆਈ ਲੋਕ ਸੀ, ਸਪੈਸ਼ਲੀ ਲੈਟਿਨ ਕੰਟਰੀ ਦੇ, ਤਾਂ ਲੋਕ ਇੱਥੇ ਆਉਂਦੇ ਵੀ ਨਹੀਂ ਸੀ, ਬਲਕਿ ਉਹਨਾਂ ਨੂੰ ਲਿਆਇਆ ਜਾ, ਉਹ ਵੀ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦਾ, ਜਾਂ ਫਿਰ ਜਿਹੜੇ ਪੈਸੀਫਿਕ ਆਪਣੇ ਆਲੇ ਦੁਆਲੇ ਦੇ ਜਿਹੜੇ ਟਾਪੂ ਮੁਲਕ ਹੈਗੇ ਨੇ, 12-13-14 ਦੇਸ਼ ਹੈਗੇ ਨੇ, ਹਨਾ, ਸਮੋਆ ਹੋ ਗਿਆ, ਟੋਂਗਾ ਹੋ ਗਿਆ, ਪਾਪੂਆ ਨਿਊ ਗਿਨੀ, ਇਹ ਸਾਰੇ ਅੱਡ ਅੱਡ ਦੇਸ਼ ਜਿਹੜੇ ਹੈਗੇ ਨੇ, ਇਹਨਾਂ ਦੇ ਲੋਕਾਂ ਨੂੰ ਆਸਟ੍ਰੇਲੀਆ ਦੇ ਵਿੱਚ ਆਉਣ ਨਹੀਂ ਸੀ ਦਿੱਤਾ ਜਾਂਦਾ। ਇਮੀਗ੍ਰੇਸ਼ਨ ਦਾ ਲਾਅ ਹੀ ਇਹੋ ਜਿਹਾ ਬਣਿਆ ਹੋਇਆ ਸੀਗਾ, ਔਰ ਉਹ ਲਾਅ ਨੂੰ, ਉਹ ਗਰੁੱਪ ਆਫ ਲਾਅਸ ਨੂੰ ਕਹਿੰਦੇ ਸੀ ਵਾਈਟ ਆਸਟ੍ਰੇਲੀਆ ਪਾਲਿਸੀ, ਤਾਂ ਕਿ ਸਿਰਫ ਬ੍ਰਿਟਿਸ਼ਰਸ ਜਾਂ ਫਿਰ ਮੋਟੇ ਤੌਰ 'ਤੇ ਕਹਿ ਲਈਏ ਕਿ ਐਂਗਲੋ ਸੈਲਟਿਕ ਜਿਹੜੇ ਲੋਕ ਨੇ ਉਹ ਇਸ ਦੇਸ਼ ਦੇ ਉੱਤੇ ਆਪਣਾ ਕੰਟਰੋਲ ਬਣਾ ਕੇ ਰੱਖਣ। ਸ਼ੁਰੂਆਤ ਦੇ ਵਿੱਚ ਜਿਹੜਾ ਪੌਲਿਨ ਹੈਨਸਨ ਦਾ ਪੋਡਕਾਸਟ ਦਾ ਇੱਕ ਹਿੱਸਾ ਤੁਹਾਨੂੰ ਸੁਣਾਇਆ ਸੀ, ਉਹ 'ਚ ਦੱਸਿਆ ਉਹਨਾਂ ਨੇ ਕਿ ਯੂਰਪੀਅਨ ਲੋਕ ਆਉਂਦੇ ਸੀਗੇ, ਚਿੱਟੇ ਚਮੜੀ ਵਾਲੇ ਲੋਕ ਆਉਂਦੇ ਸੀ, ਬਟ ਉਹਨਾਂ ਨੇ ਥੋੜ੍ਹਾ ਜਿਹਾ ਟਾਈਮ ਲਿਆ, ਭਾਵੇਂ ਕਿ ਉਹਨਾਂ ਨੂੰ ਇੰਗਲਿਸ਼ ਨਹੀਂ ਵੀ ਆਉਂਦੀ ਸੀ, ਚਾਹੇ ਉਹ ਫਰੈਂਚ ਬੋਲਦੇ ਸੀ, ਜਰਮਨ ਬੋਲਦੇ ਸੀ, ਗ੍ਰੀਕ ਬੋਲਦੇ ਸੀ, ਦੇ ਟੁੱਕ ਦੇ ਟਾਈਮ, ਬਟ ਦੈਨ ਦੇ ਅਸਿਮੀਲੇਟਿਡ ਇਨ ਦੀ ਆਸਟ੍ਰੇਲੀਅਨ ਕਲਚਰ। ਥੋੜ੍ਹਾ ਜਿਹਾ ਟਾਈਮ ਹੋਣ ਵਾਲੇ ਲੋਕਾਂ ਨੂੰ ਵੀ ਦੇ ਦਿਓ, ਜੇ ਉਹਨਾਂ ਨੂੰ ਤੁਸੀਂ 30-40-50 ਸਾਲ ਦਿੱਤੇ ਨੇ ਤਾਂ 10, ਮੇਰੇ ਖਿਆਲ ਨਾਲ 10-15 ਸਾਲ ਲੱਗਦੇ ਹੈਗੇ ਨੇ ਪੱਕਾ ਹੋਣ ਤੋਂ ਬਾਅਦ ਇੱਕ ਬੰਦੇ ਨੂੰ, ਅਤੇ ਉਹ ਵੀ ਇੱਥੇ 'ਚ ਗੜੁੱਚੀ ਹੋ ਜਾਂਦਾ, ਫਿਰ ਉਹ ਵੀ ਆਸਟ੍ਰੇਲੀਅਨ ਕਲਚਰ ਤਾਂ ਇਹੀ ਹੈ ਨਾ, ਵੱਧ ਤੋਂ ਵੱਧ ਕਿ ਹਰੇ ਰੰਗ ਦੀ ਜਾਂ ਪੀਲੇ ਰੰਗ ਦੀ ਟੋਪੀ ਪਹਿਨੋ, ਆਸਟ੍ਰੇਲੀਆ ਦਾ ਝੰਡਾ ਚੱਕੋ, ਅਤੇ ਗੋ ਸੋਕੇਰੂਸ ਗੋ, ਪੈਰਾਂ 'ਚ ਚੱਪਲਾਂ ਪਾਓ, ਬਾਰਬੀਕਿਊ ਕਰੋ, ਦੈਟਸ ਵਾਟ ਇਜ਼ ਦ ਕਲਚਰ ਇਜ਼। ਹੋਰ ਕਲਚਰ ਕੀ ਹੈ ਆਸਟ੍ਰੇਲੀਆ ਦਾ? ਆਸਟ੍ਰੇਲੀਆ ਦਾ ਕੋਈ ਆਪਣਾ ਕਲਚਰ ਤਾਂ ਹੈ ਨਹੀਂ, ਮਲਟੀਕਲਚਰਲ ਕੰਟਰੀ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਅਲੱਗ ਅਲੱਗ ਦੇਸ਼ਾਂ ਨੇ ਆ ਕੇ ਇੱਥੇ ਆਪਣਾ ਆਪਣਾ ਕਲਚਰ ਲਿਆਂਦਾ। ਆਸਟ੍ਰੇਲੀਆ ਦੀ ਇੱਕ ਲੈਂਗੁਏਜ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਇੰਗਲਿਸ਼ ਹੋਣੀ ਚਾਹੀਦੀ ਹੈ, ਉਹਦਾ ਤਾਂ ਸਟੈਂਡ ਮੈਂ ਵੀ ਲੈਣਾ, ਉਹਦਾ ਤਾਂ ਸਟੈਂਡ ਠੀਕ ਹੈ ਕਿ ਤੁਸੀਂ ਆਪੋ ਆਪਣੀਆਂ ਭਾਸ਼ਾਵਾਂ ਆਪਣੇ ਘਰਾਂ ਦੇ ਵਿੱਚ ਬੋਲੋ, ਬਟ ਜਦੋਂ ਤੁਸੀਂ ਕੰਮ ਦੇ ਉੱਤੇ ਆ ਜਾਂਦੇ ਹੋ, ਸੜਕ ਦੇ ਉੱਤੇ ਆ ਜਾਂਦੇ ਹੋ, ਤਾਂ ਤੁਹਾਡੀ ਅੰਗਰੇਜ਼ੀ ਹੀ ਹੋਣੀ ਚਾਹੀਦੀ ਹੈ, ਜਿਹਦੀ ਅੱਜ ਕੱਲ੍ਹ ਇੱਕ ਬਹਿਸ ਵੀ ਤੁਰ ਪਈ ਹੈ ਕਿ ਜਿਹੜੇ ਟਰੱਕ ਡਰਾਈਵਰਸ ਨੇ ਸਪੈਸ਼ਲੀ ਆਪਣੇ ਪੰਜਾਬੀ ਵੀਰ, ਉਹਨਾਂ ਦਾ ਬਾਈਕਾਟ ਹੋ ਰਿਹਾ, ਉਹ ਅੰਗਰੇਜ਼ੀ ਨਹੀਂ ਬੋਲ ਪਾਉਂਦੇ ਜਾਂ ਬੋਲਦੇ ਨਹੀਂ, ਦੈਟ ਇਜ਼ ਰੋਂਗ। ਦੇਖੋ, ਰੇਸ਼ੀਅਲ ਡਿਸਕ੍ਰਿਮੀਨੇਸ਼ਨ ਇਜ਼ ਰੋਂਗ ਆਲਸੋ, ਬਟ ਅੰਗਰੇਜ਼ੀ ਨਾ ਸਿੱਖਣਾ ਔਰ ਇਸ ਕਲਚਰ ਦੇ ਵਿੱਚ ਅਸਿਮੀਲੇਟ ਨਾ ਹੋਣਾ, ਇਹ ਸਾਡੀ ਵੀ ਗਲਤੀ ਹੈਗੀ, ਸਾਨੂੰ ਵੀ ਸਮਝਣਾ ਪਏਗਾ।
ਹਰ ਇੱਕ ਚੀਜ਼ ਦੇ ਉੱਤੇ ਪੋਲੀਨੀ ਗਲਤ ਨਹੀਂ ਹੈਗੀ ਆ, ਜਿਹੜੇ ਸੈਟਲਰਸ ਆ ਉਹਨਾਂ ਦੇ ਉੱਤੇ ਨਹੀਂ ਗੱਲ ਪਾ ਦੇਣੀ ਚਾਹੀਦੀ, ਅੰਗਰੇਜ਼ੀ ਸਿੱਖਣੀ ਚਾਹੀਦੀ ਹੈ, ਅੰਗਰੇਜ਼ੀ ਬੋਲਣ ਵਾਲਾ ਮੁਲਕ ਹੈਗਾ, ਹੋਰੇ ਮੁਲਕ ਇਟਾਲੀਅਨ ਥੋੜ੍ਹੇ ਆ, ਇਟਲੀ ਥੋੜ੍ਹੇ ਇੱਥੇ ਦੇ ਲੋਕ ਹੈਗੇ ਨੇ, ਉਹ ਇਟਲੀ 'ਚ ਜਾ ਕੇ ਬੋਲੋ, ਜਾਂ ਇਹ ਪੰਜਾਬ ਥੋੜ੍ਹੇ ਆ, ਪੰਜਾਬ ਪੰਜਾਬੀ ਉਹ ਬੋਲਣੀ ਆ ਜਾਂ ਹਿੰਦੀ ਬੋਲਣੀ ਆ, ਗੁਜਰਾਤੀ ਬੋਲਣੀ ਹੈ, ਘਰਾਂ 'ਚ ਬੋਲ ਲਓ, ਬਟ ਇਹ ਦੇਸ਼ ਦੇ ਵਿੱਚ ਅੰਗਰੇਜ਼ੀ ਹੀ ਬੋਲੀ ਜਾਣੀ ਚਾਹੀਦੀ ਹੈ ਫੋਰ ਦਿਸ ਪਰਟੀਕੁਲਰ ਥਿੰਗ। ਜਿਹੜੇ ਵੀ ਲੋਕ ਇਸ ਸੋਚ ਦੇ ਹਾਮੀ ਹੈਗੇ ਨੇ ਉਹਨਾਂ ਦੇ ਨਾਲ ਮੈਂ ਹੈਗਾ, ਬਟ ਵਾਈਟ ਆਸਟ੍ਰੇਲੀਆ ਪੋਲਿਸੀ ਵਰਗੀ ਕੋਈ ਪੋਲਿਸੀ ਹੋਣੀ ਚਾਹੀਦੀ ਹੈ, ਦੈਟ ਇਜ਼ ਕੰਪਲੀਟਲੀ ਰੋਂਗ। ਕਿਉਂ? ਹੁਣ ਉਹ ਸਮਝਿਓ ਜ਼ਰਾ, ਇਹ ਜਿਹੜੀ ਪੋਲਿਸੀ ਸੀਗੀ ਇਹਦਾ ਜਿੱਦਾਂ ਮੋਟਾ ਮੋਟਾ ਜਿਹਾ ਮਕਸਦ ਤਾਂ ਇਹ ਸੀਗਾ ਕਿ ਚਿੱਟੇ ਲੋਕ ਹੋਣੇ ਚਾਹੀਦੇ ਨੇ, ਰੰਗ ਦੇ ਆਧਾਰ ਦੇ ਉੱਤੇ, ਧਰਮ ਦੇ ਆਧਾਰ ਦੇ ਉੱਤੇ, ਜਾਂ ਫਿਰ ਨਸਲ ਦੇ ਆਧਾਰ ਦੇ ਉੱਤੇ ਕਿਸੇ ਦੇ ਪ੍ਰਵਾਸ ਨੂੰ ਜਾਂ ਪ੍ਰਵਾਸ ਦੇ ਹੱਕ ਨੂੰ ਨਹੀਂ ਖੋਇਆ ਜਾਣਾ ਚਾਹੀਦਾ ਹੈਗਾ। ਜਦੋਂ ਇਹਦੇ ਉੱਤੇ ਅਸੀਂ ਕਾਮਾ ਗਾਟਾ ਮਾਰੂ ਦੀ ਗੱਲ ਕਰਦੇ ਹਾਂ, ਫਿਰ ਤਾਂ ਅਸੀਂ ਬੜਾ ਖੁੱਲ੍ਹ ਕੇ ਬੋਲਦੇ ਹੈਗੇ ਹਾਂ ਕਿ ਉੱਥੇ ਕੈਨੇਡਾ 'ਚ ਜਾਣ ਨਹੀਂ ਦਿੱਤਾ, ਤਰਸੇਮ ਜੱਸੜ ਦੀਆਂ ਫਿਲਮਾਂ ਨੂੰ ਤੁਸੀਂ ਦੇਖਦੇ ਹੈਗੇ ਉੱਥੇ ਬੜਾ ਚਿਲਾਉਂਦੇ ਹੋ। ਆਸਟ੍ਰੇਲੀਆ ਦੇ ਵਿੱਚ ਵੀ ਸੇਮ ਹੀ ਚੀਜ਼ ਹੋਈ ਸੀਗੀ, ਪਰ ਉਹ ਚਾਈਨੀਜ਼ ਲੋਕਾਂ ਦੇ ਨਾਲ ਹੋਈ ਸੀਗੀ, ਜਾਂ ਇੰਡੀਅਨਸ ਦੇ ਨਾਲ ਤਾਂ ਇੰਨੀ ਨਹੀਂ ਸੀ ਹੋਈ, ਪਰ ਉਹਦੇ 'ਤੇ ਅਸੀਂ ਗੱਲ ਨਹੀਂ ਕਰਨਾ ਪਸੰਦ ਕਰਦੇ। ਸਿਲੈਕਟਿਵ ਥਿਊਰੀਜ਼ ਜਿਹੜੀਆਂ ਹੈਗੀਆਂ ਨੇ ਨਾ, ਬੜੀਆਂ ਮਾੜੀਆਂ ਨੇ ਸਾਡੀਆਂ। ਕਿਸਾਨ ਅੰਦੋਲਨ ਦੇ ਉੱਤੇ ਅਸੀਂ ਗੱਲ ਕਰਨੀ ਚੰਗੀ ਸਮਝਦੇ ਹਾਂ, ਪਰ ਜਦੋਂ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣਾ ਹੈ ਅਤੇ ਉਹਨਾਂ ਦੇ ਭਵਿੱਖ ਦੇ ਲਈ ਜਿਹੜੇ ਵੀ ਇਮਤਿਹਾਨ ਹੋ ਰਹੇ ਨੇ ਉਹਨਾਂ ਦੇ ਲੀਕ ਹੋਣ ਦੇ ਉੱਤੇ ਜੇ ਨੌਜਵਾਨ ਖੜ੍ਹੇ ਹੁੰਦੇ ਆ, ਤਾਂ ਉਹਦੇ 'ਤੇ ਗੱਲ ਕਰਨੀ ਸਾਨੂੰ ਲੱਗਦਾ ਕਿ ਇਹ ਕਿਹੜਾ ਅਸੀਂ ਠੇਕਾ ਥੋੜ੍ਹੇ ਲਿਆ ਇਸ ਗੱਲ ਦਾ। ਇਹ ਜਿਹੜੀ ਬੜੀ ਸਿਲੈਕਟਿਵ ਸੋਚ ਹੈ ਨਾ, ਇਹਦੀ ਮਾਰ ਪੈਂਦੀ ਹੈ। ਇਹਨੂੰ ਸੌੜੀ ਸੋਚ ਕਹਿੰਦੇ ਹਾਂ, ਛੋਟੀ ਸੋਚ ਕਹਿੰਦੇ ਹਾਂ। ਇਸ ਛੋਟੀ ਸੋਚ ਦੇ ਹਾਣੀ ਨਾ ਬਣੋ, ਸੋਚ ਦਾ ਦਾਇਰਾ ਥੋੜ੍ਹਾ ਵਿਸ਼ਾਲ ਕਰੋ। ਇਸੇ ਕਰਕੇ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਥੋੜ੍ਹੀਆਂ ਜਿਹੀਆਂ ਆਲੇ ਦੁਆਲੇ ਦੀਆਂ ਗੱਲਾਂ ਕਰਨੀਆਂ, ਔਰ ਉਸ ਦੇਸ਼ ਦੀਆਂ ਗੱਲਾਂ ਕਰਨੀਆਂ ਜਿਨ੍ਹਾਂ ਦੀਆਂ ਜੜ੍ਹਾਂ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ। ਜੇ ਤੁਹਾਨੂੰ ਜੜ੍ਹਾਂ ਦਾ ਇਤਿਹਾਸ ਹੀ ਨਹੀਂ ਪਤਾ ਤਾਂ ਕੀ ਪਤਾ ਹੋਏਗਾ। 1901 'ਤੇ ਆ ਜਾਓ ਸਿੱਧਾ ਸਿੱਧਾ। ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ 1901, 1901 ਦੇ ਵਿੱਚ ਇਹ ਐਕਟ ਬਣਿਆ ਸੀ। ਪਹਿਲੀ ਉਹ ਫੈਡਰਲ ਸਰਕਾਰ ਜਿਹੜੀ ਆਸਟ੍ਰੇਲੀਆ ਦੀ ਸਰਕਾਰ ਹੁੰਦੀ ਹੈ, ਹਾਲਾਂਕਿ ਉਹਦੀ ਕੋਈ ਇਲੈਕਸ਼ਨ ਨਹੀਂ ਸੀ ਹੋਈ ਪਹਿਲੀ ਉਹ ਸਰਕਾਰ ਦੇ, ਉਹ ਤਾਂ ਸਿਰਫ ਬਰਤਾਨੀਆ ਦੀ ਮਦਦ ਦੇ ਨਾਲ ਹੀ ਚੁਣ ਲਏ ਗਏ ਸੀਗੇ, ਅਲੱਗ ਅਲੱਗ ਸਟੇਟਾਂ ਦੇ ਜਿਹੜੇ ਪ੍ਰੀਮੀਅਰ ਸੀਗੇ। ਅਤੇ ਇਹਨਾਂ ਨੇ ਇੱਕ ਕਾਨੂੰਨ ਬਣਾਇਆ ਸੀ, ਕਾਨੂੰਨ ਦੇ ਕਈ ਅਲੱਗ ਅਲੱਗ ਹਿੱਸੇ ਸੀ, ਪਰ ਉਹਦਾ ਇੱਕ ਸਭ ਤੋਂ ਵੱਡਾ ਪੈਰਾਮੀਟਰ ਕੀ ਸੀ ਕਿ ਦੇਖੋ, ਜੇ ਤਾਂ ਚਿੱਟੀ ਚਮੜੀ ਵਾਲਾ, ਜੇ ਮੰਨ ਲਓ ਬੰਦਾ ਜਰਮਨੀ ਤੋਂ ਹੈ, ਯੂਰਪ ਤੋਂ ਹੈ, ਕਿਸੇ ਵੀ ਹੋਰ ਪਾਰਟ ਤੋਂ, ਇਟਲੀ ਤੋਂ ਹੈ, ਇੰਗਲੈਂਡ ਤੋਂ ਹੈ, ਤਾਂ ਬਗੈਰ ਸੋਚੇ ਸਮਝੇ ਸਵਿਟਜ਼ਰਲੈਂਡ ਤੋਂ ਹੈ, ਤਾਂ ਉਹਨਾਂ ਨੂੰ ਆਉਣ ਦਿਓ, ਕੋਈ ਚੱਕਰ ਨਹੀਂ, ਉਹਨਾਂ ਨੂੰ ਆਉਣ ਦਿਓ। ਜੇ ਹੋਰ ਹੋਰ ਭਾਸ਼ਾ ਬੋਲਦੇ ਨੇ ਤਾਂ ਉਹਨਾਂ ਦਾ ਇੱਕ ਡਿਕਟੇਸ਼ਨ ਟੈਸਟ ਲਿਓ। ਹੁਣ ਇਹ ਡਿਕਟੇਸ਼ਨ ਟੈਸਟ, ਵਟ ਵਾਜ ਦੇ ਡਿਕਟੇਸ਼ਨ ਟੈਸਟ, ਇਹ ਜਿਹੜਾ ਬੜੀ ਇੰਪੋਰਟੈਂਟ ਗੱਲ ਹੈ, ਇਹ ਇਸੇ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ 1901 ਦੀ ਇਹ ਇੱਕ ਸਭ ਤੋਂ ਇੰਪੋਰਟੈਂਟ ਟਰਮ ਸੀਗੀ ਕਿ ਜਿਹੜੇ ਤਾਂ ਗੈਰ ਯੂਰੋਪੀਅਨ ਲੋਕ ਨੇ, ਯੂਰੋਪੀਅਨ ਲੋਕਾਂ ਤੋਂ ਫਾਰਮੈਲਿਟੀਸ ਇੱਕ ਡਿਕਟੇਸ਼ਨ ਟੈਸਟ ਲੈ ਲਾਂਗੇ ਅਤੇ ਉਹਨਾਂ ਦਾ ਪਾਸ ਵੀ ਕਰ ਦੇਵਾਂਗੇ, ਅਤੇ ਜਿਹੜੇ ਗੈਰ ਯੂਰੋਪੀਅਨ ਲੋਕ ਨੇ ਉਹਨਾਂ ਤੋਂ ਡਿਕਟੇਸ਼ਨ ਟੈਸਟ ਲਵਾਂਗੇ। ਮਤਲਬ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੁਸੀਂ ਇਹ ਟੈਸਟ ਪਾਸ ਕਰ ਜਾਓ ਅਤੇ ਤੁਹਾਨੂੰ ਆਸਟ੍ਰੇਲੀਆ ਦਾ ਵੀਜ਼ਾ ਦੇ ਦਿੱਤਾ ਜਾਵੇ। ਜੇ ਤੁਸੀਂ ਇਹ ਟੈਸਟ ਫੇਲ ਕਰ ਜਾਂਦੇ ਹੋ ਤਾਂ ਤੁਹਾਨੂੰ ਵੀਜ਼ਾ ਨਹੀਂ ਮਿਲਣਾ। ਇਟਸ ਨੋਟ ਲਾਈਕ PTE, ਇਟਸ ਨੋਟ ਲਾਈਕ IELTS, ਇਹ ਉੱਦਾਂ ਦਾ ਟੈਸਟ ਨਹੀਂ ਸੀ, ਸੀਗਾ ਅੰਗਰੇਜ਼ੀ ਦਾ ਹੀ, ਅੰਗਰੇਜ਼ੀ ਦਾ ਹੀ ਟੈਸਟ ਸੀ, ਪਰ ਸਿਰਫ 50 ਅੱਖਰਾਂ ਦਾ ਟੈਸਟ ਹੁੰਦਾ ਸੀ। 50 ਅੱਖਰਾਂ ਦੇ ਵਿੱਚ ਜਿਹਨੇ ਵੀਜ਼ਾ ਦੇਣਾ ਸੀ ਜਾਂ ਜਿਹਨੇ ਤੁਹਾਨੂੰ ਆਸਟ੍ਰੇਲੀਆ ਆਉਣ ਦੇਣਾ ਸੀ, ਜਿਸ ਅਫਸਰ ਨੇ, ਉਹਨੇ ਤੁਹਾਡੇ ਤੋਂ ਉਹ ਲਿਖਵਾ ਕੇ ਲੈ ਲੈਣਾ ਸੀਗਾ ਅਤੇ ਡਿਕਟੇਸ਼ਨ ਕਰਵਾ ਕੇ ਦੇਖ ਲੈਣੀ ਸੀ ਕਿ ਤੁਹਾਨੂੰ ਕਰਨੀ ਆਉਂਦੀ ਹੈ ਕਿ ਨਹੀਂ। ਜੇ ਤਾਂ ਤੁਸੀਂ ਕਰ ਜਾਂਦੇ ਸੀ ਤਾਂ ਤੁਸੀਂ ਫਿਰ ਆਸਟ੍ਰੇਲੀਆ ਆਉਣ ਦੇ ਲਈ ਇਜਾਜ਼ਤ ਹੁੰਦੀ ਸੀ। ਹੁਣ ਇਹ ਟੈਸਟ ਜਿਹੜਾ ਸੀ ਡਿਕਟੇਸ਼ਨ ਟੈਸਟ, ਇਹਦੇ 'ਚ ਬਹੁਤ ਸਾਰੇ ਲੂਪ ਹੋਲ ਉਹਨਾਂ ਨੇ ਆਪਣੇ ਹੱਕ 'ਚ ਰੱਖੇ ਸੀ। ਫੋਰ ਐਗਜ਼ਾਮਪਲ, ਆਫਿਸਰ ਦੀ ਡਿਸਕ੍ਰਿਪਸ਼ਨ ਹੋਏਗੀ ਇਸ ਟੈਸਟ ਦੇ ਉੱਤੇ। ਮੰਨ ਲਓ ਤੁਸੀਂ 50 ਅੱਖਰਾਂ ਦੇ ਵਿੱਚ ਉਹ ਗੱਲ ਕਹਿਤੀ ਜਿਹੜੀ ਤੁਹਾਡੇ ਤੋਂ ਕਹਾਣੀ ਚਾਹ ਰਿਹਾ ਆਫਿਸਰ, ਅਤੇ ਉਹ ਬਿਲਕੁਲ ਅੰਗਰੇਜ਼ੀ ਦੇ ਵਿੱਚ ਠੀਕ ਵੀ ਹੈਗੀ ਹੈ, ਤਾਂ ਵੀ ਤੁਹਾਨੂੰ ਉਹ ਫੇਲ ਕਰਨ ਦਾ ਆਖਰੀ ਹੱਕ ਆਪਣੇ ਕੋਲ ਰੱਖਦੇ ਨੇ, ਪ੍ਰੋਹਿਬਿਟ ਕਰਨ ਦਾ, ਯਾਨੀ ਤੁਹਾਨੂੰ ਪਾਬੰਦ ਕਰਨ ਦਾ, ਜਾਂ ਤੁਹਾਨੂੰ ਵਾਪਸ ਭੇਜਣ ਦਾ ਹੱਕ ਉਹ ਕਸਟਮ ਆਫਿਸਰਸ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਕੋਲ ਹੁੰਦਾ ਸੀ। ਨੰਬਰ 2, ਵੈਸੇ ਵੀ ਉਹਨਾਂ ਨੂੰ ਤਾਕਤਾਂ ਇੰਨੀਆਂ ਦੇ ਦਿੱਤੀਆਂ ਗਈਆਂ ਸੀਗੀਆਂ 1901 ਤੋਂ ਲੈ ਕੇ 1909 ਦੇ ਦਰਮਿਆਨ, ਅਦਾਰੇ ਦੱਸਦੇ ਨੇ ਨੈਸ਼ਨਲ ਮਿਊਜ਼ੀਅਮ ਆਫ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦੀ ਵੈਬਸਾਈਟ ਦੇ ਉੱਤੇ ਵੀ ਇਹ ਜਾਣਕਾਰੀ ਪਈ ਹੈ ਵਾਈਟ ਆਸਟ੍ਰੇਲੀਆ ਪੋਲਿਸੀ ਦੇ ਨਾਲ ਜੁੜੀ ਹੋਈ, ਉੱਥੋਂ ਜਾ ਕੇ ਦੇਖ ਲਿਓ ਇਸ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ ਦੇ ਬਾਰੇ ਉਹਨਾਂ ਨੇ ਲਿਖ ਕੇ ਰੱਖਿਆ ਹੋਇਆ ਕਿ 1901 ਤੋਂ ਲੈ ਕੇ 1909 ਦੇ ਦਰਮਿਆਨ 1360 ਟੈਸਟ ਲਏ ਗਏ ਸੀਗੇ, ਇੱਕ ਘੱਟ 1359, 1359 ਟੈਸਟਾਂ ਦੇ ਵਿੱਚੋਂ ਕਿੰਨੇ ਪਾਸ ਕੀਤੇ, 52 ਲੋਕਾਂ ਨੂੰ ਪਾਸ ਕੀਤਾ ਗਿਆ। ਇਹ 8 ਸਾਲਾਂ ਦੇ ਵਿੱਚ
52 ਲੋਕਾਂ ਨੂੰ ਜਿਹੜੇ ਜਿਹੜੇ ਗੈਰ ਯੂਰਪੀ ਸੀ ਜਾਂ ਏਸ਼ੀਅਨ ਮੁਲਕਾਂ ਦੇ ਲੋਕ ਸੀ ਜਾਂ ਅਫਰੀਕਨ ਤਾਂ ਭੁੱਲ ਹੀ ਜਾਓ ਜਾਂ ਜਿਹੜੇ ਟਾਪੂਆਂ ਟੁੱਪੂਆਂ ਦੇ ਲੋਕ ਸੀਗੇ 52 ਲੋਕਾਂ ਨੂੰ ਆਸਟ੍ਰੇਲੀਆ ਆਣ ਦਿੱਤਾ ਗਿਆ। ਜਿਵੇਂ ਅੱਜ ਕੱਲ੍ਹ ਕਹਿ ਦਿੰਦੇ ਨਾ ਕਿ ਆਪਾਂ 2.5 ਲੱਖ ਲੋਕ ਆਏ ਨੇ ਇੱਕ ਸਾਲ ਦੇ ਵਿੱਚ, 3.5 ਲੱਖ ਲੋਕ ਆਏ ਨੇ, ਇਹ 8 ਸਾਲਾਂ 'ਚ 52 ਲੋਕਾਂ ਦੇ ਵੀਜ਼ਾ ਹੋਏ ਸੀ। 1909 ਦੇ ਵਿੱਚ ਇੱਕ ਵੀ ਬੰਦੇ ਨੇ ਟੈਸਟ ਨਹੀਂ ਦਿੱਤਾ, ਇੱਕ ਵੀ ਬੰਦੇ ਨੂੰ ਪਾਸ ਨਹੀਂ ਕੀਤਾ ਉਹਨਾਂ ਨੇ, ਦਿੱਤਾ ਜਿੰਨਿਆਂ ਮਰਜ਼ੀ ਨੇ ਹੋਵੇ, ਅਤੇ ਉਹ ਤੋਂ ਬਾਅਦ ਦਾ ਤਾਂ ਇਤਿਹਾਸ ਛੱਡ ਹੀ ਦਿਉ। ਮੁੱਕਦੀ ਜੀ ਗੱਲ ਇਹ ਕਿ 1958 'ਚ ਇਹ ਟੈਸਟ ਬੰਦ ਕਰ ਦਿੱਤਾ ਗਿਆ ਸੀ। ਹੁਣ ਟੈਸਟ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀਗੀ ਕਿ ਤੁਸੀਂ ਪੁੱਛ ਜੋ ਮਰਜ਼ੀ ਲਓ, ਆਉਣ ਨਹੀਂ ਦੇਣਾ ਬਸ ਕਿਸੇ ਤਰੀਕੇ ਦੇ ਨਾਲ। ਫੋਰ ਐਗਜ਼ਾਮਪਲ, ਤੁਹਾਡੀ ਅੰਗਰੇਜ਼ੀ ਚੰਗੀ ਹੋਊਗੀ, ਤੁਹਾਡੇ ਦਾਦੇ ਪੜਦਾਦੇ ਜਿਹੜੇ ਵੀ, ਜੇ ਉਹਨਾਂ ਦੀ ਬਹੁਤ ਵਧੀਆ ਅੰਗਰੇਜ਼ੀ ਹੁੰਦੀ, ਉਹਨਾਂ ਤੋਂ ਪੁੱਛਿਆ ਜਾਂਦਾ ਵੀ ਹਾਂਜੀ ਮਿਸਟਰ ਸਿੰਘ ਟੈਲ ਮੀ ਅਬਾਊਟ ਵਾਟਰ, ਜਾਂ ਟੈਲ ਮੀ ਅਬਾਊਟ ਯੂਨੀਵਰਸ, ਔਰ ਟੈਲ ਮੀ ਅਬਾਊਟ ਜੰਗਲ ਲਾਈਫ, ਹੈ ਨਾ, ਕੁਛ ਵੀ ਉਹਨਾਂ ਨੇ ਦੱਸਤਾ 50 ਅੱਖਰਾਂ ਦੇ ਵਿੱਚ, ਅਤੇ ਬੜੀ ਵਧੀਆ ਅੰਗਰੇਜ਼ੀ 'ਚ ਦੱਸਿਆ। ਉਹਨਾਂ ਨੇ ਕਿਹਾ, ਅੱਛਾ ਤੈਨੂੰ ਕਿਹੜੀ ਭਾਸ਼ਾ ਨਹੀਂ ਆਉਂਦੀ ਹੈਗੀ? ਮੈਨੂੰ ਜੀ ਫਰੈਂਚ ਆਉਂਦੀ ਹੈ, ਮੈਨੂੰ ਇਟਾਲੀਅਨ ਆਉਂਦੀ ਹੈ, ਮੈਨੂੰ ਜਰਮਨ ਨਹੀਂ ਆਉਂਦੀ। ਚੱਲ ਹੁਣ ਜਰਮਨ 'ਚ ਇਹੀ ਗੱਲ ਦੱਸ ਦੇ, ਇਹੀ 50 ਅੱਖਰ ਹੁਣ ਜਰਮਨ ਲੈਂਗੁਏਜ 'ਚ ਦੱਸ। ਮੈਂ ਕਿਹਾ ਜੀ ਮੈਨੂੰ ਤਾਂ ਇਹ ਆਉਂਦੀ ਨਹੀਂ ਹੈਗੀ। ਬਸ ਫਿਰ ਜਾ, ਕਿਉਂਕਿ ਸਾਨੂੰ ਤਾਂ ਜਰਮਨ ਬੋਲਣ ਵਾਲੇ ਵੀ ਚਾਹੀਦੇ ਹੈਗੇ ਨੇ, ਤੁਸੀਂ ਜਾਓ। ਸੋ ਮਤਲਬ ਗੱਲ ਮੁੱਕਦੀ ਇਹ ਕਿ ਕੋਈ ਇਹ, ਔਰ ਇਹ ਸੱਚਾਈ ਹੈ, ਮੈਂ ਇਹ ਸਿਰਫ ਆਪਣੇ ਕੋਲੋਂ ਬਣਾ ਕੇ ਨਹੀਂ ਦੱਸ ਰਿਹਾ, ਇਹ ਮੈਂ ਤੁਹਾਨੂੰ ਰੈਫਰਲ ਦਿੱਤੀ ਹੈਗੀ ਹੈ ਜਿਹੜੀ, ਉਹਦੇ 'ਤੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ। ਨੈਸ਼ਨਲ ਮਿਊਜ਼ੀਅਮ ਆਫ ਆਸਟ੍ਰੇਲੀਆ 'ਚ ਇਹ ਕਾਲਾ ਇਤਿਹਾਸ ਹੈ, ਦੁਖਾਂਤ ਹੈ, ਕਿ ਜੇ ਕਿਸੇ ਨੂੰ ਅੰਗਰੇਜ਼ੀ ਆ ਵੀ ਜਾਂਦੀ ਸੀ ਤਾਂ ਉਹਨੂੰ ਇਟਾਲੀਅਨ, ਜਰਮਨ ਜਾਂ ਫਰੈਂਚ ਜਾਂ ਕੋਈ ਵੀ ਐਸੀ ਗ੍ਰੀਕ ਜਾਂ ਕੋਈ ਵੀ ਐਸੀ ਭਾਸ਼ਾ ਦੇ ਆਧਾਰ ਦੇ ਉੱਤੇ ਉਹਨੂੰ ਮਨ੍ਹਾ ਕਰ ਦਿੱਤਾ ਜਾਂਦਾ ਹੁੰਦਾ ਸੀ ਵੀ ਤੇਰਾ ਡਿਕਟੇਸ਼ਨ ਟੈਸਟ ਨਹੀਂ ਹੋਇਆ, ਤੂੰ ਚੱਲ ਭਾਈ। ਇੱਕ ਤਾਂ ਇਹ, ਇੱਥੇ ਤੱਕ ਤਾਂ ਠੀਕ ਹੈ। ਜਿਹੜੀ ਗੱਲ ਜਦੋਂ ਆ ਜਾਂਦੀ ਹੈ ਨਾ ਕਿ ਇਨਸਾਨ ਦੀ ਮਤਲਬ ਗਰਦਨ ਫੜਨ ਦੇ ਉੱਤੇ, ਉੱਥੇ ਕੰਮ ਖਰਾਬ ਹੁੰਦਾ। ਇਹਦਾ ਇਤਿਹਾਸ ਜਿਹੜਾ ਇੱਥੋਂ ਹੀ ਸ਼ੁਰੂ ਹੁੰਦਾ ਬੇਸਿਕਲੀ 1900

ਮੈਂ ਇੰਡੀਆ ਦੇ ਵਿੱਚ ਇੱਕ ਪੋਡਕਾਸਟ ਦੇ ਉੱਤੇ ਗੱਲਾਂ ਕੀਤੀਆਂ ਸੀ, ਬੜੇ ਸਾਰੇ ਲੋਕਾਂ ਨੇ ਮੈਨੂੰ ਕਮੈਂਟੋ ਕਮੈਂਟ 'ਚ ਆਸਟ੍ਰੇਲੀਆ ਦੇ ਲੋਕਾਂ ਨੇ ਵੀ ਗਾਲਾਂ ਕੱਢੀਆਂ ਸੀ। ਮੈਂ ਕਿਹਾ ਸੀ ਕਿ ਆਸਟ੍ਰੇਲੀਆ 'ਚ ਇੱਕ ਐਸੀ ਪੋਲਿਸੀ ਆ ਰਹੀ ਹੈ, ਇਨਫੈਕਟ ਦੁਨੀਆ ਦੇ ਕੁਛ ਐਸੇ ਦੇਸ਼ ਵੀ ਪੋਲਿਸੀ ਲਿਆ ਰਹੇ ਨੇ ਕਿ ਜਿਹੜਾ ਪੂਰਾ ਦਾ ਪੂਰਾ ਦੇਸ਼ ਹੀ ਪਾਬੰਦ ਕੀਤਾ ਜਾ ਸਕਦਾ। ਅਮੈਰੀਕਾ ਨੇ ਲਗਾਈ ਨਾ, ਅਮੈਰੀਕਾ ਨੇ ਜਦੋਂ ਰਾਸ਼ਟਰਪਤੀ ਟਰੰਪ ਹੁਣ ਦੂਜੀ ਵਾਰ ਆਏ ਸੀਗੇ, ਲਗਾਈ ਨਾ ਉਹਨਾਂ ਨੇ ਆਉਂਦੇ ਹੀ ਇੱਕ ਦਰਜਨ ਤੋਂ ਜ਼ਿਆਦਾ ਕੰਟਰੀ ਕਹਿਤੀਆਂ ਨਾ ਕਿ ਤੁਸੀਂ ਨਹੀਂ ਆ ਸਕਦੇ, ਟੂਰਿਸਟ ਵੀਜ਼ਾ ਵੀ ਨਹੀਂ ਅਪਲਾਈ ਕਰ ਸਕਦੇ। ਆਸਟ੍ਰੇਲੀਆ ਵੀ ਉਸੇ ਤਾਕ ਦੇ ਵਿੱਚ ਹੈ। ਆਸਟ੍ਰੇਲੀਆ ਦੀ ਬਸ ਪਾਰਟੀ ਬਦਲੇ ਸਹੀ, ਸਰਕਾਰ ਬਦਲੇ ਸਹੀ, ਤੇ ਤੁਸੀਂ ਦੇਖਿਓ ਜਰਾ ਕਿ ਕਿਸ ਕਿਸ ਕਿਸਮ ਦੀਆਂ ਪਾਲਿਸੀਆਂ ਜਿਹੜੀਆਂ ਨੇ ਲਾਗੂ ਹੋਣਗੀਆਂ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹਦਾ ਕੋਈ ਫੇਵਰ ਲੇਬਰ ਨੂੰ ਹੋਣਾ ਚਾਹੀਦਾ, ਪਾਰਟੀ ਕੋਈ ਵੀ ਆ ਜਾਵੇ, ਬਟ ਤੁਸੀਂ ਆਉਣ ਵਾਲੇ ਸਾਲਾਂ 'ਚ ਦੇਖ ਸਕਦੇ ਹੋ ਕਿ ਕੁਛ ਇੱਕ ਕੰਟਰੀਜ਼ ਨੂੰ ਬੈਨ ਕਰ ਦਿੱਤਾ ਜਾਣਾ ਹੈਗਾ। ਲਿਬਰਲ ਦੇ ਤਾਂ ਉਹ ਏਜੰਡੇ ਦੇ ਉੱਤੇ ਪਿਆ ਹੀ ਪਿਆ। ਖੈਰ ਇਹਦੇ ਪਿੱਛੇ ਹੁਣ ਗੋਲਡ ਰਸ਼ ਇੱਕ ਬਹੁਤ ਜ਼ਿੰਮੇਦਾਰ ਉਸੇ ਪੋਡਕਾਸਟ ਦੇ ਵਿੱਚ ਮੈਂ ਇੱਕ ਘਟਨਾ ਦਾ ਜ਼ਿਕਰ ਕੀਤਾ ਸੀ ਕਿ ਮਿਡ 80s ਦੇ ਵਿੱਚ 1850 ਦੇ ਵਿੱਚ ਜਦੋਂ ਇਹ ਪਤਾ ਚੱਲਿਆ ਕਿ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਦੀਆਂ ਖਦਾਨਾਂ ਦੇ ਥੱਲੇ ਤਾਂ ਜਾਂ ਜ਼ਮੀਨਾਂ ਦੇ ਥੱਲੇ ਸੋਨਾ ਦਬਿਆ ਹੋਇਆ, ਤਾਂ ਸੋਨੇ ਦੀ ਖੋਜ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਚਾਈਨੀਜ਼ ਮਜ਼ਦੂਰ ਇੱਥੇ ਆਉਣ ਲੱਗ ਪਏ ਸੀਗੇ, ਕਿਉਂਕਿ ਗੋਰੇ ਜਿਹੜੇ ਇੰਨੀ ਮਿਹਨਤ ਕਰਨੀ ਸੀ ਰਹੇ, ਅਤੇ ਜਿਹੜੇ ਕਨਵਿਕਟ ਸੀਗੇ ਉਹਨਾਂ ਦਾ ਕੰਮ ਇਹੀ ਹੁੰਦਾ ਸੀਗਾ ਕਿ ਇੱਧਰ ਉੱਧਰ ਜਾਓ, ਐਬਰੀਜਨਲ ਨੂੰ ਮਾਰ ਦਿਉ, ਉਹਨਾਂ ਦੀਆਂ ਜਨਾਨੀਆਂ ਚੱਕ ਲਓ, ਉਹਨਾਂ ਦੇ ਬੱਚੇ ਖਾ ਲਓ, ਇਹ ਕਰ ਲਓ, ਉਹ ਕਰ ਲਓ, ਇਹੋ ਜਿਹੇ ਕੰਮ ਕਰਦੇ ਸੀਗੇ। ਅਤੇ ਜਿਹੜੇ ਚਾਈਨੀਜ਼ ਲੋਕ ਸੀ ਉਹ ਜਾ ਰਹੇ ਸੀ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਥਾਵਾਂ ਦੇ ਉੱਤੇ, ਉਹ ਮਿਹਨਤ ਮਜ਼ਦੂਰੀ ਕਰਦੇ ਸੀਗੇ। ਏਦਾਂ ਨਹੀਂ ਕਿ ਗੋਰੇ ਮਜ਼ਦੂਰ ਨਹੀਂ ਸੀਗੇ, ਸੀਗੇ, ਗੋਰੇ ਵੀ ਸੀਗੇ, ਮਜ਼ਦੂਰੀ ਘੱਟ ਕਰਦੇ ਸੀ, ਪਰ ਐਨੀਵੇਜ਼ ਗੋਰੇ ਮਜ਼ਦੂਰਾਂ ਨੇ ਜਦੋਂ ਦੇਖਿਆ ਕਿ ਉਹਨਾਂ ਦੀ ਮਿਹਨਤ ਉਨੀ ਜ਼ਿਆਦਾ ਨਹੀਂ ਹੈਗੀ ਜਿੰਨੀ ਚਾਈਨੀਜ਼ ਜਿੰਨੀ ਹਾਰਡ ਵਰਕ ਕਰਦੇ ਨੇ, ਅਤੇ ਇਹ ਘੱਟ ਮਜ਼ਦੂਰੀ ਕਰਨਾ ਚਾਹੁੰਦੇ ਸੀਗੇ ਅਤੇ ਉਨਾ ਹੀ ਕਮਾਉਣਾ ਚਾਹੁੰਦੇ ਸੀ। ਤੁਹਾਨੂੰ ਕਿਤੇ ਪ੍ਰੈਜੈਂਟ ਦਾ ਤਾਂ ਨਹੀਂ ਭੁਲੇਖਾ ਪੈ ਰਿਹਾ, ਇਹ ਮੈਂ ਪਾਸਟ ਦੀ ਗੱਲ ਕਰ ਰਿਹਾ, 1850-60 ਦੇ ਆਸ ਪਾਸ ਦੀ। ਅਤੇ ਇਸ ਦਰਮਿਆਨ ਜਿਹੜੇ ਗੋਰੇ ਨੇ ਉਹ ਚਾਈਨੀਜ਼ ਦੇ ਨਾਲ ਖਾਰ ਖਾਣ ਲੱਗ ਪਏ, ਅਤੇ ਐਸੇ ਦਰਮਿਆਨ ਜਿਹੜੇ ਲੈਂਬਿੰਗ ਰਾਈਟਸ ਵਰਗੇ ਘਟਨਾਵਾਂ ਵਾਪਰੀਆਂ। ਇਹ ਬੜੀ ਇੰਪੋਰਟੈਂਟ ਖਬਰ, ਇਹ ਬੜੀ ਘਟਨਾ ਸੀਗੀ, ਲੈਂਬਿੰਗ ਫਲੈਟ ਵਰਗੇ ਜਿਹੜੇ ਦੰਗੇ ਹੋਏ ਨੇ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਸਮਝਣਾ। ਮੈਂ ਇਸ ਤੋਂ ਪਹਿਲਾਂ ਅੱਗੇ ਚੱਲਾਂ, ਮੈਂ ਰਸ਼ ਨਹੀਂ ਕਰਨਾ ਚਾਹੁੰਦਾ, ਥੋੜ੍ਹਾ ਜਿਹਾ ਇਹ ਸਮਝਿਓ ਕਿ ਐਂਟੀ ਚਾਈਨੀਜ਼ ਪ੍ਰੋਟੈਸਟ 1860-1861-62 ਦੇ ਦਰਮਿਆਨ ਹੋਣ ਲੱਗ ਪਏ ਸੀ, ਪਰ 1861 ਤਾਂ ਹੱਦ ਹੋ ਗਈ ਸੀ, ਅੱਤ ਹੋ ਗਈ ਸੀ, ਲੈਂਬਿੰਗ ਫਲੈਟ ਰਾਈਟਸ ਹੋਏ ਸੀਗੇ। ਹੁਣ ਇਹ ਬੇਸਿਕਲੀ ਕੀ ਹੋਇਆ ਸੀਗਾ ਕਿ ਜਿਹੜਾ NSW ਦਾ ਏਰੀਆ ਸੀ, ਗੋਲਡ ਮਾਈਨਸ ਦਾ, ਬੁਰੰਗੋਂਗ ਦਾ ਇਲਾਕਾ ਸੀਗਾ, ਉੱਥੇ ਇਹ ਜਿਹੜੇ ਗੋਰੇ ਸੀਗੇ ਖਾਰ ਖਾਣ ਲੱਗ ਪਏ ਕਿ ਚਾਈਨੀਜ਼ ਆਉਂਦੇ ਨੇ, ਵੱਧ ਮਿਹਨਤ ਕਰਦੇ ਨੇ, ਵੱਧ ਸੋਨਾ ਕੱਢਦੇ ਨੇ, ਚਲੇ ਜਾਂਦੇ ਨੇ, ਸਾਡੇ ਤੋਂ ਤਾਂ ਇੰਨੀ ਮਿਹਨਤ ਵੀ ਨਹੀਂ ਹੁੰਦੀ, ਸਾਨੂੰ ਤੇ ਉਹਨਾਂ ਸਾਡਾ ਅਸੀਂ ਕੰਸਨਟ੍ਰੇਟ ਵੀ ਨਹੀਂ ਕਰ ਪਾਉਂਦੇ, ਸਾਡਾ ਤਾਂ ਧਿਆਨ ਇੱਧਰ ਉੱਧਰ ਹੁੰਦਾ। ਅਤੇ ਕਰਦੇ ਕਰਾਂਦੇ ਚਾਈਨੀਜ਼ ਕੈਂਪਸ ਦੇ ਉੱਤੇ ਅਟੈਕ ਕਰਨ ਲੱਗ ਪਏ। 1960 ਦਾ ਪੂਰਾ ਵਰ੍ਹਾ ਜਿਹੜਾ ਸੀ, ਪੂਰਾ ਸਾਲ ਜਿਹੜਾ ਸੀ ਇੱਦਾਂ ਹੀ ਰਿਹਾ, ਕਦੇ ਚੀਨੀ ਲੋਕ ਜਿਹੜੇ ਟੈਂਟਸ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਦੇ ਰਾਤ ਨੂੰ ਟੈਂਟਾਂ ਨੂੰ ਅੱਗ ਲਗਾ ਦੇਣੀ, ਕਦੇ ਉਹਨਾਂ ਦੇ ਟੂਲ ਚੱਕ ਕੇ ਸਿੱਟਦੇ ਨੇ ਜਾਂ ਖਰਾਬ ਕਰਦੇ ਨੇ, ਕਦੇ ਉਹਨਾਂ ਨੂੰ ਆਉਂਦਿਆਂ ਜਾਂਦਿਆਂ ਨੂੰ ਤੰਗ ਕਰਨਾ, ਉਹਨਾਂ 'ਤੇ ਥੁੱਕ ਦੇਣਾ, ਕਦੇ ਉਹਨਾਂ ਨੂੰ ਕੁੱਟ ਦੇਣਾ, ਅਤੇ ਜਾਂ ਉਹਨਾਂ ਦੀਆਂ ਲੱਤਾਂ ਤੋੜ ਦੇਣੀਆਂ ਜਾਂ ਕਿਸੇ ਦੀਆਂ ਬਾਂਹ ਤੋੜ ਦੇਣੀਆਂ, ਇਹ ਕੰਮ ਚੱਲਦਾ ਰਿਹਾ ਚਾਈਨੀਜ਼ ਕੈਂਪਸ ਦੇ ਅਗੇਂਸਟ। ਬਟ ਜਿਹੜਾ ਬੁਰਨਗੋਂਗ ਦਾ ਇਲਾਕਾ ਸੀਗਾ ਸਪੈਸ਼ਲੀ, ਜਿਹਨੂੰ ਲੈਂਬਿੰਗ ਫਲੈਟ ਕਹਿੰਦੇ ਸੀਗੇ, ਅੱਜ ਦੀ ਡੇਟ 'ਚ ਉਹਦਾ ਨਾਮ ਵੀ ਬਦਲਤਾ, ਤੁਸੀਂ ਦੇਖੋ ਗੋਰਿਆਂ ਨੇ ਉਹਦਾ ਨਾਮ ਬਦਲਤਾ, ਉਦੋਂ ਲੈਂਬਿੰਗ ਫਲੈਟ ਕਹਿੰਦੇ ਸੀ, ਉਹ ਇਸ ਕਰਕੇ ਕਹਿੰਦੇ ਸੀ ਕਿਉਂਕਿ ਉਸ ਵਕਤ ਇੱਕ ਲੈਂਬਿੰਗ ਫਲੈਟ ਨਾਮ ਦੇ ਉਸ ਇਲਾਕੇ ਦੇ ਵਿੱਚ, ਅੱਜ ਦੀ ਡੇਟ 'ਚ ਉਸ ਇਲਾਕੇ ਦਾ ਨਾਮ ਯੰਗ ਹੈ। ਉਦੋਂ ਇੱਕ ਘਟਨਾ ਹੋਈ ਸੀ, 30 ਜੂਨ 1861 ਨੂੰ ਗੋਰੇ ਮਜ਼ਦੂਰ ਸੀਗੇ 3,000 ਦੇ ਕਰੀਬ, ਯੂਰਪੀਅਨ ਸਾਰੇ ਜਿੰਨੇ ਇਟਾਲੀਅਨ, ਗ੍ਰੀਕ, ਬ੍ਰਿਟਿਸ਼ਰਸ ਜਿੰਨੇ ਸੀਗੇ, ਇਹ ਇਕੱਠੇ ਹੋ ਕੇ ਅੰਦਾਜ਼ਾ ਲਗਾਇਆ ਜਾਂਦਾ ਕਿ ਇਹਨਾਂ ਨੇ ਇਕੱਠੇ ਹੋ ਕੇ 1,000-1200 ਦੇ ਕਰੀਬ ਚਾਈਨੀਜ਼ ਮਜ਼ਦੂਰਾਂ ਦੇ ਉੱਤੇ ਅਟੈਕ ਕਰਤਾ, ਕੁੱਟਿਆ ਉਹਨਾਂ ਨੂੰ, ਧੂ ਧੂ ਕੇ ਕੁੱਟਿਆ, ਚੰਗੀ ਮਤਲਬ ਐਨ ਵਧੀਆ, ਅਤੇ ਇੰਨਾ ਕੁੱਟਿਆ ਕਿ ਬਹੁਤ ਜ਼ਿਆਦਾ ਤਾਂ ਮਰ ਵੀ ਗਏ, ਅਤੇ ਬਹੁਤ ਜ਼ਿਆਦਾ ਭੱਜ ਗਏ, ਅਤੇ ਬੜੇ ਜ਼ਿਆਦਾ ਡਰ ਗਏ, ਅਤੇ ਬਹੁਤ ਥੋੜ੍ਹੇ ਲੋਕ ਉੱਥੇ ਰਹਿ ਗਏ, ਇੰਜਰਡ ਬਹੁਤ ਸਾਰੇ ਇੰਜਰਡ ਕਰਤੇ ਸੀਗੇ। ਅਤੇ ਬਾਅਦ ਦੇ ਵਿੱਚ ਫਿਰ ਮਤਲਬ ਸੀਗਾ ਤਾਂ ਕਲੋਨੀਆ ਲਹਿਰਾ, ਖੈਰ ਉਹਨਾਂ ਨੂੰ ਫਿਰ ਉੱਥੇ ਮਿਲਟਰੀ ਲਗਾਉਣੀ ਪੈ ਗਈ ਸੀਗੀ ਕਿ ਇਸ ਲੈਂਬਿੰਗ ਫਲੈਟ ਇਲਾਕੇ ਦੇ ਵਿੱਚ ਹੁਣ ਮਿਲਟਰੀ ਲਗਾ ਦਿਉ। ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਇਤਿਹਾਸ ਇਹ ਹੈਗਾ ਕਿ ਲੈਂਬਿੰਗ ਫਲੈਟ ਦੇ ਵਿੱਚ ਜਿਹੜੀ ਉਹ ਜਗ੍ਹਾ ਹੈ ਉਹਦਾ ਨਾਮ ਹੀ ਬਦਲ ਕੇ ਹੁਣ ਯੰਗ ਕਰ ਦਿੱਤਾ ਗਿਆ, ਅਤੇ ਉਸ ਵਕਤ ਆਹ ਹਾਲਾਤ ਉੱਥੇ ਹੋਏ ਸੀਗੇ। ਖੈਰ ਇਹ ਇੱਕ ਘਟਨਾ, ਲੈਂਬਿੰਗ ਫਲੈਟ ਦੀ ਇੱਕ ਜਿਹੜੀ ਦੰਗਿਆਂ ਦੀ ਘਟਨਾ ਸੀਗੀ ਉਹ ਇੱਕ ਚੀਜ਼, ਇੱਕ ਹੋਰ ਵੀ ਚੀਜ਼ ਹੋ ਰਹੀ ਸੀ ਉਸ ਦੌਰ ਦੇ ਵਿੱਚ 1800

50 60 70 ਜਦੋਂ ਤੱਕ ਆਸਟ੍ਰੇਲੀਆ ਫੈਡਰਲ ਨਹੀਂ ਸੀ ਬਣਿਆ। ਔਰ ਮੈਂ ਵਾਰ ਵਾਰ ਜਿਹੜੇ ਹੁਣ ਸੁਣ ਰਹੇ ਨੇ ਸਰੋਤੇ ਉਹਨਾਂ ਨੂੰ ਦੱਸ ਦੇਵਾਂ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਬਣਨ ਦੇ ਪਿੱਛੇ ਕਾਰਨ ਕੀ ਸੀਗੇ। ਪਹਿਲਾ ਕਾਰਨ ਇਹ ਕਿ ਚਾਈਨੀਜ਼ ਮਜ਼ਦੂਰ ਆਉਂਦੇ ਸੀ, ਵੱਧ ਮਜ਼ਦੂਰੀ ਕਰਦੇ ਸੀ, ਵੱਧ ਮਿਹਨਤ ਕਰਦੇ ਸੀ, ਵੱਧ ਸੋਨਾ ਕੱਢਦੇ ਸੀ ਅਤੇ ਵੱਧ ਅਮੀਰ ਹੋ ਰਹੇ ਸੀ। ਜਿਹੜੇ ਗੋਰੇ ਸੀ ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਸੀ। ਦੂਜਾ ਜਿਹੜਾ ਕਨਾਕਾ ਦੀ ਲੇਬਰ ਸੀਗੀ, ਕਨਾਕਾ ਲੇਬਰ, ਇਹ ਬੜਾ ਇੰਟਰਸਟਿੰਗ ਇੱਕ ਚੈਪਟਰ ਰਿਹਾ ਆਸਟ੍ਰੇਲੀਆ ਦਾ, ਵੈਰੀ ਇੰਟਰਸਟਿੰਗ। ਕੁਈਨਜ਼ਲੈਂਡ ਦੇ ਜਿੰਨੇ ਆ ਗੰਨੇ ਗੁੰਨੇ ਦੇ, ਉਦੋਂ ਖੰਡ ਦੇ ਬੜੇ ਉਹ ਹੁੰਦੇ ਸੀਗੇ, ਖੰਡ ਦੀ ਇੱਥੇ ਪੈਦਾਵਾਰ ਹੁੰਦੀ ਸੀ, ਅਤੇ ਜਿੰਨੇ ਵੀ ਪੈਸੀਫਿਕ ਕੰਟਰੀ ਸੀ ਉਹਨਾਂ ਤੋਂ ਮਜ਼ਦੂਰਾਂ ਨੂੰ ਚੱਕ ਕੇ ਲਿਆਉਣਾ। ਔਰ ਇਹ 1863 ਤੋਂ ਲੈ ਕੇ 1904 ਤੱਕ ਹੁੰਦਾ ਰਿਹਾ। ਇਨਫੈਕਟ ਜਦੋਂ ਆਸਟ੍ਰੇਲੀਆ ਫੈਡਰਲ ਕੋਨਸਟੀਟਿਊਸ਼ਨ ਵੀ ਬਣ ਗਿਆ ਸੀ, ਉਹ ਤੋਂ ਬਾਅਦ ਵੀ ਕਨਾਕਾ ਜਿਹੜੇ ਸੀਗੇ, ਕਨਾਕਾ ਟਰਮ ਵਰਤੀ ਜਾਂਦੀ ਸੀ ਇਹਨਾਂ ਪੈਸੀਫਿਕ ਆਈਲੈਂਡਰ ਲੋਕਾਂ ਦੇ ਲਈ। ਕਹਿੰਦੇ ਨੇ ਕਿ 60,000 ਦੇ ਕਰੀਬ ਲੋਕ ਜਿਹੜੇ ਸੀ, ਸੋਲਮਨ ਆਈਲੈਂਡ ਹੋ ਗਿਆ ਜਾਂ ਵਨਾਤੂ ਵਰਗੇ ਕੰਟਰੀਜ਼ ਹੁਣ ਜਾਂਦੇ ਨੇ ਨਾ, ਐਂਥਨੀ ਐਲਬਨੀਜ਼ ਉਹਨਾਂ ਨੂੰ 100 ਮਿਲੀਅਨ ਡਾਲਰ ਦੇਣ, 200, 300, 500 ਮਿਲੀਅਨ ਡਾਲਰ ਦੇਣ। ਵੈਸੇ ਤਾਂ ਪੋਲਿਸੀਜ਼ ਵੀ ਹੈਗੀਆਂ ਨੇ ਆਸਟ੍ਰੇਲੀਆ ਦੀਆਂ ਕਿ ਚੀਨ ਨੂੰ ਦੂਰ ਰੱਖਣਾ, ਪਰ ਦੂਜੀ ਚੀਜ਼ ਇਹ ਵੀ ਹੈ ਕਿ ਉਹਦੇ 'ਚ ਉੱਥੇ ਦੀਆਂ ਸਰਕਾਰਾਂ ਨੂੰ ਚਲਾਉਣ ਲਈ, ਉੱਥੇ ਦੇ ਬਿਜਲੀ ਦੇ ਬਿੱਲ ਤਾਰਨ ਦੇ ਲਈ ਵੀ ਆਸਟ੍ਰੇਲੀਆ ਖਰਚਾ ਝੱਲ ਰਿਹਾ। ਉਦੋਂ ਧੱਕੇ ਬੜੇ ਕਿੰਨੇ ਕਿਤੇ ਹੈਗੇ ਨੇ, ਹੁਣ ਉਹਨਾਂ ਨੂੰ ਉਹਨਾਂ ਮਸਲਿਆਂ 'ਤੇ ਚੁੱਪ ਵੀ ਤਾਂ ਰਹਿਣਾ। ਐਨੀਵੇਜ਼, ਉਦੋਂ 60,000 ਦੇ ਕਰੀਬ ਕਹਿੰਦੇ ਮਜ਼ਦੂਰਾਂ ਨੂੰ ਕਿਡਨੈਪ ਕਰਕੇ ਜਾਂ ਟ੍ਰਿਕ ਦੇ ਨਾਲ ਜਾਂ ਕਿਸੇ ਨਾ ਕਿਸੇ ਤਰੀਕੇ ਬਲੈਕ ਬਰਡਿੰਗ ਦੇ ਨਾਲ, ਬਲੈਕ ਬਰਡਿੰਗ ਓਹੋ ਬੜਾ ਕੰਮ ਉਲਝ ਹੀ ਜਾਣਾ, ਮੈਂ ਸੋਚਿਆ ਸੀਗਾ ਕਿ ਇੰਨੀ ਡਿਟੇਲ 'ਚ ਨਹੀਂ ਜਾਣਾ ਹੈਗਾ। ਐਨੀਵੇਜ਼, ਕਨਾਕਾ, ਪਹਿਲਾਂ ਤਾਂ ਸਮਝੋ ਕਿ ਕਨਾਕਾ ਇੱਕ ਹਿਸਟੋਰੀਕਲ ਟਰਮ ਹੈ, ਔਰ ਹਿਸਟੋਰੀਕਲ ਟਰਮ ਹੁਣ ਅੱਜ ਦੀ ਤਰੀਕ ਦੇ ਵਿੱਚ ਨਹੀਂ ਵਰਤੀ ਜਾਂਦੀ ਹੈਗੀ। ਨੰਬਰ 2, ਬਲੈਕ ਬਰਡਿੰਗ ਕੀ ਚੀਜ਼ ਹੈ? ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਅੰਦਰ ਜਿੰਨੀਆਂ ਵੀ ਹਿਸਟਰੀ ਦੀਆਂ ਬੁੱਕਸ ਨੇ ਉਹਨਾਂ ਦੇ ਵਿੱਚੋਂ ਕਨਾਕਾ, KANAKA, ਕਿਸੇ ਪੁਰਾਣੇ ਬਜ਼ੁਰਗ ਤੋਂ ਪੁੱਛ ਕੇ ਦੇਖਿਓ, ਉਹ ਗੁੱਸੇ ਹੋ ਜੂਗਾ ਤੁਹਾਡੇ ਨਾਲ। ਬੇਸਿਕਲੀ ਅੱਜ ਦੀ ਤਰੀਕ ਦੇ ਵਿੱਚ ਟਰਮ ਹੀ ਬੈਨ ਕਰ ਦਿੱਤੀ ਗਈ ਹੈ, ਹਾਲਾਂਕਿ ਇਹ ਹਵਾਇਨ ਲੈਂਗੁਏਜ ਦੇ ਵਿੱਚੋਂ ਨਿਕਲਿਆ ਹੋਇਆ ਅੱਖਰ ਹੈ ਕਨਾਕਾ। ਕਨਾਕਾ ਉੱਥੇ ਕਿਹਾ ਜਾਂਦਾ ਸੀ ਮਰਦਾਂ ਨੂੰ, ਪੁਰਸ਼ਾਂ ਨੂੰ, ਅਤੇ ਉਹ ਪੁਰਸ਼ ਜਿਹੜੇ ਮਿਹਨਤ ਕਰਦੇ ਸੀ, ਸੋ ਉਹਨਾਂ ਪੁਰਸ਼ਾਂ ਨੂੰ ਉੱਥੋਂ ਚੱਕ ਕੇ ਆਸਟ੍ਰੇਲੀਆ ਲਿਆਂਦਾ ਗਿਆ, ਅਤੇ ਆਸਟ੍ਰੇਲੀਆ ਦੇ ਵਿੱਚ ਲਿਆ ਕੇ ਉਹਨਾਂ ਤੋਂ ਜਬਰੀ ਤਸ਼ੱਦਦ ਕਰਵਾਇਆ ਗਿਆ, ਚੱਕ ਕੇ ਜਾਂ ਕਿਡਨੈਪ ਕਰਕੇ, ਜਾਂ ਜਿਵੇਂ ਮੈਂ ਬਲੈਕ ਬਰਡਿੰਗ ਕਿਹਾ। ਬਲੈਕ ਬਰਡਿੰਗ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਸੀ ਜਦੋਂ ਕਿਸ਼ਤੀਆਂ 'ਤੇ ਜਾਂਦੇ ਸੀ ਨਾ ਗੋਰੇ ਅਫਸਰ, ਕਿ ਤੈਨੂੰ ਤੂੰ ਸਟ੍ਰੋਬੇਰੀਆਂ ਖਾਣੀਆਂ ਨੇ ਲੰਚ ਦੇ ਵਿੱਚ, ਡਿਨਰ 'ਚ ਫੋਰ ਐਗਜ਼ਾਮਪਲ, ਹਾਂਜੀ ਹਾਂ ਖਾਣੀਆਂ ਨੇ, ਅਤੇ ਤੈਨੂੰ ਪੱਕੀ ਪਕਾਈ ਰੋਟੀ, ਅਤੇ ਤੈਨੂੰ ਕੁੜੀਆਂ ਚਾਹੀਦੀਆਂ ਨੇ, ਅਤੇ ਤੈਨੂੰ ਚੰਗਾ ਪੈਸਾ ਚਾਹੀਦਾ, ਅਤੇ ਤੈਨੂੰ ਪੱਕਾ ਘਰ ਚਾਹੀਦਾ, ਅਤੇ ਚੱਲ ਫਿਰ ਸਾਡੇ ਨਾਲ। ਇਹ ਨਾ ਕੁਛ ਉਸ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਅੱਜ ਤੋਂ 30-35 ਸਾਲ ਪਹਿਲਾਂ ਆਪਣੇ ਰੇਲਵੇ ਸਟੇਸ਼ਨਾਂ 'ਤੇ ਸਾਡੇ ਬਜ਼ੁਰਗ ਨਹੀਂ ਸੀ ਹੁੰਦੇ ਪੰਜਾਬ ਦੇ, ਰੇਲਵੇ ਸਟੇਸ਼ਨਾਂ 'ਤੇ ਜਾ ਕੇ ਭਈਏ ਰੋਕ ਰੋਕ ਕੇ ਫੜ ਕੇ ਲਿਆਉਣੇ ਪੰਜਾਬ 'ਚ, ਚੱਲ ਆ ਤੈਨੂੰ ਕੁੱਕੜ ਖਿਲਾਈਏ ਸਾਡੇ ਨਾਲ, ਜਿਹੜਾ ਜੀਰੀ ਦਾ ਸੀਜ਼ਨ ਲੰਘਾ ਦੇ ਹੈ ਨਾ, ਜਾਂ ਕਣਕਾਂ ਦਾ ਸੀਜ਼ਨ ਲੰਘਾ ਦੇ, ਤੈਨੂੰ ਦਾਰੂ ਵੀ ਦੇਵਾਂਗੇ, ਤੈਨੂੰ ਰੇਡੀਓ ਵੀ ਦੇਵਾਂਗੇ, ਤੈਨੂੰ ਮੰਜਾ ਬਿਸਤਰਾ ਵੀ ਦੇਵਾਂਗੇ, ਅਤੇ ਸਟੇਸ਼ਨਾਂ ਤੋਂ ਚੱਕ ਚੱਕ ਕੇ ਲਿਆਉਣੇ, ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਉਹ ਪੰਜਾਬ 'ਚ ਬੈਠੇ ਨੇ। ਸੋ ਇਹ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ ਨਾਲ ਹੋਇਆ, ਉਦੋਂ ਤਾਂ ਇਹ ਚੱਕ ਚੱਕ ਕੇ ਲਿਆਉਂਦੇ ਬਲੈਕ ਬਰਡਿੰਗ ਕਰਕੇ, ਹੁਣ ਅੱਜ ਦੀ ਤਰੀਕ ਦੇ ਵਿੱਚ ਜਿੰਨੇ ਵੀ ਆਈਲੈਂਡਰ ਹੈਗੇ ਨੇ ਆਸਟ੍ਰੇਲੀਆ 'ਚ ਮੌਜਾਂ ਨਾਲ ਬੈਠੇ ਹੈਗੇ ਨੇ। ਅਤੇ ਐਨੀਵੇਜ਼, ਗੱਲ ਉੱਧਰ ਆਉਂਦੀ ਹੈ ਫਿਰ ਕਿ 1901 ਦੇ ਵਿੱਚ ਸਰਕਾਰ ਨੇ ਫਿਰ ਇੱਕ ਲਾਅ ਪਾਸ ਕਰਤਾ ਸੀਗਾ ਕਿ ਪੈਸੀਫਿਕ ਆਈਲੈਂਡ ਲੇਬਰ ਜਿਹੜੀ ਹੈਗੀ ਹੈ ਉਹਨਾਂ ਨੂੰ ਨਹੀਂ ਲਿਆਉਣਾ ਹੈਗਾ, ਬਾਵਜੂਦ ਇਸ ਦੇ 1901 ਤੋਂ 1904 ਤੱਕ 7,000-8,000 ਦੇ ਕਰੀਬ ਫਿਰ ਵੀ ਆਈਲੈਂਡਰ ਜਿਹੜੇ ਸੀ ਉਹਨਾਂ ਨੂੰ ਲਿਆਂਦਾ ਗਿਆ, ਅਤੇ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਵੀ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਵਿੱਚ ਬੈਨ ਕਰ ਦਿੱਤਾ ਗਿਆ। ਸੋ ਇਹ ਕਨਾਕਾ ਮਜ਼ਦੂਰ ਸੀ ਜਿਹੜੇ ਕੁਈਨਜ਼ਲੈਂਡ ਦੇ ਵਿੱਚ ਸਪੈਸ਼ਲੀ ਲਿਆਂਦੇ ਸੀਗੇ ਖੰਡ ਦੇ ਬਾਗਾਂ ਦੇ ਲਈ ਕਿ ਉੱਥੇ ਗੰਨੇ ਗੁੰਨੇ ਦੀ ਖੇਤੀ ਕਰੋ ਅਤੇ ਖੰਡ ਦੀ ਪੈਦਾਵਾਰ ਹੋਊਗੀ, ਇਹ ਵੋ, ਅਤੇ ਹੋਰ ਵੀ ਜਿੰਨੇ ਵੀ ਖੇਤੀਬਾੜੀ ਦੇ ਲਈ। ਟ੍ਰੇਡ ਯੂਨੀਅਨਸ ਬਾਰ ਬਾਰ ਕਹਿੰਦੀਆਂ ਰਹੀਆਂ ਕਿ ਤੁਸੀਂ ਉਹਨਾਂ ਨੂੰ ਕੁਛ ਵੀ ਨਹੀਂ ਦੇਣਾ ਹੈਗਾ, ਅਤੇ ਜਿਵੇਂ ਮਤਲਬ ਮੁਫਤ ਦੇ ਭਾਅ ਹੀ ਲਿਆਉਂਦੇ ਨੇ ਨਾ ਉਹ, ਅਤੇ ਜਦੋਂ ਇੱਥੇ ਆ ਗਏ ਤਾਂ ਬੰਦੀ ਉਹ ਹੋ ਗਏ, ਅਤੇ ਫਿਰ ਤਾਂ ਉਹਨਾਂ ਨੂੰ ਕੁੱਟ ਕੁੱਟ ਕੇ ਕੰਮ ਕਰਵਾਇਆ ਜਾਂਦਾ ਸੀਗਾ ਮਿਲਟਰੀ, ਉਹਨਾਂ ਤੋਂ ਉਹਨਾਂ ਦੇ ਕੋਲ ਕਿਹੜਾ ਕੋਈ ਹਥਿਆਰ ਉੱਥੇ ਉਹਨੇ, ਬੜੇ ਤਸ਼ੱਦਦ, ਮਤਲਬ ਕੀ ਉਹ ਕਹਿ ਲਓ ਤੁਸੀਂ, ਹੁਣ ਉਹਨਾਂ ਉਹਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈਗਾ। ਫਿਰ ਜਦੋਂ ਸਾਰੀਆਂ ਸਟੇਟਾਂ ਨੂੰ ਇਕੱਠਾ ਕਰਕੇ ਸ਼ੁੱਧ ਗੋਰਿਆਂ ਦੀ ਇੱਕ ਸਰਕਾਰ ਇੱਥੇ ਬਣੀ, ਸ਼ੁੱਧ ਪਿਓਰ ਖਾਲਸ ਗੋਰਿਆਂ ਦੀ,
ਤਾਂ ਫਿਰ ਇਹ ਨੀਤੀ ਵਾਈਟ ਆਸਟ੍ਰੇਲੀਆ ਪਾਲਿਸੀ ਇੱਥੇ ਲਿਆਂਦੀ ਔਰ ਉਹਦੇ ਅੱਡ ਅੱਡ ਜਿੱਦਾਂ ਮੈਂ ਤੁਹਾਨੂੰ ਕਾਰਨ ਦੱਸੇ। ਹੁਣ ਆ ਜਾਓ ਇਸ ਪਾਸੇ ਕਿ ਵਾਏ ਵਾਜ ਇਟ ਅਬੋਲਿਸ਼ਡ, ਇਹ ਨੀਤੀ ਰੱਦ ਕਿਉਂ ਕੀਤੀ ਗਈ, ਖਤਮ ਕਿਉਂ ਕੀਤੀ ਗਈ, ਬੰਦ ਕਿਉਂ ਕੀਤੀ ਗਈ। ਇਹਦਾ ਇੱਕ ਕੋਈ ਜਵਾਬ ਨਹੀਂ ਹੈਗਾ। ਵਾਈਟ ਆਸਟ੍ਰੇਲੀਆ ਪਾਲਿਸੀ ਰਾਤੋਂ ਰਾਤ ਦੇ ਵਿੱਚ ਬੰਦ ਨਹੀਂ ਹੋਈ ਹੈਗੀ। ਇਨਫੈਕਟ ਗੌ ਵਿਟਲਮ ਦੇ ਟਾਈਮ ਦੇ ਉੱਤੇ ਵੀ ਐਂ ਨਹੀਂ ਕਿ ਗੌ ਵਿਟਲਮ ਨੇ ਸੋਚਿਆ, ਉਹਨਾਂ ਨੇ ਬੜਾ ਕੁਛ ਕੀਤਾ ਸੀਗਾ, ਬਟ ਹੀ ਡਿਡਨਟ ਜਸਟ ਕਿ ਥੋਟ ਅਬਾਊਟ ਇਟ ਕਿ ਇਹ ਪਾਲਿਸੀ ਬੰਦ ਕਰਨੀ ਹੈ। ਉਹਨਾਂ ਤੋਂ ਪਹਿਲਾਂ ਬੜਾ ਸਾਰਾ ਇਹਦੇ 'ਤੇ ਕੰਮ ਹੋਣ ਲੱਗ ਪਿਆ ਸੀ। ਇਨਫੈਕਟ ਇਸ ਪਾਲਿਸੀ ਦੇ ਕੁਝ ਕੁਝ ਚੈਪਟਰ ਜਿਹੜੇ ਸੀ ਉਹ ਬੰਦ ਹੋਣ ਵੀ ਲੱਗ ਪਏ ਸੀ। ਜਿਵੇਂ ਫੋਰ ਐਗਜ਼ਾਮਪਲ ਤੁਹਾਨੂੰ ਦੱਸਿਆ ਕਿ ਜਿਹੜਾ ਡਿਕਟੇਸ਼ਨ ਟੈਸਟ ਸੀ ਉਹ 50s ਦੇ ਵਿੱਚ ਹੀ ਬੰਦ ਹੋ ਗਿਆ। ਸੋ 1949-1950 ਤੋਂ ਲੈ ਕੇ 1973 ਤੱਕ ਹੌਲੀ ਹੌਲੀ ਇਹਦੇ ਕੁਛ ਕੁਛ ਜਿਹੜੇ ਕਲੋਜ਼ ਸੀਗੇ ਉਹ ਖਤਮ ਕੀਤੇ ਜਾਣ ਲੱਗ ਪਏ। ਉਹਦੇ 'ਚ ਬਹੁਤ ਵੱਡਾ ਕਾਰਨ ਜਿਹੜਾ ਸੀਗਾ ਵਰਲਡ ਵਾਰ ਵੀ ਬਣੀ। ਵਰਲਡ ਵਾਰ ਜਦੋਂ ਬਣੀ ਨਾ, ਆਸਟ੍ਰੇਲੀਆ 'ਚ ਇੱਕ ਨਾਰਾ ਚੱਲਿਆ ਸੀ, ਪਾਪੂਲੇਟ ਔਰ ਪੈਰਿਸ਼। ਇਹ ਆਸਟ੍ਰੇਲੀਅਨ ਗੌਰਮੈਂਟ ਜਾਂ ਆਸਟ੍ਰੇਲੀਅਨ ਅਖਬਾਰਾਂ ਦੇ ਵਿੱਚ ਇਹ ਨਾਰਾ ਚੱਲਣ ਲੱਗ ਪਿਆ ਸੀ। ਹੋਇਆ ਕੀ ਸੀ ਕਿ ਜਦੋਂ ਸੈਕਿੰਡ ਵਰਲਡ ਵਾਰ ਹੋਈ ਤਾਂ ਆਸਟ੍ਰੇਲੀਆ ਨੂੰ ਅਹਿਸਾਸ ਹੋਇਆ ਕਿ ਉਹਨਾਂ ਦੀ ਆਬਾਦੀ ਉਨੀ ਨਹੀਂ ਹੈਗੀ, ਕੱਲ੍ਹ ਨੂੰ ਜੇ ਕੋਈ ਅਟੈਕ ਹੁੰਦਾ ਤਾਂ ਸਾਡੇ ਕੋਲ ਤਾਂ ਮਿਲਟਰੀ ਉਨੀ ਹੈਗੀ, ਅਤੇ ਇੱਕ ਸਿਕਿਉਰਿਟੀ, ਅਤੇ ਦੂਸਰਾ ਇਹ ਵੀ ਕਿਹਾ ਜਾਣ ਲੱਗ ਪਿਆ ਕਿ ਜੇ ਹੋਰ ਸਾਡੇ ਕੋਲ ਲੋਕ ਹੋਣਗੇ, ਜੇ ਹੋਰ ਆਬਾਦੀ ਹੋਏਗੀ ਤਾਂ ਫਿਰ ਅਸੀਂ ਮਜ਼ਦੂਰੀ ਕਰਵਾਉਣ ਵਾਲੇ ਲੋਕ ਅੱਡ ਹੋਣਗੇ, ਉਹਨਾਂ ਦੇ ਉੱਤੇ ਰਾਜ ਕਰਨ ਵਾਲੇ ਲੋਕ ਅੱਡ ਹੋਣਗੇ। ਹੁਣ ਸਾਡੇ ਚਿੱਟੇ ਹੀ ਲੋਕ ਮਜ਼ਦੂਰੀ ਕਰਦੇ ਨੇ, ਚਿੱਟੇ ਹੀ ਲੋਕ ਸਾਡਾ ਮਲ ਮੁੱਤਰ ਢੋਂਦੇ ਨੇ, ਅਤੇ ਚਿੱਟੇ ਹੀ ਲੋਕ ਜਿਹੜੇ ਨੇ ਉਹ ਰਾਜ ਕਰ ਰਹੇ ਨੇ। ਐਂ ਕਰੋ ਕਿ ਜਿਹੜੇ ਗੈਰ ਗੋਰੇ ਲੋਕ ਨੇ ਉਹਨਾਂ ਤੋਂ ਆਹ ਹੇਠਲੇ ਜਿਹੜੇ ਚੌਥੇ ਗ੍ਰੇਡ ਦੇ ਕੰਮ ਨੇ ਇਹ ਕਰਵਾਓ, ਅਤੇ ਆਪ ਤੁਸੀਂ ਪਹਿਲੇ ਅਤੇ ਦੂਜੇ ਗ੍ਰੇਡ ਦੇ ਕੰਮ ਕਰੋ। ਸਰਕਾਰ ਨੂੰ ਫੰਡਸ ਦੀ ਵੀ ਲੋੜ ਪੈ ਰਹੀ ਸੀ, ਪੈਸਾ ਕਿੱਥੋਂ ਆਉਂਦਾ? ਬਾਹਰੋਂ ਵੀ ਆ ਸਕਦਾ ਸੀ ਕਿ ਬਾਹਰੋਂ ਜਿਹੜੇ ਇਮੀਗ੍ਰੈਂਟਸ ਆਣਗੇ ਉਹ ਪੈਸਾ ਲੈ ਕੇ ਆਉਣਗੇ, ਉਹਨਾਂ ਤੋਂ ਪੈਸੇ ਲਏ ਜਾਣ, ਇਹ ਵੀ ਇੱਕ ਤਰੀਕਾ ਸੀਗਾ। ਅਤੇ ਇਸ ਕਰਕੇ ਇੱਕ ਨਾਰਾ ਚੱਲਿਆ ਸੀ, ਪਾਪੂਲੇਟ ਔਰ ਪੈਰਿਸ਼। ਪਾਪੂਲੇਟ ਯਾਨੀ ਕਿ ਜਾਂ ਤਾਂ ਆਬਾਦੀ ਵਧਾਓ, ਪੈਰਿਸ਼ ਯਾਨੀ ਕਿ ਖਤਮ ਹੋ ਜਾਓ ਜਾਂ ਤਬਾਹ ਹੋ ਜਾਓ ਜਾਂ ਹੌਲੀ ਹੌਲੀ ਫਿਨਿਸ਼ ਹੋ ਜਾਓ। ਸੋ ਇਹ ਇੱਕ ਨਾਰਾ ਜਿਹੜਾ ਸੀਗਾ, ਦੈਟ ਕੁੱਡ ਬੀ ਵਨ ਆਫ ਦੀ ਰੀਜ਼ਨ। ਦੂਸਰਾ, ਹੌਲੀ ਹੌਲੀ ਦੌਰ ਬਦਲ ਰਿਹਾ ਸੀ। ਜਦੋਂ ਦੂਸਰੀ ਆਲਮੀ ਜੰਗ ਹੋਈ ਉਹਦੇ ਤੋਂ ਬਾਅਦ ਯੂਨਾਈਟਿਡ ਨੇਸ਼ਨ ਹੋਣ ਦੇ ਵਿੱਚ ਆ ਗਿਆ ਸੀ। ਹੁਣ ਯੂਨਾਈਟਿਡ ਨੇਸ਼ਨ ਜਾਂ ਸੰਯੁਕਤ ਰਾਸ਼ਟਰ ਬਣਨ ਤੱਕ ਬਹੁਤ ਸਾਰੇ ਜਿਹੜੇ ਮੁਲਕ ਸੀਗੇ ਉਹ ਆਜ਼ਾਦ ਹੋ ਚੁੱਕੇ ਸੀਗੇ ਦੂਸਰੀ ਆਲਮੀ ਜੰਗ ਤੋਂ ਬਾਅਦ, ਔਰ ਜਿਹੜੇ ਆਜ਼ਾਦ ਮੁਲਕ ਸੀਗੇ ਉਹਨਾਂ ਨੇ ਹੌਲੀ ਹੌਲੀ ਵਿਰੋਧ ਕਰਨਾ ਸ਼ੁਰੂ ਕਰਤਾ ਸੀਗਾ ਬਸਤੀਵਾਦ ਦਾ, ਚਾਹੇ ਉਹ ਬਸਤੀਵਾਦ ਫਰਾਂਸ ਦਾ ਵਧਾਇਆ ਹੋਇਆ ਸੀ, ਚਾਹੇ ਉਹ ਪੁਰਤਗਾਲ ਦਾ, ਚਾਹੇ ਸਪੇਨ ਦਾ, ਚਾਹੇ ਇੰਗਲੈਂਡ ਦਾ। ਬੇਸਿਕਲੀ ਬਸਤੀਵਾਦ ਅਤੇ ਨਸਲਵਾਦ ਦੇ ਵਿਰੋਧ ਦੇ ਵਿੱਚ 50s-60s ਦੇ ਦੌਰ ਦੇ ਵਿੱਚ ਬੜੀਆਂ ਲਹਿਰਾਂ ਚੱਲੀਆਂ। ਇੰਡੀਆ 'ਚ ਚੱਲੀ, ਜਾਪਾਨ 'ਚ ਚੱਲੀ, ਫਿਲੀਪੀਨਸ 'ਚ ਚੱਲੀ, ਏਸ਼ੀਅਨ ਦੇਸ਼ਾਂ 'ਚ ਜ਼ਿਆਦਾ ਐਸੀਆਂ ਲਹਿਰਾਂ ਚੱਲੀਆਂ। ਔਰ ਇਹ ਦੇਸ਼ ਹੌਲੀ ਹੌਲੀ, ਔਰ ਇਹ ਵੱਡੀ ਆਬਾਦੀ ਵਾਲੇ ਦੇਸ਼ ਵੀ ਸੀਗੇ, ਇੰਡੀਆ, ਇੰਡੋਨੇਸ਼ੀਆ ਔਰ ਚਾਈਨਾ, ਇਹਨਾਂ ਦੇ ਨਾਲ ਹੁਣ ਵਪਾਰ ਵੀ ਕਰਨਾ ਪੈਣਾ ਸੀਗਾ। ਹੁਣ 1901 ਵਾਲਾ ਤਾਂ ਆਸਟ੍ਰੇਲੀਆ ਰਿਹਾ ਨਹੀਂ, ਹੁਣ ਹੌਲੀ ਹੌਲੀ ਪੂਰੀ ਦੁਨੀਆ ਬਦਲ ਰਹੀ ਸੀ, ਟ੍ਰੇਡ ਹੋ ਰਹੇ ਸੀਗੇ, ਟ੍ਰੇਡ ਰੂਟਸ ਬਣ ਰਹੇ ਸੀ, ਔਰ ਹੌਲੀ ਹੌਲੀ ਜਿਹੜੇ ਸੀਗੇ ਇਹ ਨਸਲੀ ਨੀਤੀਆਂ ਜਿੱਥੇ ਜਿੱਥੇ ਸੀਗੀਆਂ ਉਹਨਾਂ ਕੰਟਰੀਜ਼ ਦੇ ਉੱਤੇ ਇੱਕ ਤੋਹਮਤ ਲੱਗ ਰਹੀ ਸੀ ਕਿ ਆਸਟ੍ਰੇਲੀਆ ਦੇ ਨਾਲ ਟ੍ਰੇਡ ਨਾ ਕਰੋ ਜੀ, ਉਹਨਾਂ ਦੇ ਕੋਲ ਤਾਂ ਵਾਈਟ ਆਸਟ੍ਰੇਲੀਆ ਪਾਲਿਸੀ ਹੈ। ਫੋਰ ਐਗਜ਼ਾਮਪਲ ਚਾਈਨਾ ਨਹੀਂ, ਸਭ ਤੋਂ ਵੱਡਾ ਬਾਈਕਾਟ ਕਰਨਾ, ਵੈਸੇ ਤਾਂ ਚਾਈਨਾ ਨੇ ਆਪਣੇ ਆਪ ਨੂੰ ਬੰਦ ਹੀ ਰੱਖਿਆ ਸੀ ਬੜੇ ਸਮੇਂ ਤੱਕ, 50s ਦੀ ਗੱਲ ਨਹੀਂ ਹੈਗੀ, 60s ਦੀ ਗੱਲ ਨਹੀਂ, 70s ਦੀ ਬਾਅਦ ਦੀ, ਪਰ ਉਦੋਂ ਤੱਕ ਇਹ ਪਾਲਿਸੀ ਉਹ ਖਤਮ ਹੋ ਗਈ ਸੀ। ਬਟ ਜਾਪਾਨ ਨੇ, ਫਿਲੀਪੀਨਸ ਨੇ, ਇੰਡੀਆ ਨੇ, ਇੰਡੀਆ ਐਟ ਦੈਟ ਸਟੇਜ 50s-60s ਦੇ ਵਿੱਚ, ਯੂ ਵੁੱਡ ਬੀ ਅਮੇਜ਼ਡ ਟੂ ਨੋ ਕਿ ਇੰਡੀਆ ਦੀ ਗੱਲ ਸੁਣੀ ਜਾਂਦੀ ਸੀ, ਤਰਜੀਹ ਦਿੱਤੀ ਜਾਂਦੀ ਸੀ, ਅਹਿਮੀਅਤ ਦਿੱਤੀ ਜਾਂਦੀ ਸੀ, ਚਾਹੇ USSR ਹੋ ਗਿਆ, ਚਾਹੇ ਅਮੈਰੀਕਾ ਹੋ ਗਿਆ, ਚਾਹੇ ਇੰਗਲੈਂਡ ਹੋ ਗਿਆ, ਇੰਡੀਆ ਦੀ ਗੱਲ ਨੂੰ ਇਗਨੋਰ ਨਹੀਂ ਸੀ ਕੀਤਾ ਜਾਂਦਾ ਹੁੰਦਾ, ਅੱਜ ਦੀ ਤਰੀਕ ਦੀ ਤਰ੍ਹਾਂ ਨਹੀਂ ਹੈਗੀ। ਫਿਰ ਇਹਦੇ 'ਤੇ ਕਦਮ ਦਰ ਕਦਮ ਬਦਲਾਅ ਹੋ ਰਹੇ ਸੀ। ਪਹਿਲਾਂ ਤਾਂ ਹੈਰੋਲਡ ਹਾਲਟ ਜਿਹੜੇ ਸੀਗੇ ਉਹਨਾਂ ਨੇ 1949 ਦੇ ਵਿੱਚ ਜਿਹੜੇ ਗੈਰ ਯੂਰੋਪੀਅਨ ਜਿਹੜੇ ਲੋਕ ਸੀਗੇ, ਸਪੈਸ਼ਲੀ ਜੈਪਨੀਜ਼ ਵਾਰ ਬਰਾਈਡਸ ਸੀਗੀਆਂ, ਇਹ ਬੜੀ ਇੰਟਰਸਟਿੰਗ ਯਾਰ, ਮੈਨੂੰ ਲੱਗਦਾ ਹੋਰ ਜ਼ਿਆਦਾ ਖਿੰਡ ਜਾਣਾ, ਇੱਕ ਮਿੰਟ ਟਾਈਮ ਦੇਖ ਲੈਣ ਤੋਂ, ਨਹੀਂ ਇੰਨਾ ਟਾਈਮ ਹੈ ਨਹੀਂ ਵੈਸੇ, ਕੁਇਕਲੀ ਜੇ ਦੱਸਦਾ, ਬੜਾ ਸੰਖੇਪ 'ਚ ਦੱਸਦਾ। ਹੈਰੋਲਡ ਹਾਲਟ ਜਿਹੜੇ ਸੀਗੇ ਉਹ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਸੀ, ਔਰ 1966 ਤੱਕ ਉਹ ਪ੍ਰਾਈਮ ਮਿਨਿਸਟਰ ਰਹੇ ਹੈਗੇ ਨੇ, ਆਪਣੀ ਡੈਥ ਤੱਕ, ਮੇਰੇ ਡੈਥ ਤੱਕ ਜਾਂ ਗਾਇਬ ਹੋ ਗਏ ਸੀਗੇ ਉਹ। ਉਹ ਇੱਕ ਹੋਰ ਚੈਪਟਰ ਖੁੱਲ੍ਹ ਗਿਆ, ਚਲੋ ਹੈਰੋਲਡ ਹਾਲਟ 'ਤੇ ਫਿਰ ਕਿਸੇ ਦਿਨ ਦੱਸਦੇ ਹਾਂ ਤੁਹਾਨੂੰ ਕਹਾਣੀ।
ਹੈਰਾਲਡ ਹਾਲਟ ਦੇ ਟਾਈਮ ਦੇ ਉੱਤੇ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਜਿਹੜੇ ਨਾ ਜੈਪਨੀਜ਼ ਬੇਸਿਕਲੀ 1949 ਚ ਲਿਬਰਲ ਦੀ ਸਰਕਾਰ ਬਣੀ ਸੀ, ਉਹ ਤੋਂ ਪਹਿਲਾਂ ਲੇਬਰ ਦੀ ਸੀਗੀ, 1949 ਚ ਲਿਬਰਲ ਦੀ ਸਰਕਾਰ ਬਣਦੀ ਹੈ ਤੇ ਉਹਨਾਂ ਦੇ ਟਾਈਮ ਦੇ ਉੱਤੇ ਬੜਾ ਕੁਛ ਹੁੰਦਾ ਹੈਗਾ, ਤੇ ਜਦੋਂ ਇਹ ਜਿਹੜੇ ਜਾਪਾਨ ਦੇ ਉੱਤੇ, ਜਾਪਾਨ ਨੇ ਨਾਰਦਰਨ ਟੈਰੀਟਰੀ 'ਤੇ ਵੀ ਅਟੈਕ ਕੀਤਾ ਸੀਗਾ, ਅਤੇ ਜਾਪਾਨ ਦੇ ਜਿਹੜੇ ਫੌਜੀ ਫੁੱਜੀ ਸੀਗੇ ਉਹ ਜਦੋਂ ਇੱਧਰਲੇ ਟਾਪੂਆਂ ਵੱਲ ਆਉਂਦੇ ਹੁੰਦੇ ਸੀ ਅਟੈਕ ਕਰਨ ਦੇ ਲਈ, ਤਾਂ ਉਹਨਾਂ ਨੂੰ ਜਿਹੜਾ ਮਾਰ ਕੇ ਉਹਨਾਂ ਦੇ ਨਾਲ ਜਿਹੜੀਆਂ ਜਨਾਨੀਆਂ ਹੁੰਦੀਆਂ ਸੀ ਉਹਨਾਂ ਨੂੰ ਫੜ ਲਿਆ ਜਾਂਦਾ ਸੀ, ਅਤੇ ਉਹ ਜਿਹੜੀਆਂ ਜਨਾਨੀਆਂ ਹੁੰਦੀਆਂ ਸੀ ਉਹਨਾਂ ਨੂੰ ਵਾਰ ਬਰਾਈਡਸ ਕਿਹਾ ਜਾਂਦਾ ਸੀ, ਜਾਂ ਜਿਹੜੇ ਅਮੈਰੀਕਨ ਅਤੇ ਆਸਟ੍ਰੇਲੀਅਨ ਫੌਜੀ ਵੀ ਜਾ ਕੇ ਅਟੈਕ ਕਰਦੇ ਸੀਗੇ ਜੈਪਨੀਜ਼ ਦੇ ਉੱਤੇ, ਉਹ ਵੀ ਉਹਨਾਂ ਦੀਆਂ ਜਨਾਨੀਆਂ ਨੂੰ ਚੱਕ ਕੇ ਲਿਆਉਂਦੇ ਹੁੰਦੇ ਸੀਗੇ, ਅਤੇ ਉਹਨਾਂ ਨੂੰ ਵਾਰ ਬਰਾਈਡਸ ਕਿਹਾ ਜਾਂਦਾ ਸੀ। ਉਹ ਵਾਰ ਬਰਾਈਡਸ ਨੂੰ ਆਸਟ੍ਰੇਲੀਆ 'ਚ ਰਹਿਣ ਦੀ ਇਜਾਜ਼ਤ ਸੀ, ਜਿਵੇਂ ਅੱਜ ਕੱਲ੍ਹ ਆਈਸਿਸ ਬਰਾਈਡਸ ਦੀ ਗੱਲ ਤੁਰੀ ਹੈ ਨਾ। ਸੋ 1949 ਦੇ ਵਿੱਚ ਹੈਰਾਲਡ ਹਾਲਟ ਨੇ ਇਹ ਪਾਲਿਸੀ ਲਿਆਂਦੀ ਸੀਗੀ ਕਿ ਜਾਪਾਨੀਆਂ ਨੂੰ ਰਹਿਣ ਦਿਓ, ਉਹਨਾਂ ਦੀਆਂ ਜਨਾਨੀਆਂ ਨੂੰ ਆਉਣ ਦਿਓ। ਸੋ ਇਹ ਇੱਕ ਐਕਸੈਪਸ਼ਨ ਜਾਂ ਇੱਕ ਇੱਕ ਕਿਸਮ ਦੀ ਛੋਟੀ ਜਿਹੀ ਇੱਕ ਰਿਆਇਤ ਦਿੱਤੀ ਸੀ। ਫਿਰ 1958 ਦੇ ਵਿੱਚ ਡਿਕਟੇਸ਼ਨ ਟੈਸਟ ਜਿਹੜਾ ਉਹਦਾ ਤੁਹਾਨੂੰ ਦੱਸਿਆ ਉਹ ਖਤਮ ਹੋਇਆ। ਫਿਰ ਹੈਰਾਲਡ ਹਾਲਟ ਜਦੋਂ ਜਾਣ ਤੋਂ ਪਹਿਲਾਂ ਜਾਂ ਉਹਨਾਂ ਦੇ ਗਾਇਬ ਹੋਣ ਤੋਂ ਪਹਿਲਾਂ ਤੱਕ 1966 ਦੇ ਵਿੱਚ ਉਹਨਾਂ ਦੀ ਸਰਕਾਰ ਨੇ ਜਿਹੜੇ ਸਕਿੱਲਡ ਗੈਰ ਯੂਰੋਪੀਅਨ ਲੋਕ ਸੀਗੇ ਉਹਨਾਂ ਦੇ ਲਈ ਇੱਕ ਸਕਿੱਲਡ ਵੀਜ਼ਾ ਦੀ ਇਨਵੈਂਸ਼ਨ ਕੀਤੀ। ਸਕਿੱਲਡ ਵੀਜ਼ਾ ਦਾ ਮਤਲਬ ਇਹ ਸੀਗਾ ਕਿ ਦੇਖੋ ਹੁਣ ਦੁਨੀਆ ਭਰ ਦੇ ਵਿੱਚ ਇੱਕ ਕ੍ਰਾਂਤੀ ਆ ਗਈ ਸੀਗੀ, ਦੁਨੀਆ ਅਮੀਰ ਹੋ ਰਹੀ ਸੀ, ਦੇਸ਼ ਅਮੀਰ। ਆਸਟ੍ਰੇਲੀਆ, ਫੋਰ ਯੂਰ ਕਾਇੰਡ ਇਨਫੋਰਮੇਸ਼ਨ, 60s 70s ਦੇ ਦੌਰ 'ਚ ਦੁਨੀਆ ਦੀ ਟੋਪ 3 ਇਕੋਨਮੀਜ਼ ਦੇ ਵਿੱਚੋਂ ਇੱਕ ਸੀ, ਬੜਾ ਅਮੀਰ ਦੇਸ਼ ਸੀਗਾ, ਬੜੇ ਔਰ ਇੱਥੇ ਤਰੱਕੀਆਂ ਬਹੁਤ ਹੋ ਰਹੀਆਂ ਸੀਗੀਆਂ, ਇਕੱਲਾ ਸੋਨਾ ਜਾਂ ਮਾਈਨਿੰਗ ਮੂਈਨਿੰਗ ਨਹੀਂ, ਹੋਰ ਬਹੁਤ ਕੁਛ ਹੋ ਰਿਹਾ ਸੀ। ਔਰ ਇਸ ਦਰਮਿਆਨ ਆਸਟ੍ਰੇਲੀਆ ਨੂੰ ਬਹੁਤ ਜ਼ਿਆਦਾ ਮਾਈਨਰਸ ਦੇ ਨਾਲ ਨਾਲ, ਮਾਈਨਰਸ ਮਤਲਬ MINORS ਵਾਲਾ ਨਹੀਂ, ਮਾਈਨਰਸ ਯਾਨੀ MINERS ਵਾਲਾ, ਖਦਾਨਾਂ 'ਚ ਕੰਮ ਕਰਨ ਵਾਲੇ, ਉਹ ਮਾਈਨਰਸ ਦੇ ਨਾਲ ਨਾਲ ਆਸਟ੍ਰੇਲੀਆ ਨੂੰ ਬਹੁਤ ਜ਼ਿਆਦਾ ਲੇਬਰ ਦੀ ਲੋੜ ਸੀਗੀ। ਸੋ ਇਸ ਕਰਕੇ ਸਕਿੱਲਡ ਲੇਬਰ ਜਿਹੜੀ ਉਹ ਸਪੈਸ਼ਲੀ ਇਲੈਕਟ੍ਰੀਸ਼ੀਅਨਸ, ਪਲੰਬਰਸ, ਇਹ ਸਾਰੇ ਮੰਗਵਾਏ ਜਾਣ ਲੱਗ ਪਏ। ਫਿਰ ਹੌਲੀ ਹੌਲੀ ਕਰਦੇ ਕਰਦੇ ਕਰਦੇ ਗੌ ਵਿਟਲਮ ਦੇ ਟਾਈਮ ਦੇ ਉੱਤੇ ਜਿਹੜਾ ਇਹ 1973 ਦੇ ਵਿੱਚ ਐਂਡ ਹੋਇਆ, ਲੇਬਰ ਪਾਰਟੀ ਦੀ ਸਰਕਾਰ ਮਾਈਗ੍ਰੇਸ਼ਨ ਐਕਟ 1973 ਲੈ ਕੇ ਆਉਂਦੀ ਹੈ ਅਤੇ ਉਹਦੇ 'ਚ ਸੋਧ ਕਰਦੀ ਹੈ। ਗੌ ਵਿਟਲਮ ਜਿਹੜੇ ਸੀ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ 21ਵੇਂ, ਔਰ ਉਹਨਾਂ ਦੇ ਬਾਰੇ ਵੀ ਇੱਕ ਮੇਰੇ ਖਿਆਲ ਦੇ ਨਾਲ ਅਸੀਂ ਮੰਡੇ ਨੂੰ ਇੱਕ ਸ਼ੋਅ ਕਰਦੇ ਹੁੰਦੇ ਸੀਗੇ ਸਪੈਸ਼ਲ ਰਿਪੋਰਟ, ਉਹਦੇ 'ਚ ਤੁਹਾਨੂੰ ਦੱਸਿਆ ਸੀਗਾ ਗੌ ਵਿਟਲਮ ਦੇ ਬਾਰੇ। ਪੂਰਾ ਨਾਮ ਐਡਵਰਡ ਗੌ ਵਿਟਲਮ, ਬੜੇ ਕ੍ਰਾਂਤੀਕਾਰੀ ਪ੍ਰਧਾਨ ਮੰਤਰੀ ਰਹੇ ਨੇ ਔਰ ਮੇਰੇ ਖਿਆਲ ਦੇ ਨਾਲ ਲੇਬਰ ਦੇ ਕੁਛ ਚੁਣਿੰਦਾ ਪ੍ਰਧਾਨ ਮੰਤਰੀਆਂ 'ਚੋਂ ਇੱਕ ਨੇ ਜਿਨ੍ਹਾਂ ਨੇ ਆਪਣੇ ਦਮ ਦੇ ਉੱਤੇ ਆਸਟ੍ਰੇਲੀਆ ਦੀ ਤਕਦੀਰ ਤਸਵੀਰ ਬਦਲਤੀ ਸੀਗੀ ਅਤੇ ਜਾਂ ਉਹਦੇ 'ਚ ਕੰਮ ਕੀਤਾ ਸੀ। ਅਤੇ 1972 ਤੋਂ 75 ਤੱਕ ਹੀ ਇਹ ਪ੍ਰਾਈਮ ਮਿਨਿਸਟਰ ਰਹੇ ਆਸਟ੍ਰੇਲੀਆ ਦੇ, ਹਾਲਾਂਕਿ ਲੇਬਰ ਪਾਰਟੀ ਦੇ ਸਭ ਤੋਂ ਲੰਬੇ ਲੀਡਰ ਇਹ ਰਹੇ ਨੇ। ਅਤੇ ਇਹਨਾਂ ਨੇ ਬੜੇ ਮਤਲਬ ਐਸੇ ਐਸੇ ਕੰਮ ਕੀਤੇ, ਇੱਕ ਤਾਂ ਆਹ ਵਾਈਟ ਆਸਟ੍ਰੇਲੀਆ ਪੋਲਿਸੀ, ਪਲੱਸ ਇਹ ਜਦੋਂ ਸੀਗੀ ਉਦੋਂ ਆਸਟ੍ਰੇਲੀਅਨ ਇਕੋਨਮੀ ਸਫ਼ਰ ਵੀ ਕਰ ਰਹੀ ਸੀਗੀ, ਜਾਂ ਇਹ ਕਹਿ ਲਓ ਕਿ ਇਹਨਾਂ ਦੇ ਜਾਣ ਦਾ ਕਾਰਨ ਹੀ ਇਹ ਬਣਿਆ, ਕਿਉਂਕਿ ਉਦੋਂ ਪੈਟਰੋਲੀਅਮ ਕ੍ਰਾਈਸਿਸ ਆ ਗਿਆ ਸੀ, ਉਹਦੀ ਇੱਕ ਅਲੱਗ ਵਜ੍ਹਾ ਹੈਗੀ ਹੈ। ਉਹ ਅਰਬ ਇਜ਼ਰਾਈਲ ਜੰਗ ਹੁੰਦੀ ਹੈ ਅਤੇ ਅਰਬ ਦੇ ਮੁਲਕ ਜਿਹੜੇ ਨੇ ਉਹ ਪੈਟਰੋਲ ਦੇਣਾ ਬੰਦ ਕਰ ਦਿੰਦੇ ਨੇ ਅਤੇ ਆਸਟ੍ਰੇਲੀਆ ਦੇ ਉੱਤੇ ਜਿਹੜਾ ਉਹ ਬੋਝ ਪੈਣ ਲੱਗ ਪੈਂਦਾ ਹੈਗਾ। ਐਨੀਵੇਜ਼, ਪਰ ਇਹਨਾਂ ਦੇ ਜਿਹੜੇ ਕੰਮ ਸੀਗੇ ਗੌ ਵਿਟਲਮ ਦੇ ਟਾਈਮ ਦੇ ਉੱਤੇ ਉਹ ਬੜੇ ਕਮਾਲ ਦੇ ਕੰਮ ਇਹਨਾਂ ਨੇ ਕੀਤੇ। ਵਾਈਟ ਆਸਟ੍ਰੇਲੀਆ ਪੋਲਿਸੀ ਵਾਜ਼ ਵਨ ਆਫ ਦੈਟ, ਅਤੇ ਆਪਾਂ ਉਹਦੇ 'ਤੇ ਹੀ ਰਹਿ ਕੇ ਗੱਲ ਕਰਦੇ ਹੈਗੇ ਹਾਂ। ਵੈਸੇ ਤਾਂ ਹੋਰ ਵੀ ਪੋਲਿਸੀਜ਼ ਹੈਗੀਆਂ ਨੇ ਗੌ ਵਿਟਲਮ ਦੇ ਉੱਤੇ, ਇੱਕ ਮੈਂ ਪੂਰੀ ਦੀ ਪੂਰੀ ਡਾਕੂਮੈਂਟਰੀ ਤੁਹਾਨੂੰ ਸੁਣਾ ਸਕਦਾ, ਇੱਕ ਪੂਰਾ ਪੂਰਾ ਪ੍ਰੋਗਰਾਮ ਇਹਨਾਂ 'ਤੇ ਕੀਤਾ ਜਾ ਸਕਦਾ। ਨੋਟ ਓਨਲੀ ਹਿਮ, ਬਲਕਿ ਇਹਨਾਂ ਤੋਂ ਬਾਅਦ ਜਿਹੜੇ ਲਿਬਰਲ ਦੇ ਆਏ ਸੀ ਮੈਲਕਮ ਫਰੇਜ਼ਰ, ਉਹ ਵੀ ਬੜੇ ਘੈਂਟ ਸੀਗੇ। ਸੋ ਲੇਬਰ ਅਤੇ ਲਿਬਰਲ ਨੇ ਬੈਕ ਟੂ ਬੈਕ ਦੋ ਬੜੇ ਘੈਂਟ ਪ੍ਰਾਈਮ ਮਿਨਿਸਟਰ ਦਿੱਤੇ ਸੀਗੇ 70s ਦੇ ਦੌਰ ਦੇ ਵਿੱਚ। ਅਤੇ ਅੱਛਾ, ਜੇ ਗੌ ਵਿਟਲਮ ਨੇ ਵਾਈਟ ਆਸਟ੍ਰੇਲੀਆ ਪੋਲਿਸੀ ਖਤਮ ਕੀਤੀ ਜਾਂ ਮਾਈਗ੍ਰੇਸ਼ਨ ਐਕਟ ਲਿਆਂਦਾ, ਅਤੇ ਤੁਸੀਂ ਦੇਖੋ ਜੇ ਮੈਲਕਮ ਫਰੇਜ਼ਰ ਚੰਗੇ ਸੀਗੇ ਤਾਂ ਹੀ ਉਹਨਾਂ ਨੇ ਉਹ ਪੋਲਿਸੀ ਨੂੰ ਦੁਬਾਰਾ ਲਾਗੂ ਵੀ ਨਹੀਂ ਕੀਤਾ। ਨਹੀਂ ਤਾਂ ਇਹ ਹੁੰਦਾ ਨਾ ਕਿ ਲਿਬਰਲ ਪਾਰਟੀ ਐਂਟੀ ਮਾਈਗ੍ਰੈਂਟਸ ਹੈ ਅਤੇ ਉਹ ਦੁਬਾਰਾ ਲਾਗੂ ਕਰਦਾ, ਇੱਦਾਂ ਨਹੀਂ ਹੋਇਆ, ਉਹਨਾਂ ਨੇ ਨਹੀਂ ਕੀਤਾ। ਸੋ ਇੱਕ ਪਿਰਤੀ ਪੈ ਗਈ। ਸੋ ਇਹ ਐਗਜ਼ਾਮਪਲ ਸੈੱਟ ਕਰਨੀਆਂ ਵੀ ਜਿਹੜੇ ਇਸ ਕਰਕੇ ਜ਼ਰੂਰੀ ਹੁੰਦੀਆਂ ਨੇ, ਜਿਹੜੇ ਲੀਡਰਸ ਹੁੰਦੇ ਨੇ ਨਾ, ਇਸ ਕਰਕੇ ਲੀਡਰਸ ਕਿਹਾ ਜਾਂਦਾ ਉਹਨਾਂ ਨੂੰ, ਉਹ ਲੀਡ ਕਰਦੇ ਨੇ, ਉਹ ਐਗਜ਼ਾਮਪਲ ਸੈੱਟ ਕਰਦੇ ਨੇ ਕਿ ਨਹੀਂ ਜੇ ਮੈਂ ਇੱਦਾਂ ਕਰਤਾ ਕੋਈ ਕਰਕੇ ਦਿਖਾਵੇ, ਅਤੇ ਫਿਰ ਉਹ ਇੱਕ ਲੋਕ ਬਗਾਵਤ ਜਿਹੜੀ ਹੈ, ਲੋਕ ਸੁਰ ਜਿਹੜੇ ਨੇ ਉਹਦੇ ਉਲਟ ਤੁਰ ਪੈਂਦੇ ਹੈਗੇ ਨੇ। ਸੋ ਜਦੋਂ 73 'ਚ ਉਹਨਾਂ ਨੇ ਖਤਮ ਹੀ ਕਰਤੀ ਅਤੇ ਫਰੇਜ਼ਰ ਨੇ ਅੱਗੇ ਤੋਰੀ ਵੀ ਨਹੀਂ, ਮੁੜ ਕੇ ਕਦੇ ਆਸਟ੍ਰੇਲੀਆ 'ਚ ਪੋਲਿਸੀ ਆਈ। ਬਟ ਵਾਜ਼ ਆਸਟ੍ਰੇਲੀਆ ਐਟ ਦੈਟ ਪੁਆਇੰਟ, ਵਾਜ਼ ਆਸਟ੍ਰੇਲੀਆ ਦੀ ਓਨਲੀ ਕੰਟਰੀ ਵਿਦ ਸੱਚ ਅ ਪੋਲਿਸੀ? ਇਹ ਵੀ ਇੱਕ ਸਮਝਣਾ ਜ਼ਰੂਰੀ ਹੈ। ਇਹਦਾ
ਸਿੱਧੀ ਲਾਈਨ 'ਚ ਇੱਕੋ ਹੀ ਆਨਸਰ ਦਿੰਦਾ ਕਿ ਨਹੀਂ ਨਹੀਂ ਸੀਗਾ। 19th ਅਤੇ 20th ਸੈਂਚਰੀ ਦੇ ਵਿੱਚ ਇਹ ਜਿਹੜੀਆਂ ਨਸਲਵਾਦ ਦੇ ਵਿਰੁੱਧ ਇਮੀਗ੍ਰੇਸ਼ਨ ਪਾਲਿਸੀਆਂ ਨੇ ਕਈ ਦੇਸ਼ਾਂ ਨੇ ਲਾਗੂ ਰੱਖੀਆਂ ਨੇ, ਸਪੈਸ਼ਲੀ ਆਸਟ੍ਰੇਲੀਆ ਦੀ ਭੈਣ ਜਾਂ ਭਰਾ ਜਾਂ ਜੋ ਮਰਜ਼ੀ ਕਹਿ ਲਓ, ਕੀ ਕਹਿੰਦੇ ਹੋ ਕੈਨੇਡਾ ਨੂੰ ਤੁਸੀਂ ਜੋ ਮਰਜ਼ੀ ਸਮਝ ਲਓ, ਕੈਨੇਡਾ ਨੇ ਵੀ ਸੇਮ ਪਾਲਿਸੀ ਰੱਖੀ। ਬਲਕਿ ਅਸੀਂ ਕਹਿ ਦਿੰਦੇ ਹਾਂ ਨਾ ਕਿ ਸਾਡੇ ਪੰਜਾਬੀਆਂ ਦੇ ਉੱਤੇ ਤਸ਼ੱਦਦ, ਪੰਜਾਬੀਆਂ ਦੇ ਉੱਤੇ ਹੋਇਆ ਠੀਕ ਆ, ਕਾਮਾਗਾਟਾ ਮਾਰੂ ਕੈਨੇਡਾ ਦੇ ਵਿੱਚ ਹੋਇਆ, 1914 ਦੇ ਵਿੱਚ ਕਾਮਾਗਾਟਾ ਮਾਰੂ ਨੂੰ ਕੈਨੇਡਾ ਨਹੀਂ ਮੋੜਿਆ ਸੀਗਾ ਕਿਉਂਕਿ ਗੈਰ ਗੋਰੇ ਲੋਕਾਂ ਦਾ ਉਹ ਦੇਸ਼ ਸੀਗਾ, ਅਤੇ ਔਰ ਕੈਨੇਡਾ ਨੇ ਕਾਮਾਗਾਟਾ ਮਾਰੂ ਤਾਂ ਮੇਰੇ ਖਿਆਲ ਦੇ ਨਾਲ 1914 'ਚ ਹੋਇਆ ਨਾ, ਉਦੋਂ ਪਹਿਲਾਂ ਚਾਈਨੀਜ਼ ਲੋਕਾਂ ਦੇ ਉੱਤੇ ਜਿਹੜੇ ਤਸ਼ੱਦਦ ਕੀਤੇ ਨੇ ਕੈਨੇਡਾ ਨੇ, 1885 'ਚ ਇੱਕ ਹੈਡ ਟੈਕਸ ਲਗਾਤਾ ਸੀਗਾ ਕਿ ਜਿੰਨੇ ਚੀਨੀ ਉਹਨਾਂ ਟੈਕਸ, ਐਂ ਨਹੀਂ ਕਿ ਇੱਕ ਪਰਿਵਾਰ, ਪਹਿਲਾਂ ਫੈਮਿਲੀਜ਼ ਟੈਕਸ ਦਿੰਦੀਆਂ ਹੁੰਦੀਆਂ ਸੀ ਨਾ ਕੈਨੇਡਾ ਦੇ ਵਿੱਚ, ਅਤੇ ਚਾਈਨੀਜ਼ ਦੇ ਲਈ ਇਹ ਹੁੰਦਾ ਸੀਗਾ ਕਿ ਤੁਹਾਡੀ ਫੈਮਿਲੀ ਦਾ ਨਹੀਂ, ਉਹ ਤੁਹਾਡੇ ਇਕੱਲੇ ਇਕੱਲੇ ਬੱਚੇ ਦਾ ਟੈਕਸ ਲੱਗੂਗਾ, ਤੁਹਾਡਾ ਇਕੱਲੇ ਇਕੱਲੇ ਦਾ ਟੈਕਸ ਲੱਗੂਗਾ, ਹੈਡ ਟੈਕਸ ਲੱਗਣ ਲੱਗ ਗਿਆ ਸੀ। ਇਨਫੈਕਟ 1923 ਦੇ ਵਿੱਚ ਚਾਈਨੀਜ਼ ਐਕਸਕਲੂਸ਼ਨ ਐਕਟ ਲਿਆਉਂਦਾ ਸੀਗਾ ਕੈਨੇਡਾ ਨੇ ਕਿ ਬਾਕੀ ਜਿਹੜਾ ਮਰਜ਼ੀ ਆ ਜਾਵੇ, ਪੰਜਾਬੀ ਵੀ ਆ ਜਾਣਗੇ, ਸਾਰੇ ਆ ਜਾਣਗੇ, ਪਰ ਚਾਈਨੀਜ਼ ਨਹੀਂ ਕੈਨੇਡਾ ਦੇ ਵਿੱਚ ਆਉਂਦੇ ਨੇ ਹੈਗੇ। ਸੋ ਚਾਈਨੀਜ਼ ਐਕਸਕਲੂਸ਼ਨ ਐਕਟ ਜਿਹੜਾ ਸੀਗਾ ਉਹ ਬੇਸਿਕਲੀ ਕਾਰਨ ਉਹੀ ਸੀ ਕਿ ਚਾਈਨੀਜ਼ ਮਜ਼ਦੂਰਾਂ ਦੇ ਉੱਤੇ ਆਉਣ ਦੇ ਉੱਤੇ ਪਾਬੰਦੀ ਲੱਗ ਗਈ ਸੀਗੀ। ਸੋ ਉਹ ਜਿਹੜਾ ਐਕਟ ਕਿੰਨਾ ਕਈ ਸਾਲ ਉੱਥੇ ਲਾਗੂ ਰਿਹਾ, ਅਤੇ ਇਨਫੈਕਟ ਜਿਹੜਾ 1924 ਦੇ ਵਿੱਚ ਇਮੀਗ੍ਰੇਸ਼ਨ ਐਕਟ ਵੀ ਲਿਆਂਦਾ ਸੀਗਾ ਕੈਨੇਡਾ ਨੇ, ਜਿਹਦੇ ਤਹਿਤ ਇਹ ਪਾਲਿਸੀ ਚਾਈਨੀਜ਼ ਲੋਕਾਂ 'ਤੇ ਲਾਗੂ ਕੀਤੀ ਸੀ। ਉਹਨਾਂ ਨੂੰ ਨਾ ਉਸ ਵਕਤ, ਇਹ ਬੜੀ ਹੈਰਾਨੀ ਦੀ ਗੱਲ ਹੈ ਔਰ ਬੜੀ ਪਰੇਸ਼ਾਨੀ ਦੀ ਵੀ ਗੱਲ ਹੈ ਔਰ ਬੜਾ ਇਹ ਸੋਰੀ, ਮੈਂ ਇਹਨੂੰ ਨਾ ਉਸ ਪਾਸੇ ਨੂੰ ਨਾ ਲੈ ਕੇ ਜਾਇਓ ਕਿ ਮੈਂ ਥੋੜ੍ਹਾ ਜਿਹਾ ਕਲਰ ਬਲਾਇੰਡ ਹੋ ਰਿਹਾ ਜਾਂ ਕੀ, ਜਾਂ ਜਿਵੇਂ ਵੀ ਜੋ ਮਰਜ਼ੀ, ਕਲਰ ਬਲਾਇੰਡ ਨਹੀਂ ਪਰ ਮਤਲਬ ਮੈਂ ਕਿਸੇ ਰੇਸ ਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਬਟ ਇਹ ਕੈਨੇਡੀਅਨ ਲੋਕਾਂ ਦੀ, ਉਹ ਯਾਰ ਕੀ ਕਹੋ ਹੁਣ ਇਹਨਾਂ ਨੂੰ, ਦੁਰ ਫਟੇ ਮੂੰਹ ਇਹੋ ਜਿਹੇ ਲੋਕਾਂ ਦੇ। ਕੈਨੇਡਾ ਦੀ ਸਰਕਾਰ ਨੇ ਇਹ ਗੱਲ ਕਹੀ 1924 ਦੇ ਵਿੱਚ ਜਿਹੜਾ ਇਹਨਾਂ ਨੇ ਐਕਟ ਲਿਆਂਦਾ ਕਿ ਜਿਹੜੇ ਚਾਈਨੀਜ਼ ਐਕਸਕਲੂਸ਼ਨ ਐਕਟ ਸੀ ਕਿ ਜਿਹੜੇ ਚਾਈਨੀਜ਼ ਲੋਕਾਂ ਵਰਗੇ ਦਿਖਦੇ ਨੇ ਉਹਨਾਂ ਨੂੰ ਕਿਸੇ ਨੂੰ ਵੀਜ਼ੇ ਨਾ ਦਿਓ। ਆਪਾਂ ਹੁਣ ਕਹਿ ਦਿੰਦੇ ਨਾ ਕਿ ਸਾਊਥ ਕੋਰੀਅਨ, ਚਾਈਨੀਜ਼, ਫਿਲੀਪੀਨਸ, ਇਹਨਾਂ 'ਚ ਫਰਕ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ, ਵੀਅਤਨਾਮੀਜ਼ ਕਿਹੜੇ ਨੇ, ਕੰਬੋਡੀਅਨ ਕਿਹੜੇ ਨੇ, ਉਹ ਬੜੇ ਵਿਚਾਰੇ, ਓਹੋ ਕੀ ਉਹ ਕਹਿ ਸਕਦੇ ਆ, ਥੂ ਹੈ। ਸੋ ਇਹ ਜਿਹੜਾ ਚਾਈਨੀਜ਼ ਇਮੀਗ੍ਰੈਂਟ ਐਕਟ ਜਿਹੜਾ ਸਪੈਸ਼ਲੀ ਕੈਨੇਡਾ ਨੇ ਲਿਆਂਦਾ ਸੀਗਾ, ਅਤੇ ਫਿਰ ਐਪਾਰਥਾਈਡ, ਹੁਣ ਇਹ ਵੀ ਇੱਕ ਬੜੀ ਘੈਂਟ ਚੀਜ਼ ਹੈਗੀ ਹੈ ਵੈਸੇ, ਦੇਖਾਂ ਟਾਈਮ ਹੈਗਾ। ਐਪਾਰਥਾਈਡ ਥੋੜ੍ਹਾ ਜਿਹਾ ਕੁਇਕਲੀ ਜੇ ਦੱਸਦਾ ਚਲੋ ਮੈਂ ਤੁਹਾਨੂੰ, ਐਪਾਰਥਾਈਡ ਕੀ ਚੀਜ਼ ਹੈ। ਅਫਰੀਕਨ ਭਾਸ਼ਾ ਦੇ ਵਿੱਚ ਐਪਾਰਥਾਈਡ ਅੱਖਰ ਇੱਕ ਵਰਤਿਆ ਜਾਂਦਾ, ਇਹਦਾ ਮਤਲਬ ਹੁੰਦਾ ਅੱਡ ਰੱਖਣਾ, ਅੱਡ ਕੱਢਣਾ, ਜਿਵੇਂ ਆਹ ਵੱਖਰਾ ਉਹ ਵੱਖਰਾ, ਲਹਿਦਾ ਲਹਿਦਾ ਹੈ ਨਾ। ਸੋ ਉਹ ਇਹ ਐਪਾਰਥਾਈਡ ਜਿਹੜਾ ਸੀਗਾ, ਇਹ ਸਿਰਫ ਕੈਨੇਡਾ ਨੇ ਹੀ ਨਹੀਂ, ਇਹ ਬੜੀਆਂ ਸਾਰੀਆਂ ਕੰਟਰੀਜ਼ ਨੇ ਐਪਾਰਥਾਈਡ ਲਗਾ ਰੱਖਿਆ ਸੀਗਾ ਕਿ ਜਿਹੜੇ ਵੀ ਕਾਲੇ ਲੋਕ ਨੇ ਉਹਨਾਂ ਨੂੰ ਨਹੀਂ ਆਉਣ ਦੇਣਾ ਹੈਗਾ, ਉਹਨਾਂ ਨੂੰ ਐਪਾਰਥਾਈਡ ਐਕਟ ਉਹਨਾਂ 'ਤੇ ਲਗਾ ਦਿਉ, ਉਹਨਾਂ ਦੀ ਉਹ ਭਾਸ਼ਾ ਦੇ ਵਿੱਚ ਉਹਨਾਂ ਦੇ ਉੱਤੇ ਇੱਕ ਐਕਟ ਲਗਾਤਾ ਸੀ। ਕੈਨੇਡਾ, ਆਸਟ੍ਰੇਲੀਆ, ਇਹ ਦੋ ਕੰਟਰੀਜ਼ ਨੇ। ਸੋ ਔਰ ਵੈਸੇ ਬਹੁਤ ਸਾਰੇ ਕੰਟਰੀਜ਼ ਹੈਗੇ ਨੇ ਜਿਨ੍ਹਾਂ ਦੇ ਵਿੱਚ ਅੱਜ ਦੀ ਡੇਟ 'ਚ ਆਸਟ੍ਰੇਲੀਆ ਬੇਸ਼ੱਕ ਮਲਟੀਕਲਚਰਲਿਜ਼ਮ ਨੂੰ ਬੜਾਵਾ ਦਿੰਦਾ ਹੈ, ਪੁਆਇੰਟ ਬੇਸਡ ਸਕਿੱਲਡ ਸਿਸਟਮ ਇੱਥੇ ਚੱਲਦਾ ਹੈਗਾ, ਯਾਨੀ ਇੱਥੇ ਉਮਰ ਦੇ ਆਧਾਰ ਦੇ ਉੱਤੇ ਅੰਕ ਦਿੱਤੇ ਜਾਂਦੇ ਨੇ, ਪੜ੍ਹਾਈ ਦੇ ਆਧਾਰ 'ਤੇ, ਅੰਗਰੇਜ਼ੀ ਭਾਸ਼ਾ ਦੇ ਹੁਨਰ ਦੇ ਆਧਾਰ 'ਤੇ ਦਿੱਤੇ ਜਾਂਦੇ ਨੇ, ਪਰ ਨਸਲ ਜਾਂ ਧਰਮ ਦੇ ਆਧਾਰ 'ਤੇ ਤੁਹਾਨੂੰ ਕੋਈ ਪੁਆਇੰਟ ਨਹੀਂ ਮਿਲਦਾ। ਤੁਹਾਨੂੰ ਇਹ ਕਹਿ ਕੇ ਕੋਈ ਐਕਸਟਰਾ ਪੁਆਇੰਟ ਨਹੀਂ ਮਿਲੇਗਾ ਸਕਿੱਲਡ ਬੇਸਡ ਇਮੀਗ੍ਰੇਸ਼ਨ 'ਚ ਕਿ ਤੁਸੀਂ ਭਾਰਤ ਦੇ ਹੋ ਜਾਂ ਅਮਰੀਕਾ ਦੇ ਹੋ, ਜਾਂ ਤੁਸੀਂ ਹਿੰਦੂ ਧਰਮ 'ਤੇ ਹੋ ਜਾਂ ਯਹੂਦੀ ਧਰਮ 'ਤੇ ਹੋ। ਪਰ ਇਹ ਧਰਮਾਂ ਦੀ ਜਿਹੜੀ ਇੱਕ ਨਫ਼ਰਤ ਹੈ ਉਹ ਇੱਥੇ ਫੈਲਾਈ ਜਾ ਰਹੀ ਹੈਗੀ ਹੈ। ਸੋ ਮੈਨੂੰ ਇਹ ਲੱਗਦਾ ਹੈਗਾ ਕਿ ਸਕਿੱਲਡ ਬੇਸਡ ਇਮੀਗ੍ਰੇਸ਼ਨ ਹੋਣੀ ਚਾਹੀਦੀ ਹੈ ਔਰ ਉਹਨੂੰ ਕੱਟੜ ਤਰੀਕੇ ਦੇ ਨਾਲ ਲਾਗੂ ਕਰਨਾ ਚਾਹੀਦਾ। ਜਿਹੜੀ ਚੀਜ਼ ਮੈਂ ਸ਼ੁਰੂਆਤ 'ਚ ਕਹਿ ਰਿਹਾ ਸੀਗਾ ਕਿ ਜੇ ਤੁਹਾਨੂੰ ਅੰਗਰੇਜ਼ੀ ਘੱਟ ਆਉਂਦੀ ਹੈ ਤਾਂ ਸਿੱਖੋ, ਨਹੀਂ ਆਉਂਦੀ ਤਾਂ ਇੱਦਾਂ ਨਹੀਂ ਕਿ ਨਹੀਂ ਮਾਈਗ੍ਰੇਸ਼ਨ ਨਹੀਂ ਹੋਣੀ ਚਾਹੀਦੀ। ਜਿਹੜੇ ਚੰਗੀ ਇੰਗਲਿਸ਼ ਜਿਵੇਂ ਆਇਲਟਸ ਜਾਂ PTE ਵਰਗੇ ਟੈਸਟ ਨੇ, ਹਾਲਾਂਕਿ ਉਹ ਬਹੁਤ ਵਧੀਆ ਪੈਮਾਨਾ ਨਹੀਂ ਹੈਗੇ, ਪਰ ਇੱਕ ਅੰਗਰੇਜ਼ੀ ਦਾ ਇੱਕ ਵਧੀਆ ਇੱਕ ਮਿਆਰੀ ਟੈਸਟ ਹੋਣਾ ਚਾਹੀਦਾ, ਅਤੇ ਅੰਗਰੇਜ਼ੀ ਕਿੰਨੀ ਕੁ ਬੋਲ ਸਕਦਾ ਬੰਦਾ, ਉਹਦੇ ਦੋ ਜਿਵੇਂ ਦੋ ਤਿੰਨ ਚਾਰ ਸੈਗਮੈਂਟ ਹੁੰਦੇ ਨੇ ਕਿ ਚੰਗੀ ਇੰਗਲਿਸ਼ ਹੈ, ਮਾੜੀ ਇੰਗਲਿਸ਼ ਹੈ, ਬਹੁਤ ਮਾੜੀ ਇੰਗਲਿਸ਼ ਹੈ ਜਾਂ ਬਹੁਤ ਵਧੀਆ ਇੰਗਲਿਸ਼ ਹੈ। ਉਸ ਤਰੀਕੇ ਦੇ ਨਾਲ ਅਲੱਗ ਅਲੱਗ ਪੈਰਾਮੀਟਰ ਦੇ ਆਧਾਰ ਦੇ ਉੱਤੇ ਬੰਦੇ ਨੂੰ ਇੱਥੇ ਭੇਜ ਦੇਣਾ ਚਾਹੀਦਾ, ਅਤੇ ਉਹਦੇ ਅੰਗਰੇਜ਼ੀ ਦੇ ਟੈਸਟ ਕਰਵਾਏ ਜਾਣ, ਅੰਗਰੇਜ਼ੀ ਉਹਨੂੰ ਪੜ੍ਹਾਈ ਜਾਵੇ। ਜੇ ਹੁਨਰਮੰਦ ਹੈ, ਹੁਨਰ ਹੈਗਾ, ਅੰਗਰੇਜ਼ੀ ਘੱਟ ਹੈਗੀ ਹੈ,
ਤਾਂ ਵੀ ਆਣ ਦਿੱਤਾ ਜਾਵੇ ਤਾਂ ਕਿ ਉਹਨੂੰ ਇੱਕ ਸ਼ਰਤ ਦੇ ਦਿੱਤੀ ਜਾਵੇ ਕਿ ਤੂੰ ਹੌਲੀ ਹੌਲੀ ਇੰਗਲਿਸ਼ ਸਿੱਖ ਲਈ ਅਤੇ ਤੇਰੇ ਪਰਿਵਾਰ ਦੇ ਬਾਕੀ ਮੈਂਬਰਸ ਨੂੰ ਇੰਗਲਿਸ਼ ਆਉਂਦੀ ਹੈ ਤਾਂ ਯੂ ਕੁਆਲੀਫਾਈ ਫੋਰ ਦੈਟ। ਪਰ ਹੁਣ ਆਸਟ੍ਰੇਲੀਆ ਜਿਹੜਾ ਹੈਗਾ, ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪਾਲਿਸੀ ਬਿਲਕੁਲ ਅਲੱਗ ਹੈਗੀ ਹੈ, ਹਾਲਾਂਕਿ ਕੈਨੇਡਾ ਦੇ ਨਾਲ ਥੋੜ੍ਹੀ ਥੋੜ੍ਹੀ ਮਿਲਦੀ ਹੈ ਸਾਡੀ ਸਕਿੱਲਡ ਬੇਸਡ, ਅਮੈਰੀਕਾ ਦੇ ਨਾਲ ਨਹੀਂ ਮਿਲਦੀ। ਅਮੈਰੀਕਾ ਦੇ ਵਿੱਚ ਤਾਂ ਫੈਮਿਲੀ ਰੀਯੂਨੀਅਨ ਵਾਲਾ ਕੰਸੈਪਟ ਹੈ ਨਾ, ਉੱਥੇ ਤਾਂ ਬੱਚਿਆਂ ਜੰਮਿਆ ਬੱਚਿਆਂ ਹੀ ਅਮੈਰੀਕਨ ਹੋ ਜਾਂਦਾ ਹੈਗਾ, ਉਹ ਇੱਥੇ ਕੰਸੈਪਟ ਨਹੀਂ ਹੈਗਾ। ਇੱਥੇ ਜੰਮੇ ਬੱਚੇ ਨੂੰ ਆਸਟ੍ਰੇਲੀਅਨ ਹੋਣ ਦੇ ਲਈ ਵੀ 10 ਸਾਲ ਲੱਗਦੇ ਨੇ, ਪਰ ਉਹ ਵੀ ਜੇ ਕੰਟੀਨਿਊ ਇੱਥੇ ਰਹਿ ਰਹੇ ਹੋਵੇ। ਪਰ ਇੱਥੇ ਦੀ ਜਿਹੜੀ ਬਾਰਡਰ ਪ੍ਰੋਟੈਕਸ਼ਨ ਲਾਜ਼ ਹੈਗੇ ਨੇ, ਇੱਥੇ ਦੇ ਜਿਹੜੇ ਮਾਈਗ੍ਰੇਸ਼ਨ ਲਾਜ਼ ਨੇ, ਦੇ ਆਰ ਗੁੱਡ, ਬਟ ਕੀ ਵਾਈਟ ਆਸਟ੍ਰੇਲੀਆ ਪਾਲਿਸੀ ਵਾਪਸ ਇੱਥੇ ਆਉਣੀ ਚਾਹੀਦੀ ਹੈਗੀ ਹੈ, ਇਹਦੇ 'ਤੇ ਇੱਕ ਸਵਾਲ ਪੈਦਾ ਹੁੰਦੇ ਨੇ। ਯੂਨਾਈਟਿਡ ਨੇਸ਼ਨ ਦਾ ਲਾਅ ਜਿਹੜਾ ਹੈਗਾ, ਸੰਯੁਕਤ ਰਾਸ਼ਟਰ ਦਾ ਜਿਹੜਾ ਕਾਨੂੰਨ ਹੈ, ਕੀ ਉਹ ਰੋਕਦਾ? ਵੈਸੇ ਸੰਯੁਕਤ ਰਾਸ਼ਟਰ ਦਾ ਜਨਰਲ ਮਾਈਗ੍ਰੇਸ਼ਨ ਨੂੰ ਲੈ ਕੇ ਕੋਈ ਕੌਮਾਂਤਰੀ ਕਾਨੂੰਨ ਨਹੀਂ ਹੈਗਾ, ਕਿਉਂਕਿ ਸਾਰੀਆਂ ਕੰਟਰੀਜ਼ ਆਪਣੇ ਆਪ ਨੂੰ ਸੋਵੇਰੀਅਨ ਦੇਸ਼ ਦੱਸਦੀਆਂ ਨੇ, ਪ੍ਰਭੂਸੱਤਾ ਸੰਪੰਨ ਦੇਸ਼ ਦੱਸਦੀਆਂ ਨੇ। ਹਰ ਕੰਟਰੀ ਆਪਣਾ ਅਲੱਗ ਫੈਸਲਾ ਲੈਂਦੀ ਹੈ। ਭਾਰਤ ਨੇ ਪਾਕਿਸਤਾਨ ਦੇ ਲੋਕਾਂ ਨੂੰ ਵੀਜ਼ਾ ਨਹੀਂ ਦੇਣਾ ਤਾਂ ਇਹ ਭਾਰਤ ਦਾ ਅੰਦਰੂਨੀ ਫੈਸਲਾ ਹੈ। ਸਾਊਥ ਕੋਰੀਆ ਦੇ ਲੋਕਾਂ ਨੇ ਨੌਰਥ ਕੋਰੀਅਨ ਲੋਕਾਂ ਨੂੰ ਵੀਜ਼ੇ ਨਹੀਂ ਦੇਣੇ ਤਾਂ ਉਹਨਾਂ ਦਾ ਫੈਸਲਾ ਹੈਗਾ। ਅਮੈਰੀਕਾ ਜੇ ਯਮਨ ਦੇ ਲੋਕਾਂ ਨੂੰ ਜਾਂ ਅਫਗਾਨਿਸਤਾਨ ਦੇ ਲੋਕਾਂ ਨੂੰ ਵੀਜ਼ਾ ਨਹੀਂ ਦੇਣਾ ਚਾਹੁੰਦਾ ਤਾਂ ਅਮੈਰੀਕਾ ਦਾ ਫੈਸਲਾ। ਠੀਕ, ਇੱਦਾਂ ਹੀ ਆਸਟ੍ਰੇਲੀਆ 'ਤੇ ਵੀ ਫੈਸਲੇ ਲਾਗੂ ਹੋਣੇ ਚਾਹੀਦੇ ਨੇ, ਕੋਈ ਡਾਊਟ ਨਹੀਂ ਹੈਗਾ। ਬਟ ਕੀ ਉਸ ਦੇ ਵਿੱਚ ਜਿਹੜੇ ਮਨੁੱਖੀ ਆਧਾਰ ਦੇ ਉੱਤੇ ਲੋਕਾਂ ਨੂੰ ਰੋਕਿਆ ਜਾਣਾ ਚਾਹੀਦਾ, ਉਹ ਯੂਨਾਈਟਿਡ ਨੇਸ਼ਨ ਦਾ ਲਾਅ ਜਿਹੜਾ ਉਹ ਐਗਜ਼ੈਂਪਟ ਕਰਦਾ ਹੈਗਾ। ਉਹ ਕਹਿੰਦਾ ਹੈ ਕਿ ਰਿਫਿਊਜੀਜ਼, ਅਜ਼ਾਇਲਮ ਸੀਕਰਸ ਜਿਹੜੇ ਨੇ, ਇਹ ਅਪਵਾਦ ਹੋਣੇ ਚਾਹੀਦੇ ਨੇ, ਬਾਕੀ ਤੁਸੀਂ ਜਿਹਨੂੰ ਮਰਜ਼ੀ ਰੋਕ ਲਓ। ਬੇਸਿਕਲੀ 1951 'ਚ ਯੂਨਾਈਟਿਡ ਨੇਸ਼ਨ ਦਾ ਇੱਕ ਕਾਨੂੰਨ ਬਣਿਆ ਸੀ, ਰੈਫਿਊਜੀ ਕਨਵੈਨਸ਼ਨ, ਅਤੇ 1967 ਦੇ ਵਿੱਚ ਬਣਿਆ ਸੀਗਾ ਇਸੇ ਕਨਵੈਨਸ਼ਨ ਦਾ ਇੱਕ ਪ੍ਰੋਟੋਕੋਲ। ਉਹ 'ਚ ਆਸਟ੍ਰੇਲੀਆ, ਕੈਨੇਡਾ, UK ਜਿੰਨੇ ਅਮੀਰ ਮੁਲਕ ਸੀਗੇ, ਅਮੈਰੀਕਾ, ਇਹਨਾਂ ਨੇ ਇੱਕ ਨੋਨ ਰਿਫੋਲਮੈਂਟ ਸੰਧੀ ਦੇ ਉੱਤੇ ਸਾਈਨ ਕੀਤੇ ਸੀਗੇ। ਇਹ ਸੰਧੀ ਇਹ ਸੀਗੀ ਕਿ ਜੇਕਰ ਗਰੀਬ ਦੇਸ਼ਾਂ 'ਚੋਂ ਜਾਂ ਕਿਸੇ ਜੰਗ ਪ੍ਰਭਾਵਿਤ ਦੇਸ਼ ਦੇ ਵਿੱਚੋਂ ਕੋਈ ਵਿਅਕਤੀ ਤੁਹਾਡੇ ਦੇਸ਼ ਦੇ ਵਿੱਚ ਆਉਂਦਾ, ਤੁਸੀਂ ਉਹਨੂੰ ਜ਼ਬਰਦਸਤੀ ਵਾਪਸ ਨਹੀਂ ਭੇਜੋਗੇ। ਉਹਦੇ ਨਸਲ, ਉਹਦੀ ਜਾਤ, ਉਹਦੇ ਧਰਮ ਦੇ ਆਧਾਰ ਦੇ ਉੱਤੇ ਉਹਨੂੰ ਉੱਥੇ ਰਹਿਣ ਦਾ, ਉੱਥੇ ਤੁਹਾਡੇ ਕਾਨੂੰਨ ਦੇ ਨਾਲ ਫਾਈਟ ਕਰਨ ਦਾ ਇੱਕ ਹੱਕ ਦੇਵੋਗੇ। ਸੋ ਆਰਟੀਕਲ 14 ਹੈਗਾ ਹਿਊਮਨ ਰਾਈਟਸ ਦਾ, ਆਰਟੀਕਲ ਯੂਨਾਈਟਿਡ ਨੇਸ਼ਨ ਦਾ, ਜਿਹਨੂੰ ਯੂਨੀਵਰਸਲ ਡੈਕਲੇਰੇਸ਼ਨ ਔਨ ਹਿਊਮਨ ਰਾਈਟਸ ਕਿਹਾ ਜਾਂਦਾ। ਯਾਨੀ ਹਰ ਵਿਅਕਤੀ ਆਪਣੇ 'ਤੇ ਹੋ ਰਹੇ ਜ਼ੁਲਮ ਤੋਂ ਬਚਣ ਦੇ ਲਈ ਆਪਣੇ ਦੇਸ਼ ਦੇ ਵਿੱਚੋਂ ਨਿਕਲ ਕੇ ਅਜ਼ਾਇਲਮ ਮੰਗਣ ਦਾ ਹੱਕ ਰੱਖਦਾ ਹੈਗਾ, ਬਚੜਤੇ ਉਸ ਕੰਟਰੀ ਦਾ ਇੱਕ ਅਜ਼ਾਇਲਮ, ਮਤਲਬ ਉਸ ਕੰਟਰੀ ਨੂੰ ਵਾਰ ਸਟੇਟਸ ਦੇ ਵਿੱਚੋਂ ਯੂਨਾਈਟਿਡ ਨੇਸ਼ਨ ਮੰਨਦਾ ਕਿ ਨਹੀਂ ਮੰਨਦਾ। ਇੱਦਾਂ ਨਹੀਂ ਕਿ ਤੁਸੀਂ ਅੱਜ ਦੀ ਤਰੀਕ 'ਚ ਇੰਡੀਆ 'ਚ ਉੱਠ ਕੇ ਆ ਗਏ ਅਤੇ ਇੱਥੇ ਅਜ਼ਾਇਲਮ ਲੈ ਲਿਆ। ਇੰਡੀਆ ਨੂੰ ਅੱਜ ਦੀ ਤਰੀਕ ਦੇ ਵਿੱਚ ਉਹ ਸਟੇਟਸ ਆਸਟ੍ਰੇਲੀਆ ਨਹੀਂ ਦਿੰਦਾ। ਸੋ ਇਹ ਮਾਈਗ੍ਰੇਸ਼ਨ ਦੇ ਲਾਅ ਹੈਗੇ ਨੇ, ਉਹ ਚੱਲ ਖੈਰ ਉਹਨਾਂ 'ਤੇ ਆਪਾਂ ਕੀ ਗੱਲ ਕਰਨੀ ਹੈ। ਪਰ ਮੁੱਕਦੀ ਜੀ ਗੱਲ, ਮੇਰਾ ਅੱਜ ਗੱਲ ਕਰਨ ਦਾ ਮਕਸਦ ਜਿਹੜਾ ਸੀਗਾ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਉੱਤੇ ਗੱਲ ਕਰਨ ਦਾ ਸੀਗਾ। ਹੋਪਫੁਲੀ ਕਿ ਤੁਹਾਨੂੰ ਉਹ ਸਮਝ ਆਈ ਹੋਵੇ, ਉਹਦਾ ਇਤਿਹਾਸ ਸਮਝ ਆਇਆ ਹੋਵੇ, ਥੋੜ੍ਹੇ ਜਿਹੇ ਸਮੇਂ ਦੇ ਵਿੱਚ ਜਿੰਨੀ ਕੁ ਗੱਲ ਰੱਖਣੀ ਚਾਹੁੰਦੇ ਸੀ, ਅਤੇ ਤਾਂ ਕਿ ਅੱਗੇ ਚੱਲ ਕੇ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਆਪਣਾ ਇਸੇ ਪਾਲਿਸੀ ਦੇ ਨਾਲ ਜੁੜੀਆਂ ਖਬਰਾਂ ਦੇ ਵਿੱਚ, ਤਾਂ ਤੁਹਾਨੂੰ ਉਹਦੀ ਰੈਫਰੈਂਸ ਪਤਾ ਹੋਵੇ। ਇਸ ਕਰਕੇ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤਾਂ, ਧੰਨਵਾਦ, ਰੱਖੋ ਸਿਹਤਾਂ ਦਾ ਖਿਆਲ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674
4: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।

ਰੇਡੀਓ ਹਾਂਜੀ 1674 AM ਆਸ ਕਰਦੇ ਹਾਂ ਦਿਨ ਤੁਹਾਡਾ ਚੰਗਾ ਜਾ ਰਿਹਾ ਹੋਵੇਗਾ ਅਤੇ ਇਸ ਵਕਤ ਸਮਾਂ ਹੋ ਚੁੱਕਾ ਹੈ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦਾ ਸੋ ਆਓ ਦੇਖਦੇ ਹਾਂ ਤੇ ਸੁਣਦੇ ਹਾਂ ਕੀ ਕਹਿੰਦੀ ਅੱਜ ਦੀ ਕਹਾਣੀ ਅਤੇ ਕਿਹੜੀ ਸਿੱਖਿਆ ਤੁਸੀਂ ਇਸ ਕਹਾਣੀ ਚੋਂ ਲੈ ਕੇ ਜਾਂਦੇ ਹੋ ਉਸ ਦਿਨ ਵੀ ਸਵਕਸੇ ਉੱਠਦਿਆਂ ਹੀ ਦੋਹਾਂ ਦੇ ਵਿੱਚ ਜੰਮ ਕੇ ਲੜਾਈ ਹੋਈ ਚਾਹ ਦਾ ਕੱਪ ਜ਼ੋਰ ਨਾਲ ਥੱਲੇ ਮਾਰ ਉਹ ਘਰੋਂ ਨਿਕਲ ਗਿਆ ਫਿਰ ਨਾਲ ਦੀ ਨੂੰ ਬੁਰਾ ਭਲਾ ਆਖਦਾ ਹੋਇਆ ਨੁੱਕਰ ਤੇ ਬਣੇ ਚਾਹ ਵਾਲੇ ਖੋਖੇ ਤੇ ਆਣ ਬੈਠਾ ਉੱਥੋਂ ਤਾਜ਼ੀ ਬਣਾਈ ਚਾਹ ਦੇ ਕੱਪ ਦਾ ਘੁੱਟ ਭਰਦੇ ਹੋਏ ਨੇ ਕੋਲ ਪਿਆ ਅਖਬਾਰ ਚੁੱਕ ਲਿਆ ਅਤੇ ਫਿਰ ਪਏ ਕਲੇਸ਼ ਬਾਰੇ ਸੋਚ ਬਿਨਾਂ ਕੋਈ ਖਬਰ ਪੜੇ ਹੀ ਪਰਾਂ ਵਗਾ ਮਾਰਿਆ ਇੰਨੀ ਠੰਡ ਵਿੱਚ ਵੀ ਚਾਹ ਬਾਹਰ ਪੀ ਰਿਹਾ ਪੁੱਤ ਕਿੱਧਰੋਂ ਆਵਾਜ਼ ਆਈ ਧੌਣ ਘੁਮਾ ਕੇ ਦੇਖਿਆ ਪਿਛਲੇ ਬੈਂਚ ਤੇ ਬੈਠੇ ਚਿੱਟੀ ਦਾੜੀ ਵਾਲੇ ਬਾਬਾ ਜੀ ਉਸ ਨੂੰ ਮੁਖਾਤਿਬ ਸਨ ਤੁਸੀਂ ਵੀ ਤੇ ਚਾਹ ਪੀ ਰਹੇ ਹੋ ਇਸ ਵਿੱਚ ਕਿਹੜੀ ਅਜੀਬ ਗੱਲ ਹੈ ਜੋਨਾ ਮੈਂ ਰਿਹਾ ਕੱਲਾ ਕਾਰਾ ਨਾ ਕੋਈ ਅੱਗੇ ਨਾ ਕੋਈ ਪਿੱਛੇ ਪਰ ਤੂੰ ਤੇ ਵਿਆਹਿਆ ਵਰਿਆ ਪਰਿਵਾਰ ਵਾਲਾ ਲੱਗਦਾ ਹੈ ਕੀ ਦੱਸਾਂ ਬਾਬਿਓ ਘਰ ਦੀ ਜੀਣ ਨਹੀਂ ਦਿੰਦੀ ਹਰ ਵੇਲੇ ਨਿੱਕੀ ਨਿੱਕੀ ਗੱਲ ਤੇ ਕਲਾ ਕਲੇਸ਼ 24 ਘੰਟੇ ਦੀ ਕਿਚ ਕਿਚ ਬਾਹਰ ਨਾ ਪੀਵਾਂ ਤੇ ਹੋਰ ਕੀ ਕਰਾਂ ਤੁਸੀਂ ਆਪ ਹੀ ਦੱਸੋ ਇਸ ਵਾਰ ਬਜ਼ੁਰਗ ਥੋੜਾ ਹੋਰ ਸੰਜੀਦਾ ਜਿਹਾ ਹੋ ਗਏ ਆਖਣ ਲੱਗੇ ਜਿਉਣ ਨਹੀਂ ਦਿੰਦੀ ਕਮਲਿਆ ਜ਼ਿੰਦਗੀ ਹੁੰਦੀ ਹੀ ਨਾਲ ਦੀ ਦੇ ਨਾਲ ਹੈ ਦੁੱਖ ਸੁੱਖ ਵੇਲੇ ਹੋਰ ਕੋਈ ਭਾਵੇਂ ਲਾਗੇ ਨਾ ਲੱਗੇ ਇਹ ਹਮੇਸ਼ਾ ਸਿਰਾਣੇ ਆਣ ਖਲੋਇਆ ਕਰਦੀ ਹੈ ਇੱਧਰ ਵੇਖ ਮੇਰੇ ਵੱਲ ਪੂਰੇ 8 ਵਰੇ ਹੋ ਗਏ ਨੇ ਗਈ ਨੂੰ ਜਦੋਂ ਕੋਲ ਸੀ ਕਦੇ ਕਦਰ ਨਹੀਂ ਪਾਈ ਹੁਣ ਚਲੀ ਗਈ ਹੈ ਤਾਂ ਕਰਮਾਂ ਵਾਲੀ ਦਾ ਚੇਤਾ ਆਉਣੋ ਹੀ ਨਹੀਂ ਹਟਦਾ ਖਾਲੀ ਘਰ ਖਾਣ ਨੂੰ ਪੈਂਦਾ ਧੀਆਂ ਪੁੱਤ ਸਾਕ ਸੰਬੰਧੀ ਸਭ ਆਪੋ ਆਪਣੀ ਜ਼ਿੰਦਗੀ ਵਿੱਚ ਮਸਤ ਹੋ ਗਏ ਕਿਸੇ ਦੇ ਕੋਲ 2 ਘੜੀਆਂ ਕੋਲ ਬੈਠ ਗੱਲ ਕਰਨ ਦਾ ਵੀ ਟਾਈਮ ਹੈ ਨਹੀਂ ਆਪਣਾ ਘਰ ਹੈ ਪੈਸੇ ਧੇਲੇ ਦੀ ਵੀ ਕੋਈ ਕਮੀ ਨਹੀਂ ਪਰ ਫਿਰ ਵੀ ਸਾਰੀ ਦਿਹਾੜੀ ਮਨ ਟਿਕਦਾ ਹੀ ਨਹੀਂ ਉਸ ਦੇ ਜਾਣ ਮਗਰੋਂ ਇਹ ਅਹਿਸਾਸ ਹੋਇਆ ਕਿ ਧੜਕਣ ਸੀ ਉਹ ਮੇਰੀ ਤੇ ਮੇਰੇ ਰਹਿਣ ਬਸੇਰੇ ਦੀ ਵੀ ਉਸ ਦੇ ਜਾਣ ਮਗਰੋਂ ਆਲਣੇ ਤੱਕ ਵੀ ਸੁੰਨੇ ਹੋ ਗਏ ਨੇ ਮੇਰੇ ਵਿਹੜੇ ਦੇ ਰੁੱਖਾਂ ਦੇ ਸਾਰਾ ਕੁਝ ਬਸ ਇੱਕੋ ਝਟਕੇ ਦੇ ਵਿੱਚ ਬੇਜਾਨ ਜਿਹਾ ਕਰ ਗਈ ਕਰਮਾਂ ਵਾਲੀ ਬਜ਼ੁਰਗ ਦੇ ਦਿਲ ਦੀ ਬੀਰੋ ਦੇ ਸੁਲਤਾਨ ਵਾਲੀ ਵੇਦਨਾ ਸਮੁੰਦਰ ਬਣ ਉਸ ਦੀਆਂ ਅੱਖੀਆਂ ਵਿੱਚੋਂ ਵਗਦੀ ਹੋਈ ਸਾਫ਼ ਸਾਫ਼ ਨਜ਼ਰ ਆ ਰਹੀ ਸੀ ਇੰਨੀ ਗੱਲ ਸੁਣ ਉਹ ਕਾਹਲੀ ਜੀ ਨਾਲ ਉੱਠ ਖਲੋਤਾ ਅੱਧ ਭਰਿਆ ਚਾਹ ਦਾ ਗਿਲਾਸ ਥੱਲੇ ਰੱਖਿਆ ਪੈਸੇ ਦਿੱਤੇ ਬਜ਼ੁਰਗਾਂ ਵੱਲ ਨਜ਼ਰ ਭਰ ਵੇਖਿਆ ਤੇ ਫਿਰ ਵਾਹੋਦਾਹੀ ਘਰ ਵੱਲ ਨੂੰ ਹੋ ਤੁਰਿਆ ਕੀ ਵੇਖਿਆ ਕਿ ਚਿੰਤਾ ਦੇ ਸਮੁੰਦਰ ਵਿੱਚ ਡੁੱਬੀ ਹੋਈ ਨਾਲ ਦੀ ਬਰੂਹਾਂ ਤੇ ਖਲੋਤੀ ਹੈ ਉਸ ਨੂੰ ਉਡੀਕ ਰਹੀ ਸੀ ਇੰਨਾ ਵੀ ਕਾਹਦਾ ਗੁੱਸਾ ਜਾਣ ਲੱਗਿਆ ਜੈਕਟ ਤੱਕ ਵੀ ਨਹੀਂ ਪਾਈ ਤੁਸਾਂ ਤੇ ਉੱਤੋਂ ਪੈਰ ਵੀ ਬਿਨਾਂ ਜੁਰਾਬਾਂ ਦੇ ਜੇ ਠੰਡ ਲੱਗ ਜਾਂਦੀ ਫਿਰ ਉਹ ਕਿੰਨਾ ਕੁਝ ਇੱਕੋ ਸਾਏ ਬੋਲ ਗਈ ਤੂੰ ਵੀ ਤੇ ਬਿਨਾਂ ਸਵੈਟਰ ਤੋਂ ਪਤਾ ਨਹੀਂ ਕਦੋਂ ਦੀ ਇੱਥੇ ਖਲੋਤੀ ਹੈ ਠੰਡ ਦੇ ਵਿੱਚ ਮਗਰੋਂ ਪੱਸਰ ਗਈ ਚੁੱਪ ਵਿੱਚ ਦੋਹਾਂ ਨੇ ਵਰਿਆਂ ਬਾਅਦ ਸ਼ਾਇਦ ਪਹਿਲੀ ਵਾਰ ਇੱਕ ਦੂਜੇ ਨੂੰ ਇੰਨੇ ਗੌਹ ਨਾਲ ਤੱਕਿਆ ਸੀ ਅਤੇ ਫਿਰ ਅਗਲੇ ਹੀ ਪਲ ਦੋਹਾਂ ਨੇ ਇੱਕ ਦੂਜੇ ਦੇ ਦਿਲਾਂ ਵਿੱਚੋਂ ਚਿਰਾਂ ਤੋਂ ਕੋ ਗਵਾਚ ਗਈ ਮੁਹੱਬਤ ਦੇ ਕਿੰਨੇ ਸਾਰੇ ਪੈਗਾਮ ਵੀ ਪੜ ਲਏ ਸਨ ਥੋੜੇ ਚਿਰ ਮਗਰੋਂ ਨਿੱਘੇ ਥਾਂ ਬੈਠੇ ਹੋਏ ਉਹ ਦੋਵੇਂ ਅਦਰਕ ਇਲਾਚੀਆਂ ਵਾਲੀ ਗਰਮ ਚਾਹ ਦਾ ਲੁਤਫ ਲੈਂਦੇ ਹੋਏ ਪੁਰਾਣੀਆਂ ਯਾਦਾਂ ਦੀਆਂ ਪਰਤਾਂ ਫਰੋਲੀ ਜਾ ਰਹੇ ਸਨ ਕੋਲ ਹੀ ਟੀਵੀ ਤੇ ਚੱਲ ਰਹੇ ਯਮਲੇ ਜੱਟ ਦੇ ਇੱਕ ਪੁਰਾਣੇ ਗੀਤ ਦੇ ਇਹ ਬੋਲ ਖੁਸ਼ਗਵਾਰ ਮਾਹੌਲ ਦੇ ਵਿੱਚ ਮਿਸ਼ਰੀ ਜਿਹੀ ਖੋਲੀ ਜਾ ਰਹੇ ਸਨ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀ ਵੇ ਜੋ ਅੱਲੜ ਪੁਣੇ ਵਿੱਚ ਲਾਈਆਂ ਥੋੜ ਨਿਭਾਵੀ ਵੇ ਸੋ ਦੋਸਤੋ ਚੁਣੌਤੀ ਭਰਿਆ ਅੱਜ ਦਾ ਟਾਈਮ ਨਿੱਕੀ ਨਿੱਕੀ ਗੱਲ ਨੂੰ ਆਧਾਰ ਬਣਾ ਕੇ ਆਪਸ ਦੇ ਵਿੱਚ ਲੜਨ ਝਗੜਨ ਦਾ ਨਹੀਂ ਸਗੋਂ ਇੱਕ ਦੂਜੇ ਨਾਲ ਦੁੱਖ ਸੁੱਖ ਦੀਆਂ ਘੜੀਆਂ ਸਾਂਝੀਆਂ ਕਰ ਔਖਾ ਵੇਲਾ ਟਪਾਉਣ ਦਾ ਹੈ ਕਿਉਂਕਿ ਤੁਹਾਡੇ ਵਿਹੜੇ ਦੇ ਵਿੱਚ ਭੰਗੜਾ ਪਾਉਂਦੇ ਕਲੇਸ਼ ਨਾਮ ਦੇ ਕਲੰਦਰ ਨੂੰ ਤੁਹਾਡੀ ਜ਼ਿੰਦਗੀ ਨਰਕ ਬਣਾਉਣ ਦੀ ਮੁਹਾਰਤ ਹਾਸਲ ਹੁੰਦੀ ਹੈ ਸੋ ਇਹ ਸੀ ਅੱਜ ਦੀ ਕਹਾਣੀ ਆਈ ਹੋਪ ਕਿ ਚੰਗੀ ਲੱਗੀ ਹੋਵੇਗੀ ਅਤੇ ਕੁਝ ਨਾ ਕੁਝ ਜ਼ਰੂਰ ਇਸ ਕਹਾਣੀ ਦੇ ਵਿੱਚੋਂ ਸਿੱਖਿਆ ਹੋਵੇਗਾ

ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ।

0: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
1: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ ਇੱਕ ਮਾਂ ਜਿਹੜੀ ਆਪਣੀ ਬੱਚੀ ਨੂੰ ਘਰ ਛੱਡ ਕੇ ਡਾਕਟਰ ਦੇ ਕੋਲ ਦਵਾਈ ਲੈਣ ਗਈ ਹੈ ਕਾਫੀ ਦੇਰ ਤੋਂ ਪਰੇਸ਼ਾਨੀਆਂ ਚੱਲ ਰਹੀਆਂ ਨੇ ਦੋਵਾਂ ਜੀਆਂ ਦਾ ਅਲੱਗ ਹੋਣਾ ਨੌਕਰੀ ਦਾ ਚਲਿਆ ਜਾਣਾ ਬੜੇ ਮੌਕੇ ਹੋ ਸੌਖੇ ਹੋ ਕੇ ਕੋਈ ਨੌਕਰੀ ਲੱਭਣੀ ਅਤੇ ਉਹਦਾ ਪ੍ਰੈਸ਼ਰ ਹੋਰ ਜ਼ਿਆਦਾ ਵੱਧ ਜਾਣਾ ਨਾਲ ਬੱਚਾ ਵੇਖਣਾ ਉਹਨੂੰ ਸਕੂਲ ਭੇਜਣਾ ਉਹਦਾ ਪਾਲਣ ਪੋਸ਼ਣ ਅਤੇ ਨੌਕਰੀ ਵੀ ਉਹ ਕਰਨੀ ਜਿਹੜੀ ਉਹਨਾਂ ਨੂੰ ਪਸੰਦ ਨਹੀਂ ਇਸ ਵਜ੍ਹਾ ਦੇ ਕਰਕੇ ਦਿਮਾਗ ਦੇ ਉੱਤੇ ਬੋਝ ਕਾਫੀ ਵੱਧ ਗਿਆ ਪਹਿਲਾਂ ਤੱਕ ਆਪਣੇ ਤੌਰ ਦੇ ਉੱਤੇ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਲੱਗ ਰਿਹਾ ਸੀ ਕਿ ਨਹੀਂ ਇਹ ਮੇਰੇ ਵੱਸ ਦਾ ਨਹੀਂ ਕਿਸੇ ਨੇ ਸਲਾਹ ਦਿੱਤੀ ਕਿ ਤੈਨੂੰ ਡਾਕਟਰ ਨੂੰ ਵਿਖਾ ਲੈਣਾ ਚਾਹੀਦਾ ਤੈਨੂੰ ਕੌਂਸਲਿੰਗ ਲੈ ਲੈਣੀ ਚਾਹੀਦੀ ਹੈ ਤੂੰ ਸਟ੍ਰੈਸ ਫੀਲ ਕਰਦੀ ਹੈ ਤੂੰ ਡਿਪਰੈਸ਼ਨ ਦੇ ਵਿੱਚ ਹੈ ਇਸ ਵਜ੍ਹਾ ਦੇ ਕਰਕੇ ਡਾਕਟਰ ਦੇ ਕੋਲੋਂ ਕੁਛ ਦਵਾਈਆਂ ਵੀ ਚੱਲ ਰਹੀਆਂ ਨੇ ਅਤੇ ਨਾਲ ਕੌਂਸਲਿੰਗ ਦਾ ਕੰਮ ਵੀ ਚੱਲ ਰਿਹਾ ਖੁਦ ਨੂੰ ਹੀ ਸਮਝ ਨਹੀਂ ਆ ਰਹੀ ਕਿ ਪਹਿਲਾਂ ਦੇ ਨਾਲੋਂ ਕੁਛ ਫਰਕ ਪਿਆ ਜਾਂ ਨਹੀਂ ਪਿਆ ਪਰੇਸ਼ਾਨੀ ਹੋਰ ਵੀ ਵੱਧਦੀ ਜਾਂਦੀ ਹੈ ਅਤੇ ਸ਼ਾਇਦ ਇਸ ਸਾਰੇ ਕੁਛ ਦੇ ਵਿੱਚ ਮੈਂ ਆਪਣੀ ਧੀ ਵੱਲ ਵੀ ਧਿਆਨ ਨਹੀਂ ਦੇ ਪਾ ਰਹੀ ਮਨ ਦੇ ਵਿੱਚ ਹੁਣ ਵਾਪਸੀ ਦੇ ਉੱਤੇ ਸੋਚ ਰਹੀ ਹੈ ਇਹਨਾਂ ਹੀ ਸੋਚਾਂ ਵਿਚਾਰਾਂ ਦੇ ਵਿੱਚ ਘਰ ਪਹੁੰਚਦੀ ਆ ਕੇ ਥੱਕੀ ਹਰੀ ਜਦੋਂ ਬੈਠਦੀ ਹੈ ਤਾਂ ਬੱਚੀ ਭੱਜ ਕੇ ਪਾਣੀ ਦਾ ਗਲਾਸ ਫੜਾਉਂਦੀ ਹੈ ਬੱਚੀ ਜਿੱਦਾਂ ਇੰਤਜ਼ਾਰ ਹੀ ਕਰ ਰਹੀ ਸੀ ਕਿ ਮਾਂ ਘਰ ਆਵੇ ਅਤੇ ਮੈਂ ਉਹਨੂੰ ਕੁਛ ਵਿਖਾਵਾਂ ਚਾਵਾਂ ਦੇ ਨਾਲ ਭੱਜੀ ਭੱਜੀ ਅੰਦਰ ਕਮਰੇ ਦੇ ਵਿੱਚੋਂ ਇੱਕ ਐਨਵੈਲਪ ਲੈ ਕੇ ਆਉਂਦੀ ਹੈ ਅਤੇ ਮਾਂ ਦੇ ਹੱਥ 'ਚ ਫੜਾ ਕੇ ਹੈਪੀ ਬਰਥਡੇ ਕਹਿੰਦੀ ਹੈ ਮਾਂ ਨੂੰ ਸ਼ਾਇਦ ਚੇਤਾ ਹੀ ਨਹੀਂ ਜਾਂ ਆਸ ਹੀ ਨਹੀਂ ਕਿ ਕੋਈ ਇਸ ਤਰੀਕੇ ਦੇ ਨਾਲ ਮੈਨੂੰ ਵਿਸ਼ ਕਰੂਗਾ ਪਰ ਮਾਂ ਦੇ ਮਨ ਦੇ ਵਿੱਚ ਹੋਰ 3600 ਪਰੇਸ਼ਾਨੀਆਂ ਚੱਲ ਰਹੀਆਂ ਨੇ ਧੀ ਦੇ ਹੱਥ ਦੇ ਵਿੱਚ ਉਹ ਲਿਫਾਫਾ ਵੇਖ ਕੇ ਆਪਣੇ ਹੱਥ ਦੇ ਵਿੱਚ ਫੜਿਆ ਤੱਕ ਨਹੀਂ ਅਤੇ ਅੱਗੋਂ ਸਵਾਲ ਕੀਤਾ ਇਹ ਨਵੈਲਪ ਤੂੰ ਇਹ ਕਾਹਦਾ ਬਣਾਇਆ ਅਤੇ ਧੀ ਚੁੱਪ ਚਾਪ ਵੇਖ ਰਹੀ ਆ ਉਹਨੂੰ ਪਤਾ ਹੈ ਕਿ ਸ਼ਾਇਦ ਹੁਣ ਮਾਂ ਨੇ ਗੁੱਸੇ ਹੋਣਾ ਮੈਨੂੰ ਲੱਗਦਾ ਹੈ ਕਿ ਤੂੰ ਮੇਰੇ ਆਫਿਸ ਵਾਲੇ ਐਨਵੈਲਪ ਦੇ ਵਿੱਚੋਂ ਪੇਜ ਕੱਢਿਆ ਅਤੇ ਉਸ ਪੇਜ ਦੇ ਉੱਤੇ ਤੂੰ ਇਹ ਸਭ ਕੁਛ ਕੀਤਾ ਇਹ ਉਹੀ ਹੈ ਨਾ ਅਤੇ ਬੱਚੀ ਨੇ ਕਿਹਾ ਹਾਂ ਤੈਨੂੰ ਪਤਾ ਨਹੀਂ ਉਹ ਕਿੰਨੇ ਇੰਪੋਰਟੈਂਟ ਪੇਪਰ ਨੇ ਤੈਨੂੰ ਪਤਾ ਨਹੀਂ ਕਿੰਨੀ ਔਖੀ ਆਲਰੇਡੀ ਨੌਕਰੀ ਮਿਲੀ ਹੈ ਤੂੰ ਪੇਪਰ ਹੀ ਲੈਣਾ ਸੀ ਹੋਰ ਕਿਤੋਂ ਲੈ ਲੈਂਦੀ ਇਹੋ ਹੀ ਲੈਣਾ ਸੀ ਮੈਨੂੰ ਪੁੱਛ ਲੈਂਦੀ ਉਹਦੇ ਵਿੱਚ ਹੋਰ 36 ਇੰਪੋਰਟੈਂਟ ਚੀਜ਼ਾਂ ਪਈਆਂ ਨੇ ਕੋਈ ਵੀ ਇੱਧਰ ਉੱਧਰ ਕੋਈ ਚੀਜ਼ ਹੋ ਜਾਂਦੀ ਤਾਂ ਕੌਣ ਜ਼ਿੰਮੇਵਾਰ ਸੀ ਤੂੰ ਆਪਣੇ ਆਪ ਜ਼ਿਆਦਾ ਸਿਆਣੀ ਨਾ ਬਣਿਆ ਕਰ ਤੂੰ ਹਲੇ ਬੱਚੀ ਹੈ ਅਤੇ ਬੱਚੀ ਬਣ ਕੇ ਰਹਿ ਅਤੇ ਨਾਲੇ ਕਿੰਨੀ ਵਾਰੀ ਤੈਨੂੰ ਕਿਹਾ ਮੇਰਾ ਕੋਈ ਸਮਾਨ ਨਹੀਂ ਫੁੱਲਣਾ ਖਾਸ ਤੌਰ ਦੇ ਉੱਤੇ ਮੇਰਾ ਕੰਮ ਵਾਲਾ ਸਮਾਨ ਅਤੇ ਖਬਰਦਾਰ ਅੱਗੇ ਤੋਂ ਮੇਰੇ ਕੰਮ ਵਾਲੇ ਫੋਲਡਰ ਨੂੰ ਹੱਥ ਲਾਇਆ ਬੱਚੀ ਨੇ ਉਹ ਕਾਰਡ ਉਹ ਨਵੈਲਪ ਉੱਥੇ ਹੀ ਉਸੇ ਪੇਜ ਦੇ ਉੱਤੇ ਸੁੱਟਿਆ ਅਤੇ ਚੁੱਪ ਕਰਕੇ ਆਪਣੇ ਕਮਰੇ ਦੇ ਵਿੱਚ ਚਲੀ ਗਈ ਮਾਂ ਨੇ ਪਾਣੀ ਪੀਤਾ ਥੋੜ੍ਹੀ ਦੇਰ ਦੇ ਵਿੱਚ ਗੁੱਸਾ ਸ਼ਾਂਤ ਹੋਇਆ ਸੋਚਿਆ ਇਹ ਨਵੈਲਪ ਖੋਲ੍ਹ ਕੇ ਵੇਖ ਤੇ ਲਵਾਂ ਹੁਣ ਮਨ ਦੇ ਵਿੱਚ ਫੀਲ ਕਰ ਰਹੀ ਹੈ ਕਿ ਮੈਂ ਬੱਚੀ ਨੂੰ ਕਿਉਂ ਝਿੜਕ ਦਿੱਤਾ ਪਤਾ ਨਹੀਂ ਮੈਂ ਇੱਦਾਂ ਦੀ ਕਿਉਂ ਹੋ ਗਈ ਹਾਂ ਕਿੰਨਾ ਹੀ ਚਿਰ ਫਿਰ ਦੁਬਾਰਾ ਸੋਚ ਵਿਚਾਰ ਚੱਲਦੇ ਰਹੇ ਆਖਿਰਕਾਰ ਉਹ ਇਨਵੈਲਪ ਫੜਿਆ ਅਤੇ ਵੇਖਿਆ ਕਿ ਵਿੱਚੋਂ ਤਾਂ ਖਾਲੀ ਹੈ ਉਹਨੂੰ ਲੱਗਾ ਕਿ ਸ਼ਾਇਦ ਬੱਚੀ ਵਿੱਚ ਕੁਛ ਪਾਉਣਾ ਭੁੱਲ ਗਈ ਹੈ ਤੇ ਹੁਣ ਮਨਾਉਣਾ ਵੀ ਹੋਇਆ। ਬੱਚੀ ਦੇ ਮਗਰ ਕਮਰੇ ਦੇ ਵਿੱਚ ਜਾਂਦੀ ਹੈ, ਦੇਖਦੀ ਆ ਕਿ ਬੱਚੀ ਬੈਠੀ ਹੈ, ਰੋ ਰਹੀ ਆ, ਉਦਾਸ ਆ। ਮਾਂ ਨੇ ਬੱਚੀ ਤੋਂ ਮਾਫ਼ੀ ਮੰਗੀ ਹੈ, ਜੋ ਮੈਂ ਬੇਟੇ ਤੈਨੂੰ ਕਿਹਾ ਉਹਦੇ ਲਈ ਮੈਂ ਮਾਫ਼ੀ ਮੰਗਦੀ ਹਾਂ, ਮੈਂ ਥੋੜ੍ਹੀ ਜਿਹੀ ਅੱਜ ਪਰੇਸ਼ਾਨ ਸਾਂ, ਥੋੜ੍ਹਾ ਜਿਹਾ ਮੂਡ ਚੇਂਜ ਕਰਨ ਦੇ ਲਈ ਪੁੱਛਿਆ। ਇਹ ਜਿਹੜਾ ਐਨਵੈਲਪ ਤੂੰ ਮੈਨੂੰ ਦਿੱਤਾ, ਕਾਰਡ ਤਾਂ ਠੀਕ ਹੈ ਪਰ ਐਨਵੈਲਪ ਦੇ ਵਿੱਚ ਤਾਂ ਕੁਛ ਵੀ ਨਹੀਂ, ਮੈਨੂੰ ਲੱਗਦਾ ਮੇਰਾ ਪੁੱਤ ਇਹਦੇ ਵਿੱਚ ਕੁਛ ਪਾਉਣਾ ਭੁੱਲ ਗਿਆ, ਤੁਸੀਂ ਫੇਰ ਪਾਓ ਤੇ ਮੈਨੂੰ ਦੱਸੋ ਕੀ ਤੁਸੀਂ ਬਣਾਇਆ ਮੇਰੇ ਲਈ। ਤੇ ਬੱਚੀ ਨੇ ਬੜੇ ਮਾਸੂਮ ਜਿਹੇ ਚਿਹਰੇ ਦੇ ਨਾਲ ਮਾਂ ਦੇ ਮੂੰਹ ਵੱਲ ਤੱਕਦਿਆਂ ਕਿਹਾ, ਮੰਮਾ ਇਹਦੇ ਵਿੱਚ ਮੈਂ ਢੇਰ ਸਾਰਾ ਪਿਆਰ ਪਾਇਆ ਸੀ, ਜਦੋਂ ਤੁਸੀਂ ਡਾਕਟਰ ਦੇ ਗਏ ਸੀ ਨਾ ਉਦੋਂ ਇਹ ਐਨਵੈਲਪ ਬਣਾ ਕੇ ਮੈਂ ਸੋਚਿਆ ਇਹਦੇ ਵਿੱਚ ਕੀ ਪਾਵਾਂ। ਤੇ ਮੈਨੂੰ ਨੇਬਰ ਆਂਟੀ ਨੇ ਦੱਸਿਆ ਕਿ ਸਭ ਤੋਂ ਵੱਡੀ ਚੀਜ਼ ਹੁੰਦੀ ਆ ਪਿਆਰ, ਜੇ ਤੇਰੇ ਕੋਲ ਪੈਸੇ ਨਹੀਂ ਹੈਗੇ ਪਾਉਣ ਦੇ ਲਈ ਕੋਈ ਚੀਜ਼ ਤੂੰ ਨਹੀਂ ਖਰੀਦ ਸਕਦੀ। ਤੇ ਮੇਰੇ ਪੁੱਛਣ 'ਤੇ ਉਹਨਾਂ ਨੇ ਦੱਸਿਆ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਪਿਆਰ ਹੈ, ਅਤੇ ਮੈਂ ਸੋਚਿਆ ਕਿ ਮੈਂ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਫਿਰ ਪਿਆਰ ਹੀ ਕਿਉਂ ਨਾ ਤੁਹਾਨੂੰ ਦੇਵਾਂ। ਮੈਂ ਇਹ ਇੱਕ ਐਨਵੈਲਪ ਬਣਾ ਕੇ ਇਹਦੇ ਵਿੱਚ ਬਹੁਤ ਪਿਆਰ ਪਾਇਆ, ਮੈਂ ਬਹੁਤ ਸਾਰੀਆਂ ਪਾਰੀਆਂ ਕੀਤੀਆਂ, ਢੇਰ ਸਾਰੀਆਂ ਹੱਗਸ ਕਰਕੇ ਇਹ ਸਾਰਾ ਪਿਆਰ ਇਕੱਠਾ ਕਰਕੇ ਮੈਂ ਇਸ ਐਨਵੈਲਪ ਦੇ ਵਿੱਚ ਪਾ ਕੇ ਤੁਹਾਨੂੰ ਤੁਹਾਡੇ ਬਰਥਡੇ 'ਤੇ ਗਿਫਟ ਕੀਤਾ। ਅਤੇ ਹੁਣ ਮਾਂ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਨਹੀਂ ਸੀ ਰੁਕ ਰਹੇ। ਆਪਣੀ ਧੀ ਨੂੰ ਗੱਲ ਦੇ ਨਾਲ ਲਾ ਕੇ ਸੋਚਦੀ ਕਿ ਮੇਰੀ ਧੀ ਇੰਨੀ ਵੱਡੀ ਹੋ ਗਈ ਹੈ, ਮੈਂ ਤਾਂ ਸੋਚਿਆ ਸੀ ਮੇਰੀ ਧੀ ਹਲੇ ਨਿਆਣੀ ਆ, ਇਹਦਾ ਮੈਂ ਪਾਲਣ ਪੋਸ਼ਣ ਕਿੱਦਾਂ ਕਰੂੰਗੀ, ਮੈਂ ਤਾਂ ਆਪਣੇ ਆਪ ਨੂੰ ਨਹੀਂ ਸਾਂਭ ਪਾ ਰਹੀ। ਪਰ ਧੀਏ ਅੱਜ ਇਸ ਤੇਰੇ ਕਾਰਡ ਦੇ ਕਰਕੇ ਮੈਨੂੰ ਇਹ ਅਹਿਸਾਸ ਹੋਇਆ ਕਿ ਤੂੰ ਤਾਂ ਬਹੁਤ ਵੱਡੀ ਹੋ ਗਈ, ਤੂੰ ਆਪਣੇ ਆਪ ਨੂੰ ਕੀ ਤੂੰ ਤਾਂ ਮੈਨੂੰ ਵੀ ਸਾਂਭ ਸਕਦੀ ਹੈ, ਅਤੇ ਅੱਜ ਬੜੇ ਵਧੀਆ ਤਰੀਕੇ ਦੇ ਨਾਲ ਤੂੰ ਸਾਂਭਿਆ ਵੀ ਹੈ, ਆਪਣੇ ਆਪ 'ਤੇ ਵੀ ਮਾਣ ਕਰ ਰਹੀ ਹੈ, ਆਪਣੀ ਧੀ 'ਤੇ ਵੀ ਮਾਣ ਕਰ ਰਹੀ ਹੈ। ਅਤੇ ਸੋਚ ਰਹੀ ਹੈ ਕਿ ਹੁਣ ਮੈਂ ਬਹੁਤ ਸਾਰੀਆਂ ਗੱਲਾਂ ਆਪਣੀ ਸ਼ਾਇਦ ਧੀ ਦੇ ਨਾਲ ਕਰ ਸਕਦੀ ਹਾਂ, ਹੁਣ ਮੇਰਾ ਮਨ ਸ਼ਾਇਦ ਪਹਿਲਾਂ ਦੇ ਨਾਲੋਂ ਹਲਕਾ ਫੀਲ ਕਰ ਰਿਹਾ। ਅਤੇ ਉਸ ਦਿਨ ਤੋਂ ਦੋਵਾਂ ਦੀ ਜ਼ਿੰਦਗੀ ਕਾਫ਼ੀ ਬਿਹਤਰ ਹੋਈ, ਹੁਣ ਦੋਵੇਂ ਕਾਫ਼ੀ ਇਕੱਠਾ ਸਮਾਂ ਬਿਤਾਉਂਦੇ, ਇੱਕ ਦੂਸਰੇ ਦੇ ਨਾਲ ਮਨ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਬਾਤਾਂ ਕਰਦੇ, ਦੋਵਾਂ ਦਾ ਪਾੜਾ ਵੀ ਹੌਲੀ ਹੌਲੀ ਘਟਣ ਲੱਗਾ ਅਤੇ ਮਾਂ ਦੀ ਸਿਹਤ ਵੀ ਠੀਕ ਹੋਣ ਲੱਗੀ। ਸ਼ਾਇਦ ਇਸ ਕਹਾਣੀ ਦੇ ਵਿੱਚੋਂ ਆਪਾਂ ਇਹ ਚੀਜ਼ ਵੇਖ ਸਕਦੇ ਹਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਹਮੇਸ਼ਾ ਬੱਚਾ ਹੀ ਸਮਝਦੇ ਰਹਿੰਦੇ ਹਾਂ, ਆਪਣੀਆਂ ਪਰੇਸ਼ਾਨੀਆਂ ਉਹਨਾਂ ਦੇ ਉੱਤੇ ਹਮੇਸ਼ਾ ਲੱਦ ਕੇ ਉਹਨਾਂ ਨੂੰ ਆਪਣੇ ਤੱਕ ਆਉਣ ਹੀ ਨਹੀਂ ਦਿੰਦੇ। ਪਰੇਸ਼ਾਨੀ ਸਾਡੀ ਹੁੰਦੀ ਹੈ, ਸੁੱਟ ਆਪਾਂ ਬੱਚਿਆਂ ਦੇ ਉੱਤੇ ਦਿੰਦੇ ਹਾਂ, ਬੱਚਾ ਸਾਡੇ ਲਾਗੇ ਆਉਣ ਦੀ ਕੋਸ਼ਿਸ਼ ਕਰਦਾ, ਆਪਾਂ ਧੱਕ ਕੇ ਦੋ ਕਦਮ ਹੋਰ ਦੂਰ ਕਰ ਦਿੰਦੇ, ਹੌਲੀ ਹੌਲੀ ਬੱਚਾ ਇੰਨੀ ਦੂਰ ਚਲਿਆ ਜਾਂਦਾ ਕਿ ਫਿਰ ਉਹ ਤੁਹਾਡੇ ਲਾਗੇ ਆਉਣ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਤੁਹਾਨੂੰ ਲੱਗਦਾ ਕਿ ਬੱਚੇ ਅੱਜ ਕੱਲ੍ਹ ਦੇ ਬੜੇ ਜਿੱਦੀ ਹੋ ਗਏ ਨੇ, ਅਤੇ ਬਾਹਰ ਵਾਲਿਆਂ ਨੂੰ ਲੱਗਦਾ ਹੋਊਗਾ ਕਿ ਸ਼ਾਇਦ ਬਾਹਰ ਰਹਿ ਕੇ ਬੱਚੇ ਬਦਤਮੀਜ਼ ਹੋ ਗਏ ਨੇ, ਪਰ ਕਿਤੇ ਨਾ ਕੁਛ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ। ਨਿੱਕੀ ਨਿੱਕੀ ਗੱਲ ਤੋਂ ਆਪਾਂ ਟੋਕ ਦਿੰਦੇ ਹਾਂ, ਮੇਰੇ ਕੰਮ ਵਾਲੇ ਫੋਲਡਰ ਨੂੰ ਹੱਥ ਨਾ ਲਾਈ, ਮੇਰੇ ਬੈਗ 'ਚੋਂ ਕੋਈ ਚੀਜ਼ ਨਾ ਕੱਢੀ, ਮੇਰੀ ਅਲਮਾਰੀ ਨੂੰ ਹੱਥ ਨਹੀਂ ਲਾਉਣਾ। ਅਤੇ ਆਪਾਂ ਜੇ ਹਰ ਇੱਕ ਚੀਜ਼ ਦੇ ਉੱਤੇ ਬੱਚੇ ਦੇ ਆਪਣਾ ਅਧਿਕਾਰ ਜਮਾਉਂਦੇ ਹਾਂ ਅਤੇ ਫਿਰ ਇਸ ਤਰੀਕੇ ਦੇ ਨਾਲ ਸਾਨੂੰ ਟ੍ਰੀਟਮੈਂਟ ਬੱਚੇ ਦੇ ਨਾਲ ਨਹੀਂ ਕਰਨਾ ਚਾਹੀਦਾ। ਸੋ ਕਿਸੇ ਵੀ ਐਂਗਲ ਤੋਂ ਤੁਸੀਂ ਵੇਖ ਲਓ, ਅਤੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਗਲਤੀ ਕਰ ਰਿਹਾ ਤਾਂ ਕੋਸ਼ਿਸ਼ ਕਰੋ ਕਿ ਉਸ ਗਲਤੀ ਨੂੰ ਆਪਾਂ ਅੱਜ ਦੀ ਅੱਜ ਸੁਧਾਰੀਏ, ਕਿਉਂਕਿ ਬੱਚੇ ਸਾਡੇ ਨਾਲੋਂ ਵੱਧ ਸਮਾਰਟ ਨੇ, ਬੱਚੇ ਸਾਡੇ ਨਾਲੋਂ ਵੱਧ ਸਮਝਦਾਰ ਨੇ। ਅਤੇ ਧੰਨਵਾਦ ਸੁਖਵਿੰਦਰ ਭੈਣ ਜੀ ਦਾ ਜਿਨ੍ਹਾਂ ਨੇ ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ, ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।

ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM।
1: ਸਟਾਰਟ ਹੋਣ ਲੱਗਾ ਤੂੰ ਵੀ ਦਾ ਢੋਲ ਦੇ

0: गौड़ी सुखमी महला पंजवा सुखमी सुख अमृत प्रभ नाम भत जना कै मन विश्राम सलोक एक ओंकार सतगुर प्रसाद
1: आदगुर ए नमै जुगादगुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदि सिमरो सिमर सिमर सुख पावो कल कलेश तन माहे मिटावो
1: सिमरो जस प्रसंबर एक है नाम चबत अगनत अनेक है
0: वेद पुराण सिमर सुधाखर कीने राम नाम एक अखर
1: जिनकै जे जीव सावै ताकि महिमा गनी न आवै
0: कांखी एक है दर्श तुहारो नानक कुण संग मोहे उधारू
1: सुख मनी सुख अमृत प्रभ नाम भगत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन लागै प्रभु कै सिमरन आनंद न जागै
1: प्रभु कै सिमरन भव न व्यापै प्रभु कै सिमरन दुख न संतापै
0: प्रभु कै सिमरन सार कै संग सर्व निधान नानक हर अंग
1: प्रभु कै सिमरन सिद्ध नौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगाह मानी
0: प्रभु कै सिमरन होय सो भला प्रभु कै सिमरन सो फल फला
1: सिमरै जिने आप सिमराय नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन नाही जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै सी पर उपकारी प्रभु को सिमरै तिन सद बलिहारी
1: प्रभु को सिमरै सी मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते आनंद न जाग नानक सिमरन पूरै भाग
1: प्रभु कै सिमरन कारज पूरै प्रभु कै सिमरन कभु न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जिन कृप मैया नानक तिन जन सरनी पैया
0: हर सिमरन कर भत प्रगटाए हर सिमरन लागे बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आपने अनकारा
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदि
1: या मात पिता सुतमीत ना भाई मन उहा नाम तेरा संग सहाय
0: जह महा भयान दूत जम दलै तह केवल नाम संग तेरा चलै
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कूट पापर हरै
1: गुरमुख नाम जपो मन मेरे नानक पावो सुख नेरे
0: सगल सृष्ट को राजा दुखिया हर का नाम जपत हि सुखिया
1: लाख करोड़ी बंधन परै हर का नाम जपत निस्तरै
0: अनक माया रंग तिखना बुझावै हर का नाम जपत आगावै
1: जे मार्ग हो जात कीला तै हर नाम संग होत सुहेला
0: ऐसा नामन सदा ध्याइयै नानक गुरमुख परमगत पाइयै
1: छूटत नाही को लख बाही नाम जपै तै पार पराही
0: अनक बगंजह आए संघारै हर का नाम तत्काल उधारै
1: अनक जून जन्मै मर जाम नाम जोत पावै विश्राम
0: हौ मैला मल कब हो ना धोवै हर का नाम कूट पाप खोवै
1: ऐसा नाम जपो मन रंग नानक पाइयै साधकै संग
0: जे मार के गन जाहे न पूसा हर का नाम उहा संग तोसा
1: जै पैंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तो प्रोगाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरख है
1: भगत जना की बर्तन नाम संत जना कै मन विश्राम
0: हर का नाम दास की ऊट हर कै नाम उधरे जन कोट
1: हर जस कत सन दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मंत्र रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भुगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोजो हर नाम जपत कछ न है बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पोत जन हर सराते सुन समाद नाम रसमाते
0: आठ पहर जन हर हर जपै हर का भत प्रगटनी छपै
1: की भगत मत पौ करै नानक जन संकेते तरै
0: पार जात एहो हर को नाम काम तेन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुलका छबर न होए नानक गुरमुख नाम पावे जन कोए
1: सुखमनी सुख अमृत पव नाम भगत जना कै मन विश्राम अठ दो श्लोक
0: बहुत शास्त्र बहुत सिमरती पेखे सर्व टंडोल पूजस नाही हर हरे नानक नाम अमोल सत नाम श्री वाहिगुरु अष्टपदि
1: आप ताव ज्ञान सब ध्यान खर शास्त्र सिमरत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਵਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਵਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸਨਾਹੀ ਉਬ ਪਾਇਆਲ ਮੋਹੇ ਵਿਆਪੈ ਮਾਇਆ ਜਾਲ
1: ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸਨ ਕੋ ਪਵ ਦਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
0: ਅਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਣੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਡ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੁਅਸਤਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲਈ ਪੁਧਾਰੈ ਤੋਏ ਘਰ ਤੋਂ ਪੀਰ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
1: ਦੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭਾਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੁਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਿਰ ਲੈ ਤਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया।
0: अगणत साहो अपनी दे रास, खात पीत बरत आनंद उलास।
1: अपनी अमान कछ बहुर साले, अज्ञानी मन रोस करे।
0: अपनी प्रति तापी खूवे, बहुर उसका विश्वास न होवे।
1: जिसकी बस सागे राख है, पप की आज्ञा माने माथ है।
0: उसते चौगन करे निहाल, नानक साहिब सदा दयाल।
1: अनक पात माया के हे, सर पर होत जान अनेक।
0: बिर की छाया सो रंग लावे, ओ बिन सह ओ मन पछतावे।
1: ज्योति सह सो चालन हार, लपट रहो ते अंध अंधार।
0: बटाऊ स्यों जो लावे नेह, ताको हाथ न आवे के हे।
1: मन हर के नाम की पीत सुखदाई, कर कृपा नानक आप ले लाई।
0: मिथ्या तन तन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रोह मोह अभिमान, मिथ्या आपस ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दरुक हिरे।
0: मिथ्या नेत्र पेखत पर तिर रूपाद, मिथ्या रसना भोजन अनुसवाद।
1: मिथ्या चिन पर विकार कुतावे, मिथ्या मन पर लोभ लुभावे।
0: मिथ्या तन ही पर उपकारा, मिथ्या बास लेत विकारा।
1: बिन मुझे मिथ्या सब पै, सफल दे नानक हर हर नाम लै।
0: बिरथी साख्त की आर जा, सच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन बिन रैन बिरथा बिहाये, मेघ बिना ज्यों खेती जाए।
1: गोविंद भजन बिन बिरथे सब काम, जो कर प्रते निरार धाम।
0: धन धन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मुखो गंडलावत।
0: जानन हार प्रभु प्रवीण, बाहर भेख न काहू पीन।
1: और उपदेश है अपना करै, आवत जावत जन मैं मरै।
0: जिसकै अंतर बसै निरंकार, तिसकी सीख तरै संसार।
1: जो तुम भाने तिन प्रब जाता, नानक उंजन चन प्राता।
0: करो बेनती पार ब्रह्म सब जाने, अपना किया आप माने।
1: आपे आप करत नवेरा, किसे दूर जिनावत किसे बुझावत नेरा।
0: उपाव स्यान सगल ते रहत, सब कछ जाने आत्म की रहत।
1: पावे तिसले लड़ लाए, थान थन अंतर रहा समाए।
0: सो सेवक जिस कृपा करी, निमख निमख जप नानक हरी।
1: सुख मनी सुख अमृत प्रब नाम, भग जना कै मन विश्राम। अठ पंज सलोक,
0: काम क्रोध अर लोभ मोह बिनस जाए अहमेव। नानक प्रभ शरणागति, कर प्रसाद गुरुदेव। सत नाम श्री वाहिगुरु अष्टपदी।
1: जय प्रसाद क्षति अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमगत पावे।
1: जय प्रसाद बसे सुख मंदर, तिसे त्याज सदा मन अंदर।
0: जय प्रसाद ग्रह संग सुख बसना, आठ पहर सिमर हो तिस रसना।
1: जय प्रसाद रंग रस भोग, नानक सदा त्याय त्यावन जोग।
0: जय प्रसाद पाठ पटम्बर हंडावे, तिसे त्याग तवर लुभावे।
1: जय प्रसाद सुसे सुई जय, मन आठ पहता का जस गवी जय।
0: जय प्रसाद तुर सब को मान, मुखता को जस रसन बखाने।
1: जय प्रसाद ते रहता धर्म, मन सदा त्याय केवल पार ब्रह्म।
0: प्रभु जी जप दर गए मान, पावे नानक पथ सेती घर जावे।
1: जय प्रसाद औरो कंचन देही, लिव लाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेरे सगल छिद्र ढाके, मन सनी प्रभ ठाकर प्रभ ताके।
0: जय प्रसाद तुझको न पहुंचे, मन सास सास सिमरो प्रभु उच्चे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असु हस्त असवारी, मन तिस पर को कबु ना बिसारी।
0: जय प्रसाद बाग मिलख तना, राख पुरोहित प्रभु अपने मना।
1: जिन तेरी मन बंत बनाई, उठत बैठत सत सहते आई।
0: सहते आजो एक अलख है, इहां उहां नानक तेरी रख है।
1: जय प्रसाद करे पुन बहुदान, मन आठ पहर कर तिसका ध्यान।
0: जय प्रसाद तू आचार बिहारी, तिस प्रभु को सास सास चितारी।
1: जय प्रसाद तेरा सुंदर रूप, सो प्रभु सिमरो सदा अनूप।
0: जय प्रसाद तेरी नीकी जात, सो प्रभु सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुने करनाद, जय प्रसाद पेखै बिस्माद।
1: जय प्रसाद बोले अमृत रसना, जय प्रसाद सो सहजे बसना।
0: जय प्रसाद हस्त कर चल है, जय प्रसाद संपूर्ण फल है।
1: जय प्रसाद परम गत पावे, जय प्रसाद सो सहज समावे।
0: ऐसा प्रभु त्याग अवर कत लागो, गुर प्रसाद नानक मन जागो।
1: जय प्रसाद तू पट संसार, तिस प्रभु को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावे साच, रे मन मेरे तू ता सुराच।
1: जय प्रसाद सब कीत होए, नानक जाप जपै जप सोए।
0: आप जपाए जपै सो नाओ, आप गाए सो हर गुण गाओ।
1: प्रभु कृपा ते होए प्रगास, प्रभु दया ते कमल विगास।
0: सब सो प्रसन्न बसै मन सोए, प्रभु दया ते मत उत्तम होए।
1: सर्व निधान प्रभु तेरी मैया, आपो कछु ना किन्हु लया।
0: जित जित लावो तित लगे, हर नाथ नानक किन कह कछु न हाथ।
1: सुख मनी सुख अमृत प्रभ नाम, भगत जना कै मन विश्राम। अठ छे श्लोक।
0: आगम अगाध पार ब्रह्म सोए जो जो कहे सुमुक्ता होए सुन मीता नानक बिनवंता साध जना की अचार्य कथा सत नाम श्री वाहे गुरु अष्टपदी
1: साध कसंग मखूजल होत साध संग मल सगली को
0: साध कसंग मिटे अभिमान साध कसंग प्रगटे सो ज्ञान
1: साध कसंग पूजे पवनेरा साध संग सुबहुत नबेरा
0: साध कसंग पाए नाम रतन साध कसंगे कुपर जतन
1: साध की महिमा बरने कौन पुरानी नानक साध की शोभा ब्रह्म है समानी
0: साध कसंग अगोचर मिले साध कसंग सदा प्रफुल
1: साधक संग आवे बस पंचा साध संग अमृत रस पुंचा
0: साध संग हो सब की रेन साधक संग मनोहर बैन
1: साधक संग न कतु धावे साध संग अस्तित मन पावे
0: साधक संग माया ते भिन्न साध संग नानक प्रभु सो प्रसन्न
1: साध संग दुश्मन सब मीत साधु के संग महापुनी
0: साध संग किसे नहीं बैर साधक संग न बिंगा पैर
1: साधक संग नहीं को मंदा सत्संग जाने परमानंदा
0: साधक संग नहीं हो ताप साधक संग तज सा बाप
1: आपे जाने साध वडाई नानक साध प्रभु बनियाई
0: साधक संग न साधक संग सदा सुख पावे
1: साध संग बस अगोचर लह साधु के संग अजर सह
0: साधक संग बसै थान उचै साधु के संग महल पहुंचै
1: साधक संग दिड़े सब धर्म साधक संग केवल पार ब्रह्म
0: साधक संग पाए नाम निदान नानक साधु कै कुर्बान
1: साधक संग सब कुल उधारे साध संग साजन मीट कुटम निस्तारे
0: साधु कै संग सो धन पावे जिस धन ते सब को बरसावे
1: साध संग धर्म राय करे सेवा साधक संग सुबह सुर देवा
0: साधु कै संग पाप पलायन साध संग मृत गुण गायन
1: साधक संग सर्वथान गम नानक साध कै संग सफल जनम
0: साध के संग नही कछ काल दर्शन पीड़ तो होत निहाल
1: साध के संग कुलूकत हर है साध के संग नर पर हर है
0: साध के संग इहां उहां सुहिला साध संग बिछड़त हर मेला
1: जो इच्छा सोई फल पावे साध के संग न बिरथा जावे
0: पार ब्रह्म साध रिद वसै नानक उदरै साध सुन रसै
1: साध के संग सुनो हर नाव साध संग हर के गुण गाओ
0: साध के संग न मन ते बिसरै साध संग सर पर निस्तर है
1: साध के संग लगे पर मीठा साधु कै संग घटगढ़ डीठा
0: साध संग पै आज्ञाकारी साध संगत पई हमारी
1: साध के संग मेटे सब रोग नानक साध पेटे संजोग
0: साध की महिमा भेद ना जाने जीता सुने तेता बखियाने
1: साध की उपमा तेह गुण ते दूर साध की उपमा रही भरपूर
0: साध की शोभा का नाही अंत साध की शोभा सदा बेअंत
1: साध की शोभा उई ते उची साध की शोभा मूझ ते मूची
0: साध की शोभा साध बनाई नानक साध प्रा भेद न पाई
1: सुख मनी सुख अमृत पब नाम भगत जना कै मन विश्राम अठ सत श्लोक
0: मन साचा मुख साचा सोए अवर न पेखे एक बिन कोए नानक हे लक्षण ब्रह्म ज्ञानी होए सत नाम श्री वाहे गुरु अष्टपदी
1: दम ज्ञानी सदा निर्लेप जैसे जल में कमल अलेप
0: ब्रह्म ज्ञानी सदा निर्दोख जैसे सूर सर्व को सोख
1: दम ज्ञानी कह दिस समान जैसे राज रंग को लागे तुल पवान
0: ब्रह्म ज्ञानी कह तीर जेक जो बसदा को खोदै को चंदन ले
1: दम ज्ञानी का है गुनाव नानक जो पावक का सही स्वभाव
0: ब्रह्म ज्ञानी निर्मल ते निर्मला जैसे मैल न लागे जला
1: ब्रह्म ज्ञानी के मन होए प्रकाश जैसे तार ऊपर आकाश
0: ब्रह्म ज्ञानी कह मित्र शत्रु समान ब्रह्म ज्ञानी कह नाही बिमान
1: ब्रह्म ज्ञानी उच ते उचा मन अपने है सब ते नीचा
0: ब्रह्म ज्ञानी से जन पए नानक जिन प्रवाप करे
1: ब्रह्म ज्ञानी सगल किरीना आत्म रस ब्रह्म ज्ञानी चीना
0: ब्रह्म ज्ञानी की सब ऊपर माया ब्रह्म ज्ञानी ते कछ बुरा न पया
1: ब्रह्म ज्ञानी सदा समदर्शी ब्रह्म ज्ञानी की दिस अमृत बरसी
0: ब्रह्म ज्ञानी बंधन ते मुक्ता ब्रह्म ज्ञानी की निर्मल योग्यता
1: ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान
0: ब्रह्म ज्ञानी एक ऊपर आस ब्रह्म ज्ञानी का नहीं विनाश
1: ब्रह्म ज्ञानी कह गरीबी समाहा ब्रह्म ज्ञानी पर उपकार उमाहा
0: ब्रह्म ज्ञानी कह नाही धंधा ब्रह्म ज्ञानी ले तावत बंदा
1: ब्रह्म ज्ञानी कह होए सुफला ब्रह्म ज्ञानी सुफल फला
0: ब्रह्म ज्ञानी संग सगल उधार नानक ब्रह्म ज्ञानी जपै सगल संसार
1: ब्रह्म ज्ञानी कह कह रंग ब्रह्म ज्ञानी कह बसै प्रभ संग
0: ब्रह्म ज्ञानी कह नाम आधार ब्रह्म ज्ञानी कह नाम परवार
1: ब्रह्म ज्ञानी सदा सब जागत ब्रह्म ज्ञानी अह बुद्ध त्याग
0: ब्रह्म ज्ञानी कह मन परमानंद ब्रह्म ज्ञानी कह घर सदा आनंद
1: ब्रह्म ज्ञानी सुख सहज निवास नानक ब्रह्म ज्ञानी का नहीं विनाश
0: ब्रह्म ज्ञानी ब्रह्म कविता ब्रह्म ज्ञानी एक संहिता
1: ब्रह्म ज्ञानी का होए अचिंत ब्रह्म ज्ञानी का निर्मल मंत्र
0: ब्रह्म ज्ञानी जिस करे प्रभाव ब्रह्म ज्ञानी का बड़ प्रताप
1: ब्रह्म ज्ञानी का दस गुड़ भागी पाई है ब्रह्म ज्ञानी को बल बल जाइए
0: ब्रह्म ज्ञानी को खोज महेश्वर नानक ब्रह्म ज्ञानी आप परमेश्वर
1: ब्रह्म ज्ञानी की कीमत ना है ब्रह्म ज्ञानी का सगल मन मा
0: ब्रह्म ज्ञानी का कौन जाने भेद ब्रह्म ज्ञानी को सदा आदेश
1: ब्रह्म ज्ञानी का कथिया न जाए अधाखर ब्रह्म ज्ञानी सर्व का ठाकुर
0: ब्रह्म ज्ञानी कीमत कौन बखाने ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब श्रेष्ठ का करता ब्रह्म ज्ञानी सब जीव है नहीं मरता
1: ब्रह्म ज्ञानी मुकुट जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी
1: सुख मनी सुख अमृत पब नाम भगत जना ब्राह्मण विश्राम अठ अठ श्लोक
0: उरतार है जो अंतर नाम सर्व मैं पेख है भगवान निमख निमख ठाकुर नमस्कार है नानक हो अपारस सगल निस्तार है सत नाम श्री वाहे गुरु अष्टपदी
1: मिथ्या नाही रसना परस मन मैं पीत निरंजन दर्श
0: पर तेरे रूप न पेख है नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हर है मन की बासना मन ते टर है
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सो प्रसन्न विष्णु की माया ते हुए भिन्न
1: कर्म करत हुए ने कर्म तिस वैष्णो का निर्मल धर्म
0: काहू फल की इच्छा नहीं बाछा है केवल पात कीर्तन संग राचा है
1: मंत्र अनंतर सिमरन गोपाल सब ऊपर होवत कृपाल
0: आप दृढ़ है अवरह नाम जपावे नानक हो वैष्णो परमगत पावे
1: भगवती भगवान भक्त का रंग सगल त्याग है दुष्ट का संग
0: मंते बिनसै सगला भरम कर पूजा सगल पार ब्रह्म
1: सत्संग पापा मल खोवै तिस भगवती की मत उत्तम होवै
0: भगवंत की टहल करे नितनीत मंता नरपै विष्णु प्रीत
1: हर के चरण हृदय बसावै नानक ऐसा भगवती भगवंत को पावे
0: सुपंडित जो मन पर बुद्ध है राम नाम आत्म में सुध है
1: राम नाम सारस पीवे उस पंडित के उपदेश जग जीवे
0: हर की कथा हृदय बसावे सुपंडित फिर जो न आवे
1: वेद प्राण सिमरत बुझे मूल सुख में जाने स्थूल
0: चौं वर ना को दे उपदेश नानक उस पंडित को सदा आदेश
1: बीज मंत्र सर्व को ज्ञान चौं वर ना में जपे को नाम
0: जो जो जपे तिसकी गाथ होए साध संग पावे जन कोए
1: कर कृपा अंतर उधारे पशु प्रेत मुक्त पाथर को तारे
0: सर्व रोग का औखद नाम कल्याण रूप मंगल गुण गाम
1: आहो जुगत किते ना पाईए धर्म नानक तिस मिले जिस लिखिया तुर कर्म
0: जिसका मन पार ब्रह्म का निवास तिसका नाम सत रामदास
1: आत्म नाम तिस नदरी आया दास संतर भाए तिन पाया
0: सदा नित नित हर जान सो दास दरगह प्रवान
1: अपने दास को आप कृपा करे तिस दास को सब सो जी पर है
0: सगल संग आत्म उदास ऐसी जुगत नानक रामदास
1: की आ गया तुम हितावे जीवन मुक्त सो कहावे
0: ऐसा हरक तैसा सोग सदा अनंत है नहीं बियोग
1: ऐसा स्वन तैसी उस माटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वर्ताए साई जुगत नानक ओ परख कहिया जीवन मुक्त
0: पार ब्रह्म के सगले ठाओ जित जित का राख है तैसा तिनाओ
1: आपे कन करावन जोग प्रभावे सुई फन होग
0: असरे आप हुए अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अविनाश
0: सदा सदा सदा दयाल सिमर सिमर नानक भय निहाल
1: सुख मनी सुख अमृत पव नाम भगत जना कै मन विश्राम अठ नौ श्लोक
0: उस्तत करे अनेक जन अंत न पारा वार नानक रचना प्रभ रची बहुविध अनक प्रकार सत नाम श्री वाहिगुरु अष्टपदी
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के श्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नवत नाम ते आवै नानक करते का अंत न पावे
0: कई कोट भय अभिमानी कई कोट अंध ज्ञानी
1: कई कोट कृपण कठोर कई कोट अभिग आत्म निकोर
0: कई कोट पर दर्ब कोहिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो तित तित लगना नानक करते की जाने करता रचना
1: कई कोट सिज्जती जोगी कई कोट राजे रस भोगी
0: कई कोट पंखी सर्पो पाए कई कोट पाथर बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दानविंदर सिर छत्र
1: सुमदरी अपने सुतार है नानक जिस जिस पावे तिस तिस निस्तार है
0: कई कोट राजस्ताम सातक कई कोट वेद पुराण सिमर तर शास्त्र
1: कई कोट किए रतन समुंद कई कोट नाना प्रकार जंत
0: कई कोट किए चरजीवे कई कोट गिरी मेर स्वर्ण थी
1: कई कोट जाकिन प्रसाच कई कोट भूत पे सुकर मिर्गा
0: सब ते नेरा सब होते दूर नारक आप लिप्त रहा भरपूर
1: कई कोट पाताल के वासी कई कोट नर्क स्वर्ग निवासी
0: कई कोट जन्म है जीव मर है कई कोट बहु जूनी फिर है
1: कई कोट बैठती खाए कई कोट खाले तक पाए
0: कई कोट किए धनवंत कई कोट माया मह चिंत
1: जय जय भाणा तय तय राखे नानक सब कुछ प्रभ के हाथे
0: कई कोट भय बैरागी राम नाम संग तिन लिव लागी
1: कई कोट प्रभ को खोजन ते आत्म मैं पार ब्रह्म नहंते
0: कई कोट दर्शन प्राप्त आस तिन को मिलियो प्रभ विनाश
1: कई कोट मा गए सत्संग पार ब्रह्म तिन लागा रंग
0: जिन को हे आप सो प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई ज्योत कीनो विस्तार
1: कई बार पसरो पसार सदा सदा एक एक अहंकार
0: कई कोट कीने ਜਾਣੇ ਬਹੁ ਭਾਂਤ ਪ੍ਰਭਤੇ ਹੋਏ ਪ੍ਰਮਾ ਹੈ ਸਮਾਤ
1: ਤਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭ ਭਾਵੈ ਮਨ ਨਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ
1: ਪ੍ਰਭ ਭਾਵੈ ਬਿਨ ਸਾਸਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭ ਭਾਵੈ ਤਾਂ ਪਥ ਤੋ ਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰਾਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾਈ ਇਸ ਹਾਥ ਕਰਮ ਕਰਮ ਸਰਵ ਕੋ ਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹਿ ਦਿਨ ਰਾਤ
1: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹਨਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਇਕ ਰੰਗ ਸਦਾ ਵਸੈ ਪਾਰ ਬ੍ਰਹਮ ਕੈ ਸੰਗ
1: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨਾ
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤਰਨ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਆਂ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸਕਾ ਉਹ ਕਰਨੈ ਹਾਰ
1: ਤੇ ਪਿੰਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੇ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਛ ਹਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨਾ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀ ਅਰਦੀਨ
0: ਸੰਤ ਕੇ ਨਿੰਦਕ ਸਰਬ ਰੋਗ ਸੰਤ ਕੇ ਨਿੰਦਕ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
1: ਸੰਤ ਕਾ ਦੁਖੀ ਕੋ ਡਾਨ ਲਾ ਗਏ ਸੰਤ ਕੋ ਦੁਖੀ ਕੋ ਸਭ ਤਿਆ ਗਏ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅਜ ਬੀ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਈਧਨ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀ ਲਾ ਜੋ ਬੁਆੜ ਤਿਲ ਖੇਤ ਮਾਹੀ ਦਹੀਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਬਿਰਧੀ ਸਭ ਜਾਨੂ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕੁਛ ਨਾਹੀ ਹਾ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪਵ ਸੋਏ ਨਾਨਕ ਬਿਘਨ ਲਾਗੈ ਕੋਏ
0: ਉਸਤਤ ਮਨ ਮਹਿ ਕਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਨ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਬਾਗੀ ਤੇ ਜਨ ਜੁਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
1: ਜਿਸ ਕੋ ਹਰ ਪਰ ਮੰਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ
0: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਈ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲੋ ਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲੈ ਕਿਰਪਾਲ ਗੁਰ ਕਾ ਸੱਜੋ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਵਡਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਤ ਐਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਂ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸ ਕਾ ਦੀ ਆਦਰਬ ਹੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ ਤਿਸ ਦਿਨ ਹਾਰ ਜਾਣੇ ਗਵਾਰ
0: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਤ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਵਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰਾ ਸੰਗ ਲਪਟ ਰਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੂਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤਿਆ

0: ਮੈਂ ਤੇ ਵੀ ਸਰਗਸਤ ਮੈਂ ਬਹੁਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
0: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
0: ਸਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
1: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
0: ਉੱਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਣ
1: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
0: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿਓ ਪੂਰਨ ਸਭ ਠਾਏ
0: ਨਾਨਾ ਵਿਦ ਕਰਬੰਤ ਬਨਾਈ ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
0: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
0: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋਜਨ ਗਤ ਪਾਏ
1: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਏ ਸਮਾਣੀ
1: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
0: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
1: ਜਿਸਕੀ ਸ੍ਰਿਸ਼ਟ ਸੋ ਕਰਨੈ ਹਾਰ ਅਵਰ ਨ ਬੂਝ ਕਰਤ ਵਿਚਾਰ
0: ਕਰਤੇ ਕੀ ਮੀਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
0: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
1: ਕੋਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
0: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
1: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਆਵਨਹਾਰ
0: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
0: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
0: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
1: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
0: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
1: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
0: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
0: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉੱਚ ਤੇ ਉੱਚੈ
1: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮੈਂ ਕਰ ਰਾਖੈ ਪਸੁ ਕਰੇ ਲਸਕਰ ਕੋਟ ਲਾਖੈ
1: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
1: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
1: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
0: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਚ ਅਵਰ ਨਹੀਂ ਦਿਸਟਾਇਆ
1: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
0: ਨਾਮ ਰਸ ਚੋ ਜੰਤਪ ਤਾਨੇ ਮਨ ਤਨ ਨਾਮੈ ਨਾਮ ਸਮਾਨੈ
1: ਉਠਤ ਬੈਠ ਸੋਵਤ ਨਾਮ ਕਹੁ ਨਾਨਕ ਜਨ ਕੈ ਸਦਕਾਮ
0: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
1: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
0: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
1: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਣੋ
0: ਹਾਟ ਪੈਰ ਪਵ ਸਹਿ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
1: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
0: ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
1: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
0: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
1: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
1: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ

0: ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
1: ਮਨ ਵਿੱਚ ਐ ਸਤਿਗੁਰ ਕੈ ਪਾਸ ਤੇ ਸੇਵਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੇਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ
1: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਵਿਸ਼ ਵਿਸ਼ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ
0: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮਣ ਦਾਤਾ
1: ਬ੍ਰਹਮ ਐ ਜਨ ਜਨ ਮੈ ਪਾਰ ਬ੍ਰਹਮ ਇਕ ਹੈ ਆਪ ਨਹੀਂ ਕਛ ਭਰਮ
0: ਸਹਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
0: ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤਿਆਨੇ
0: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
0: ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ
0: ਉਸ ਪ੍ਰਕਾ ਨਾਹੀਂ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕਉ ਦੇ
0: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈ ਰਾਖੈ ਹਰ ਹਰ ਏਕ
1: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
0: ਤਪਤ ਮਾਹੇ ਠੰਡ ਵਰਤਾਈ ਅਨੰਦ ਪਿਆ ਦੁਖ ਨਾਠੇ ਪਾਈ
1: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
0: ਪਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
1: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
0: ਹਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ
1: ਨਿਰਗੁਣ ਅਵਸਰ ਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
0: ਆਪਣੇ ਚਿਤ ਪ੍ਰਭਾਵ ਬਨਾਏ ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
0: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
1: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
1: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
1: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
0: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
1: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਧਨ ਹਰ ਸੇਵਾ ਤੇ ਪਾਵ ਹੈ
0: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
1: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
0: ਅਨਕ ਉਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਅਵਖ ਦਲਾਏ
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪਰਵਾਨ
0: ਮਨ ਪ੍ਰਬੋਧੋ ਹਰ ਕੈ ਨਾਏ ਦੈ ਦਸਤਾਵਤ ਆਵੈ ਠਾਏ
1: ਕਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
1: ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
1: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵਨ ਛੂਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਚਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁੱਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਅਸ ਹਸਤੀ ਰੱਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
1: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
0: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਚਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
1: ਏਕੋ ਜਾਪੇ ਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰਹਿਉ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
1: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਉੱਨੀ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦਿਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ
0: ਏ ਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
1: ਵਡ ਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
1: ਪਿਛਪੁਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
0: ਸੋ ਕਿਉਂ ਬਿਸਰੈ ਜੇ ਬਿਖਤੇ ਗਾਡੈ ਜਨਮ ਜਨਮ ਕਾ ਟੂਟਾ ਗਾਡੈ
1: ਗੁਰਪੂਰੈ ਤਾਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
0: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
1: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ
0: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਓ
0: ਨੇਤਰੋ ਪੇਕ ਤਰਸ ਸੁਖ ਹੋਏ ਮਨ ਵਿਕਸੈ ਸਾਧੁ ਚਰਨ ਤੋ
1: ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ
0: ਏਕ ਬਸਤੀ ਜੇ ਕਰ ਮਿਆ ਗੁਰ ਪ੍ਰਸਾਦ ਨਾਮ ਜਪ ਲਿਆ
1: ਬਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
0: ਰੱਬ ਅਕਸ਼ਨ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨ ਹੀ
0: ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਵੈਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
1: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
1: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪੁਨ ਤਬ ਕਹਿਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
1: ਜਬ ਆਪਨ ਆਪ ਅਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
0: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਾਨੀ
0: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਕ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
0: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
0: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
0: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
0: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
1: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
0: ਜਹ ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
0: ਜਾ ਆਪਣੀ ਸੁਵਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ
1: ਜਹ ਸਰਬ ਕਲਾ ਆਪੈ ਪਰਵੀਨ ਤਹ ਬੇਦਕ ਤੇਵ ਕਹਾਂ ਕੋਚੀਨ
0: ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
1: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
0: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾ ਨੂੰ ਆਪ
1: ਜਹ ਅਛਲ ਅਛੇਦ ਅਭੇਦ ਸਮਾਇਆ ਊਹਾ ਕਿਸਹਿ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ਼ ਤਿਹ ਗੁਣ ਕਾ ਨਾਹੀ ਪਰਵੇਸ਼
1: ਜਹ ਇਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
0: ਜਹ ਆਪਨ ਆਪ ਆਪ ਪਤਿਆਰਾ ਤਹ ਕੌਣ ਕਥੈ ਕੁਣ ਸੁਣਨੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
0: ਜਹ ਆਪ ਰਚਿਓ ਪਰਪੰਚ ਆਕਾਰ ਤਿਹ ਗੁਣ ਮੈਂ ਕੀਨੋ ਵਿਸਤਾਰ
1: ਪਾਪ ਪੁੰਨ ਤਹ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਛਾਵਤ
0: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
1: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆ
0: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
1: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
0: ਰੂ ਪਾਕ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
1: ਆਪ ਹੈ ਕੌਤ ਕਰੈ ਆਨੰਦ ਚੋਜ ਆਪ ਹੈ ਰਸ ਭੋਗਨ ਨਿਰਜੋਗ
0: ਜਿਸ ਭਾਵੈ ਤੁਸੀਂ ਆਪਨ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
1: ਬੇਸ਼ ਬੇਸ਼ੁਮਾਰ ਅਥਾਹ ਅਗੰਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ।
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਅਠ 21 ਸਲੋਕ।
1: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
0: ਆਪ ਕਥੈ ਆਪ ਸੁਣੈ ਹਾਰ, ਆਪੇ ਏਕ ਆਪ ਵਿਸਥਾਰ।
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ, ਆਪਣੇ ਭਾਣੇ ਲਏ ਸਮਾਏ।
0: ਤੁਮ ਤੇ ਪਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ।
1: ਜਾਕੋ ਪ੍ਰਭ ਜੀਓ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ।
0: ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸਿਸ਼ਟ ਕਾ ਜੇਤਾ।
1: ਜੀ ਜੰਤਰ ਸਭ ਤਾ ਕੈ ਹਾਥ, ਦੀਨ ਦਇਆਲ ਅਨਾਥ ਕੋ ਨਾਥ।
0: ਜਿਸ ਰਾਖੈ ਤਿਸ ਕੋਇ ਨ ਮਾਰੈ, ਸੋ ਮੂਆ ਜਿਸ ਮਨੋ ਵਿਸਾਰੈ।
1: ਤਿਸਤਾ ਜਬਰ ਕਹਾਂ ਕੋ ਜਾਏ, ਸਭ ਸਰੇਕ ਨਿਰੰਜਨ ਰਾਏ।
0: ਜੀ ਕੀ ਜੁਗ ਜਾ ਕੈ ਸਵਹਾਤ, ਅੰਤਰ ਬਾਹਰ ਜਾਨੋ ਸਾਥ।
1: ਗੁਣ ਨਿਦਾਨ ਬੇ ਅੰਤ ਪਾਰ, ਨਾਨਕ ਦਾਸ ਦਾ ਬਲਿਹਾਰ।
0: ਪੂਰਨ ਪੂਰ ਰਹਿ ਦਇਆਲ, ਸਭ ਉਪਰ ਹੋਵਤ ਕਿਰਪਾਲ।
1: ਆਪਣੇ ਕਰਤੱਬ ਜਾਣੈ ਆਪ, ਅੰਤਰ ਜਾਮੀ ਰਹੋ ਬਿਆਪ।
0: ਤਤ ਪਾਲੈ ਜੀ ਅਨੁਭਵ ਪਾਤ, ਜੋ ਜੋ ਰਚਿਓ ਸੁਤ ਸਹਿ ਤਿਆਰ।
1: ਜਿਸ ਭਾਵੈ ਤਿਸ ਲੈ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ।
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ।
1: ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸਨ ਬਿਰਥੀ ਜਾਏ।
0: ਸੇਵਕ ਕੋ ਸੇਵਾ ਬਣੇ ਆਈ, ਹੁਕਮ ਬੂਝ ਪਰਮ ਪਦ ਪਾਏ।
1: ਇਸ ਤੇ ਉਪਰ ਨਹੀਂ ਵਿਚਾਰ, ਜਾ ਕੈ ਮਨ ਬਸਿਆ ਨਿਰੰਕਾਰ।
0: ਬੰਧਨ ਤੋਰ ਪਏ ਨਿਰਵੈਰ, ਅੰਦਿਨ ਪੂਜੈ ਗੁਰ ਕੇ ਪੈਰ।
1: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ।
0: ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਓ ਪਰਮਾਨੰਦ।
1: ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ।
0: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ, ਪ੍ਰਾਂਤ ਨੁਨਕਾ ਇਹ ਸੁਆਓ।
1: ਆਠ ਪਹਿਰ ਪ੍ਰਾਪੀ ਖੁਹ ਨੀਰਾ, ਮਿਟੈ ਅਗਿਆਨ ਬਿਨ ਸਹਿੰਦੀਰਾ।
0: ਸੁਨ ਉਪਦੇਸ਼ ਹਿਰਦੈ ਵਸਾਵੋ, ਮਨ ਇੱਛੈ ਨਾਨਕ ਫਲ ਪਾਵੋ।
1: ਹਲਤ ਪਲਤ ਦੋਇ ਲਿਹੋ ਸਵਾਰ, ਰਾਮ ਨਾਮ ਅੰਤਰ ਉਰਤਾਰ।
0: ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤੇ ਸਾਚ ਪਰੀਖਿਆ।
1: ਮਨ ਤਾ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਭਉ ਜਾਏ।
0: ਸੱਚ ਵਪਾਰ ਕਰੋ ਵਾਪਾਰੀ, ਦਰਗਹਿ ਨਿਭੈ ਖੇਪ ਤੁਮਾਰੀ।
1: ਟੀਕਾ ਟੀਕ ਰਖੋ ਮਨ ਮਾਹੀ, ਨਾਨਕ ਬਹੁਰ ਨ ਆਵੈ ਜਾਹੇ।
0: ਇਸ ਤੇ ਦੂਰ ਕਹਾ ਕੋ ਜਾਏ, ਉਬਰੇ ਰਾਖਨ ਹਾਰ ਤੇ ਆਏ।
1: ਨਿਰ ਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ।
0: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੂਖ।
1: ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨ ਪਹੁੰਚਣ ਹਾਰ।
0: ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾ ਕੈ ਕਾਰਜ ਪੂਰਾ।
1: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ।
0: ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ।
1: ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ।
0: ਜਿਸ ਮਨ ਬਸੇ ਸੋਤ ਨਿਹਾਲ, ਤਾ ਕੈ ਨਿਕਟ ਨ ਆਵਤ ਕਾਲ।
1: ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ।
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਲ ਜਨਾ ਕੈ ਮਨ ਵਿਸਰਾਮ। 8:22 ਸਲੋਕ।
1: ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
0: ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾਲਾ ਕਾ ਮੀਠਾ।
1: ਸਗਲ ਸਮਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਹੇ।
0: ਨੌਨਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ।
1: ਸੁਨ ਸਮਾਧ ਅਨਹਤ ਤੈ ਨਾਦ, ਕਹਿਣ ਨ ਜਾਈ ਅਚਾਰਜ ਵਿਸਮਾਦ।
0: ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸਨ ਸੋ ਜੀ ਪਾਏ।
1: ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ।
0: ਕਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ।
1: ਬੰਤਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ।
0: ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਡ ਦੈ ਦਿਸੈ ਸਮਾਹੇ।
1: ਇਸ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ।
0: ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖਤਰ ਮੈਂ ਏਕ।
1: ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੂਲ ਨਾ ਕਬਹੂ ਡੋਲੈ।
0: ਸਰਬ ਕਰਾ ਕਰ ਖੇਲੈ ਖੇਲ, ਮੋਲ ਨ ਪਾਈਐ ਗੁਣੇ ਅਮੋਲ।
1: ਸਰਬ ਜੋਤ ਮਹਿ ਜਾ ਕੀ ਜੋਤ, ਧਾਰ ਰਹੇ ਹੋ ਸਾਮੀ ਓਤ ਪੋਤ।
0: ਗੁਰਪ੍ਰਸਾਦ ਭ੍ਰਮ ਕਾ ਨਾਸ਼, ਨਾਨਕ ਤਿਨ ਮੈਂ ਇਹੋ ਵਿਸ਼ਵਾਸ।
1: ਸੰਤ ਜਨਾ ਕਾ ਪੀਖਣ ਸਾ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ।
0: ਸੰਤ ਜਨਾ ਸੁਨੇ ਸੋ ਬਚਨ, ਸਰਬ ਵਿਆਪੀ ਰਾਮ ਸੰਗਰਚਨ।
1: ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ।
0: ਜੋ ਜੋ ਹੋਏ ਸੋ ਇਸ਼ਕ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ।
1: ਅੰਤਰ ਬਸੇ ਬਾਹਰ ਭੀ ਉਹੀ, ਨਾਨਕ ਦਰਸ਼ਨ ਦੇਖ ਸਾ ਮੋਹੀ।
0: ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ।
1: ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਇਕ ਅੰਕਾਰ।
0: ਅਨਕ ਕਲਾ ਲਖੀ ਨਾ ਜਾਏ, ਜਿਸ ਭਾਵੈ ਤਿਸ ਲੈ ਮਿਲਾਏ।
1: ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ।
0: ਅੰਤਰਗਾ ਜਿਸ ਆਪ ਜਨਾਏ, ਨਾਨਕ ਤਿਸ ਚੰਨ ਆਪ ਬੁਝਾਏ।
1: ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪੇ ਖਨਹਾਰਾ।
0: ਸਗਲ ਸਮਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ।
1: ਆਵਨ ਜਾਨੇ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ।
0: ਸਭ ਕੇ ਮਦਲ ਪੱਤੋ ਰਹਿ, ਜੋ ਕੁਛ ਕਹਿਣਾ ਸੋ ਆਪੇ ਕਹਿ।
1: ਆਗਿਆ ਆਵੈ ਆਗਿਆ ਜਾਏ, ਨਾਨਕ ਜਾਂ ਭਾਵੈ ਤਾਂ ਲਏ ਸਮਾਏ।
0: ਇਸ ਤੇ ਹੋਏ ਸੁਨਾਹੀ ਬੁਰਾ, ਉਰੇ ਕਹੋ ਕਿਨੇ ਕਿਛ ਕਰਾ।
1: ਆਪ ਭਲਾ ਕਰ ਤੂੰ ਤਤਨੀ ਕੀ, ਆਪੇ ਜਾਣੈ ਆਪਣੇ ਜੀ ਕੀ।
0: ਆਪ ਸਾਜ ਤਾਰੀ ਸਭ ਸਾਜ, ਓਤ ਪੋਤ ਆਪਨ ਸੰਗਰਾਜ।
1: ਤਾਂ ਕੀ ਗਤ ਨਿਤ ਕਹੀ ਨ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ।
0: ਇਸ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਣ।
1: ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ।
0: ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ।
1: ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ।
0: ਜਾਨਾਵਨ ਕਹੇ ਸੁਆਓ, ਜਨ ਕਹਿ ਸੰਚਿਤ ਆਵੈ ਨਾ।
1: ਆਪ ਮੁਕਤ ਮੁਕਤ ਕਰੈ ਸੰਸਾਰ, ਹਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ।
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ। 8:23 ਸਲੋਕ।
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇ।
1: ਸਾ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ।
0: ਆਸ ਨਿਤਿਆ ਗੋ ਤਰੰਗ, ਸੰਤ ਜਨਾ ਕੀ ਦੂਰ ਮਨ ਮੰਗ।
1: ਆਪ ਛੋੜ ਬੇਨਤੀ ਕਰੋ, ਸਾਧ ਸੰਗ ਆਗਨ ਸਾਗਰ ਤਰੋ।
0: ਹਰ ਤਨ ਕੀ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ।
1: ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ।
0: ਨਰਕ ਨਿਵਾਰ ਉਰਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ।
1: ਚਿਤ ਚਿਤਵੋ ਨਾਰਾਇਣ, ਏਕ ਏਕ ਰੂਪ ਜਾ ਕੇ ਰੰਗ ਅਨੇਕ।
0: ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾ।
1: ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ।
0: ਉੱਤਮ ਸਲੋਕ ਸਾਲ ਕੇ ਬਚਨ, ਅਮੋਲੀਕ ਲਾਲ ਇਹ ਰਤਨ।
1: ਸੰਤ ਕਮਾਵਤ ਹੋ ਤੋ ਉਧਾਰ, ਆਪ ਤਰੈ ਲੋਕ ਕਹਿ ਨਿਸਤਾਰ।
0: ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ।
1: ਜੈ ਜੈ ਸ਼ਬਦ ਅਨਾਹਦ ਵਾਜੈ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ।
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ, ਨਾਨਕ ਉਦਰੇ ਤਿਨ ਕੈ ਸਾਥੇ।
1: ਸ਼ਰਨ ਯੋਗ ਸੁਣ ਸ਼ਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ।
0: ਮਿਟ ਗਏ ਬੈਰ ਭਏ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗਲੈਨ।
1: ਸੋ ਪ੍ਰਸੰਨ ਭਏ ਗੁਰਦੇ, ਪੂਰਨ ਹੋਈ ਸੇਵਕ ਕੀ ਸੇਵ।
0: ਆਲ ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੁਰਸ ਨਾ ਕਹਤੇ।
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭੀ ਖੇਪ ਹਮਾਰੀ।
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ।
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਵਸੈ ਸੋ ਹੋਤ ਨਿਧਾਨ।
0: ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ।
1: ਸਭ ਤੇ ਉੱਚ ਪਾਏ ਅਸਥਾਨ, ਬਹੁਰ ਨ ਹੋਵੇ ਆਵਨ ਜਾਨ।
0: ਹਰ ਤਨ ਖਾਟ ਚਲੇ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ।
1: ਖੇਮ ਸ਼ਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤਹਿ ਸਿੱਧ।
0: ਵਿਦਿਆ ਤਪ ਜੋਗ ਪਵ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ।
1: ਚਾਰ ਪਦਾਰਥ ਕਮਲ ਪ੍ਰਗਾ, ਸਭ ਕੈ ਮਧ ਸਗਲ ਤੇ ਉਦਾਸ।
0: ਸੁੰਦਰ ਚਿੱਤਰ ਤਤ ਕਾ ਬੀਤਾ, ਸਮਦਰਸੀ ਏਕ ਦ੍ਰਿਸ਼ਟੀ।
1: ਇਹ ਫਲ ਤਿਸ ਜਨ ਕੈ ਮੁਖ ਭਾਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ।
0: ਇਹੋ ਨਿਧਾਨ ਜਪੈ ਮਨ ਕੋਏ, ਇਹ ਸਭ ਜੁਗ ਮਹਿਤਾ ਕੀ ਗਤ ਹੋਏ।
1: ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ।
0: ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਵਿਸਰਾਮ।
1: ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਨ ਤੇ ਛੁਟੈ।
0: ਜਾ ਕੈ ਮਸਤਕ ਕਰਮ ਪ੍ਰਪਾਏ, ਸਾਧ ਸਰਣ ਨਾਨਕ ਤੇ ਆਏ।
1: ਜਿਸ ਮਨ ਬਸੈ ਸੁਨੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ।
0: ਮਰਨਤਾ ਕਾ ਦੁਖ ਨਿਵਾਰੈ, ਦੁਲਭ ਦੇ ਤਤਕਾਲ ਉਧਾਰੈ।
1: ਨਿਰਮਲ ਸੋਭਾ ਅਮਰਤਾ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ।
0: ਦੁਖ ਰੋਗ ਬਿਨ ਸੇ ਬੈ ਪਰਮ, ਸਾਧ ਨਾਮ ਨਿਰਮਲਤਾ ਕੇ ਕਰਮ।
1: ਸਭ ਤੇ ਉੱਚ ਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਨੀ। ਸਭ ਤੇ ਉੱਚ ਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਨੀ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਤ ਜਨਾ ਕੈ ਮਨ ਵਿਸਰਾਮ। 8:24 ਸਲੋਕ।

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਵੱਧਦੇ ਹਾਂ ਅੱਗੇ ਅਤੇ ਬੱਚਿਆਂ ਦੇ ਕੋਲੋਂ ਸੁਣਦੇ ਹਾਂ ਚੁਟਕਲੇ। ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਆਪਾਂ ਹੱਸਾਂਗੇ, ਅਤੇ ਤੁਸੀਂ ਵੀ ਆਪਣੇ ਆਪ ਦੇ ਨਾਲ ਵਾਅਦਾ ਰੱਖਿਓ ਕਿ ਜ਼ਰੂਰ ਤੁਸੀਂ ਹੱਸੋਗੇ, ਕਿਉਂਕਿ ਹੱਸਣਾ ਆਪਾਂ ਆਪਣੇ ਆਪ ਦੇ ਲਈ ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਸੁਖ ਪਰਮਾਰ।
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਇਹ ਸੋਹਣੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ ਆਨੰਦ। ਬੱਚਿਆਂ ਨੂੰ ਪੁੱਛਦੇ ਹਾਂ, ਉਹਨਾਂ ਨੇ ਕਰ ਲਈਆਂ ਆਪਣੀਆਂ ਗੱਡੀਆਂ ਸਾਫ਼, ਕਿਉਂਕਿ 5 ਮਿੰਟ ਲੱਗਣੇ ਆ। ਜੇ ਨਹੀਂ ਕੀਤੀਆਂ ਤਾਂ ਜਾ ਕੇ ਕਰ ਲਓ, ਨਹੀਂ ਤਾਂ ਲੇਟ ਹੋ ਜਾਊਂਗੇ ਸਕੂਲ ਦੇ ਲਈ। ਮੰਮੀਆਂ ਨੂੰ ਦੇ ਦਿਓ ਇੰਸਟਰਕਸ਼ਨਾਂ ਅਤੇ ਆ ਜਾਓ ਸਾਨੂੰ ਦਿਓ ਹੱਸਾ ਫਟਾਫਟ।
0: ਆਓ ਜੀ ਆਓ, ਫਿਰ ਆਓ ਆਪਾਂ ਰਲ ਮਿਲ ਕੇ ਹੱਸੀਏ ਹੱਸਾਈਏ ਅਤੇ ਇਸ ਸਫ਼ਰ ਨੂੰ ਆਪਾਂ ਹੋਰ ਥੋੜ੍ਹਾ ਜਿਹਾ ਵਧੀਆ ਸੋਹਣਾ ਬਣਾਈਏ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਮੰਨਤ ਅਤੇ ਫਤਿਹ ਨੇ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ ਤੁਸੀਂ ਆਉਂਦੇ ਰਹੋ, ਕੀ ਹਾਲ ਤੁਹਾਡਾ? ਪਿੱਛੇ ਸਗੋਂ ਵਧੀਆ ਹੁੰਦਾ, ਪਿੱਛੇ ਪਤਾ ਅਫਸਰ ਲੋਕ ਪਿੱਛੇ ਬਹਿੰਦੇ ਆ। ਹੋਰ ਕੀ
1: ਫਤਿਹ ਮੰਨਤ, ਮੋਹਰੇ ਕੌਣ ਬੈਠਾ ਫਿਰ ਮੈਂ ਦੱਸਦੀ ਹਾਂ ਕੌਣ ਬਹਿੰਦੇ ਆ।
0: ਅੱਗੇ ਫਤਿਹ, ਫਤਿਹ ਬੈਠਾ ਅੱਗੇ, ਹੋਰ ਕੌਣ ਬੈਠਾ?
1: ਫਤਿਹ ਬੈਠਾ ਮੋਹਰੇ।
0: ਹੋਰ ਕੀ
1: ਐਡਾ ਹੋ ਗਿਆ ਫਤਿਹ?
2: ਮੋਹਰੇ ਤਾਂ ਕੋਈ ਵੀ ਨਹੀਂ ਬੈਠਾ।
0: ਅੱਛਾ, ਤੁਸੀਂ ਦੋਵੇਂ ਪਿੱਛੇ ਬੈਠੇ ਹੋ? ਤੁਸੀਂ ਸਗੋਂ ਦੋਵੇਂ ਜਾਣੇ ਗੱਲਾਂ ਗੁੱਲਾਂ ਕਰਦੇ ਜਾਓ ਪਿੱਛੇ,
1: ਫੇਰ ਤਾਂ ਗੋਡਿਆ
0: ਚਿੜੀ ਚਿੜੀ ਕਾਂ ਉੱਡ ਚਿੜੀ ਉੱਡ ਖੇਡਦੇ ਜਾਓ। ਸਵੇਰੇ ਸਵੇਰੇ ਹੈ ਨਾ, ਸਵੇਰੇ ਸਵੇਰੇ।
1: ਤੇ ਬੁੱਕ ਕਲੱਬ ਵਾਲਿਆਂ ਨੇ ਕਿੱਦਾਂ ਅਮਰੀਕਨ ਮਨੀ ਲੈ ਲਿਆ, ਮੈਨੂੰ ਇਹ ਨਹੀਂ ਸਮਝ ਲੱਗੀ। ਨਿਊਜ਼ੀਲੈਂਡ ਦਾ ਕੁਆਇਨ ਸੀ ਫਤਿਹ ਮੰਨਦ, ਹਾਂ ਦੇਖਿਆ।
0: ਮੰਨਤ ਕੀ ਸੁਣਾਓਗੇ ਫਿਰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ
1: ਓਕੇ,
2: ਚੁਟਕਲਾ ਸੁਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਅਸੀਂ ਨਾ ਵੀਕਐਂਡ ਬੜਾ ਵਧੀਆ ਗੁਜ਼ਾਰ ਰਿਹਾ ਸੀਗਾ। ਮੈਂ ਕਿ ਕੱਲ ਦੱਸਣ ਭੁੱਲ ਗਈ ਸੀਗੀ। ਬੇਬੀ ਅੱਜ ਸੁਣਦੇ ਹੋਣ, ਕਈ ਵਾਰ ਨਾ ਪਾਉਣ ਪਤਾ ਨਹੀਂ
1: ਫਿਰ ਤੁਹਾਡਾ ਜਹਾਜ਼ ਉੱਥੇ ਕ੍ਰੈਸ਼ ਹੋ ਗਿਆ ਆਈਪੈਡ ਤੇ? ਨਾਲੇ ਤੂੰ ਮਾਰ,
2: ਉਹਨਾਂ ਨੇ ਸਾਈਡ ਤੇ ਰੱਖਤਾ ਫੋਨ ਤੇ ਚੁਰੀ ਚੁਰੀ,
0: ਉਹਨਾਂ ਡਿਸਟਰੈਕਟ ਕਰਤਾ ਕਿ ਉਹਨਾਂ ਡਿਸਟਰੈਕਟ ਕਰ
1: ਵੱਡੇ ਵੀਰਿਆਂ ਨਾਲ ਪੰਗਾ ਨੀ ਲਈਦਾ ਹੁੰਦਾ, ਉਹ ਕਈ ਵਾਰੀ ਔਖੇ ਹੋ ਜਾਈਦਾ ਫੇਰ।
0: ਉਹ ਵੇਖ ਕੇ ਪੰਗਾ ਲੈਂਦੀ, ਉਹ ਵੀ ਹੁਣ ਵੱਡੀ ਹੋ ਗਈ ਆ।
1: ਮੰਨਣ
0: ਦਾ ਗੁੱਸਾ ਨੀ ਕਰਦੇ। ਮੰਨਣ ਕੀ ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗੀ ਕਿ ਚੁਟਕਲਾ
0: ਆਉਣ
1: ਦਿਓ ਫਿਰ।
2: ਇੱਕ ਵਾਰੀ ਇੱਕ ਪਾਗਲ ਬੰਦਾ ਆਪ ਨੂੰ ਸ਼ੀਸ਼ੇ ਚ ਦੇਖੀ ਜਾਂਦਾ ਤੇ ਕਹਿੰਦਾ ਦੇਖਿਆ ਲੱਗਦਾ ਸੀ।

0: ਬੱਲੇ ਮੰਨਤ
1: ਘਰ ਨੂੰ ਵੀ ਆ ਗਿਆ ਮੰਨਤ
0: ਥੈਂਕ ਯੂ ਮੰਨਤ
1: ਪਿਛਲੀ ਸੀਟ ਤੇ
2: ਬੈਠੇ ਗਲੇ ਚ ਕੁਛ ਫਸ ਗਿਆ ਹੀ ਹੁਣ
0: ਅੱਛਾ ਆ ਗਿਆ ਓਹੋ ਕੀ ਫਸਾ ਲਿਆ ਗਲੇ ਚ
2: ਪਤਾ ਨੀ
1: ਪਿੰਨੀ ਫਸੀ ਹੋਣੀ ਆ
0: ਹਾਂ ਨੀ ਲੱਡੂ
2: ਅੱਜ ਮੈਂ ਬਹੁਤ ਹੱਸਿਆ
0: ਕਿਉਂ ਕਿਹੜੀ ਗੱਲੋਂ
2: ਬੁਟੀਕ ਤੇ ਜਾਂਦੇ ਤੇ ਉਹ ਕਹਿੰਦੇ ਆ ਸੂਟ ਦੇ ਦੋ ਤੇ ਆ ਵੀ ਦੇ ਦੋ ਉਹ ਵੀ ਦੇ ਦੋ ਚੱਲ ਇਹ ਵੀ ਦੇ ਦੋ ਤੇ ਫਿਰ ਉਹ ਥੋੜੇ ਥੋੜੇ ਟਾਈਮ ਬਾਅਦ ਕਹਿੰਦੇ ਵੀ ਬੈਲ ਦੇ ਦੋ ਹੁਣ
0: ਅੱਛਾ
2: ਫਿਰ ਉਹ ਭਾਈ ਨੇ ਬੈਲ ਤਾਂ ਦੇਤਾ ਤੇ ਫਿਰ ਸੁੱਖ ਆਂਟੀ ਨੇ ਦੇਖ ਕੇ ਕਿਹਾ ਐਡਾ ਵੱਡਾ ਬਿੱਲ
1: ਹਾਏ ਮੇਰਾ ਦਿਲ
2: ਐਡਾ ਵੱਡਾ ਬਿੱਲ
1: ਹਾਏ ਮੇਰਾ ਦਿਲ
0: ਐਡਾ ਵੱਡਾ ਬਿੱਲ ਹਾਏ ਮੇਰਾ ਦਿਲ ਹਾਏ ਮੇਰਾ ਦਿਲ ਹਾਏ ਮੇਰਾ ਦਿਲ
2: ਤੇ ਫਿਰ ਥੋੜੇ ਟਾਈਮ ਬਾਅਦ ਸੁੱਖ ਆਂਟੀ ਨੂੰ ਭੁੱਖ ਲੱਗ ਜਾਂਦੀ ਹੈ ਤੇ ਫਿਰ
1: ਫਿਰ ਉਹਨਾਂ ਨੂੰ ਫਤਿਹ ਉਹਨਾਂ ਦਾ ਘਰ ਦਿਸ ਜਾਂਦਾ ਉਹਦੀ ਮੰਮੀ ਲੱਡੂ ਵੱਟਦੇ ਹੁੰਦੇ ਹੁਣ ਅੱਗੇ ਦੱਸ ਫਿਰ ਕੀ ਹੋਇਆ
2: ਫਿਰ ਸੁੱਖ ਆਂਟੀ ਨੇ ਚੁੱਕਿਆ ਲੱਡੂ ਮਾਰੀ ਵੱਜੀ ਅੱਖ ਇੱਥੇ ਬੀਬੀ ਰੱਖ ਲੱਡੂ
0: ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ ਰੱਖ ਇੱਥੇ ਲੱਡੂ ਰੱਖ ਬੀਬੀ ਇੱਥੇ ਲੱਡੂ
1: ਫਿਰ ਸੁੱਖ ਆਂਟੀ ਨੇ ਮੰਮਾ ਨੂੰ ਕਿਹਾ ਕੋਈ ਗੱਲ ਨੀ ਮੈਂ ਫੇਸ਼ੀਅਲ ਕਰ ਦੂੰਗੀ ਤੁਹਾਡਾ ਤੇ ਨਾਲੇ ਮੈਂ ਆਈਬ੍ਰੋ ਕਰ ਦੂੰਗੀ ਮੰਮਾ ਕਹਿੰਦੇ ਦੂਜਾ ਵੀ ਖਾ ਲਾ
0: ਦੂਜਾ ਵੀ ਤੂੰ ਖਾ ਲਾ
2: ਫਿਰ ਮੰਮਾ ਕਹਿੰਦੇ ਚੱਲ ਮੈਨੂੰ ਨੀ ਚਾਹੀਦਾ ਫੇਸ਼ੀਅਲ ਕਿਉਂਕਿ ਮੇਰੀ
0: ਸੁੱਖ ਆਂਟੀ ਨੇ ਦੰਦੀ ਵੱਢ ਕੇ ਤੇ ਲੱਡੂ ਕਰਤਾ ਜੂਠਾ ਤੇ ਫਿਰ ਕਿਸੇ ਵੀ ਕੰਮ ਦਾ ਨੀ ਰਿਹਾ
1: ਸੁੱਖ ਆਂਟੀ ਕਾਚੂ ਕਰ ਗਈ ਲੱਡੂ ਥੈਂਕ ਯੂ ਫਤਿਹ ਇਨਫਿਨਿਟੀ ਡਾਲਰ ਦਾ ਫਾਈਨ ਤਾਂ ਨਹੀਂ ਥੈਂਕ ਯੂ ਪਰ ਲੱਡੂ ਦੇਣ ਲਈ
0: ਥੈਂਕ ਯੂ ਫਤਿਹ
2: ਠੀਕ
0: ਆ ਠੰਡ ਬੜੀ ਅੱਜ
2: ਹਾਂਜੀ ਪਰ ਮੈਂ ਜੈਕਟ ਪਾ ਕੇ ਬੈਡ ਤੇ ਬੈਠੀ ਆ
0: ਮੇਰੀ ਵੀ ਗੱਲ ਕਰਾਓ ਮੈਂ ਵੀ ਚੁਟਕਲਾ ਸੁਣਾਉਣਾ ਮੇਰੀ ਵੀ ਗੱਲ ਕਰਾਓ ਤੁਹਾਨੂੰ ਸਮਝ ਨੀ ਲੱਗਦੀ
1: ਸਾਨੂੰ ਆਵਾਜ਼ ਆਉਂਦੀ ਆ
0: ਉਹ ਤੇ ਕਹਿੰਦੀ ਆ ਵੀ
2: ਮੈਂ ਆਵਾਜ਼ ਆਉਂਦੀ ਆ ਫਰ ਦਵਾਜਾ ਵੀ
1: ਬੰਦਾ
2: ਪਰ ਫਜੂਈ ਆਵਾਜ਼ਾਂ ਜਾਰੇ ਲਾਲਾ ਪਾਉਂਦੇ ਨੇ
1: ਓਏ ਹੋਏ
0: ਕਿਉਂਕਿ ਉਹਦੀ ਆਵਾਜ਼ ਵੱਡੀ ਆ ਨਾ ਉਹਦੀ ਆਵਾਜ਼ ਪਤਾ ਕਿੱਡੀ ਜ਼ੋਰ ਦੀ ਆ
1: ਸਮਝਾ ਦਾਂਗੇ ਅਸੀਂ ਅੱਜ
0: ਉਹ ਤੇ ਬਾਹਰ ਵੀ ਚਲ ਜਾਂਦੀ ਜਿਹੜੇ ਸੈਰ ਕਰਦੇ ਲੋਕ ਨਾ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਲਾਹੀ ਗਾਣਾ ਬੋਲਣ ਡਈ ਆ ਤੇ ਤੁਸੀਂ ਕੀ ਸੁਣਾਓਗੇ
2: ਅੱਜ ਮੈਂ ਸੁਣਾਉਂਗੀ ਇੱਕ ਬਜਾਰਤ
0: ਓਕੇ
1: ਓਕੇ
2: ਕਿਹੜੀ ਚੀਜ਼ ਆ ਜਿਹਦੇ ਕੋਲ ਬੜੇ ਚਾਬੀ ਹੁੰਦੇ ਨੇ ਪਰ ਇੱਕ ਲੋਕ ਵੀ ਨਹੀਂ ਖੋਲ ਸਕਦੇ
1: ਕਿਹੜੀ ਚੀਜ਼ ਆ ਜਿਹਦੇ ਕੋਲ ਬਹੁਤ ਚਾਬੀਆਂ ਆ ਪਰ ਉਹਦੇ ਨਾਲ ਲੋਕ ਨਹੀਂ ਖੋਲ ਸਕਦਾ
0: ਅੱਛਾ
1: ਮੈਨੂੰ ਲੱਗਦਾ ਉਹ ਰਣਜੋਧ ਅੰਕਲ ਜੀ ਕੋ ਵੀ ਆ
0: ਅੱਛਾ
1: ਹਾਂ ਫਿਰ ਉਹਦੇ ਉੱਤੇ ਮੈਸੇਜ ਦਾ ਜਵਾਬ ਦਿੰਦੇ ਆ ਉਹ ਏਦਾਂ ਏਦਾਂ ਕਰਕੇ
0: ਫੋਨ
2: ਨਹੀਂ ਫੋਨ ਦਰਵਾਜ਼ਾ ਨਹੀਂ ਖੋਲ ਸਕਦੇ
0: ਅੱਛਾ ਫੋਨ ਦਰਵਾਜ਼ਾ ਨਹੀਂ ਖੋਲ ਸਕਦੇ ਓਕੇ ਆਂਟੀ ਨੂੰ ਆਉਂਦਾ ਮੈਨੂੰ ਲੱਗਦਾ ਬੁਝਾਰਤਾਂ ਤੇ ਸਿਰਫ ਆਂਟੀਆਂ ਨੂੰ ਆਉਂਦੀਆਂ
1: ਉਹਦੇ ਨਾਲ ਫਿਰ ਹੋਰ ਕੀ ਹੋ ਸਕਦਾ ਉਹਦੇ ਨਾਲ ਮੈਸੇਜ ਟਾਈਪ ਹੋ ਸਕਦਾ ਕਿਸੇ ਨੂੰ ਕੰਪਿਊਟਰ ਤੇ
2: ਕੀ
1: ਜਦੋਂ ਆਪਾਂ ਕੰਪਿਊਟਰ ਤੇ ਕਿਸੇ ਨੂੰ ਮੈਸੇਜ ਭੇਜਣਾ ਹੋਵੇ ਉਹ ਟਾਈਪ ਹੋ ਸਕਦਾ ਨਹੀਂ ਹੈ ਇਹ ਫੇ ਕੁਛ ਹੋਰ ਆ ਜਿਹੜਾ ਮੈਨੂੰ
0: ਉਹ ਵੀ ਨਹੀਂ ਹੋ ਸਕਦਾ ਕਿਉਂਕਿ ਗੁਰਜੀਤ ਆਂਟੀ ਵੀ ਕਹਿੰਦੇ ਆ ਵੀ ਇਹ ਕੀਬੋਰਡ ਆ
2: ਹਾਂਜੀ
0: ਅੱਛਾ ਕੀਬੋਰਡ ਆ
2: ਓਕੇ ਨਹੀਂ ਨਹੀਂ ਨਹੀਂ ਉਹ ਕੀਬੋਰਡ ਨਹੀਂ ਹੈਗੀ ਪਰ ਮੈਂ ਕਹਿੰਦੀ ਹੁੰਦੀ ਆ ਕਈ ਵਾਰੀ ਕੀਬੋਰਡ
0: ਪਿਆਨੋ ਪਿਆਨੋ
2: ਹਾਂਜੀ ਮੈਸੇਜ ਤੇ ਫੇਰ ਉਹ ਖੁਸ਼ ਕਰਦੇ ਹੁੰਦੇ ਨੇ
0: ਐਂਬਰ ਤੇ ਗੁਰਬਾਜ ਤੇ ਤਾਜ ਸਤਿ ਸ੍ਰੀ ਅਕਾਲ ਤਾਜ
2: ਸਤਿ ਸ੍ਰੀ ਅਕਾਲ
0: ਐਂਬਰ ਕੀ ਕਰਦੀ ਆ
1: ਐਂਬਰ ਨੀ ਲੱਗਦੀ ਮੈਨੂੰ ਇਹ
0: ਨਹੀਂ ਐਂਬਰ ਆ ਵੱਡੀ ਹੋ ਗਈ ਹੁਣ
2: ਮੈਂ ਐਗੀ ਜੂਸ ਪੀਂਦਾ
1: ਹਾਂ ਤਾਂ ਐਂਬਰ ਹੀ ਲੱਗਦੀ
2: ਹੈ ਕੀ ਹਾਲ ਆ
0: ਇਹ ਵੱਡੀ ਹੋ ਗਈ ਆ ਕੁੜੀ
1: ਸਾਡਾ ਹਾਲ ਵਧੀਆ ਸਾਰੇ ਵੱਡੇ ਹੋਈ ਜਾਂਦੇ ਨਾ ਐਂਬਰ
0: ਹੋਰ
2: ਹਾਂਜੀ ਮੈਂ ਵੱਡੀ ਹੋ ਗਈ
1: ਆ
0: ਵੱਡੀ ਹੋਈ ਜਾਨੀ ਆ
1: ਮੈਂ ਵੱਡੀ ਹੋਈ ਜਾਨੀ
2: ਆ
0: ਕਿੰਨੇ 8 years old
2: ਓ
1: ਵਾਓ
0: ਫਿਰ ਤੇ ਬਹੁਤ ਵੱਡੇ ਹੋ ਗਏ ਭਾਈ ਤੁਸੀਂ ਤੇ ਵੱਡੇ ਹੋ ਕੇ ਕੀ ਸੁਣਾਓਗੇ ਫਿਰ
1: ਵੱਡੀ ਬਜ਼ਾਰਤ ਵੱਡੀ ਬਜ਼ਾਰਤ
0: ਹੈ ਹੈਲੋ
2: ਚੁਟਕਲਾ
0: ਅੱਛਾ ਅੱਛਾ ਕਿਹੜਾ
2: ਵੱਡਾ ਚੁਟਕਲਾ
1: ਵੱਡਾ ਚੁਟਕਲਾ
0: ਵੱਡਾ ਚੁਟਕਲਾ ਓਕੇ
2: ਬੰਨੇ ਤੇ ਕਰਾਵੀ ਬਸੀ
0: ਘੱਗਰਾ ਖਲਾਰੀ ਬੈਠੀ ਬੰਨੇ ਤੇ ਫਰਾਰੀ ਬੈਠੀ ਮੈਨੂੰ ਤੇ ਆਉਂਦਾ ਨੀ ਵੀ ਮੈਂ ਤੇ ਹਾਰ ਗਿਆ ਤੁਸੀਂ ਵੇਖ
1: ਐਡਰੈਸ ਹੁੰਦੀ ਬਾਰਬੀ ਡੋਲ ਦੀ ਐਡਰੈਸ ਹੁੰਦੀ ਆ ਪਤਾ ਤੁਹਾਨੂੰ
0: ਅੱਛਾ
1: ਇਹ ਕੀ ਚੀਜ਼ ਹੁੰਦੀ ਇਹ ਤਾਂ ਰੂਸੀਓ ਕੋਈ ਬੋਟੀ ਲੱਗਦੀ ਆ
0: ਮੈਂ ਤੇ ਹਾਰ ਗਿਆ ਭਾਈ ਤੁਸੀਂ ਵੇਖ ਲਓ
1: ਮੈਂ ਵੀ ਹਾਰੀ ਹੋਈ ਆ ਮੈਂ ਵੀ ਮੈਂ ਵੀ ਦੇਖਦੀ ਆ ਕੋਈ ਕਲੂ ਦਵੇ
0: ਚਲੋ ਦੱਸੋ ਫਿਰ ਕੀ ਆ ਹਾਰ ਗਿਆ ਆਪਾਂ
2: ਆਮੇ ਦੇ ਚੀਤੇ ਬਣਾਓ
0: ਹੈ ਕੀ ਕੀ
2: ਵੈਜੀਟੇਬਲ
0: अच्छा वेजिटेबल आ
1: वेजिटेबल आ ए गोभी वेजिटेबल हां
0: गोभी ब्रोकली ਹੋ ਗਿਆ ਤਿਆਰ ਸਕੂਲ ਨਹੀਂ
3: ਹਾਂਜੀ ਤਿਆਰ ਹੋ ਗਿਆ
1: ਬ੍ਰੇਕਫਾਸਟ ਹੋ ਗਿਆ
3: ਹਾਂਜੀ ਹੋ ਗਿਆ
1: ਓਕੇ ਤਾਂ ਟਾਈਮ ਨਾਲ ਤਿਆਰ ਹੋ ਜਾਂਦੇ ਆ ਫਟਾਫਟ
0: ਤੇ ਕੀ ਸੁਣਾਓਗੇ ਫਿਰ ਅੱਜ ਤਿਆਰ ਹੋ ਕੇ
1: ਤਿਆਰ ਹੋ ਕੇ
3: ਚੁਟਕਲਾ
0: ਹਾਂਜੀ
3: ਬੰਟੀ ਕਹਿੰਦਾ ਪੱਪੂ ਬੰਟੀ ਨੂੰ ਕਹਿੰਦਾ ਜੇ ਤੂੰ 1 ਕਰੋੜ ਰੁਪਇਆ ਮਿਲ ਜਾ ਹਾਂ ਤਾਂ ਕੀ ਕਰੂੰਗਾ
0: ਅੱਛਾ
3: ਬੰਟੀ ਕਹਿੰਦਾ ਮੈਂ ਪਾਗਲ ਹੋ ਜਾਊਂਗਾ ਤੇ ਸਾਰੀ ਉਮਰ ਉਸ ਪੈਸੇ ਨਾਲ ਟ੍ਰੀਟਮੈਂਟ ਕਰੂੰਗਾ
0: ਅੱਛਾ ਸਹੀ ਗੱਲ ਹੈ ਚੁਟਕਲਾ ਕਹਦਾ ਹੈ ਸੱਚ
1: ਥੈਂਕ ਯੂ ਥੈਂਕ ਯੂ ਤਾਜ
3: ਥੈਂਕ ਯੂ ਗੁਰਬਾਜ ਨਾਲ ਗੱਲ ਕਰ ਲੋ
1: ਹਾਂਜੀ ਸੋ ਜਣਾ ਲੰਘ ਗਿਆ ਇੱਕ ਜਣੇ ਦੀ ਪੈੜ ਓਕੇ ਸੋ ਜਣਾ ਜਦੋਂ ਲੰਘਿਆ ਉਦੋਂ ਹਨੇਰੀ ਚੱਲਦੀ ਸੀ ਜਦੋਂ ਇੱਕ ਜਣਾ ਲੰਘਣ ਲੱਗਾ ਉਦੋਂ ਮੀਂਹ ਪੈ ਗਿਆ ਏਦਾਂ ਹੋਇਆ
0: ਚੱਲ ਹਾਰ ਗਏ ਫਿਰ
1: ਓਏ ਹੋਏ ਤੁਸੀਂ ਤਾਂ ਬਹੁਤ ਔਖੀਆਂ ਬੁਝਾਰਤਾਂ
0: ਲਿਆਉਂਦੇ ਇਹ ਬਹੁਤ ਔਖੀ ਆ ਹਾਂਜੀ
2: ਗੈਸ
0: ਹੈਂ
2: ਯੂ ਗੈਸ ਕਰ ਲੋ
0: ਨਹੀਂ ਯਾਰ ਗੈਸ ਕਿਹੜਾ ਕਰੀਏ ਤੇ ਔਖਾ ਹੀ ਬੜਾ ਆ ਤੇ
1: ਜਾਂ ਤੇ ਕਲੂ ਦੇ ਦੋ ਕੋਈ
0: ਆਹੋ ਹੈਲੋ
2: ਸੀਸੋ
0: ਅੱਛਾ ਉਹ ਉਹ ਆਨਸਰ ਹੈ ਇਹਦਾ
1: ਇਹ ਕੀ ਹੁੰਦਾ
2: ਹਾਂਜੀ
1: ਮੈਂ ਤੇ ਜਦੋਂ ਮੈਨੂੰ ਮਿਰਚ ਲੱਗਦੀ ਉਦੋਂ ਮੈਂ ਇਦਾਂ ਕਰ ਦਿੰਦੀ ਹਾਂ
0: ਅੱਛਾ ਪੀਂਗ ਪੀਂਗ ਹੈ ਇਹਦਾ ਆਨਸਰ ਹੈ
2: ਸੀਸੋ ਪੰਜਾਬੀ ਚ
1: ਹੈ ਸੀਸੋ ਸ਼ੀਸ਼ਾ
2: ਸੀਸੋ ਪੰਜਾਬੀ ਚ
0: ਸੀਸੋ ਕੀ ਉਹ ਪੰਜਾ ਉਹ ਪੀਂਗ ਨਹੀਂ ਹੁੰਦੀ ਕੀ ਸੀਸੋ ਕੀ ਹੁੰਦਾ ਵਾ ਉਹ ਝੂਟਾ ਜਿਹਾ ਹੁੰਦਾ ਕੋਈ
1: ਹੈ ਪੰਜਾਬੀ ਚ ਸੀਸੋ ਕੀ ਹੁੰਦਾ
0: ਨਹੀਂ ਪੰਜਾਬੀ ਚ ਨਹੀਂ ਸੀਸੋ ਕਿਹੜਾ ਹੁੰਦਾ ਵਾ ਉਹ ਝੂਟਾ ਕਿਹੜਾ ਹੁੰਦਾ ਭਲਾ ਪਾਰਕਾਂ ਚ ਹੀ ਹੁੰਦੇ ਆ ਸੀਸੋ ਜੇ ਹੈ ਸਾਨੂੰ ਪਤਾ ਹੀ ਨੀ ਲੱਗਦਾ ਯਾਰ ਵੈਸੇ ਨੌਲੇਜ ਤੁਸੀਂ ਬਹੁਤ ਵਧਾ ਦਿੰਦੇ ਹੋ ਸਾਡੀ ਥੈਂਕ ਯੂ ਬਦੂ ਥੈਂਕ ਯੂ ਹੈਵ ਅ ਨਾਈਸ ਡੇ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਕੌਣ ਹੈ ਨੈਕਸਟ ਸਾਡੇ ਨਾਲ ਆ ਅਸੀਸ ਕੌਰ ਸਤਿ ਸ਼੍ਰੀ ਅਕਾਲ ਅਸੀਸ ਕੌਰ ਕੀ ਹਾਲ ਹੈ ਤੁਹਾਡਾ ਇਹ ਕੁੜੀ ਨੀ ਬੋਲਦੀ ਛੇਤੀ ਫਿਰ ਆਪਾਂ ਯੁਵਰਾਜ ਨੂੰ ਲੈ ਲੈਣੇ ਸਤਿ ਸ਼੍ਰੀ ਅਕਾਲ ਯੁਵਰਾਜ ਰਾਤੀ ਆਵਾਜ਼ ਮਾਰੀਏ ਤੇ ਸਵੇਰੇ ਬੋਲਦੀ ਹੈ
1: ਤੇ ਜਿਹਨੂੰ ਲੈਣ ਲੱਗੇ ਸੀ ਉਹਨੂੰ ਕਿਹੜਾ ਛੇਤੀ ਬੋਲ ਪੈਣਾ ਸੀ
0: ਆਹੋ ਇਹ ਵੀ ਗੱਲ ਸਹੀ ਹੈ
2: ਮੈਨੂੰ ਦੇਖ ਗਿਆ ਮੈਨੂੰ ਤੁਹਾਡੀ ਆਵਾਜ਼ ਸੁਣੀ ਮੈਂ ਚੱਕ ਲਿਆ
1: ਹਾਂ ਉਹਨੂੰ ਦਿਸ ਵੀ ਜਾਂਦਾ ਹੈ ਸੁਣਦਾ ਨੀ ਗੱਲਾਂ ਚੱਕਦੇ ਅਸੀਸ ਫੋਨ
0: ਯਾਰ ਮੇਰੇ ਤੇ ਨਹੀਂ ਇਹ ਪੈਰ ਲੱਗਣ ਦਿੰਦੀ ਤੁਸੀਂ ਕਰ ਲਓ ਗੱਲ ਇਹਨਾਂ ਕੁੜੀ ਨਾਲ
1: ਟੀਚਰ ਜੀ ਕਿੱਦਾਂ ਹਾਲ ਆ ਫੇ
2: ਠੀਕ ਹੈ ਤੁਸੀਂ ਕਿਵੇਂ ਹੋ
1: ਅਸੀਂ ਤਾਂ ਬਹੁਤ ਵਧੀਆ
0: ਤੁਸੀਂ ਦੱਸੋ ਇਹ ਲੇਟ ਹੋਈ ਕਿ ਨਹੀਂ ਬੋਲਣ ਚ
1: ਇਹ ਹੋਈ ਆ ਲੇਟ ਅਸੀਂ ਕਿਹਾ ਹੈਲੋ ਅਸੀਸ
0: ਪਰ ਮੇਰੇ ਕੋ ਮੰਨਦੀ ਨਹੀਂ ਹੈ ਰੋਜ਼ ਹੀ ਨਹੀਂ ਮੰਨਦੀ
1: ਅਸੀਂ ਕਿਹਾ ਅਸੀਸ ਨੈਕਸਟ ਕੌਣ ਹੈ ਸਾਡੇ ਨਾਲ ਅਸੀਸ ਹੈਲੋ ਅਸੀਸ ਹੈਲੋ ਅਸੀਸ ਹੈਲੋ ਅਸੀਸ
0: ਆ ਵੇਖਿਆ ਫੇਰ
1: ਨਹੀਂ ਬੋਲਦੀ ਫੇਰ ਨਹੀਂ ਬੋਲਦੀ
0: ਫੇਰ ਨਹੀਂ ਬੋਲਦੀ
2: ਮੈਂ ਕਿਉਂਕਿ ਮੈਨੂੰ ਉਦੋਂ ਮੈਂ ਉਦੋਂ ਲਾਈਕ
1: ਹਾਂ
2: ਬੇਬੀ ਮੈਂ ਸੁੱਤੀ ਸੀ ਉਦੋਂ
1: ਲੈ
0: ਅੱਛਾ ਅੱਛਾ ਸੁੱਤੀ ਓਕੇ
1: ਸੁੱਤੀ ਕਿੱਥੇ
2: ਮੈਂ
0: ਕਰ ਲਓ ਗੱਲਾਂ ਨਾ
2: ਮੈਂ ਕਿਉਂਕਿ ਮੈਂ ਬਸ 10 ਮਿੰਟ ਪਹਿਲਾਂ ਉੱਠੀ ਸੀ ਫਿਰ ਮੈਂ ਰੈਡੀ ਹੋ ਗਈ
1: ਅਸੀਂ ਤਾਂ ਦੇਖਿਓ ਹੁਣ ਨੀ ਅਸੀਂ ਤੁਸੀਂ ਕਹਿਣਾ ਅਸਕੇ ਹੈਲੋ ਅਸੀਸ ਅਸੀਸ ਹੈਲੋ
2: ਹਾਂਜੀ
1: ਆ ਦੇਖਿਆ ਕਿੰਨੇ ਚਿਰ ਤਿੰਨ ਵਾਰੀ ਹੈਲੋ ਕਹੋ ਤਾਂ ਬੋਲਦੀ ਆ ਆ ਦੇਖਿਆ ਦੋ ਵਾਰ ਕਹਿਤਾ ਬੋਲੀ ਹੁਣ ਤੀਜੀ ਵਾਰ ਹੈਲੋ ਕਹਿਣਾ ਫੇਕਣ ਹੈਲੋ
0: ਇਹ ਪਤਾ ਨੀ ਕਿਹੜੀ ਬੋਲਦੀ
1: ਆ ਦੇਖਿਆ ਤੀਜੀ ਵਾਰ ਤੇ ਬੋਲਦੀ ਆ
2: ਨਹੀਂ ਨਹੀਂ ਇਹ ਨਹੀਂ ਇਹ ਫਸਟ ਵਾਲੀ ਸੀ ਫਸਟ ਫੁਲਕਾਰੀ ਜੁਗਨੂ ਜੀ ਪਾਬੋ ਲਗੇ ਵੀਰ ਤੋਂ ਪਿਆਰੀ ਜੁਗਜੁਗ ਜੀ ਪਾਬੋ ਲਗੇ ਵੀਰ ਤੋਂ ਪਿਆਰੀ ਜੁਗਜੁਗ ਜੀ ਪਾਬੋ ਲਗੇ ਵੀਰ ਤੋਂ ਪਿਆਰੀ ਝੱਕ ਦੋ ਝੱਕ ਦੋ ਝੱਕ ਦੋ

0: Thank you, Jessica.
1: Thank you. Have a nice day.
0: Have a nice day. Bye bye.
2: थैंक यू ਇਸੀ ਸਾਡੇ ਨਾਲ ਜਸ਼ਿਕਾ ਤੇ ਹੁਣ ਸਾਡੇ ਨਾਲ ਤਵਨੀਤ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਨੇ ਰਹੋ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੁਖਾਂਤੀ ਜੀ
2: ਸਤਿ ਸ਼੍ਰੀ ਅਕਾਲ
0: ਤਵਨੀਤ ਕਿੱਦਾਂ ਹਾਲ ਚਾਲ
3: ਮੇਰਾ ਠੀਕ ਆ ਤੁਹਾਡਾ ਕੀ ਹਾਲ ਹੈ
0: ਸਾਡਾ ਹਾਲ ਬਹੁਤ ਵਧੀਆ ਤੁਸੀਂ ਸੁਣਾਓ
2: ਕੀ ਕਰਦੇ
3: ਸੀ ਮੈਂ ਠੀਕ ਆ
2: ਓਕੇ ਗੁੱਡ
0: ਤੇ ਰੈਡੀ ਹੋ ਗਏ
3: हां जी
0: रेडी हो गए
2: कितने बजे जाना हूं
3: शूज
2: घंटा पहला जे तुम इस टाइम रिपीट सुन रहे हो तो फिर भाई कंफ्यूज ना हो सवेर के समय साढ़े अठ बजे तुहाडे नाल सांझ पा रहे हैं कि बनली टनल दे विच तुहानू समस्या आ सकती है वधेरे समां लग सकता हाँ जी तवनीत सॉरी पुत्तो
3: इट्स ओके
2: हाँ जी
3: तुसी गैस करो मैं की खादा ऑप्शंस ने दो ऑप्शंस मेथी वाली रोटी जा स्मूदी
2: मेथी वाली रोटी
0: पापा इत्थे आ ओ ते डिपेंड करदा
2: नहीं मेथी वाली रोटी
3: हां जी
2: वेख्या ये की सुनाओगे फिर हुण
3: सुखांती
0: हां जी
3: ਜੋਤ ਅੰਕਲ ਜੀ ਰਮਰੂਟ ਤੇ ਪਿੰਡੀ ਦਾ ਵਿਆਹ ਨੀ ਕਰ ਰਹੇ
2: ਓਹੋ ਪੈਸੇ ਨੀ ਹੈਗੇ ਯਾਰ ਹੋਰ ਬੈਂਕ ਕਰਜ਼ਾ ਨੀ ਦੇਣ ਡੇ
0: ਤੇ ਫਿਰ ਕੀ ਕਰੀਏ
3: ਤੁਸੀਂ ਰਜੋਤ ਅੰਕਲ ਜੀ ਨੂੰ ਸਮਝਾਓ
2: ਲੈ ਸਮਝਾਇਆ ਕੀ ਹੋ ਜਾਣਾ ਵਾ ਖਰਚਾ ਤੇ ਹੋਣਾ ਹੀ ਆ ਨਾ
3: ਬਟ ਪਿੰਡੀ ਨੇ ਇੰਗਲੈਂਡ ਜਾਣਾ ਲੰਡਨ
0: ਓਏ ਹੋਏ
2: ਅਤੇ ਚਲੇ ਜੇ ਜਾਂਦੀ ਕਿਉਂ ਨੀ ਫਿਰ ਤੇ ਰੋਜ਼ ਧਮਕੀਆਂ
0: ਮੈਰਿਜ ਕਰਦੀ ਹੈ ਜੇ ਪੈਸੇ ਹੈ ਨਹੀਂ
2: ਤੇ ਰੋਜ਼ ਧਮਕੀਆਂ ਜੀ ਦਿੰਦੀ ਹੈ ਜਾਂਦੀ ਕਿਉਂ ਨਹੀਂ ਹੈ
0: ਤਵਨੀਤ ਕੋਰਟ ਮੈਰਿਜ ਕਰਦੀ ਹੈ ਉੱਤੇ ਘੱਟ ਖਰਚਾ ਆਊਗਾ
2: ਆਹੋ ਉਹ ਠੀਕ ਆ
0: ਜਾਂ ਚੁੰਨੀ ਚੜਾਵਾ ਕਰ ਦਿੰਦੇ ਆ
2: ਉਹ ਠੀਕ ਆ
3: ਹਾਂਜੀ
0: ਐਵੇਂ ਬਰਾਤਾਂ ਬਰੂਤਾਂ ਸੱਦੀ ਜਾਣੀ ਆਪਾਂ ਨਾ
3: ਨਹੀਂ ਹਾਂ ਬਰਾਤਾਂ ਸੱਦਣੀ
0: ਓਕੇ ਆਪਾਂ ਮੁੰਡੇ ਵਾਲਿਆਂ ਨੂੰ ਕਹਿੰਦੇ ਆਪਣਾ ਖਰਚਾ ਕਰ ਲੈਣਾ ਆਪਾਂ ਆਪਣਾ ਕਰ ਲੈਣੇ ਜਿੰਨਾ ਸਾਡਾ ਹੋਊਗਾ ਠੀਕ ਹੈ ਇਦਾਂ ਗੱਲ ਹੀ ਹੈ
2: ਚਲੋ ਆ ਵੀ ਠੀਕ ਆ
0: ਹੁਣ ਗੱਲ ਖਤਮ ਹੋਈ
2: ਸਾਂਝੀ ਪਾਰਟੀ ਚਲੋ ਠੀਕ ਆ ਨਹੀਂ ਆਪਾਂ ਕਰਦੇ
3: ਜੇ ਤੁਸੀਂ ਸਾਡੇ ਵੀ ਨਹੀਂ ਵਿਆਹ ਕੀਤਾ ਫੇ ਅਸਟ੍ਰੇਲੀਆ ਦਾ ਵਿਆਹ ਕਰਾ ਲੈਣਾ ਪਿੰਡੀ ਨੇ
2: ਆਹਾ
0: ਓਹੋ ਪਿੰਡੂ ਕਾ ਫੇਰ ਅਸਟ੍ਰੇਲੀਆ ਰਹਿਣਾ ਪੈਣਾ ਦੇਖ ਲਾ
2: ਕਰੇਲੇ ਦੇ ਵੀ ਪਲਾਟ ਫਸੇ ਆ ਉਹਦੇ ਕੋ ਵੀ ਨਹੀਂ ਕਰਾਇਆ ਜਾਣਾ ਕਰ ਲੋ ਟਰਾਈ
0: ਇੰਡੀਆ ਤੋੜ ਦਾਂਗੇ ਭਿੰਡੀ ਨੂੰ ਕੋਈ ਗੱਲ ਨੀ
2: ਹੋਰ
0: ਠੀਕ ਆ
3: ਓਕੇ ਉਹ ਮੀਆਂ ਮੱਲੇ ਰਹਿੰਦੀ
2: ਅੱਛਾ ਮੀਆਂ ਮੱਲੇ ਰਹਿੰਦੀ ਆ ਓਕੇ
3: ਬੋਲੀ ਸੁਣਾਨੀ
0: ਅਮਰੂਦ
3: ਬਾਰੇ ਹੋਰਾ ਮੂਰੇ ਬੁਲ ਬੁਲ ਕਰਦਾ ਹੋਰਾ ਮੂਰੇ ਬੁਲ ਬੁਲ ਕਰਦਾ ਮੇਤੋ ਰਹਿੰਦਾ ਡਰਦਾ ਮੇਤੋ ਰਹਿੰਦਾ ਡਰਦਾ ਮੈਂ ਕਰਦਾ ਕਰਦਾ
2: ਡਰਾਈ ਜਾਂਦੇ ਨਾ ਤਾਂ ਹੀ ਨੀ ਅਮਰੂਦ ਬਣਦਾ ਤੁਹਾਡੀਆਂ ਗੱਲਾਂ ਸੁਣਦਾ
0: ਦੇਖਿਓ ਕਿਤੇ ਜਿੰਨੇ ਦੇਰ ਹੋ ਗਏ ਤੁਹਾਡੀ ਭਿੰਡੀ ਬੈਠੀ ਨੂੰ ਕੋਈ ਪੱਕ ਪੁੱਕ ਨਾ ਜਾਵੇ ਭਿੰਡੀ
2: ਆਹੋ
3: ਨਹੀਂ ਪੱਕਦੀ
2: ਨਹੀਂ ਪੱਕਦੀ ਥੈਂਕ ਯੂ ਤਵਨੀਤ
3: ਮੈਂ ਸਾਂਭ ਕੇ ਰੱਖੀ ਹੋਈ।
2: ਅੱਛਾ ਸਾਂਭ ਕੇ ਰੱਖੀ ਆ। ਓਕੇ
0: ਓਕੇ, ਥੈਂਕ ਯੂ ਤਵਨੀਤ ਭਿੰਡੀ ਨੂੰ ਸੰਭਾਲਣ ਲਈ ਤੇ ਸਾਨੂੰ ਹਸਾਉਣ ਲਈ।
3: ਥੈਂਕ ਯੂ,
2: ਥੈਂਕ ਯੂ, ਥੈਂਕ ਯੂ,
3: ਥੈਂਕ ਯੂ। ਐਸ਼ਲੀ ਨਾਲ ਗੱਲ ਕਰ ਲੋ।
0: ਓਕੇ,
2: ਹਾਂਜੀ ਹਾਂਜੀ,
3: ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ ਐਸ਼ਲੀ ਜੀ,
2: ਕੀ ਹਾਲ ਹੈ?
3: ਸਾਡਾ
2: ਵੀ ਠੀਕ ਆ, ਤੁਸੀਂ ਸੁਣਾਓ?
3: ਠੀਕ ਆ।
2: ਅੱਛਾ ਤੁਸੀਂ ਠੀਕ ਹੋ? ਓਕੇ ਗੁੱਡ।
0: ਤੇ ਕੀ ਸੁਣਾਓਗੇ ਫਿਰ ਅੱਜ ਸਾਨੂੰ?
3: ਸਾਡੇ ਕਲਸ਼ਲ ਚਿੜੀਆ ਆਇਆ, ਚਿੜੀਆ ਆਇਆ ਚਾ, ਇੱਕ ਦੀ ਲੱਸੀ ਟੁੱਟੀ ਹੋਈ ਡਿੱਗੀ ਮੂੰਹ ਦੇ ਪਾਰ, ਦੂਜੀ ਸਿੱਖਣ ਬਾਤ ਖਾਲੀ, ਤੀਜੀ ਜਿਸ
2: ਚਿੜੀ ਬੱਲੇ ਬੱਲੇ, ਚਿੜੀ ਸ਼ਾਵਾ ਸ਼ਾਵਾ,
0: ਚੱਕਦੀ ਚਿੜੀ ਉੱਡ ਗਈ ਚਿੜੀ,
2: ਚੀਂਚੀ ਫੂ ਫੂ, ਚੀਂਚੀ ਫੂ ਫੂ,
3: ਚੀਂਚੀ
2: ਚੀਂਚੀ, ਉਂਜਾ ਸੜ ਗਿਆ ਸੜ ਗਿਆ। ਆ ਤੇ ਬੜੀ ਔਖੀ ਸੀ।
3: ਨਹੀਂ,
2: ਹਾਂ ਇਜ਼ੀ ਸੀ। ਇਹ ਤੇ ਬੜੀ ਸੋਹਣੀ ਤੁਸੀਂ ਯਾਦ ਕੀਤੀ ਆ ਤੇ।
3: ਥੈਂਕ ਯੂ,
2: ਵੈਰੀ ਨਾਈਸ,
0: ਥੈਂਕ ਯੂ ਐਸ਼ਲਿਨ,
2: ਥੈਂਕ ਯੂ।
3: ਵੀਜੀ ਨਾਲ ਗੱਲ ਕਰੋ। ਸਤਿ ਸ਼੍ਰੀ ਅਕਾਲ।
2: ਹਾਂਜੀ ਲਿਆਓ ਲਿਆਓ ਵੀਰ ਜੀ ਨਾਲ ਕਰਾਓ ਗੱਲ।
0: ਹੈਲੋ ਵੀਰ ਜੀ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ ਵੀਰ ਜੀ,
2: ਕੀ ਹਾਲ ਚਾਲ ਹੈ?
3: ਕੀ ਹਾਲ ਹੈ?
0: ਬਹੁਤ ਵਧੀਆ,
2: ਸਾਡਾ ਵੀ ਠੀਕ ਆ, ਤੁਸੀਂ ਦੱਸੋ?
3: ਸਾਡਾ ਵੀ ਠੀਕ ਹੈ।
2: ਆਏ ਹਾਏ
0: ਹਾਏ ਹਾਏ ਹਾਏ, ਕੀ ਸੁਣਾਉਂਗੇ ਫਿਰ ਠੀਕ ਹਾਲ ਚਾਲ ਦੇ ਨਾਲ?
3: ਇੱਕ ਬੋਲੀ
0: ਆਉਣ ਦਿਓ ਫਿਰ ਚੱਕ ਦੇ।
3: ਬਾਲੀ ਬਸ, ਬਾਲੀ ਬੱਸੀ ਖੱਟਣ ਗਿਆ ਸੀ, ਬਾਲੀ ਬੱਸੀ ਖੱਟਣ ਗਿਆ ਸੀ, ਖੱਟੇ ਲੈਂਦਾ
0: ਡੱਡੂ ਬਹਿ ਗਿਆ ਸਾਈਕਲ ਤੇ, ਟੱਲੀਆਂ ਵਜਾਉਂਦਾ ਜਾਉ
3: ਸਾਈਕਲ ਤੇ,
0: ਟੱਲੀਆਂ ਵਜਾਉਂਦਾ
3: ਜਾਉ
2: ਡੱਡੂ ਜਿੰਦਾਬਾ
3: ਜੀ ਜਿੰਦਾਬਾ
0: ਗੜੈ ਗੜੈ।
2: ਥੈਂਕ ਯੂ,
0: ਥੈਂਕ ਯੂ ਵੀਰ ਜੀ,
3: ਥੈਂਕ ਯੂ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ।
2: ਤੁਹਾਡਾ ਦਿਨ ਵਧੀਆ ਵਧੀਆ ਰਵੇ ਭਾਈ, ਇਸੇ ਤਰ੍ਹਾਂ ਰੌਣਕਾਂ ਲਾਉਂਦੇ ਰਹੋ। ਥੈਂਕ ਯੂ ਤੇ ਨੈਕਸਟ ਸਾਡੇ ਨਾਲ ਹੈ ਅਨਾਹਤ। ਸਤਿ ਸ਼੍ਰੀ ਅਕਾਲ ਅਨਾਹਤ, ਤੁਸੀਂ ਆਉਂਦੇ ਰਹੋ। ਹੈਲੋ, ਕੱਟਿਆ ਗਿਆ? ਓਕੇ, ਤੁਸੀਂ ਦੁਬਾਰਾ ਕਰ ਲਓ ਭਾਈ, ਦੁਬਾਰਾ ਆਪਾਂ ਉਹਨਾਂ ਚਿਰ ਡਡਵਾਲ ਸਾਹਿਬ ਨਾਲ ਗੱਲ ਕਰ ਲੈਂਦੇ। ਸਤਿ ਸ਼੍ਰੀ ਅਕਾਲ ਡਡਵਾਲ ਸਾਹਿਬ, ਕੀ ਹਾਲ ਚਾਲ ਨੇ? ਬੁੱਧਵਾਰ ਤੇ ਵੀਰਵਾਰ,
0: ਕੱਲ ਨੂੰ ਪਰਸੋਂ ਨੂੰ ਜਾਣਾ,
2: ਕੱਲ ਜਾਣਾ ਇਹਨਾਂ ਨੇ
0: ਤੇ ਨਹਾਉਣਾ ਕਾਤੇ, ਜਾਣੀ ਕਿ ਸਵੀਮਿੰਗ ਜਾਣਾ ਹੈ, ਉੱਥੇ ਨਹਾਈ ਹੋ ਜਾਣਾ ਜਿੱਲੇ ਪਾਣੀ ਚ ਛਾਲ ਮਾਰਨੀ ਹੈ ਨਾ।
3: ਹਾਂਜੀ,
2: ਨਹੀਂ ਫਿਰ ਘਰ ਆ ਕੇ ਨਹਾਉਣਾ ਪੈਂਦਾ ਨਾ,
0: ਬਹੁਤ ਠੰਡ ਆ।
2: ਪਰ ਇਹ ਠੰਡ ਤੋਂ ਨੀ ਡਰਦੇ, ਕੱਲ ਨਹਾਤਾ ਸੀ ਨਾ,
3: ਕਸਾ ਵੀ ਹੋ ਜਾਂਦਾ ਉਬਲਾ ਪਾਣੀ ਆਪੇ।
2: ਆਹੋ ਕੋਸਾ ਦਵਾ, ਉਹ ਤੁਹਾਨੂੰ ਪਤਾ ਤੇ ਹੈ ਨੀ ਗਾ, ਭਲਾ ਕੋਸੇ ਕਿਸੇ ਤੀਜ ਦਾ ਤੁਹਾਨੂੰ ਪਤਾ ਹੈਗਾ? ਉਹ ਕੋਸੇ ਪਾਣੀ ਚ ਨਾ ਕੇ ਆਉਂਦਾ, ਹਾਂ ਇਹਨਾਂ ਨੂੰ ਨੀ ਪਤਾ ਲੱਗਦਾ, ਇਹਨਾਂ ਨੂੰ
3: ਠੰਡਾ
0: ਵਾ ਤੇ
2: ਕੋਸਾ ਹੋ ਜਾਂਦਾ। ਓਕੇ, ਇਹਨਾਂ ਨੂੰ
0: ਬਾਅਦ ਹੁੰਦਾ ਕੋਸਾ ਕਿ ਪਹਿਲਾਂ ਹੀ ਕੋਸਾ ਹੁੰਦਾ?
3: ਹੀ ਕੋਸਾ ਨਹੀਂ ਆ ਪਹਿਲਾ ਹੀ ਠੰਡਾ ਹੁੰਦਾ
0: ਓਕੇ ਓਕੇ ਤੇ ਫਿਰ ਅੱਜ ਮੌਜਾਂ ਲੁੱਟਣੀਆਂ ਜਾ ਕੇ ਪੂਲ ਦੇ ਵਿੱਚ ਹੈ
3: ਹਾਂਜੀ
0: ਨਾਈਸ
2: ਚਲੋ ਕੀ
0: ਸੁਣਾਓਗੇ
3: ਮੀਂਹ ਆ ਗਿਆ ਬੱਲੇ ਬੱਲੇ
2: ਹੈ ਮੀਂਹ ਆ ਗਿਆ ਓਕੇ
3: ਨਿੱਕੀ ਤੂੰ ਡਿੱਗੀ ਮੈਂ ਤੇ ਮਰਜ਼ੀ ਕਰੀ ਆ
2: ਬੱਲੇ ਆ ਕਿਥੋਂ ਲਿਆਂਦਾ ਜੀ ਇਹ ਤੇ ਬੜਾ ਸੋਹਣਾ
0: ਬੱਲੇ ਤੁਸੀਂ ਤੇ ਸਾਰੀ ਪੋਇਮ ਯਾਦ ਕੀਤੀ ਹੋ ਆ
3: ਇਹ ਸੌਂਗ ਆ
2: ਇਹ ਸੌਂਗ ਆ ਓਏ ਹੋਏ ਇਹ ਬੜਾ ਘੈਂਟ ਸੌਂਗ ਹੈ ਯਾਰ
0: ਯੂਟਿਊਬ ਸੌਂਗ ਆ ਇਹ
2: ਹੈ
3: ਹਾਂਜੀ ਸਾਡੇ ਗੱਡੀ ਚ ਰੰਦ

0: ਫੇਰ ਜਾਂ ਸਾਨੂੰ ਝੂਟੇ ਦਿਓ ਆਪਣੀ ਗੱਡੀ ਚ।
1: ਏਦਾਂ ਥੋੜੀ ਹੁੰਦਾ,
0: ਕੁਛ ਤਾਂ ਕਰਨਾ ਪੈਣਾ।
1: ਨਾ ਏਦਾਂ ਨਹੀਂ ਕੁਛ ਵੀ ਹੁੰਦਾ ਪਾ,
0: ਜਾਂ ਸਾਨੂੰ ਇਹ ਝੂਟੇ ਦੇਊਗੇ ਗੱਡੀ ਚ ਤੇ ਨਹੀਂ ਤਾਂ ਅਸੀਂ ਗੱਡੀ ਲੈ ਆਉਣੀ ਆ। ਦੱਸ ਦੋ ਕੀ ਕਰਨਾ।
1: ਥੈਂਕ ਯੂ ਡਰਵਾਲ ਸਾਹਿਬ। ਉਹ ਜਹਾਂ ਹੱਸ ਕੇ ਨੀ ਵਿਖਾਇਆ ਯਾਰ,
0: ਉਹ ਜਿੱਦਾਂ ਉਹ ਗੁੱਡੇ ਨੀ ਹੱਸਦੇ ਹੁੰਦੇ ਬਟਨ ਪ੍ਰੈਸ ਕਰੇ ਤੇ ਉਹ ਵਾਲਾ ਹੱਸਣਾ ਆਉਂਦਾ ਨਾ ਇਹਨਾਂ ਨੂੰ।
1: ਇਹ ਸਭ ਤੋਂ ਬੈਸਟ ਹੱਸਦੇ ਆ ਡਰਵਾਲ ਸਾਹਿਬ, ਹੈ ਨਾ ਡਰਵਾਲ ਸਾਹਿਬ। ਥੈਂਕ ਯੂ ਥੈਂਕ ਯੂ
0: ਥੈਂਕ ਯੂ, ਬਾਏ ਬਾਏ,
1: ਹੈਵ ਅ ਨਾਈਸ ਡੇ, ਬਾਏ ਬਾਏ। ਤੇ ਨੈਕਸਟ ਸਾਡੇ ਨਾਲ ਅਨਾਹਤ, ਸਤਿ ਸ਼੍ਰੀ ਅਕਾਲ ਅਨਾਹਤ, ਤੁਸੀਂ ਆਉਂਦੇ ਰਹੋ।
2: ਸਤਿ
0: ਸ਼੍ਰੀ ਅਕਾਲ ਅਨਾਹਤ, ਕਿੱਦਾਂ ਹਾਲ ਚਾਲ?
2: ਵਧੀਆ, ਤੁਸੀਂ ਸੁਣਾਓ?
0: ਅਸੀਂ ਵੀ ਵਧੀਆ। ਤੁਸੀਂ ਸਕੂਲ ਜਾਂਦੇ ਆ ਕਿ ਤੁਸੀਂ ਵੀ ਕਦੇ ਕਦੇ ਜਾਂਦੇ ਆ?
2: ਸਕੂਲ ਜਾਂਦੇ ਆ।
1: ਇਹ ਤੇ ਜਾਂਦੇ ਆ, ਇਹ ਡਡਵਾਲ ਸਾਹਿਬ ਦੀ ਟੌਰ ਹੈ, ਉਹ ਕਦੀ ਕਦੀ ਜਾਂਦੇ ਆ।
0: ਮੇਰੇ ਵਾਂਗੂ ਨਾ, ਕਦੀ ਕਦੀ ਆਉਂਦੇ ਆ।
1: ਅੱਛਾ ਤੁਸੀਂ ਗੇਟ ਤੇ ਖੜੇ ਹੋ?
2: ਹਾਂਜੀ।
1: ਓ ਤੇ ਕੀ ਸੁਣਾਓ, ਕੀ ਸੁਣਾਓਗੇ? ਦਵਾ ਦਵ ਸੁਣਾ ਦੋ ਫਿਰ
2: ਅੱਜ ਦਾ ਵਿਚਾਰ।
1: ਓਕੇ
2: ਸਭ ਨੂੰ ਸੁਖੀ ਰੱਖਣਾ ਬੇਸ਼ੱਕ ਸਾਡੇ ਹੱਥ ਵਿੱਚ ਨਹੀਂ ਹੈ, ਪਰ ਸਾਡੇ ਤੋਂ ਕੋਈ ਦੁਖੀ ਨਾ ਹੋਵੇ ਇਹ ਜ਼ਰੂਰ ਸਾਡੇ ਹੱਥ ਵਿੱਚ ਹੈ।
0: ਵਾਹ
1: ਵਾਹ,
0: ਥੈਂਕ ਯੂ, ਬਿਲਕੁਲ ਸਹੀ ਕਿਹਾ ਤੁਸੀਂ।
2: ਇਸ ਦਾ ਮੀਨਿੰਗ ਹੈ ਕਿ ਜੇ ਅਸੀਂ ਕਿਸੇ ਨੂੰ ਸੁੱਖ ਨਹੀਂ ਦੇ ਸਕਦੇ ਤਾਂ ਕਿਸੇ ਨੂੰ ਦੁੱਖ ਵੀ ਨਹੀਂ ਦੇਣਾ ਚਾਹੀਦਾ, ਤੇ ਹਮੇਸ਼ਾ ਮਿੱਠੇ ਬੋਲ ਬੋਲਣੇ ਚਾਹੀਦੇ ਨੇ।
0: ਬਿਲਕੁਲ,
1: ਵੈਰੀ ਨਾਈਸ, ਥੈਂਕ ਯੂ ਥੈਂਕ ਯੂ,
0: ਇੰਨਾ ਸੋਹਣਾ ਸੋਹਣਾ ਵਿਚਾਰ ਸ਼ੇਅਰ ਕਰਨ ਦੇ ਲਈ ਸਾਡੇ ਨਾਲ।
2: ਥੈਂਕ ਯੂ,
1: ਵੈਰੀ ਗੁੱਡ ਭਈਆ, ਤੇ ਤੁਸੀਂ ਬਹੁਤ ਸੋਹਣਾ ਤੁਸੀਂ ਸੁਣਾਇਆ, ਥੈਂਕ ਯੂ। ਹਰ ਰੋਜ਼ ਦੀ ਤਰ੍ਹਾਂ
2: ਨਾਲ ਵੀ ਗੱਲ ਕਰ ਲਓ।
1: ਅੱਛਾ ਦੀਦੀ ਨਾਲ, ਓਕੇ ਓਕੇ, ਹਾਂਜੀ।
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ ਚਾਲ?
2: ਮੈਂ ਵਧੀਆ, ਤੁਸੀਂ ਦੱਸੋ?
0: ਅਸੀਂ ਬਹੁਤ ਵਧੀਆ, ਸੁਣਾ ਦੋ ਫਟਾਫਟ ਕਿਉਂਕਿ ਸਾਨੂੰ ਪਤਾ ਤੁਸੀਂ ਗੇਟਾਂ ਮੋਰੇ ਖੜੇ ਹੋ।
1: ਜਿਹੜਾ ਤੁਸੀਂ ਦੋਵਾਂ ਜਾਣੀਆਂ ਨੇ ਗਾਣਾ ਸੁਣਾਇਆ ਨਾ, ਸਾਰਿਆਂ ਨੇ ਬਹੁਤ ਪਸੰਦ ਕੀਤਾ।
2: ਥੈਂਕ ਯੂ,
1: ਵੈਰੀ ਨਾਈਸ, ਉਹ ਤੇ ਬਹੁਤ ਸੋਹਣਾ ਹੈ। ਫੇਰ ਕਿਸੇ ਦਿਨ ਸੁਣਾਓ, ਕੀ ਅੱਜ ਕੀ ਸੁਣਾਓਗੇ?
2: ਅੱਜ ਬੁਝਾਰਤ।
1: ਹਾਂਜੀ,
0: ਓਕੇ।
2: ਟੁੱਟੀਆਂ ਚੀਜ਼ਾਂ ਹਮੇਸ਼ਾ ਬਹੁਤ ਪਰੇਸ਼ਾਨ ਕਰਦੀਆਂ ਨੇ, ਬੁਝੋ ਕੀ?
1: ਟੁੱਟੀਆਂ ਚੀਜ਼ਾਂ ਹਮੇਸ਼ਾ ਬਹੁਤ ਪਰੇਸ਼ਾਨ ਕਰਦੀਆਂ ਨੇ, ਬੁਝੋ ਕੀ?
0: ਟੁੱਟੀਆਂ ਚੀਜ਼ਾਂ,
1: ਟੁੱਟੀਆਂ ਬੂਥੀਆਂ?
2: ਨਹੀਂ,
0: ਦਿਲ।
1: ਹਾਏ ਹਾਏ,
0: ਐਡਾ ਵੱਡਾ ਦਿਲ, ਹਾਏ ਐਡਾ ਵੱਡਾ ਬਿੱਲ, ਹਾਏ ਮੇਰਾ ਦਿਲ ਟੁੱਟਿਆ ਨਾ ਸਵੇਰੇ ਸਵੇਰੇ ਐਡਾ ਵੱਡਾ ਬਿੱਲ ਦੇਖ ਕੇ।
1: ਅੱਜ ਆਪਾਂ ਇਹ ਨਹੀਂ, ਇਹ ਆਪਾਂ ਸਾਰਿਆਂ ਲਈ ਛੱਡਦੇ ਹਾਂ, ਭਲਾ ਵੇਨੇ ਕੀ ਕੀ ਦੱਸਦੇ ਆ। ਠੀਕ ਆ, ਚਲੋ ਦੱਸਿਓ ਭਾਈ ਟੁੱਟੀਆਂ ਚੀਜ਼ਾਂ, ਫਿਰ ਆਪਾਂ ਕੱਲ ਤੁਹਾਨੂੰ ਆਨਸਰ ਦੱਸਾਂਗੇ ਵੀ ਕੀ ਕੀ ਆਏ
0: ਸੀ, ਕੀ ਆਨਸਰ ਆਏ ਸੀ।
1: ਠੀਕ ਆ, ਓਕੇ, ਥੈਂਕ ਯੂ ਬੁੱਤੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਹੈਵ ਅ ਨਾਈਸ ਡੇ, ਥੈਂਕ ਯੂ। ਤੇ ਇਹ ਸੀ ਸਾਡੇ ਨਾਲ ਅਨਾਹਤ, ਤੇ ਹੁਣ
0: ਟੁੱਟੀਆਂ ਬੂਥੀਆਂ ਕਿਤੇ ਹੋਰ ਪਹੁੰਚਾ
1: ਦਿੰਦੀਆਂ,
0: ਲੰਬੇ ਚੱਕਰਾਂ ਚ ਪਾਉਂਦੀਆਂ ਟੁੱਟੀਆਂ ਬੂਥੀਆਂ।
1: ਟੁੱਟੀ ਬੂਥੀ ਕੀ ਕੀ ਹੁੰਦੀ ਹੈ, ਬੋਲੀ ਵੀ ਹੈਗੀ ਨਾ,
0: ਬਾਣਪੁਰਾ ਟੁੱਟੀ ਮੰਜੀ, ਬਾਣਪੁਰਾ
1: ਟੁੱਟੀ ਮੰਜੀ, ਅੱਛਾ ਟੁੱਟੀ ਮੰਜੀ ਆ, ਓਕੇ
0: ਓਕੇ, ਤੇ ਟੂਆ ਲੜ
1: ਮੈਂ ਹਾਂ ਕਰੇ ਬੂਥੀ ਹੁੰਦੀ,
0: ਤੁਸੀਂ ਬੂਥੀ।
1: ਚਲੋ ਆਪਾਂ ਕੁਛ ਮੈਸੇਜ ਲੈਂਦੇ ਹਾਂ। ਗੁਰਜੀਤ ਕੌਰ ਜੀ, ਸੁਖਿੰਦਰ ਭੈਣ ਜੀ, ਬਹੁਤ ਧੰਨਵਾਦ ਤੁਹਾਡਾ। ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਆਪਕਾ ਸਭ ਕਾ ਦਿਨ ਮੰਗਲਮਈ ਹੋ। ਗੁਣਗੁਣ ਐਂਡ ਡੀ ਬੀ। ਤੇ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਿੱਖਿਆ ਦਾ ਇੱਕ ਕਹਾਣੀ ਸੀ, ਗੀਤ ਬੜਾ ਵਧੀਆ, ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਧੰਨਵਾਦ। ਸਿੱਧੂ ਸਾਹਿਬ, ਰਜਿੰਦਰ ਬਾਵਾ ਜੀ ਕਹਿੰਦੇ ਕਿ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਉਣ। ਗੁਰਦੀਪ ਦਿਓਲ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਭ ਦਾ ਦਿਨ ਸੋਹਣਾ ਸੋਹਣਾ ਹੋਵੇ। ਵਲਗੂਲਗਾ ਤੋਂ ਪਾਉਂਦੇ ਨੇ ਸਾਂਝਾਂ, ਬਹੁਤ

0: ਮਿਹਰਬਾਨੀ ਜੀ, ਥੈਂਕ ਯੂ। ਤੇ ਜਸਕੀਰਤ ਜੀ ਕਹਿੰਦੇ ਨੇ ਕਿ ਟੁੱਟੇ ਸੁਪਨੇ ਟੁੱਟੇ ਦੰਦ।
1: ਟੁੱਟੇ
0: ਤਾਰੇ ਵੀ ਹੋ ਸਕਦੇ ਆ।
1: ਉਹ ਕਦੇ ਦੁੱਖ
0: ਬੁਝਾਰਤ ਕੀ ਸੀ?
1: ਕਿਹੜੀਆਂ ਚੀਜ਼ਾਂ ਟੁੱਟੀਆਂ ਦੁੱਖ ਦਿੰਦੀਆਂ,
0: ਕਿਹੜੀਆਂ ਚੀਜ਼ਾਂ ਟੁੱਟੀਆਂ?
1: ਮੈਨੂੰ ਤਾਂ ਇੰਨੇ ਸੁਣਿਆ। ਕਈ ਵਾਰੀ ਹੁੰਦਾ ਨਾ, ਤੁਸੀਂ ਜੋ ਸੁਣਨਾ ਚਾਹੁੰਦੇ ਉਹੀ ਤੁਹਾਨੂੰ ਸੁਣਦਾ।
0: ਓਕੇ, ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਤੇ ਨਵਪ੍ਰੀਤ ਜੀ ਕਹਿੰਦੇ ਨੇ ਕਿ ਅੱਜ 177 ਰੇਟ ਹੋ ਗਿਆ ਗੋਲਡ ਦਾ, 22 ਕੈਰਟ ਦਾ।
1: ਚਲੋ ਜੀ,
0: ਤੁਸੀਂ ਹੋ ਕਹੋ, ਮੈਂ ਆਇਆ ਜਾ, ਮੈਂ ਥੋੜਾ ਜਿਹਾ, ਮੈਂ ਕੱਲਾ 77 ਕਰਿਆ ਜੇ ਨਾ, ਤੇ ਫਿਰ ਆਪਾਂ ਜਿਹੜਾ ਵਾ ਉਹ
1: ਸਾਡੇ ਬਜਟ ਚ ਆਊਗਾ।
0: ਫਿਰ ਆਪਾਂ ਵਿਆਹ ਕਰ ਦਾਂਗੇ ਨਾ
1: ਭਿੰਡੀ ਦਾ।
0: ਹਾਂ, ਫਿਰ ਭਿੰਡੀ ਤੇ, ਭਿੰਡੀ ਦਾ ਅਸੀਂ ਥੋੜੀ ਕਰਨਾ, ਅਸੀਂ ਤੇ ਕਰਨਾ ਅਮਰੂਦ ਦਾ।
1: ਤੇ ਇਹ ਸਾਨੂੰ ਸਪੋਂਸਰ ਨਹੀਂ ਕਰੋਗੇ?
0: ਆਹੋ, ਇਹ ਗੱਲ ਹੈ, ਵਿਆਹਾਂ ਚ ਵੀ ਸਪੋਂਸਰ ਹੁੰਦੇ
1: ਆ, ਗੱਲ ਕਰਿਆ ਕਰੋ,
0: ਵਿਆਹਾਂ ਚ ਵੀ ਹੋ ਜਾਂਦੇ ਆ। ਪਲੋ ਮੁੜ ਕੇ ਕਹਿਣ ਵੀ ਮੁੰਡੇ ਕੁੜੀ ਦੇ ਪਿੱਛੇ ਸਾਡਾ ਬੋਰਡ ਲੱਗੂ।
1: ਹਾਂ, ਲਵਾ ਦਾਂਗੇ, ਕੋਈ ਚੱਕਰ ਨਹੀਂ।
0: ਨਹੀਂ, ਆਪਾਂ ਕਰ ਸਕਦੇ, ਮੈਂ ਇਹਦਾ ਦਾਜ ਵੈਸੇ ਆਪਾਂ ਨਾ ਅਰੇਂਜ ਕਰ ਸਕਦੇ ਹਾਂ, ਜਿੱਦਾਂ ਮੰਨ ਲਓ ਇਹਨਾਂ ਕੋਲੋਂ ਗਹਿਣਾ ਘਾਟਾ ਬਣਾ ਲੈਂਦੇ ਹਾਂ,
1: ਮੋਹਿਤ ਜੀ ਕੋਲੋਂ ਗੱਡੀ ਲੈ ਲਾਂਗੇ।
0: ਹਾਂ, ਗੱਡੀ ਵੀ ਦੇਣੀ ਆ?
1: ਦੇ ਦਾਂਗੇ ਜਦੋਂ ਸਪੌਂਸਰ ਆ ਗਏ ਸਾਡੇ।
0: ਬੱਲੇ,
1: ਵਧੀਆ ਵਿਆਹ ਕਰਾਂਗੇ, ਐਡੀ ਕਿਹੜੀ ਗੱਲ ਆ।
0: ਸਹੀ ਗੱਲ ਹੈ ਵੈਸੇ, ਤੇ ਆਪਾਂ ਫਰਨੀਚਰ ਫਰਨੂਚਰ ਗੱਦੇ ਗੁੱਦੇ ਜਿਹੜੇ ਆ ਉਹ ਉਸ ਸਲੀਪ ਐਂਡ ਰਿਲੈਕਸ ਵਾਲਿਆਂ ਕੋਲ ਆਪਾਂ ਲੈ ਦਿੰਦੇ ਹਾਂ।
1: ਹੋਰ ਕੀ,
0: ਤੇ ਹੋਰ ਕੀ ਹੁੰਦਾ ਵਿਆਹ ਦੇ ਵਿੱਚ?
1: ਹੋਰ ਕੀ ਮਤਲਬ, ਜਿਹੜਾ ਰਾਸ਼ਨ ਹੈ ਉਹ ਵੀ ਕਿਸੇ ਤੋਂ ਦੇਖ ਲਾਂਗੇ।
0: ਹਾਂ, ਰਾਸ਼ਨ ਤੇ, ਚਲੋ ਰਾਸ਼ਨ ਨੇ, ਇਹ ਤੇ ਖੁਦ ਰਾਸ਼ਨ ਨੇ ਵਿਚਾਰੇ, ਮਰੂਦ ਭਿੰਡੀਆਂ ਆਪ ਰਾਸ਼ਨ ਨੇ, ਇਹਨਾਂ ਨੂੰ ਰਾਸ਼ਨ ਦੀ ਲੋੜ ਹੀ ਨਹੀਂ ਹੈ।
1: ਪਾਰਲਰ ਵਾਲੇ ਆਪਣੇ ਕੋਲ ਆਪਣੇ ਹੀ ਹੈਗੇ ਆ।
0: ਓ ਯੇ, ਹਾਂ, ਆਹੋ ਤਿਆਰ ਤੁਸੀਂ ਕਰ ਦੇਣਾ।
1: ਹਾਂ, ਫੋਟੋਆਂ ਵਿਸ਼ਾਲ ਖਿੱਚ ਲੂਗਾ।
0: ਹਾਂ, ਤੇ ਹੋਰ ਕੀ, ਰੰਗ ਰੰਗ ਪ੍ਰੋਗਰਾਮ ਬਸੰਤ ਜੀ ਕੋ ਕਰਾ ਲਾਂਗੇ।
1: ਬਸੰਤ ਜੀ ਹੈਗੇ।
0: ਹਾਂ, ਲਾਲ ਜੀ ਕਰੋਗੇ ਰੰਗ ਰੰਗ ਪ੍ਰੋਗਰਾਮ?
1: ਓਹੋ, ਮੈਨੂੰ ਰੰਗ ਰੰਗ ਪ੍ਰੋਗਰਾਮ ਤੋਂ ਯਾਦ ਹੈ, ਸੈਮੀ ਭਾਜੀ ਨਹੀਂ ਆਏ ਕਈ ਦਿਨ ਹੋ ਗਏ।
0: ਉਹਨਾਂ ਚ ਤੁਹਾਨੂੰ ਡਾਂਸਰ ਦੀ ਦੀ ਹੈ। ਹਾਂਜੀ ਲਾਲ ਜੀ, ਕਰੋਗੇ? ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
2: ਵਧੀਆ ਵਧੀਆ।
1: ਇਹ ਵਿਚਾਰੇ ਰੰਗਾ ਰੰਗ ਪ੍ਰੋਗਰਾਮ ਤਾਂ ਕਰ ਲੋਗੇ, ਸਮਝਣ ਵਾਲਿਆਂ ਨੂੰ ਔਖਾ ਹੋ ਜਾਣਾ।
0: ਦੋ ਚਾਰ ਆਈਟਮਾਂ ਟਿਪੀਕਲ ਜੀਆਂ ਬਣਾ ਕਰਾਂ ਪੂਤਨਾ।
2: ਨਹੀਂ, ਜਦੋਂ ਕਹਿੰਦਾ ਤੁਹਾਡੇ ਸਾਹਮਣੇ ਰੰਗ ਰੰਗ ਪ੍ਰੋਗਰਾਮ ਆ ਰਹੇ ਹੋ, ਉਹਨਾਂ ਪਤਾ ਲਾਲ ਜੀ ਆ ਰਹੇ।
1: ਹਾਂ, ਲਾਲ ਜੀ ਦਾ ਰੰਗ ਨਾਂ ਵੀ ਤਾਂ ਰੰਗ ਰੰਗੇ ਆ।
2: ਜਿਹਦਾ ਆਪਣੇ ਨਾ, ਆਪਣਾ ਨਾ ਕੱਲ ਸੁੱਖ ਹੋਣਾ ਆਪਣਾ, ਉਹ ਆਪਣਾ ਡੋਗੀ ਭੱਜ ਗਿਆ।
0: ਹਾਂਜੀ, ਸੁੱਖ ਜੀ ਦਾ?
2: ਹਾਂ, ਦੱਸਿਆ ਤੁਹਾਨੂੰ ਸੁੱਖ ਜੀ ਨੇ?
0: ਨਾ, ਮੈਨੂੰ ਤੇਰੀ ਗੱਲ ਨੀ ਹੋਈ। ਕਿਉਂ ਸੁੱਖ ਜੀ?
2: ਹਾਂ, ਉਹ ਭੱਜ ਗਿਆ ਤੇ ਆਪਣਾ,
1: ਯਾਰ ਜ਼ਿਆਦਾ ਪਤਾ ਹੁਣ
2: ਭੱਜ ਗਿਆ, ਪਤਾ ਕਿਉਂ? ਹਾਂ, ਆਪਣਾ ਇਹਨਾਂ ਦਾ ਪ੍ਰਾਹੁਣੇ ਆਏ ਤੇ ਪ੍ਰਾਹੁਣੇ ਖਾਣਾ ਖਾਧਾ, ਖਾਣਾ ਖਾਂਦਾ ਪ੍ਰਾਹੁਣੇ ਕਹਿੰਦੇ ਥੋੜਾ ਜਿਹਾ ਭੈਣ ਜੀ ਮੈਂਗੋ ਮਿਲ ਜਾਣਾ ਖਾਣ ਨੂੰ ਤੇ ਮਜ਼ਾ ਆ ਜਾਏ।
1: ਤੇ ਮੈਂਗੋ ਭੱਜ ਗਿਆ।
0: ਭੱਜ ਗਿਆ ਨੀ ਮੈਂਗੋ ਪਾਰਕਾਂ ਦੇ ਵਿੱਚ ਦੀ, ਭੱਜ ਗਿਆ ਨੀ
2: ਮੈਂਗੋ,
0: ਬਚ ਗਿਆ ਨੀ ਉਹ ਪਰੋਣਿਆਂ ਦੇ ਹੱਥ, ਬਚ ਗਿਆ ਨੀ ਉਹ ਤਾਂ ਫਾੜੀ ਫਾੜੀ ਹੋਣ ਤੋਂ।
2: ਸ਼ਨੀਵਾਰ ਵੀ ਅਸੀਂ ਬੀਜੀ ਕੁਛ ਬੜਾ ਖਾਣਾ ਨੀ ਬਣਾ ਹੋਵੇ,
0: ਇਹ ਮੈਨੂੰ ਹੁਣ ਪਤਾ ਨੀ ਕਿਹੜੇ ਸੀ, ਨਹੀਂ ਤੇ ਮੇਰੇ ਕੋਲ ਹੈਗਾ ਤਾਂ ਇਹੋ ਜਵਾਬ, ਇਹ ਮੈਨੂੰ ਹੁਣ ਨਾ ਸ਼ੋਰ ਨਹੀਂ ਆ ਵੀ ਕੌਣ ਸੀ।
1: ਬਸ ਇਹ ਸ਼ੁਕਰ ਕਰਿਓ ਵੀ ਜਿਹੜੇ ਪ੍ਰਾਹੁਣੇ ਮੇਰੇ ਘਰ ਆਏ ਉਹ ਸੁਣਦੇ ਨਾ ਹੁਣ, ਨਹੀਂ ਤਾਂ ਜਾਂਦੀ ਤੇ ਮੈਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ।
0: ਐਵੇਂ ਨੀ ਗਾ, ਮੈਂਗੋ ਸ਼ੇਕ, ਮੈਂਗੋ ਇਹਨਾਂ ਦਾ ਸ਼ੇਕ ਆ, ਐਵੇਂ ਨੀ ਆ।
1: ਸ਼ੇਕ ਆ ਕਿ ਸ਼ੇਕ?
0: ਸ਼ੇਕ
1: ਸ਼ੇਕ। ਅੱਛਾ,
2: ਉਧਰ ਮਾਇਲ ਆਪਣਾ ਸੈਮੀ ਸਾਨੂੰ ਕਹੀ ਜਾਵੇ, ਕਹਿੰਦੇ ਤੇਰਾ ਠੀਕ ਹੈ ਵੋਟ ਕਿਹਾ ਕਰ, ਮੈਨੂੰ ਤਾਂ ਸਾਲਨ ਗਰਮ ਦਿਆ ਕਰੇ।
0: ਵਾਹ, ਸਾਲਨ
1: ਲੱਗਦਾ ਪਾਕਿਸਤਾਨੀ ਡਰਾਮੇ ਜ਼ਿਆਦਾ ਦੇਖਣ ਲੱਗ ਗਏ।
0: ਥੈਂਕ ਯੂ ਲਾਲ ਜੀ,
2: ਸਤਿ
0: ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਜਸਪ੍ਰੀਤ ਜੀ ਕਹਿੰਦੇ ਨੇ ਕਿ ਭਾਜੀ ਮੇਰੇ ਵੱਲੋਂ ਰੁਪਿੰਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਸਭ, ਚੜ੍ਹਦੀ ਕਲਾ ਦੇ ਵਿੱਚ ਰਹਿਣ, ਕ੍ਰਿਕਬਨ ਤੋਂ ਕਰਦੇ ਨੇ ਮੈਸੇਜ। ਤੇ ਜੱਸੋਵਾਲ ਸਾਹਿਬ ਕਹਿੰਦੇ ਵੀ ਕੇਟਰਿੰਗ ਸੈਮੀ ਸਾਹਿਬ ਕਰ ਦੇਣਗੇ, ਵਾਹ ਸੈਮੀ ਸਾਹਿਬ ਆਪ ਤੇ ਕੁਸਕਣ ਨਹੀਂ ਡੇ,
1: ਧੱਕੇ ਦੇ ਨਾਲ ਕਰਾਵਾਂਗੇ।
0: ਕਹਿੰਦੇ ਕੱਲ ਡਾਈਨਿੰਗ ਡਾਈਟਿੰਗ ਕੇ ਲੀਏ ਡਿਨਰ ਮੈਂ ਇੱਕ ਰੋਟੀ ਕਮ ਬਣਾਈ ਥੀ, ਫਿਰ ਰਾਤ ਕੋ ਉੱਠ ਕਰ ਤਿੰਨ ਰੋਟੀ ਖਾਣੀ ਪੜੀ, ਤਬ ਜਾ ਕਰ ਨੀਂਦ ਆਈ। ਲੱਕੀ ਆਸੀ ਜੀ ਬਤਾ ਰਹੇ ਹੈ ਸੂਰਤ ਹਾਲ, ਤੇ ਹੁਣ ਆਪਾਂ ਲੈਣੇ ਤੁਹਾਡੇ ਕੋਲ ਇਜਾਜ਼ਤ ਵਾਸਤੇ, ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ
3: 1674 AM। ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: You are listening
6: Haji Haji Haji Haji Haji Haji Radio Haji
5: Radio Haji 1674 AM 24/7 Indian Radio Sydney ka apna Indian Radio Station
6: Radio Haji
5: Stay tuned।
7: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
8: ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674. ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਚ ਹੋਵੋਗੇ, ਕਰ ਰਹੇ ਹੋਗੇ ਸ਼ੁਕਰਾਨਾ ਉਸ ਰੱਬ ਦਾ, ਚਿਹਰੇ ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤੇ ਆਓ ਸਭ ਤੋਂ ਪਹਿਲਾਂ ਚਿਹਰੇ ਤੇ ਮੁਸਕਰਾਹਟ ਲੈ ਕੇ ਆਈਏ, ਹਾਸਾ ਲੈ ਕੇ ਆਈਏ। ਤੇ ਕੋਸ਼ਿਸ਼ ਕਰਿਓ ਇਸੇ ਤਰ੍ਹਾਂ ਸਾਰਾ ਦਿਨ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ ਤੇ ਸਜਾ ਕੇ ਰੱਖਿਓ, ਇਹ ਖੁਸ਼ੀ ਚਿਹਰੇ ਦੇ ਉੱਤੇ ਬਣਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਤੁਸੀਂ ਉਹਦੀਆਂ ਦਿੱਤੀਆਂ ਦਾਤਾਂ ਤੋਂ ਖੁਸ਼ ਹੋ, ਇਹੋ ਹੀ ਆ ਸ਼ੁਕਰਾਨਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਬੁੱਧ ਦੇ ਜੀਵਨ ਨਾਲ ਸੰਬੰਧਿਤ ਹੈ। ਕਹਿੰਦੇ ਨੇ ਗੌਤਮ ਬੁੱਧ ਜਦੋਂ ਆਪਣਾ ਰਾਜਭਾਗ ਛੱਡ ਕੇ ਇੱਕ ਨਵੇਂ ਰਾਹ ਦੇ ਉੱਤੇ ਤੁਰ ਪਏ ਤੇ ਬੜੇ ਯਤਨ ਕੀਤੇ ਗਏ ਉਹਨਾਂ ਨੂੰ ਵਾਪਸ ਮੋੜਨ ਦੇ। ਉਹਨਾਂ ਦੇ ਪਰਿਵਾਰ ਨੂੰ ਚਿੰਤਾ ਸੀ, ਉਹਨਾਂ ਨੂੰ ਲੱਗਦਾ ਸੀ ਕਿ ਥੋੜ੍ਹੇ ਸਮੇਂ ਬਾਅਦ ਇਹ ਵਾਪਸ ਆਜੂ। ਗੁੱਸਾ ਵੀ ਕੀਤਾ, ਪਿਆਰ ਨਾਲ ਵੀ ਮਨਾਇਆ, ਕਈ ਹੋਰ ਸਕੇ ਸੰਬੰਧੀਆਂ ਨੂੰ ਵੀ ਵਿੱਚ ਪਾਇਆ, ਜਿੱਥੇ ਕਿਤੇ ਪਤਾ ਲੱਗਦਾ ਉੱਥੇ ਪਹੁੰਚ ਕੀਤੀ ਜਾਂਦੀ ਸਿੱਧੇ ਸਿੱਧੇ ਤਰੀਕੇ ਦੇ ਨਾਲ, ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਪਰ ਗੌਤਮ ਟਸ ਤੋਂ ਮਸ ਨਹੀਂ ਹੋਏ। ਕਹਿੰਦੇ ਨੇ ਇੱਕ ਰਾਜ ਦੇ ਵਿੱਚ ਜਦੋਂ ਗੌਤਮ ਪਹੁੰਚੇ ਤਾਂ ਉੱਥੋਂ ਦਾ ਰਾਜਾ ਗੌਤਮ ਬੁੱਧ ਦੇ ਕੋਲ ਪਹੁੰਚਿਆ। ਜਾ ਕੇ ਗੌਤਮ ਦੇ ਨਾਲ ਗੱਲ ਕੀਤੀ, ਗੌਤਮ ਇੰਨਾ ਰਾਜਭਾਗ ਛੱਡ ਕੇ ਜੰਗਲਾਂ 'ਚ ਤੁਰੇ ਫਿਰਦੇ ਹੋਵੇ ਨਾ ਤਾਂ ਤੁਹਾਨੂੰ ਘਰ ਵਾਪਸੀ ਕਰ ਲੈਣੀ ਚਾਹੀਦੀ। ਜੇਕਰ ਘਰ ਕੋਈ ਗੁੱਸੇ ਨਾਰਾਜ਼ਗੀ ਆ, ਕਿਸੇ ਕਿਸਮ ਦਾ ਕੋਈ ਉੱਥੇ ਥੱਲੇ ਘਰ ਦੇ ਵਿੱਚ ਹੋਇਆ, ਮੈਂ ਸਮਝਦਾ ਆਪਣੇ ਆਪਣੇ ਘਰਾਂ ਦੇ ਵਿੱਚ ਬੜਾ ਕੁਛ ਹੋ ਜਾਂਦਾ, ਕਈ ਵਾਰੀ ਇੱਦਾਂ ਦਾ ਵੀ ਹੋ ਜਾਂਦਾ ਜਿਹੜਾ ਆਪਾਂ ਬਾਹਰ ਕਿਸੇ ਨੂੰ ਨਹੀਂ ਦੱਸ ਸਕਦੇ। ਸੱਚ ਪੁੱਛੋ ਤਾਂ ਮੈਂ ਤੁਹਾਨੂੰ ਪੁੱਛਣਾ ਵੀ ਨਹੀਂ ਚਾਹੂੰਗਾ, ਮੈਂ ਸਿਰਫ ਇੰਨੀ ਬੇਨਤੀ ਕਰਨਾ ਚਾਹੁੰਦਾ ਕਿ ਜੇ ਤੁਸੀਂ ਆਪਣੇ ਘਰ ਨਹੀਂ ਵੀ ਜਾਣਾ ਚਾਹੁੰਦੇ, ਆਪਣੇ ਰਾਜ ਭਾਗ 'ਚ ਨਹੀਂ ਵੀ ਜਾਣਾ ਚਾਹੁੰਦੇ, ਤਾਂ ਤੁਸੀਂ ਇੱਥੇ ਇਸ ਰਾਜ ਦੇ ਵਿੱਚ ਰਹਿ ਸਕਦੇ ਹੋ। ਤੁਹਾਡੇ ਪਿਤਾ ਜੀ ਮੇਰੇ ਬੜੇ ਵਧੀਆ ਮਿੱਤਰ ਨੇ ਅਤੇ ਜੇ ਤੁਹਾਨੂੰ ਵੈਸੇ ਚੰਗਾ ਨਾ ਲੱਗੇ ਅਤੇ ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਆਪਣੀ ਬੇਟੀ ਦਾ ਵਿਆਹ ਵੀ ਤੁਹਾਡੇ ਨਾਲ ਕਰਨ ਲਈ ਤਿਆਰ ਹਾਂ। ਇਹ ਸਾਰਾ ਰਾਜ ਭਾਗ ਮੇਰੀ ਬੇਟੀ ਦਾ ਅਤੇ ਜੇ ਤੁਸੀਂ ਉਹਦੇ ਨਾਲ ਵਿਆਹ ਕਰ ਲਓ ਤਾਂ ਸਾਰਾ ਕੁਛ ਤੁਹਾਡਾ ਹੋ ਜਾਊਗਾ। ਕਹਿੰਦੇ ਨੇ ਗੌਤਮ ਨੇ ਬੜੀ ਹਲੀਮੀ ਦੇ ਨਾਲ, ਬੜੇ ਸ਼ਾਂਤ ਮਨ ਦੇ ਨਾਲ ਸਾਰੀ ਗੱਲ ਸੁਣੀ ਤਾਂ ਕਹਿਣ ਲੱਗੇ, ਮੇਰੇ ਅਤੇ ਤੁਹਾਡੇ ਵਿੱਚ ਬੜਾ ਫਰਕ ਹੈ, ਮੇਰੀ ਅਤੇ ਤੁਹਾਡੀ ਸੋਚ ਦੇ ਵਿੱਚ ਬੜਾ ਫਰਕ ਹੈ। ਜੋ ਤੁਹਾਨੂੰ ਖਾਲੀ ਦਿਖਦਾ ਉਹ ਮੈਨੂੰ ਭਰਿਆ ਦਿਖ ਰਿਹਾ, ਜੋ ਤੁਹਾਨੂੰ ਭਰਿਆ ਦਿਖਦਾ ਉਹ ਮੈਨੂੰ ਖਾਲੀ ਦਿਖ ਰਿਹਾ, ਇਸ ਕਰਕੇ ਨਾ ਤੁਸੀਂ ਮੇਰੀ ਗੱਲ ਸਮਝ ਪਾਉਣੀ ਨਾ ਮੈਂ ਤੁਹਾਡੀ। ਜਿਹੜਾ ਤੁਹਾਨੂੰ ਰਾਜ ਭਾਗ ਲੱਗ ਰਿਹਾ ਉਹ ਮੈਨੂੰ ਉਜਾੜ ਬੀਆਬਾਨ ਲੱਗਦਾ, ਅਤੇ ਜੋ ਤੁਹਾਨੂੰ ਉਜਾੜ ਦਿਖਦਾ ਉਹ ਮੈਨੂੰ ਵਸਿਆ ਲੱਗਦਾ। ਜਿਹੜੇ ਰਾਜ ਭਾਗ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਮੈਂ ਛੱਡ ਕੇ ਆਇਆ, ਮੈਂ ਤਾਂ ਉਸ ਤੋਂ ਅੱਗੇ ਤੁਰ ਪਿਆ, ਪਰ ਤੁਸੀਂ ਨਹੀਂ ਸਮਝ ਪਾਓਗੇ, ਤੁਹਾਨੂੰ ਉਹ ਜ਼ਿਆਦਾ ਮਹੱਤਵਪੂਰਨ ਲੱਗਦਾ, ਤੁਹਾਨੂੰ ਉਹਦੀ ਜ਼ਿਆਦਾ ਅਹਿਮੀਅਤ ਹੈ, ਤੁਸੀਂ ਮੇਰੀ ਜਗ੍ਹਾ ਦੇ ਉੱਤੇ ਖਲੋ ਕੇ ਵੇਖੋ ਤਾਂ ਤੁਹਾਨੂੰ ਦੁਨੀਆ ਹੋਰ ਨਜ਼ਰ ਆਊਗੀ। ਇਹ ਗੱਲ ਸਿਰਫ ਇੱਦਾਂ ਦੀ ਹੈ ਜਿਵੇਂ ਉਲਟਾ ਮੈਂ ਤੁਹਾਨੂੰ ਕਹਾਂ ਕਿ ਰਾਜਨ ਆਪਣਾ ਰਾਜ ਭਾਗ ਛੱਡ ਕੇ ਮੇਰੇ ਨਾਲ ਆ ਜਾਓ, ਜੰਗਲਾਂ 'ਚ ਘੁੰਮੋ, ਆਓ ਆਨੰਦ ਮਾਣੋ ਇਸ ਜ਼ਿੰਦਗੀ ਦਾ, ਅਤੇ ਤੁਹਾਨੂੰ ਲੱਗੂਗਾ ਗੌਤਮ ਪਾਗਲ ਹੋ ਗਿਆ ਕਿਉਂਕਿ ਤੁਸੀਂ ਮੇਰਾ ਸੱਚ ਨਹੀਂ ਜਾਣਦੇ, ਮੈਂ ਤੁਹਾਡਾ ਨਹੀਂ ਸਮਝ ਸਕਦਾ। ਸਾਰੀ ਦੁਨੀਆ ਇਸੇ ਤਰ੍ਹਾਂ ਦੇ ਨਾਲ ਚੱਲੀ ਜਾਂਦੀ ਹੈ, ਇੱਕ ਦੂਸਰੇ ਨੂੰ ਆਪਾਂ ਇਸ ਕਰਕੇ ਨਹੀਂ ਜਾਣ ਪਾਉਂਦੇ, ਇੱਕ ਦੂਸਰੇ ਦੇ ਨਾਲ ਬਹਿਸ ਬਸਈਆ, ਇੱਕ ਦੂਸਰੇ ਦੇ ਨਾਲ ਤਰਕ ਇਸੇ ਤਰ੍ਹਾਂ ਦੇ ਨਾਲ ਚੱਲੀ ਜਾਂਦੇ ਨੇ ਕਿਉਂਕਿ ਜੋ ਜ਼ਿੰਦਗੀ ਮੇਰੇ ਲਈ ਹੈ ਉਹ ਤੁਹਾਡੇ ਲਈ ਨਹੀਂ। ਰਾਜੇ ਨੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਗੌਤਮ ਸ਼ਬਦਾਂ ਦੇ ਧਨੀ ਸੀ। ਉਲਟਾ ਰਾਜੇ ਨੂੰ ਹਾਰ ਮੰਨਣੀ ਪਈ। ਗੌਤਮ ਦੇ ਕੋਲ ਜਿਹੜੇ ਕੋਈ ਚਾਰ ਲੋਕ ਬੈਠੇ ਸੀ ਉਹਨਾਂ ਨੇ ਪੁੱਛਿਆ, ਗੌਤਮ ਕਈ ਗੱਲਾਂ ਸਮਝ ਨਹੀਂ ਆਈਆਂ, ਤੇ ਇਹ ਵੀ ਨਹੀਂ ਸਮਝ ਆਇਆ ਕਿ ਰਾਜਾ ਐਡੇ ਜੋਸ਼ੋ ਖਰੋਸ਼ ਦੇ ਨਾਲ ਆਇਆ ਸੀ, ਇਹ ਚੁੱਪ ਕਰਕੇ ਵਾਪਸ ਕਿਉਂ ਚਲਿਆ ਗਿਆ। ਇੱਦਾਂ ਲੱਗਦਾ ਹੈ ਉਹ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ, ਅਤੇ ਜੇ ਉਹ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ ਕਿ ਉਹ ਵੀ ਰਾਜ ਭਾਗ ਛੱਡ ਕੇ ਤੁਰ ਪਊ ਤੁਹਾਡੇ ਨਾਲ। ਉਹਨੇ ਕੁਝ ਕਿਹਾ ਕਿਉਂ ਨਹੀਂ, ਦੱਸਿਆ ਕਿਉਂ ਨਹੀਂ? ਗੌਤਮ ਨੇ ਕਿਹਾ, ਤੁਸੀਂ ਫਿਰ ਸ਼ਾਇਦ ਉਹੀ ਗਲਤੀ ਕਰ ਰਹੇ ਹੋ ਜਿਹੜੀ ਰਾਜਾ ਕਰ ਰਿਹਾ ਸੀ, ਅਤੇ ਸ਼ਾਇਦ ਉਹੀ ਗੱਲ ਕਰ ਰਹੇ ਹੋ ਜਿਹੜੀ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਤੁਸੀਂ ਕਿਸੇ ਦਾ ਨਹੀਂ ਜਾਣ ਸਕਦੇ, ਤੁਸੀਂ ਜਿੱਥੋਂ ਬਹਿ ਕੇ ਦੁਨੀਆ ਵੇਖ ਰਹੇ ਹੋ ਅਗਲਾ ਉੱਥੋਂ ਬੈਠ ਕੇ ਨਹੀਂ ਵੇਖ ਰਿਹਾ ਹੁੰਦਾ। ਜਿਹੜਾ ਸੱਚ ਮੈਨੂੰ ਨਜ਼ਰ ਆਇਆ ਜ਼ਰੂਰੀ ਨਹੀਂ ਕਿ ਹੂ ਬਹੂ ਉਹ ਤੁਹਾਨੂੰ ਵੀ ਨਜ਼ਰ ਆਊਗਾ, ਤੁਹਾਨੂੰ ਕੁਛ ਵੱਖਰਾ ਨਜ਼ਰ ਆ ਸਕਦਾ। ਪਰ ਇਸ ਗੱਲ ਦੇ ਉੱਤੇ ਬਹਿਸ ਕਰਨੀ ਕਿ ਮੇਰਾ ਸੱਚ ਠੀਕ ਹੈ ਤੇਰਾ ਸੱਚ ਗਲਤ ਹੈ, ਇਹ ਵਿਅਰਥ ਦਾ ਜੀਵਨ ਦੇ ਵਿੱਚੋਂ ਆਪਣੀ ਸ਼ਾਂਤੀ ਨੂੰ ਗਵਾਉਣਾ, ਅਤੇ ਇਹੋ ਹੀ ਕਰ ਰਿਹਾ ਸਾਰਾ ਸੰਸਾਰ। ਆਪਣਾ ਆਪਣਾ ਸੱਚ ਹਰ ਇੱਕ ਨੂੰ ਠੀਕ ਲੱਗਦਾ ਅਤੇ ਉਹ ਸੱਚ ਆਪਾਂ ਚਾਹੁੰਦੇ ਹਾਂ ਦੂਸਰਾ ਵੀ ਮੰਨੇ। ਇਸੇ ਚੱਕਰ ਦੇ ਵਿੱਚ ਜ਼ਿੰਦਗੀ ਦਾ ਬਹੁਤਾ ਹਿੱਸਾ ਆਪਾਂ ਗਵਾ ਦਿੰਦੇ ਹਾਂ। ਲੋਸੇ ਨੇ ਇੱਕ ਜਗ੍ਹਾ ਦੇ ਉੱਤੇ ਕਿਹਾ ਸੀ, ਆਪਾਂ ਸਮਝ ਲੈਂਦੇ ਹਾਂ ਕਿ ਘੜਾ ਮਿੱਟੀ ਦਾ ਬਣਿਆ ਜਾਂ ਘੜਾ ਮਿੱਟੀ ਹੈ, ਮਿੱਟੀ ਨੂੰ ਇੱਕ ਆਕਾਰ ਦਿੱਤਾ ਅਤੇ ਘੜਾ ਬਣ ਗਿਆ, ਪਰ ਅਸਲ ਦੇ ਵਿੱਚ ਘੜਾ ਤੇ ਖਾਲੀ ਪਾਨ ਹੈ। ਆਪਣਾ ਆਪਣਾ ਵੇਖਣ ਦਾ ਨਜ਼ਰੀਆ। ਕਿਸੇ ਨੇ ਇਤਰਾਜ਼ ਕੀਤਾ, ਲੋਸੇ ਖਾਲੀ ਪਾਨ ਕਿੱਦਾਂ? ਕਹਿਣ ਲੱਗਾ, ਜੇ ਖਾਲੀ ਪਾਨ ਨਾ ਹੋਵੇ ਤੇ ਇਹਦੇ ਵਿੱਚ ਪਾਣੀ ਕਿੱਦਾਂ ਭਰਿਆ ਜਾਵੇ? ਹੁਣ ਇਸ ਘੜੇ ਦੇ ਬਾਹਰ ਬਾਹਰ ਤੇ ਮਿੱਟੀ ਹੈ, ਪਰ ਅੰਦਰ ਜਿਹੜਾ ਖਾਲੀਪਨ ਆ ਉਹਦੇ ਵਿੱਚ ਪਾਣੀ ਸਮਾ ਜਾਂਦਾ। ਪਾਣੀ ਇਕੱਠਾ ਕਰਕੇ ਆਪਾਂ ਰੱਖ ਲੈਂਦੇ ਹਾਂ, ਵੇਖਿਆ ਜਾਵੇ ਤਾਂ ਘੜੇ ਦਾ ਅਸਲ ਮਨੋਰਥ ਵੀ ਇਹੋ ਹੀ ਆ। ਪਾਣੀ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠਾ ਕਰਕੇ ਰੱਖਣਾ। ਆਮ ਲੋਕਾਂ ਨੂੰ ਲੱਗਦਾ ਕਿ ਘੜਾ ਮਿੱਟੀ ਹੈ, ਇਸੇ ਤਰ੍ਹਾਂ ਦੇ ਨਾਲ ਮਨੁੱਖ ਹੈ। ਜਿਹਨੂੰ ਆਪਣਾ ਖਾਲੀਪਨ ਨਜ਼ਰ ਆਉਣਾ ਸ਼ੁਰੂ ਹੋ ਜਾਵੇ ਤਾਂ ਉਹਦੇ ਵਿੱਚ ਉਹ ਕੁਛ ਨਾ ਕੁਛ ਭਰ ਲਵੇ, ਕੁਛ ਚੰਗਾ ਭਰ ਲਏ। ਪਰ ਅਸਲੀਅਤ ਇਹ ਹੈ ਕਿ ਇਨਸਾਨ ਨੂੰ ਆਪਣਾ ਖਾਲੀਪਨ ਕਦੀ ਨਜ਼ਰ ਹੀ ਨਹੀਂ ਆਉਂਦਾ, ਇਨਸਾਨ ਹਮੇਸ਼ਾ ਆਪਣੇ ਆਪ ਨੂੰ ਭਰਿਆ ਵੇਖਦਾ ਅਤੇ ਭਰਨਾ ਚਾਹੁੰਦਾ ਵੱਧ ਤੋਂ ਵੱਧ, ਪਰ ਥਾਂ ਖਾਲੀ ਕਿਤੇ ਬਚੀ ਨਹੀਂ। ਉਹ ਘੜੇ ਵਾਂਗੂ ਆਪਣੇ ਆਪ ਨੂੰ ਇਸ ਨਜ਼ਰੀਏ ਤੋਂ ਕਦੀ ਵੇਖ ਨਹੀਂ ਪਾਉਂਦਾ, ਜਾਂ ਫਿਰ ਇੱਦਾਂ ਕਹਿ ਲਓ ਜਿਵੇਂ ਜਿਵੇਂ ਇੱਕ ਚੱਕਾ ਚੱਲਦਾ, ਚੱਕਾ ਗਿਰਦਾ, ਦੁਨੀਆਦਾਰੀ ਨੂੰ ਲੱਗਦਾ ਕਿ ਉਹ ਚੱਕਾ ਗਿੜ ਰਿਹਾ, ਪਰ ਅਸਲੀਅਤ ਤਾਂ ਕੁਛ ਹੋਰ ਹੈ। ਅਸਲ ਦੇ ਵਿੱਚ ਤਾਂ ਉਹ ਚੱਕਾ ਇੱਕ ਕਿੱਲ 'ਤੇ ਘੁੰਮ ਰਿਹਾ, ਇੱਕ ਧੁਰਾ 'ਤੇ, ਧੁਰੇ ਦੇ ਅੰਦਰ ਉਹ ਛੋਟਾ ਜਿਹਾ ਕਿੱਲ ਜਿਹਦੇ ਉੱਤੇ ਉਹ ਗੋਲ ਗੋਲ ਘੁੰਮਦਾ। ਸਾਨੂੰ ਲੱਗਦਾ ਚੱਕਾ ਘੁੰਮੀ ਜਾਂਦਾ, ਪਰ ਜੇ ਉਹ ਵਿੱਚੋਂ ਕਿੱਲ ਹਟਾ ਦਿੱਤੀ ਜਾਵੇ ਤਾਂ ਫਿਰ ਉਸ ਚੱਕੇ ਦਾ ਘੁੰਮਣਾ ਮੁਮਕਿਨ ਨਹੀਂ। ਇਸੇ ਤਰ੍ਹਾਂ ਦੇ ਨਾਲ ਆਪਾਂ ਸਾਰੀ ਜ਼ਿੰਦਗੀ ਕੁਛ ਹੋਰ ਵੇਖਦੇ ਰਹਿੰਦੇ ਹਾਂ, ਅਸਲੀਅਤ ਕਿਤੇ ਕੁਛ ਹੋਰ ਹੁੰਦੀ ਹੈ। ਹਰ ਇੱਕ ਇਨਸਾਨ ਜਦੋਂ ਇਹ ਜਾਣ ਜੇ ਕਿ ਮੈਂ ਇਹਨਾਂ ਕਿਹੜੀ ਚੀਜ਼ ਵੇਖਣੀ ਹੈ, ਤਾਂ ਬਸ ਉਹਦਾ ਸਫ਼ਰ ਸ਼ਾਇਦ ਉੱਥੋਂ ਸ਼ੁਰੂ ਹੋ ਜਾਵੇ। ਜੇਕਰ ਆਮ ਇਨਸਾਨ ਨੂੰ ਨਾ ਸਮਝ ਆਵੇ ਤਾਂ ਆਪਣੀ ਜ਼ਿੰਦਗੀ ਨੂੰ ਪੁੱਠਾ ਕਰਕੇ ਵੇਖ ਲਏ। ਜੋ ਤੁਸੀਂ ਵੇਖਣ ਦੀ ਕੋਸ਼ਿਸ਼ ਕਰ ਰਹੇ ਹੋ ਉਸ ਤੋਂ ਉਲਟ ਵੇਖ ਲਓ। ਜੇ ਤੁਹਾਨੂੰ ਲੱਗਦਾ ਤੁਸੀਂ ਬਹੁਤ ਅਮੀਰ ਹੋ ਗਏ ਹੋ ਤਾਂ ਆਪਣੀ ਗਰੀਬੀ ਨੂੰ ਵੇਖੋ। ਜੇ ਤੁਹਾਨੂੰ ਲੱਗਦਾ ਤੁਹਾਡੀਆਂ ਬਹੁਤ ਲੈਣਦਾਰੀਆਂ ਨੇ ਤਾਂ ਇੱਕ ਦਿਨ ਆਪਣੀਆਂ ਦੇਣਦਾਰੀਆਂ 'ਤੇ ਧਿਆਨ ਮਾਰ ਕੇ ਵੇਖੋ। ਜੇ ਤੁਹਾਨੂੰ ਲੱਗਦਾ ਤੁਹਾਡੇ ਖਜ਼ਾਨੇ ਖਾਲੀ ਨੇ, ਤੁਹਾਡੇ ਕੋਲੋਂ ਓਨਾ ਧਨ, ਓਨੀ ਦੌਲਤ, ਓਨੀ ਸ਼ੋਹਰਤ ਨਹੀਂ ਆ ਜਿੰਨੀ ਦੇ ਤੁਸੀਂ ਹੱਕਦਾਰ ਹੋ ਜਾਂ ਜਿੰਨੀ ਤੁਸੀਂ ਚਾਹੁੰਦੇ ਹੋ, ਤਾਂ ਕਿਸੇ ਦਿਨ ਉਹਦੇ ਉੱਤੇ ਝਾਤੀ ਮਾਰ ਕੇ ਵੇਖੋ ਜੋ ਤੁਹਾਡੇ ਕੋਲ ਹੈ। ਅਤੇ ਜੇ ਕੋਲ ਵਾਲੇ 'ਤੇ ਹੰਕਾਰ ਆ ਤਾਂ ਫਿਰ ਜੋ ਕੋਲ ਨਹੀਂ ਆ ਉਹਦੇ ਉੱਤੇ ਝਾਤੀ ਮਾਰ ਕੇ ਵੇਖ ਲਓ।

ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ, ਜਿਸ ਵਿੱਚ ਬੱਚੇ ਅਤੇ ਪੁਰਾਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: all of these African problems with violent Africans. I've seen some crazy videos coming out of Australia. How has that happened when you have such a strong immigration policy?
1: Well, it started in 1973 with Gough Whitlam. So they opened up and got rid of the white Australian policy, then they started bringing in different migrants. We had a lot of people came out after the Second World War. So you had Italians, Germans, Polish and these people. But they integrated into the system. But over the decades, as the governments have changed and different people they've brought in, and a lot of people come into Australia purely for the welfare system, or to get on our NDIS. We've got nearly 800,000 on. It's costing us $53 billion now a year.
2: 800,000. Is there any way to find out? Okay. ਜਿਹੜੇ ਨੰਬਰਸ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ, ਪਰ ਇਹ ਬਿਆਨ ਤੁਹਾਡੇ ਲਈ ਸੁਣਨਾ ਜ਼ਰੂਰੀ, ਬਿਆਨ ਨਹੀਂ, ਇਹ ਪੋਡਕਾਸਟ ਹੋ ਕੇ ਹਟਿਆ ਟੌਮੀ ਰੋਬਿਨਸਨ ਦੇ ਨਾਲ। ਅਸਲੀ ਨਾਮ ਨਹੀਂ ਹੈਗਾ ਬੰਦਾ, ਇਹ ਕ੍ਰਿਮੀਨਲ ਹੈ ਇੰਗਲੈਂਡ ਦੇ ਵਿੱਚ, ਔਰ ਇਹਦੇ ਬਾਰੇ ਬਥੇਰੇ ਜਾਣਕਾਰੀਆਂ ਅਸੀਂ ਖਬਰਾਂ ਦੇ ਵਿੱਚ ਤੁਹਾਨੂੰ ਦੇ ਦਿੱਤੀਆਂ ਸੀ। ਪੌਲਿਨ ਹੈਨਸਨ ਇੰਗਲੈਂਡ ਜਾਂਦੇ ਨੇ, ਜੀਨਾ ਰਾਈਨਹਾਰਟ ਦੇ ਖਰਚੇ 'ਤੇ ਜਾਂਦੇ ਨੇ, ਆਪਣੀ ਜੇਬ 'ਚੋਂ ਪੈਸਾ ਖਰਚ ਕੇ ਜਾਂਦੇ ਨੇ, ਸਿਸਲੀ ਦੇ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਸ਼ੈਂਪੇਨ ਪੀਂਦੇ ਨੇ, ਡੋਲਚੀ ਗਬਾਨਾ ਦੇ ਫੈਸ਼ਨ ਸ਼ੋਅ ਦੇਖਦੇ ਨੇ, ਬਲਾ ਬਲਾ ਬਲਾ ਬਲਾ ਬਲਾ, ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ। ਖਤਮ ਕਰੋ ਇਹ ਕਹਾਣੀ, ਆਪਣੇ ਖਰਚੇ 'ਤੇ ਗਈ ਜਾਂ ਕਿਹਦੇ ਖਰਚੇ 'ਤੇ ਗਈ, ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਉਹਨੂੰ ਲੈ ਕੇ ਗਈ, ਹੈਲੀਕਾਪਟਰ 'ਚ ਗਏ ਜਾਂ ਪ੍ਰਾਈਵੇਟ ਜੈਟ 'ਚ ਗਏ, ਕੀ ਲੈਣਾ, ਉੱਥੇ ਜਾ ਕੇ ਕੀ ਕੀਤਾ, ਉਹਦੇ ਤੋਂ ਬਾਅਦ ਆਫਟਰ ਇਫੈਕਟ ਕੀ ਹੋ ਰਹੇ ਨੇ ਉਹਦੇ 'ਤੇ ਗੱਲ ਕਰਨੀ। ਉਦਾਹਰਣ ਦੇ ਤੌਰ ਦੇ ਉੱਤੇ ਜੇ ਪੌਲਿਨ ਹੈਨਸਨ ਪੈਦਾ ਹੀ ਨਾ ਹੁੰਦੀ ਤਾਂ ਸ਼ਾਇਦ ਇੰਨਾ ਰੌਲਾ ਨਾ ਪੈਂਦਾ। ਮੈਂ ਨਹੀਂ ਕਹਿ ਰਿਹਾ ਹੈਗਾ ਕਿ ਪੌਲਿਨ ਹੈਨਸਨ ਗਲਤ ਨੇ ਜਾਂ ਪੌਲਿਨ ਹੈਨਸਨ ਦੇ ਪੈਦਾ ਹੋਣ ਤੋਂ ਬਾਅਦ ਇਹ ਸਾਰੀਆਂ ਸਮੱਸਿਆਵਾਂ ਹੋਈਆਂ, ਅਸਲ ਦੇ ਵਿੱਚ ਇਹ ਇੱਕ ਫੈਕਟ ਹੈ। ਹੁਣ ਇਹ ਮੈਂ ਇੱਕ ਬੜੀ ਹਾਈਪੋਥੈਟੀਕਲ ਐਗਜ਼ਾਮਪਲ ਦਿੱਤੀ ਹੈ, ਠੀਕ ਇਸੇ ਤਰੀਕੇ ਦੇ ਨਾਲ ਜਿੱਦਾਂ ਪੌਲਿਨ ਹੈਨਸਨ ਇਸ ਪੋਡਕਾਸਟ ਦੇ ਵਿੱਚ ਰੋਬਿਨਸਨ ਦੇ ਨਾਲ ਬਹਿ ਕੇ ਕਹਿੰਦੇ ਨੇ ਕਿ ਅਸਲ 'ਚ ਆਸਟ੍ਰੇਲੀਆ ਦੀਆਂ ਇਮੀਗ੍ਰੇਸ਼ਨ ਦੀਆਂ ਪ੍ਰੋਬਲਮ ਹੀ ਉਹਦੇ ਤੋਂ ਪੈਦਾ ਹੋਈਆਂ ਜਦੋਂ ਤੋਂ ਵਾਈਟ ਆਸਟ੍ਰੇਲੀਆ ਪੋਲਿਸੀ ਐਬੋਲਿਸ਼ ਕੀਤੀ ਹੈ ਆਸਟ੍ਰੇਲੀਆ ਨੇ। ਅਤੇ ਵਾਈਟ ਆਸਟ੍ਰੇਲੀਆ ਪੋਲਿਸੀ ਜੇ ਹੁੰਦੀ ਤਾਂ ਕਿ ਫਿਰ ਠੀਕ ਹੋਣਾ ਸੀ, ਹੁਣ ਬਚਦੇ ਫਿਰ ਰਹੇ ਨੇ। ਹੁਣ ਚਾਹੇ ਉਹਨਾਂ ਦੀ ਧੀ ਲੀ ਹੈਨਸਨ ਕਹਿ ਰਹੇ ਨੇ, ਕਹਿੰਦੇ ਮੇਰੀ ਮਾਂ ਨੂੰ ਤਾਂ ਸਮਝ ਹੀ ਨਹੀਂ ਪਾਉਂਦੇ ਉਹਨਾਂ ਦੀ, ਉਹ ਜਿਹੜੀ ਗੱਲ ਕਹਿੰਦੇ ਨੇ ਉਹਦਾ ਕੁਛ ਹੋਰ ਮਤਲਬ ਕੱਢ ਲੈਂਦਾ ਮੀਡੀਆ। ਬਾਨਬੀ ਜੋਇਸ ਕਹਿੰਦੇ ਨੇ ਕਿ ਇੱਦਾਂ ਤਾਂ ਬਿਲਕੁਲ ਵੀ ਉਹਨਾਂ ਨੇ ਇਹਦੀ ਪੋਲਿਸੀ ਦੀ ਹਮਾਇਤ ਨਹੀਂ ਕੀਤੀ, ਪਰ ਉੱਥੇ ਬੈਠ ਕੇ ਤਾਂ ਇਹੀ ਕਹਿ ਰਹੇ ਨੇ ਕਿ ਉਹਦੇ ਤੋਂ ਬਾਅਦ ਹੀ ਸਾਰੀਆਂ ਪ੍ਰੋਬਲਮਸ ਪੈਦਾ ਹੋਈਆਂ। ਸੋ ਸੇਮ ਚੀਜ਼ ਜਿੱਦਾਂ ਦੀ ਹਾਈਪੋਥੈਟੀਕਲ ਐਗਜ਼ਾਮਪਲ ਮੈਂ ਦਿੱਤੀ ਉੱਦਾਂ ਦੀ ਉਹਨਾਂ ਨੇ ਦੇ ਦਿੱਤੀ। ਬਟ ਵਟ ਇਜ਼ ਵਾਈਟ ਆਸਟ੍ਰੇਲੀਆ ਪੋਲਿਸੀ ਐਕਚੁਲੀ ਇਜ਼, ਆਸਟ੍ਰੇਲੀਆ ਦੀ ਵਾਈਟ ਆਸਟ੍ਰੇਲੀਆ ਪੋਲਿਸੀ ਹੈ ਕੀ ਸੀ, ਆਸਟ੍ਰੇਲੀਆ ਦੀ ਵਾਈਟ ਆਸਟ੍ਰੇਲੀਆ ਪੋਲਿਸੀ ਦੀ ਹਿਸਟਰੀ, ਔਰ ਇਹਦੀ ਸ਼ੁਰੂਆਤ ਕਿੱਥੋਂ ਹੋਈ, ਬਲਕਿ ਹਿਸਟਰੀ ਤਾਂ ਜਿਹੜੀ ਸੀਗੀ ਉਹ ਸੀਗੀ ਉਹ ਸੀ, ਇਹਦੀ ਸ਼ੁਰੂਆਤ ਕਿੱਥੋਂ ਹੋਈ, ਅਤੇ ਜਿਹੜੀ ਸ਼ੁਰੂਆਤ ਸੀ ਜਾਂ ਜਿਵੇਂ ਇਹ ਚੱਲਦੀ ਰਹੀ ਉਹਦੇ 'ਚੋਂ ਹੀ ਇਸ ਪੋਲਿਸੀ ਦੇ ਲਾਗੂ ਹੋਣ ਤੋਂ ਲੈ ਕੇ ਹੀ ਇਸ ਪੋਲਿਸੀ ਦੇ ਐਬੋਲਿਸ਼ ਹੋਣ ਤੱਕ ਦਾ ਆਪਣਾ ਇੱਕ ਇਤਿਹਾਸ ਹੈਗਾ। ਅਤੇ ਕੀ ਇਸ ਕਿਸਮ ਦੇ ਨਾਲ ਵਾਈਟ ਆਸਟ੍ਰੇਲੀਆ ਪੋਲਿਸੀ, ਯਾਨੀ ਕਿ ਸਿਰਫ ਚਿੱਟੀ ਚਮੜੀ ਵਾਲੇ ਲੋਕਾਂ ਨੂੰ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਸੀ, ਕੀ ਆਸਟ੍ਰੇਲੀਆ ਐਸਾ ਇਕਲੌਤਾ ਦੇਸ਼ ਸੀ, ਆਸਟ੍ਰੇਲੀਆ ਐਸੀ ਇਕਲੌਤੀ ਕੰਟਰੀ ਸੀ ਜਿੱਥੇ ਇਸ ਕਿਸਮ ਦੀ ਪੋਲਿਸੀ ਸੀ? ਕੀ ਇਸ ਕਿਸਮ ਦੇ ਕੌਮਾਂਤਰੀ ਕਾਨੂੰਨ ਅਧਿਕਾਰ ਦਿੰਦੇ ਨੇ ਕਿ ਆਸਟ੍ਰੇਲੀਆ ਜਾਂ ਦੂਸਰੇ ਦੇਸ਼ ਇਸ ਕਿਸਮ ਦੀ ਪੋਲਿਸੀ ਲਾਗੂ ਰੱਖਣ? ਕੀ ਭਵਿੱਖ ਦੇ ਵਿੱਚ ਵਾਈਟ ਆਸਟ੍ਰੇਲੀਆ ਪੋਲਿਸੀ ਵਰਗੀ ਪੋਲਿਸੀ ਆ ਸਕਦੀ ਹੈ? ਮੈਂ ਨਹੀਂ ਕਹਿ ਰਿਹਾ ਹੈਗਾ, ਬਟ ਪੌਲਿਨ ਹੈਨਸਨ ਦੇ ਪੋਡਕਾਸਟ ਦੇ ਵਿੱਚ ਤੁਹਾਨੂੰ ਇਸ਼ਾਰਾ ਮਿਲਿਆ ਹੋਵੇਗਾ, ਔਰ ਐਂਗਸ ਟੇਲਰ ਵੀ ਬਹੁਤ ਵਾਰ ਐਸੀ ਇੱਕ ਪੋਲਿਸੀ ਦੀ ਗੱਲ ਕਰ ਚੁੱਕੇ ਨੇ ਜਿਹੜੀ ਕਿ ਵਨ ਅੰਬਰੇਲਾ ਯਾਨੀ ਵਨ ਪੋਲਿਸੀ ਦੇ ਅੰਦਰ ਜਾਂ ਵਨ ਫਰੇਮਵਰਕ ਦੇ ਵਿੱਚ ਰਹਿ ਕੇ ਲੋਕ ਇਸ ਦੇਸ਼ ਦੇ ਵਿੱਚ ਰਹਿਣ। ਔਰ ਵਾਈਟ ਆਸਟ੍ਰੇਲੀਆ ਪੋਲਿਸੀ ਐਸੀ ਕੀ ਸੀਗੀ ਜਿਹਦੇ 'ਤੇ ਸਿਆਸਤਦਾਨ ਜਿਹਦੇ ਵਰਗੀ ਪੋਲਿਸੀ ਚਾਹੁੰਦੇ ਵੀ ਨੇ ਵੀ ਐਸੀ ਇੱਕ ਨੀਤੀ ਹੋਣੀ ਚਾਹੀਦੀ ਹੈ, ਪਰ ਉਹਦੇ ਤੋਂ ਬਚਦੇ ਵੀ ਨੇ, ਯਾਨੀ ਕਿ ਉਹਦੇ 'ਚ ਕੁਛ ਤਾਂ ਐਸਾ ਗਲਤ ਹੋਊਗਾ, ਕੁਛ ਤਾਂ ਉਸ ਵਕਤ ਅੱਜ ਤੋਂ 50, 60, 70, 100 ਸਾਲ ਪਹਿਲਾਂ ਹੋ ਰਿਹਾ ਸੀਗਾ ਜਿਹੜਾ ਕਿ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦੇ ਕਿਸੇ ਵੀ ਦੇਸ਼ 'ਚ ਹੋਵੇ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਪੋਲਿਸੀ ਦੇ ਬਣਨ ਤੋਂ ਚੱਲਣ ਤੱਕ, ਚੱਲਣ ਤੋਂ ਖਤਮ ਹੋਣ ਤੱਕ, ਅਤੇ ਖਤਮ ਹੋਣ ਤੋਂ ਬਾਅਦ ਹੁਣ ਆਫਟਰ ਇਫੈਕਟ ਤੱਕ ਦਾ ਅੱਜ ਦਾ ਇਹ ਪੂਰਾ ਪ੍ਰੋਗਰਾਮ ਲੈ ਕੇ ਆਏ ਹੈਗੇ। ਪਰ ਇਸ ਦਰਮਿਆਨ ਪੌਲਿਨ ਹੈਨਸਨ, ਜਿਨ੍ਹਾਂ ਦੇ ਬਾਰੇ ਮੈਂ ਅੱਗੇ ਵੀ ਇਨਸਾਈਟ ਰਿਪੋਰਟ ਦੇ ਵਿੱਚ ਇੱਕ ਟਿੱਪਣੀ ਕਰ ਚੁੱਕਿਆ, ਹੁਣ ਦੁਬਾਰਾ ਨਹੀਂ ਕਰਨਾ ਚਾਹੁੰਦਾ, ਪਰ ਤੁਸੀਂ ਇਨਸਾਈਟ ਰਿਪੋਰਟ ਸੁਣਦੇ ਰਹੋ ਕਿਉਂਕਿ ਇਹ ਪ੍ਰੋਗਰਾਮ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਆਲੇ ਦੁਆਲੇ ਦੀਆਂ ਜਾਣਕਾਰੀਆਂ ਜੇ ਤੁਸੀਂ ਖਬਰਾਂ ਦੇ ਨਾਲ ਸੁਣ ਲੈਂਦੇ ਹੋ ਤਾਂ ਖਬਰਾਂ ਤੋਂ ਲਹਿਦਾ ਇੱਕ ਐਸਾ ਇੱਕ ਪ੍ਰੋਗਰਾਮ ਹੈਗਾ ਸਾਡੇ ਇਸ ਰੇਡੀਓ ਪਲੇਟਫਾਰਮ ਦੇ ਉੱਤੇ, ਜਿਹਦੇ 'ਚ ਤੁਹਾਨੂੰ ਆਪਣੇ ਦੇਸ਼ ਦੇ ਬਾਰੇ ਅਤੇ ਜੀਓ ਪੋਲੀਟਿਕਸ ਦੇ ਬਾਰੇ, ਯਾਨੀ ਦੁਨੀਆ ਭਰ ਦੇ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਪਤਾ ਚੱਲਦਾ। ਅੱਜ ਜਦੋਂ ਲਾਈਵ ਚੱਲ ਰਿਹਾ ਸੀ ਤਾਂ ਉਹਦੇ ਵਿੱਚ ਮੈਂ ਇਹ ਦੱਸਿਆ ਸੀ ਕਿ ਅੱਜ ਜਦੋਂ ਇਹ ਪ੍ਰੋਗਰਾਮ ਪੇਸ਼ ਕਰਨ ਜਾ ਰਹੇ ਤਾਂ ਦੋ ਮਸਲੇ ਸੀਗੇ। ਇੱਕ ਤਾਂ ਭਾਰਤ ਦੇ ਵਿੱਚ ਜਿਹੜਾ ਮਸਲਾ ਚੱਲ ਰਿਹਾ, ਜੇ ਲਾਈਵ ਸਰੋਤਿਆਂ ਨੇ ਨਹੀਂ ਸੁਣਿਆ, ਉਹ ਇਹ ਕਿ ਬੜੇ ਸਾਰੇ ਲੋਕਾਂ ਨੂੰ ਹੋਊਗਾ ਕਿ ਕਾਂਗਰਸ ਜਨਤਾ ਪਾਰਟੀ ਦਾ ਪ੍ਰਦਰਸ਼ਨ ਜਾਂ ਭਾਰਤ ਦੇ ਵਿੱਚ ਜੋ ਵੀ ਹੋ ਰਿਹਾ ਆ ਕਿਸਾਨਾਂ ਦੇ ਉੱਤੇ, ਹੁਣ ਜਿਸ ਕਿਸਮ ਦੇ ਨਾਲ ਧੱਕੇਸ਼ਾਹੀ ਕਰਨ ਲੱਗੀ ਹੈ ਸਰਕਾਰ, ਉਹਦੇ ਬਾਰੇ ਗੱਲ ਕੀਤੀ ਜਾਵੇ। ਉਹਦੇ ਬਾਰੇ ਕਰ ਹੀ ਰਿਹਾ ਮੀਡੀਆ। ਜੇ ਤੁਹਾਨੂੰ ਪੰਜਾਬੀ ਸਮਝ ਆਉਂਦੀ ਹੈ, ਹਿੰਦੀ ਸਮਝ ਆਉਂਦੀ ਹੈ, ਤੁਸੀਂ ਉਹ ਇੰਡੀਅਨ ਮੀਡੀਆ ਆਊਟਲੈਟਸ 'ਤੇ ਜਾ ਕੇ ਦੇਖ ਸਕਦੇ ਹੋ। ਦੈਟਸ ਨੋਟ ਵਟ ਵੀ ਵਾਂਟ ਟੂ ਡੂ। ਵੀ ਵਾਂਟ ਟੂ ਡੂ ਦੈਟ ਸਟੱਫ, ਉਹ ਸਟੱਫ ਕੇਟਰ ਕਰਨਾ ਚਾਹੁੰਦੇ ਹਾਂ, ਤੁਹਾਡੇ ਤੱਕ ਲੈ ਕੇ ਆਉਣਾ ਚਾਹੁੰਦੇ ਹਾਂ, ਜਿਹਦੇ ਤੱਕ ਤੁਹਾਡੀ ਅਪਰੋਚ ਜਾਂ ਤੁਹਾਡੇ ਜਿਹੜੇ ਬਜ਼ੁਰਗਾਂ ਦੀ ਅਪਰੋਚ ਹੈ ਨਹੀਂ ਪਹੁੰਚ ਪਾਉਂਦੀ ਜਾਂ ਨਹੀਂ ਸਮਝ ਪਾਉਂਦੇ। ਔਰ ਆਸਟ੍ਰੇਲੀਆ ਦੀ ਹਿਸਟਰੀ ਦੇ ਵਿੱਚੋਂ ਕੁਛ ਐਸੇ ਚੈਪਟਰ ਲੈ ਕੇ ਆਏ ਹਾਂ ਜਿਨ੍ਹਾਂ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਔਰ ਅੰਗਰੇਜ਼ੀ ਦੇ ਵਿੱਚ ਗੱਲ ਕਰਨਾ ਪਾਬੰਦੀ ਸ਼ੁਦ ਹੈ, ਜਿਹਦੇ ਬਾਰੇ ਗੱਲ ਨਹੀਂ ਕੀਤੀ ਜਾਣੀ ਚਾਹੀਦੀ, ਕਿਉਂਕਿ ਬਸਤੀਵਾਦ ਦੇ ਵੀ ਕੁਛ ਐਸੇ ਕਾਲੇ ਸੱਚ ਨੇ ਜਿਨ੍ਹਾਂ ਦੇ ਬਾਰੇ ਬਸਤੀਵਾਦ ਦੇ ਉਹ ਲੋਕ ਜਿਹੜੇ ਨੇ, ਜਿਹੜੇ ਚੁੱਕ ਚੁੱਕ ਕੇ ਝੰਡਾ ਬਿਲਕੁਲ ਮੁਰੇ ਹੁੰਦੇ ਨੇ, ਜਿਹੜੇ ਗੱਲ ਕਰਦੇ ਨੇ ਕਿ ਹਾਂ ਵੀ ਵਰ ਦੀ ਸੈਟਲਰ, ਉਹ ਸੈਟਲਰਸ ਵੀ ਨਹੀਂ ਇਹਦੇ 'ਤੇ ਗੱਲ ਕਰਨਾ ਚਾਹੁੰਦੇ, ਸਮਝ ਰਹੇ ਹੋ, ਚਿੱਟੀ ਚਮੜੀ ਵਾਲੇ, ਉਹਨਾਂ ਦੀਆਂ ਕੁਛ ਗਿਣਤੀਆਂ ਮਿਣਤੀਆਂ ਨੇ। ਅੱਜ ਸੁਧਾਰਨ ਦਾ ਮੌਕਾ ਮਿਲਿਆ ਅਤੇ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਦੇ ਹਾਂ। ਅੱਛਾ, ਜਿਹੜਾ ਮੈਂ ਟਿੱਪਣੀ ਕਰਨ ਲੱਗਿਆ ਸੀ ਇਸ ਪ੍ਰੋਗਰਾਮ ਦੇ ਵਿੱਚ, ਉਹ ਇਹ ਸੀ ਕਿ ਵਨ ਨੇਸ਼ਨ ਪਾਰਟੀ ਦੇ ਨੇਤਾ ਜਿਹੜੇ ਨੇ ਪੌਲਿਨ ਹੈਨਸਨ, ਵੈਸੇ ਤਾਂ ਉਹਨਾਂ ਦੀ ਪਾਰਟੀ ਦਾ ਨਾਮ ਹੀ ਵਨ ਨੇਸ਼ਨ ਨਹੀਂ ਹੈਗਾ, ਉਹ ਪਾਰਟੀ ਵੀ ਵਨ ਪਰਸਨ ਪਾਰਟੀ ਕਹਿ ਸਕਦੇ ਹੋ ਤੁਸੀਂ, ਜਿੱਦਾਂ ਬੜੀ ਵਾਰ ਕਿਹਾ ਵੀ ਜਾ ਚੁੱਕਿਆ ਹੈਗਾ। ਖੈਰ, ਇਹਦੇ ਅਲੱਗ ਅਲੱਗ ਮੀਮ ਵੀ ਹੈਗੇ ਨੇ, ਜਿਹਦੇ 'ਤੇ ਇੱਕ ਅੱਜ ਕੱਲ੍ਹ ਮੀਮ ਬੜਾ ਚੱਲ ਰਿਹਾ ਕਿ ਪੱਤਰਕਾਰ ਪੁੱਛ ਰਹੀ ਹੈ ਬਾਨਵੀ ਜੋਇਸ ਤੋਂ ਕਿ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਜਿਹੜਾ ਗਲਤੀ ਕਰ ਲਈ ਵਨ ਨੇਸ਼ਨ ਪਾਰਟੀ 'ਚ ਆ ਕੇ, ਅਤੇ ਉਹ ਫਿਰ ਬਾਨਵੀ ਜੋਇਸ ਉੱਚੀ ਦੇਣੇ ਖਿੱਚ ਕੇ ਬੋਲਦੇ ਨੇ ਸ਼ਰਾਬ, ਬਾਅਦ 'ਚ ਉਹ ਕਹਿ ਰਹੇ ਨੇ ਸੋਰੀ ਇਟ ਵਾਜ਼ ਮਾਈ ਡੋਗ। ਹੈ ਦੈਟਸ ਅ ਮੀਮ ਜਿਹੜਾ ਕਿ ਸੋਸ਼ਲ ਮੀਡੀਆ 'ਤੇ ਚੱਲ ਰਿਹਾ। ਬਟ ਹੂ ਇਜ਼ ਦੀ ਡੋਗ, ਹੂ ਇਜ਼ ਬਾਰਕਿੰਗ, ਉਹ ਮੈਂ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦਾ। ਅਰੇ, ਪੌਲਿਨ ਹੈਨਸਨ ਦਾ ਨਾ ਇੱਕ ਰਵੱਈਆ ਹੈਗਾ, ਉਹ ਜਦੋਂ ਸਟੈਂਡ ਲੈ ਜਾਂਦੇ ਨੇ ਕਿਸੇ ਚੀਜ਼ 'ਤੇ ਤਾਂ ਬੜਾ ਸਖ਼ਤ ਲੈ ਜਾਂਦੇ ਨੇ, ਔਰ ਸਿਆਸਤ ਦੇ ਵਿੱਚ ਸਖ਼ਤ ਸਟੈਂਡ ਦੀ ਲੋੜ ਨਹੀਂ ਹੁੰਦੀ ਹੈਗੀ। ਸ਼ਾਇਦ ਇਸੇ ਕਰਕੇ ਪੌਲਿਨ ਹੈਨਸਨ ਦੇ ਜਿਹੜੇ ਪ੍ਰੇਮੀ ਨੇ ਉਹ ਵੀ ਕੱਟੜ ਪ੍ਰੇਮੀ ਨੇ, ਅਤੇ ਜਿਹੜੇ ਵਿਰੋਧੀ ਨੇ ਉਹ ਵੀ ਕੱਟੜ ਵਿਰੋਧੀ ਨੇ। ਸੋ ਇਹ ਵੀ ਇੱਕ ਜਿਹੜੀ ਚੀਜ਼ ਹੈਗੀ ਹੈ ਸਿਆਸਤ ਦੇ ਵਿੱਚ, ਕਦੇ ਵੀ ਆਪਣੇ ਆਪ ਨੂੰ ਇਸ ਕਿਸਮ ਦਾ ਨਹੀਂ ਦਿਖਾਉਣਾ ਹੁੰਦਾ ਹੈਗਾ। ਤੁਸੀਂ ਬਹੁਤ ਡਿਪਲੋਮੈਟਿਕ ਹੋਣੇ ਚਾਹੀਦੇ ਹੋ, ਡਿਪਲੋਮੈਸੀ ਸਮਝਦੇ ਹੋ, ਡਿਪਲੋਮੈਸੀ ਦੇ ਉੱਤੇ ਆਪਾਂ ਇੱਕ ਪੂਰਾ ਕਰ ਚੁੱਕੇ ਹਾਂ ਕੂਟਨੀਤੀ। ਉੱਦਾਂ ਹੀ ਸਿਆਸਤਦਾਨ ਜਿਹੜੇ ਹੁੰਦੇ ਨੇ ਉਹ ਆਪਣੇ ਆਪ ਨੂੰ ਬੜਾ ਇੱਦਾਂ ਜਿਹਾ ਰੱਖਦੇ ਨੇ, ਜੇ ਕੱਲ੍ਹ ਨੂੰ ਰਾਤ ਹੋਈ ਹੋ ਨਾ, ਮੈਂ ਕਹੂੰਗਾ ਦੇਖਿਆ ਸਾਡੇ ਕਰਕੇ ਹੀ ਦਿਨ ਹੋਇਆ ਸੀ, ਸਾਡੇ ਕਰਕੇ ਹੀ ਸੂਰਜ ਡੁੱਬ ਨਹੀਂ ਰਿਹਾ, ਅਤੇ ਜੇ ਰਾਤ ਹੋ ਗਈ ਅਤੇ ਸਵੇਰ ਨਾ ਚੜ੍ਹੀ ਤਾਂ ਫਿਰ ਸਿਆਸਤਦਾਨ ਕਹਿਣ ਇਹ ਤਾਂ ਜੀ ਦੇਖੋ ਇਹ ਤਾਂ ਇੱਦਾਂ ਹੀ ਹੋਣਾ ਸੀ, ਇਹ ਤਾਂ ਪਿਛਲਿਆਂ ਦੇ ਸਾਰੇ ਇਹੋ ਜਿਹੇ ਕਾਰੇ ਸੀ, ਜਿਵੇਂ ਅੱਜ ਕੱਲ੍ਹ ਟਰੰਪ ਕਹਿ ਰਹੇ ਨੇ ਨਾ ਵੀ ਪਿਛਲੇ ਰਾਸ਼ਟਰਪਤੀਆਂ ਨੇ ਇਰਾਨ ਨੂੰ ਝਮਲਾਇਆ ਬਹੁਤਾ, ਮੈਂ ਤਾਂ ਉਹਨੂੰ ਲੈਣ 'ਤੇ ਲਿਆਤਾ। ਸੋ ਐਨੀਵੇਜ਼, ਵਲਾਦਮੀਰ ਪੁਤਿਨ ਦੇ ਬਾਰੇ ਜਿਹੜੇ ਰਸ਼ੀਅਨ ਰਾਸ਼ਟਰਪਤੀ ਨੇ, ਉਹਨਾਂ ਦੇ ਬਾਰੇ ਪੌਲਿਨ ਹੈਨਸਨ ਨੇ ਕਿਹਾ ਕਿ ਆਹ ਬੰਦਾ ਹੈ ਕੋਈ ਐਡਾ ਘੈਂਟ, ਇੰਨਾ ਘੈਂਟ ਬੰਦਾ, ਬਈ ਜੇ ਆਸਟ੍ਰੇਲੀਅਨ ਸਿਆਸਤਦਾਨਾਂ ਨੂੰ ਸਿੱਖਣਾ ਚਾਹੀਦਾ ਕਿ ਦੇਸ਼ ਕਿਵੇਂ ਚਲਾਉਣਾ ਤਾਂ ਪੁਤਿਨ ਤੋਂ ਸਿੱਖਣਾ ਚਾਹੀਦਾ। ਇਨਫੈਕਟ ABC ਨੇ ਉਹਨਾਂ ਤੋਂ ਇੱਕ ਇੰਟਰਵਿਊ 'ਚ ਵੀ ਪੁੱਛਿਆ ਸੀਗਾ ਕਿ ਵਟ ਅਬਾਊਟ MH-17, ਤੁਸੀਂ ਉਹਦੇ 'ਤੇ ਵੀ ਉਹਨਾਂ ਦੇ ਹੱਕ 'ਚੋਂ, ਕਹਿੰਦੇ ਪੌਲਿਨ ਹੈਨਸਨ ਕਹਿੰਦੀ ਤੁਹਾਡੇ ਕੋਲ ਕੁਛ ਸਬੂਤ ਹੈ, ਤੁਸੀਂ ਦੇਖਿਆ ਉਹਨਾਂ ਨੂੰ ਬਟਨ ਦੱਬਦੇ ਹੋਏ। ਵੈਸੇ ਜਿਨ੍ਹਾਂ ਨੂੰ ਨਹੀਂ ਪਤਾ, ਰੈਫਰੈਂਸ ਦੇ ਲਈ ਦੱਸ ਦੇਵਾਂ, ਮਲੇਸ਼ੀਅਨ ਏਅਰਲਾਈਨਸ ਦੀ ਫਲਾਈਟ 17 ਦਾ ਜ਼ਿਕਰ ABC ਦੀ ਪੱਤਰਕਾਰਾ ਕਰ ਰਹੀ ਸੀ, ਜਿਹੜੀ ਐਮਸਟਰਡਮ ਜਿਹੜਾ ਯੂਰਪ ਦਾ ਦੇਸ਼ ਹੈਗਾ ਨੈਦਰਲੈਂਡ, ਉੱਥੋਂ ਇਹ ਚੱਲਦੀ ਹੈ ਫਲਾਈਟ ਅਤੇ ਕਲਾਲੰਪੁਰ ਜਾਣੀ ਹੁੰਦੀ ਹੈ, ਪਰ ਜਦੋਂ ਉਹ ਰਸ਼ੀਅਨ ਉੱਪਰੋਂ ਜਾ ਰਹੀ ਸੀਗੀ ਆਸਮਾਨਾਂ ਦੇ ਵਿੱਚੋਂ, ਤਾਂ ਕਿਹਾ ਯੂਰਪ ਦੇ ਵਿੱਚੋਂ ਗੁਜ਼ਰ ਰਹੀ ਸੀ, ਤਾਂ ਕਿਹਾ ਜਾ ਰਿਹਾ ਕਿ ਰੂਸ ਦੀ ਮਾਰਕੇ ਵਾਲੀਆਂ ਮਿਜ਼ਾਈਲਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ। ਰੂਸ ਦੀ ਇੱਕ ਮਿਜ਼ਾਈਲ ਹੈ ਉਹ ਜਿਹੜੀ ਸਰਫੇਸ ਟੂ ਏਅਰ ਹਮਲਾ ਕਰਦੀ ਹੈ, Buk-9M-38, ਅਤੇ ਉਹ ਮਿਜ਼ਾਈਲ ਨੇ 17 ਜੁਲਾਈ 2014 ਨੂੰ, ਅੱਜ ਤੋਂ ਲਗਭਗ 14-26 ਸਾਲ ਪਹਿਲਾਂ ਅਟੈਕ ਕੀਤਾ ਸੀ, ਇਸੇ ਮਹੀਨਿਆਂ ਦੇ ਵਿੱਚ 12 ਸਾਲ ਪਹਿਲਾਂ ਉਹ ਅਟੈਕ ਹੋਇਆ ਸੀਗਾ, ਅਤੇ ਯੂਕਰੇਨ ਦੇ ਹਵਾਵਾਂ ਦੇ ਵਿੱਚ ਉਹ ਜਹਾਜ਼ ਜਾ ਰਿਹਾ ਸੀ, ਅਤੇ ਉਦੋਂ 283 ਲੋਕ ਮਰ ਗਏ ਸੀ ਅਤੇ 15 ਜਿਹੜੇ ਲੋਕ ਕਰੂ ਮੈਂਬਰ ਵੀ ਸੀਗੇ ਉਹਦੇ 'ਚ। ਔਰ ਕਿਹਾ ਜਾਂਦਾ ਸੀਗਾ ਕਿ ਰੂਸ ਨੇ ਉਹ ਹਮਲਾ ਇਸ ਕਰਕੇ ਕੀਤਾ ਸੀ, ਇੱਕ ਇਹ ਅਲੱਗ ਅਲੱਗ ਥਿਊਰੀਆਂ ਨੇ, ਵੈਸੇ ਉਹਦੇ ਬਾਰੇ ਹਾਲੇ ਕੁਛ ਨਹੀਂ ਪਤਾ। ਕਿਹਾ ਜਾਂਦਾ ਹੈ ਕਿ ਉਹਦੇ 'ਚ ਕੁਛ ਲੋਕ ਜਿਹੜੇ ਸੀਗੇ ਉਹ ਯੂਕਰੇਨ ਦੇ ਉੱਤੇ ਕਬਜ਼ਾ, ਯੂਕਰੇਨ ਤੋਂ ਰੂਸ ਦਾ ਕਬਜ਼ਾ ਹਟਵਾਉਣ ਦੇ ਲਈ ਉਹਦੇ 'ਚ ਸਵਾਰ ਸੀ, ਬਹੁਤ ਸਾਰੀਆਂ ਥਿਊਰੀਆਂ ਹੈਗੀਆਂ ਨੇ। ਖੈਰ, ਉਹਦੇ 'ਤੇ ਵੀ ਇੱਕ ਆਪਾਂ ਪ੍ਰੋਗਰਾਮ ਕੀਤਾ ਸੀ ਜਿੰਨਾ ਕੁ ਮੇਰੇ ਯਾਦ ਹੈ, ਨਹੀਂ ਕੀਤਾ ਤਾਂ ਜਹਾਜ਼ਾਂ ਦੇ ਕ੍ਰੈਸ਼ ਦੇ ਉੱਤੇ ਵੀ ਇੱਕ ਪ੍ਰੋਗਰਾਮ, ਇੱਕ ਵੱਖਰਾ ਇਨਸਾਈਟ ਰਿਪੋਰਟ ਲੈ ਕੇ ਆਵਾਂਗੇ। ਤਾਂ ਐਨੀਵੇਜ਼ ਉਸ ਹਮਲੇ ਦੇ ਲਈ ਜਿਹੜੇ ਵਲਾਦੀਮੀਰ ਪੁਤਿਨ ਨੇ ਅਕਸਰ ਉਹਨਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਂਦਾ ਹੈ ਕਿ ਉਹਨਾਂ ਦੇ ਕਰਕੇ ਇੱਦਾਂ 250 ਲੋਕ ਜਿਹੜੇ ਸੀ ਉਹ ਮਾਰੇ ਗਏ ਸੀਗੇ ਔਰ ਉਹਦੇ ਪਿੱਛੇ ਉਹਦਾ ਜਿਹੜਾ ਬੈਕਗਰਾਊਂਡ ਹੈਗਾ ਉਹ ਈਸਟਰਨ ਯੂਕਰੇਨ ਦਾ ਇੱਕ ਆਰਮੀ ਕਨਫਲਿਕਟ ਹੈਗਾ ਇਸ ਕਰਕੇ ਅਮਰੀਕੀ ਅਖਬਾਰਾਂ ਨੇ ਉਹਨਾਂ ਨੂੰ ਜ਼ਿੰਮੇਦਾਰ ਠਹਿਰਾਇਆ ਆਸਟ੍ਰੇਲੀਆ ਦੇ ਵਿੱਚ ਵੀ ਮੀਡੀਆ ਨੇ ਪੁਤਿਨ ਨੂੰ ਹੀ ਜ਼ਿੰਮੇਦਾਰ ਠਹਿਰਾਇਆ ਸੀ ਉਹ ਤੋਂ ਬਾਅਦ ਪੁਤਿਨ ਦੀ ਕਾਫੀ ਥੂ ਥੂ ਹੋਈ ਸੀ ਖੈਰ ਉਸ ਵੇਲੇ ਤੇ ਫਿਰ ਉਦੋਂ ਤਾਂ ਪੁਤਿਨ ਦਾ ਪੂਰਾ ਸਟੈਂਡ ਲੈ ਕੇ ਰੱਖਦੇ ਸੀ ਪੌਲਿਨ ਹੈਂਸਨ ਤੇ ਫਿਰ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਆਪਣਾ ਸਟੈਂਡ ਬਦਲਣਾ ਪੈ ਗਿਆ ਹੁਣ ਜਦੋਂ 2022 'ਚ ਅਟੈਕ ਕੀਤਾ ਨਾ ਰੂਸ ਨੇ ਯੂਕਰੇਨ ਦੇ ਉੱਤੇ ਹੁਣ ਪੂਰਾ ਹੀ ਆਸਟ੍ਰੇਲੀਅਨ ਮੀਡੀਆ ਯੂਕਰੇਨ ਦੇ ਹੱਕ 'ਚ ਖੜਾ ਸੀ ਅਤੇ ਰੂਸ ਦੇ ਉਲਟ ਖੜਾ ਸੀ ਅੱਛਾ ਇਹ ਵੀ ਦੋਗਲਾ ਰਵੱਈਆ ਹੈਗਾ ਜਦੋਂ ਤੋਂ ਕਹਿੰਦੇ ਨੇ ਕਿ 16,000 ਲੋਕਾਂ ਦਾ ਯੂਕਰੇਨੀ ਲੋਕਾਂ ਦਾ ਕਤਲ ਕੀਤਾ ਪੁਤਿਨ ਨੇ ਕਿਉਂਕਿ ਯੂਕਰੇਨ 'ਤੇ ਅਟੈਕ ਕੀਤਾ ਅਤੇ ਇਸ ਕਰਕੇ ਪੁਤਿਨ ਦੇ ਖਿਲਾਫ ਇੰਟਰਨੈਸ਼ਨਲ ਕੋਰਟ ਨੇ ਵਾਰੰਟ ਵੀ ਜਾਰੀ ਕੀਤਾ ਹੋਇਆ ਅਤੇ ਸੇਮ ਵਾਰੰਟ ਤਾਂ ਉਹੀ ਇੰਟਰਨੈਸ਼ਨਲ ਕੋਰਟ ਨੇ ਨਿਤਨਯਾਹੂ ਦੇ ਖਿਲਾਫ ਵੀ ਕੀਤਾ ਹੋਇਆ ਕਿਉਂਕਿ ਜੇ ਇੱਧਰ 16,000 ਲੋਕ ਮਰੇ ਨੇ ਤਾਂ ਇੱਧਰ 76,000 ਲੋਕ ਮਰੇ ਨੇ ਗਜ਼ਾ 'ਚ ਸੋ ਵੱਡਾ ਵਾਰੰਟ ਤਾਂ ਮੇਰੇ ਖਿਆਲ ਦੇ ਨਾਲ 4 ਗੁਣਾ ਵੱਡਾ ਵਾਰੰਟ ਤਾਂ ਨਿਤਨਯਾਹੂ ਦੇ ਖਿਲਾਫ ਹੋਣਾ ਚਾਹੀਦਾ ਇਹ ਦੋਗਲਾ ਰਵੱਈਆ ਹੁੰਦਾ ਜਿਹੜਾ ਨਾ ਇਸ ਕਿਸਮ ਦੀ ਜਿਹੜੀ ਵਾਈਟ ਪੋਲੀਟਿਕਸ ਹੈ ਜਾਂ ਨੋਨ ਵਾਈਟ ਪੋਲੀਟਿਕਸ ਹੈ ਇਹਦੇ ਵਿੱਚ ਔਰ ਇਹ ਬੜਾ ਬਹੁਤ ਆਪਣੇ ਆਪ ਨੂੰ ਕੰਫਰਟੇਬਲ ਰੱਖ ਕੇ ਰਵੱਈਆ ਹੈਗਾ ਕਿ ਜੇ ਤਾਂ ਸਾਡੇ ਹੱਕ ਦੀ ਗੱਲ ਹੈਗੀ ਹੈ ਤਾਂ ਫਿਰ ਤਾਂ ਅਸੀਂ ਚੀਖ ਚਿੱਲਾ ਕੇ ਬੋਲਾਂਗੇ ਕਿਆ ਦੇਖੋ ਜੀ ਰੂਸ ਨੇ ਕੀ ਕਾਰਾ ਕਰਤਾ ਜਦ ਤੱਕ ਰੂਸ ਨੇ ਯੂਕਰੇਨ 'ਤੇ ਅਟੈਕ ਕੀਤਾ ਸੀਗਾ ਉਦੋਂ ਤੱਕ ਤਾਂ ਰੂਸ ਦਾ ਰਾਸ਼ਟਰਪਤੀ ਗੁਨਾਹਗਾਰ ਸੀ ਹੁਣ ਜਦੋਂ ਨੇਤਨਯਾਹੂ ਨੇ ਉਹਨਾਂ ਤੋਂ 4-5 ਗੁਣਾ ਵੱਧ ਬੱਚੇ ਮਾਰਤੇ ਮਹਿਲਾਵਾਂ ਮਾਰਤੀਆਂ ਅਤੇ ਹੁਣ ਰੂਸ ਦੇ ਗੁਨਾਹਗਾਰ ਦੀ ਗੱਲ ਓਨੀ ਨਹੀਂ ਹੁੰਦੀ ਕਿਉਂਕਿ ਫਿਰ ਸਾਡੇ ਵਾਲਾ ਵੀ ਤਾਂ ਮੈਲਾ ਹੀ ਹੈਗਾ ਅੱਛਾ ਇਸ ਸਾਰੇ ਪਾਸੇ ਦੇ ਵਿੱਚ ਹੁਣ ਮੈਂ ਜਿਹੜੀ ਗੱਲ ਕਰਨ ਲੱਗਿਆ ਸੀਗਾ ਕਿ ਹੁਣ ਪੌਲਿਨ ਹੈਂਸਨ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਖੜਦੇ ਹੈਗੇ ਸੋ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਹੱਕ ਦੇ ਵਿੱਚ ਉਹ ਖੜੇ ਕੁਝ ਸੈਕਿੰਡ ਦੇ ਲਈ ਜਾਂ ਕੁਝ ਮਿੰਟਾਂ ਦੇ ਲਈ ਜਾਂ ਉਸ ਪੋਡਕਾਸਟ ਦੇ ਵਿੱਚ ਸਿਰਫ ਵਾਹ ਵਾਈ ਖੱਟਣ ਦੇ ਲਈ ਪਹਿਲਾਂ ਮੋਨੋਕਲਚਰ ਵਾਲੀ ਬਹਿਸ ਛੇੜਤੀ ਉਹਨਾਂ ਵਾਈਟ ਆਸਟ੍ਰੇਲੀਆ ਪਾਲਿਸੀ ਵਾਲੀ ਬਹਿਸ ਛੇੜਤੀ ਬਸ ਬਹਿਸਾਂ ਛੇੜੀ ਜਾਓ ਅਤੇ ਸਾਨੂੰ ਅਲੱਗ ਅਲੱਗ ਮੁੱਦੇ ਦੇ ਹੀ ਰੱਖੋ ਅਲੱਗ ਅਲੱਗ ਜੱਬ ਪਾਈ ਰੱਖੋ ਆਸਟ੍ਰੇਲੀਆ ਦੀ ਕਮਿਊਨਿਟੀ ਨੂੰ ਡਿਵਾਈਡ ਕਰੀ ਰੱਖੋ ਬਟ ਜਿੱਦਾਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਬਾਰੇ ਅੱਜ ਪੂਰੀ ਤੁਹਾਨੂੰ ਜਾਣਕਾਰੀ ਦੇਣੀ ਹੈ ਕੀ ਸੀ ਕੀ ਹੈ ਕਿਉਂ ਹੁਣ ਇਹਦੀ ਗੱਲ ਕਰਨ ਤੋਂ ਸਿਆਸਤਦਾਨ ਜਿਹੜੇ ਨੇ ਬਚ ਰਹੇ ਨੇ ਭਾਵੇਂ ਕਿ ਜਿਨ੍ਹਾਂ ਨੇ ਗੱਲ ਕਹਿ ਵੀ ਦਿੱਤੀ ਹੈ ਮੂੰਹ ਤੋਂ ਕੱਢ ਵੀ ਦਿੱਤੀ ਹੈ ਭਾਵੇਂ ਕਿ ਉਹ ਵੀ ਲੋਕ ਜਿਹੜੇ ਆਪਣੇ ਆਪ ਨੂੰ ਦੋ ਇੱਕ ਲਕੀਰ ਹੁੰਦੀ ਹੈ ਨਾ ਜਦੋਂ ਤੁਹਾਨੂੰ ਫਰੈਂਚ ਰੈਵੋਲਿਊਸ਼ਨ ਦੇ ਬਾਰੇ ਦੱਸਿਆ ਸੀ ਕਿ ਇੱਕ ਸੈਂਟਰਲਿਸਟ ਅਪਰੋਚ ਹੁੰਦੀ ਹੁੰਦੀ ਹੈ ਸੈਂਟਰਲਿਸਟ ਅਪਰੋਚ ਤੋਂ ਜਿਹੜੇ ਖੱਬੇ ਪੱਖ ਦੇ ਹੁੰਦੇ ਨੇ ਉਹ ਜ਼ਿਆਦਾਤਰ ਪੂੰਜੀਵਾਦ ਦੇ ਖਿਲਾਫ ਹੁੰਦੇ ਨੇ ਮਜ਼ਦੂਰਾਂ ਦੇ ਹੱਕ ਦੇ ਹੁੰਦੇ ਨੇ ਲੈਫਟਿਸਟ ਪਾਰਟੀਆਂ ਹੁੰਦੀਆਂ ਨੇ ਉਹ ਜਿਹੜੇ ਸੈਂਟਰਲਿਸਟ ਅਪਰੋਚ ਤੋਂ ਰਾਈਟ ਵਿੰਗ ਵੱਲ ਹੁੰਦੇ ਨੇ ਉਹ ਐਕਸਟ੍ਰੀਮਿਸਟ ਅਪਰੋਚ ਵਾਲੇ ਹੁੰਦੇ ਨੇ ਪੂੰਜੀਪਾਤੀਵਾਦ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਹੁੰਦੇ ਨੇ ਔਰ ਜਿੱਦਾਂ ਪੌਲਿਨ ਹੈਂਸਨ ਨੇ ਉਹ ਤਾਂ ਖੁਦ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਦੇ ਨਾਲ ਗੇੜੇ ਕੱਢਦੇ ਨੇ ਇਟਲੀ ਦੇ ਯੂਕੇ ਦੇ ਮੇਰਾ ਵੀ ਕੋਈ ਇਹੋ ਜਿਹਾ ਫਰੈਂਡ ਹੋਣਾ ਚਾਹੀਦਾ ਦੇਸ਼ ਦਾ ਸਭ ਤੋਂ ਅਮੀਰ ਬੰਦਾ ਨਾ ਵੀ ਹੋਵੇ 10ਵਾਂ 12ਵਾਂ ਅਮੀਰ ਵੀ ਕੋਈ ਚੱਲੂਗਾ ਕੋਈ 50ਵੇਂ ਨੰਬਰ ਦਾ ਅਮੀਰ ਵੀ ਹੈਗਾ ਤਾਂ ਦੱਸ ਦਿਓ ਭਾਈ ਆਪਾਂ ਆੜੀ ਪਾਈਏ ਇਕੱਠੇ ਆਪਾਂ ਵੀ ਘੁੰਮ ਕੇ ਆਈਏ ਚਲੋ ਇਟਲੀ ਯੂਕੇ ਨਾ ਸੀ ਆ ਫੀਜੀ ਤੱਕ ਹੀ ਗੇੜਾ ਕਢਾ ਲਿਓ ਇਹੋ ਜਿਹਾ ਕੋਈ ਨਾ ਕੋਈ ਬੰਦਾ ਹੋਣਾ ਚਾਹੀਦਾ ਪੌਲਿਨ ਹੈਂਸਨ ਦੀ ਇੱਕ ਤਾਂ ਹੈਗੀ ਹੈ ਜੀਨਾ ਰਾਇਨਹਾਰਟ ਪੱਕੀ ਆੜੀ ਹੈਗੀ ਹੈ ਨਾਲੇ ਆਪਣਾ ਹੈਲੀਕਾਪਟਰ ਦੇ ਲੱਗਦੀ ਹੈ ਲੈ ਸਹੇਲੀਏ ਜਾਇਆ ਜਿੱਥੇ ਭੈਣੇ ਜਾਣਾ ਹੈਗਾ ਗੇੜਾ ਕੱਢਿਆ ਬੈਕ ਟੂ ਦੀ ਟੋਪਿਕ ਵਾਈਟ ਆਸਟ੍ਰੇਲੀਆ ਪਾਲਿਸੀ ਆਸਟ੍ਰੇਲੀਆ ਦੇ ਇਤਿਹਾਸ ਦਾ ਬੜਾ ਮਹੱਤਵਪੂਰਨ ਔਰ ਬੜਾ ਵਿਵਾਦਪੂਰਨ ਅਧਿਆਇ ਹੈਗਾ ਅੱਜ ਹੁਣ ਇਸ ਪਾਲਿਸੀ ਦੀ ਤੁਲਨਾ ਦੂਜੇ ਦੇਸ਼ਾਂ ਦੇ ਨਾਲ ਕੌਮਾਂਤਰੀ ਕਾਨੂੰਨ ਕੀ ਕਹਿੰਦੇ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਲੈ ਕੇ ਇਸ ਪੂਰੇ ਮਸਲੇ ਦੇ ਉੱਤੇ ਮੈਂ ਇਹ ਨਹੀਂ ਕਹੂੰਗਾ ਕਿ ਬਹੁਤ ਡਿਟੇਲਡ ਬੜੀ ਗਹਿਰੀ ਰਿਸਰਚ ਮੈਂ ਕੱਢ ਕੇ ਆਇਆ ਕਰਕੇ ਆਇਆ ਪਰ ਕਾਫੀ ਮਿਹਨਤ ਕਰਕੇ ਆਇਆ ਹੈਗਾ ਸੋ ਜਿੰਨੀ ਕੁ ਵੀ ਕਰਕੇ ਆਇਆ ਓਨਾ ਕੁ ਸੁਣ ਲਿਓ ਤਾਂ ਕਿ ਸਮਝ ਲੱਗ ਜਾਵੇ ਤੁਹਾਨੂੰ ਪੰਜਾਬੀ 'ਚ ਸਮਝਾਉਣਾ ਹੈ ਵੱਡੀ ਗੱਲ ਇਹ ਹੈ ਕਿ ਪੰਜਾਬੀ 'ਚ ਦੱਸਣ ਆਇਆ ਤੁਹਾਨੂੰ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਵਟ ਵਾਸ ਦੀ ਵਾਈਟ ਆਸਟ੍ਰੇਲੀਆ ਪਾਲਿਸੀ ਅਤੇ ਕਿਉਂ ਹੁਣ ਇਹਦੀ ਗੱਲ ਨਹੀਂ ਹੋਣੀ ਚਾਹੀਦੀ ਅਤੇ ਜੇ ਕੋਈ ਕਰ ਰਿਹਾ ਹੈਗਾ ਅਤੇ ਫਿਰ ਉਹ ਕਿਉਂ ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਨਾਲ ਆਪਣਾ ਪੋਲੀਟੀਕਲ ਸੁਸਾਈਡ ਕਰ ਰਿਹਾ ਪ੍ਰੋਗਰਾਮ ਇਨਸਾਈਟ ਰਿਪੋਰਟ

ਬੇਸਿਕਲੀ ਜਦੋਂ ਵਾਈਟ ਆਸਟ੍ਰੇਲੀਆ ਪਾਲਿਸੀ ਦੀ ਗੱਲ ਕਰਦੇ ਨਾ ਤਾਂ ਇੱਕ ਗੱਲ ਸਮਝ ਕੇ ਚੱਲਿਓ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਕੋਈ ਇੱਕ ਕੋਈ ਨੀਤੀ ਨਹੀਂ ਸੀ, ਕੋਈ ਇੱਕ ਪਾਲਿਸੀ ਨਹੀਂ ਸੀਗੀ, ਬਲਕਿ ਉਹ ਮਲਟੀਪਲ ਪਾਲਿਸੀਜ ਦਾ ਇੱਕ ਗਰੁੱਪ ਸੀ। ਅਲੱਗ ਅਲੱਗ ਨੀਤੀਆਂ ਸੀਗੀਆਂ, ਅਲੱਗ ਅਲੱਗ ਜਿਹੜੇ ਕਾਨੂੰਨ ਸੀਗੇ ਜਿਹੜੇ ਉਹਦੇ ਤਹਿਤ ਉਸ ਵਕਤ ਦੀ ਸਰਕਾਰ ਵਰਤਦੀ ਸੀ। ਉਸ ਵਕਤ ਦੀ ਮਤਲਬ ਜਦੋਂ 1901 ਦੇ ਵਿੱਚ ਆਸਟ੍ਰੇਲੀਆ ਫੈਡਰੇਸ਼ਨ ਬਣਿਆ ਸੀ, ਉਹ ਤੋਂ ਬਾਅਦ ਹੀ ਸੰਵਿਧਾਨ ਆਇਆ ਨਾ ਸਾਡੇ ਕੋਲ। ਉਹ ਤੋਂ ਪਹਿਲਾਂ ਵੀ ਸਰਕਾਰ ਸੀ ਪਰ ਉਹ ਚੱਲਦੀ ਸੀ ਇੰਗਲੈਂਡ 'ਚੋਂ ਬੈਠ ਕੇ। ਇੰਗਲੈਂਡ ਦਾ ਜਿਹੜੀ ਸ਼ਾਹੀ ਗੱਦੀ ਸੀ ਉਹ ਇੱਥੇ ਆਸਟ੍ਰੇਲੀਆ ਨੂੰ ਚਲਾਉਂਦੀ ਸੀ, ਅਤੇ ਆਸਟ੍ਰੇਲੀਆ ਦੀਆਂ ਅਲੱਗ ਅਲੱਗ ਕਲੋਨੀਆਂ ਸੀ, ਜਾਂ ਇੰਝ ਕਹਿ ਲਓ ਕਿ ਬ੍ਰਿਟੇਨ ਦੀਆਂ ਅਲੱਗ ਅਲੱਗ ਕਲੋਨੀਆਂ ਸੀ। ਨਿਊ ਸਾਊਥ ਵੇਲਜ਼ ਇੱਕ ਕਲੋਨੀ ਸੀ, ਵਿਕਟੋਰੀਆ ਇੱਕ ਕਲੋਨੀ ਸੀ, ਤਸਮੇਨੀਆ ਇੱਕ ਕਲੋਨੀ ਸੀ, ਕੁਇਨਜ਼ਲੈਂਡ ਇੱਕ ਕਲੋਨੀ ਸੀ। ਉਹ ਬਾਅਦ ਦੇ ਵਿੱਚ ਕਲੋਨੀਆਂ ਇਕੱਠੀਆਂ ਕਰਕੇ ਸਟੇਟਸ ਬਣਾ ਦਿੱਤੀਆਂ ਗਈਆਂ, ਸਟੇਟਸ ਨੂੰ ਜੋੜ ਕੇ ਇੱਕ ਦੇਸ਼ ਬਣਾ ਦਿੱਤਾ ਗਿਆ। ਇੱਕ ਕਲੋਨੀ ਜਿਹੜੀ ਨਿਊਜ਼ੀਲੈਂਡ ਉਹ ਅੱਡ ਕਰ ਦਿੱਤੀ ਗਈ, ਉਹਨੂੰ ਵੀ ਇੱਕ ਅਲੱਗ ਦੇਸ਼ ਦਾ ਸਟੇਟਸ ਦੇ ਦਿੱਤਾ ਗਿਆ, ਅਤੇ 1901 ਦੇ ਵਿੱਚ ਆਸਟ੍ਰੇਲੀਆ ਦਾ ਸੰਵਿਧਾਨ ਬਣਾਇਆ ਗਿਆ, ਅਤੇ ਆਸਟ੍ਰੇਲੀਆ ਇੱਕ ਸੁਤੰਤਰ ਵੱਖਰਾ ਮੁਲਕ ਹੋਇਆ, ਇਹਦਾ ਇੱਕ ਆਪਣਾ ਪ੍ਰਧਾਨ ਮੰਤਰੀ ਦਿੱਤਾ ਗਿਆ। ਇਹਦੇ ਫੈਸਲੇ ਇੱਥੋਂ ਹੀ ਲਏ ਜਾਣ ਲੱਗ ਪਏ, ਹਾਲਾਂਕਿ ਰਾਸ਼ਟਰਪਤੀ ਨਹੀਂ ਦਿੱਤਾ, ਫੈਡਰਲ ਸਿਸਟਮ ਹੀ ਸਾਨੂੰ ਦਿੱਤਾ ਗਿਆ, ਰਿਪਬਲਿਕਨ ਸਿਸਟਮ ਨਹੀਂ ਦਿੱਤਾ ਗਿਆ। ਉਹਦੇ ਵੀ ਅਲੱਗ ਜਿਹੜੇ ਨੇ ਜ਼ਿਕਰ ਆਪਾਂ ਬੜੀ ਵਾਰ ਕਰ ਚੁੱਕੇ ਹਾਂ ਕਿ ਰਾਸ਼ਟਰਪਤੀ ਦਾ ਮਤਲਬ ਇਹ ਹੁੰਦਾ ਹੈ ਕਿ ਦੇਸ਼ ਦੀਆਂ ਤਾਕਤਾਂ ਦੇਸ਼ ਦੇ ਅੰਦਰ, ਇਹਦਾ ਮਤਲਬ ਇਹ ਨਹੀਂ ਹੈ ਕਿ ਹਾਲੇ ਵੀ ਸ਼ਾਹੀ ਗੱਦੀ ਸਾਡੇ ਫੈਸਲੇ ਲੈਂਦੀ ਹੈ। ਜਿਹੜੇ ਵੀ ਡਿਸੀਜਨਸ ਹੈਗੇ ਨੇ ਇੰਟਰਨੈਸ਼ਨਲ ਡਿਪਲੋਮੈਸੀ ਤੋਂ ਲੈ ਕੇ ਦੇਸ਼ ਦੀਆਂ ਪਾਲਿਸੀਜ਼ ਤੈਅ ਕਰਨ ਤੱਕ, ਉਹ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਹੀ ਲੈਂਦਾ ਹੈਗਾ, ਬਟ ਇੱਕ ਸਿਰਫ ਇੱਜ਼ਤ ਦੇ ਤੌਰ ਦੇ ਉੱਤੇ ਅਸੀਂ ਹਾਲੇ ਵੀ ਜਿਹੜਾ ਆਪਣੀ ਇੱਕ ਵਾਗਡੋਰ ਹੈ ਉਹ ਇੰਗਲੈਂਡ ਨੂੰ ਸੌਂਪ ਰੱਖੀਏ, ਅਤੇ ਕਿਉਂਕਿ ਇੰਗਲੈਂਡ ਦਾ ਰਾਜਾ ਜਾਂ ਜਿਹੜਾ ਵੀ ਰਾਣੀ ਹੁੰਦਾ ਸ਼ਾਹੀ ਗੱਦੀ ਦਾ ਉਹ ਦੇਸ਼ 'ਚ ਮੌਜੂਦ ਨਹੀਂ ਰਹਿ ਸਕਦਾ, ਉਹ ਇੰਗਲੈਂਡ 'ਚ ਬਹਿੰਦੇ ਨੇ, ਇਸ ਕਰਕੇ ਉਹਨਾਂ ਦਾ ਰਿਪ੍ਰੈਜੈਂਟੇਟਿਵ ਜਿਹੜਾ ਗਵਰਨਰ ਜਨਰਲ ਉਹ ਆਸਟ੍ਰੇਲੀਆ ਨੂੰ ਦੇ ਦਿੱਤਾ ਗਿਆ। ਸੋ ਇਹ ਇੱਕ ਮੋਟਾ ਮੋਟਾ ਜਿਹਾ ਇਤਿਹਾਸ। ਨਾ ਵਾਈਟ ਆਸਟ੍ਰੇਲੀਆ ਪਾਲਿਸੀ 70s ਦੇ ਦਹਾਕੇ ਤੱਕ ਰਹੀ, ਬਟ ਇਹ ਇੱਕਦਮ ਖਤਮ ਨਹੀਂ ਹੋਈ। ਜਿਹੜੇ ਵਾਰ ਵਾਰ ਖਬਰਾਂ ਦੇ ਵਿੱਚ ਵੀ ਸਾਨੂੰ ਦੱਸਣਾ ਪੈਂਦਾ ਕਿ ਗੌ ਵਿਟਲਮ ਦੇ ਟਾਈਮ 'ਤੇ ਖਤਮ ਹੋ ਗਈ, ਉਹਨੂੰ ਵੀ ਅੱਜ ਤੁਹਾਨੂੰ ਥੋੜ੍ਹੀ ਡਿਟੇਲ 'ਚ ਸਮਝਾਵਾਂਗੇ, ਇੱਕਦਮ ਨਹੀਂ ਹੋਈ। ਇਟ ਟੁੱਕ ਟਾਈਮ ਟੂ ਐਬੋਲਿਸ਼, ਬਲਕਿ ਉਹਦੇ ਪਿੱਛੇ ਵੀ ਆਪਣੀ ਇੱਕ ਪ੍ਰੋਸੈਸ ਸੀਗੀ, ਉਹ ਪ੍ਰੋਸੈਸ ਤੁਹਾਨੂੰ ਸਮਝਾਉਂਦੇ ਹੈਗੇ। ਬਟ 1901 ਤੋਂ ਲੈ ਕੇ ਦੀ ਬਿਗਨਿੰਗ ਫਰੋਮ 1901, ਜਦੋਂ ਤੋਂ ਦੇਸ਼ ਫੈਡਰੇਸ਼ਨ ਬਣਿਆ, ਜਦੋਂ ਤੋਂ ਸਾਡਾ ਸੰਵਿਧਾਨ ਬਣਿਆ, 70s ਦੇ ਦਹਾਕੇ ਤੱਕ ਜਿਹੜੇ ਯੂਰੋਪੀਅਨ ਲੋਕ ਸੀਗੇ ਉਹ ਆ ਸਕਦੇ ਸੀ, ਖਾਸ ਤੌਰ ਦੇ ਉੱਤੇ ਗੈਰ ਯੂਰੋਪੀਅਨ ਜਾਂ ਫਿਰ ਜਿਹੜੇ ਨੌਰਥ ਅਮੈਰੀਕਨ ਲੋਕ ਸੀ, ਅਮੈਰੀਕਾ, ਕੈਨੇਡਾ, ਗ੍ਰੀਨਲੈਂਡ ਦੇ ਲੋਕ, ਇਹ ਆ ਸਕਦੇ ਸੀ। ਜਿਹੜੇ ਏਸ਼ੀਆਈ ਲੋਕ ਸੀ, ਸਪੈਸ਼ਲੀ ਲੈਟਿਨ ਕੰਟਰੀ ਦੇ ਤਾਂ ਲੋਕ ਇੱਥੇ ਆਉਂਦੇ ਵੀ ਨਹੀਂ ਸੀ, ਬਲਕਿ ਉਹਨਾਂ ਨੂੰ ਲਿਆਇਆ ਜਾ, ਉਹ ਵੀ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦਾ, ਜਾਂ ਫਿਰ ਜਿਹੜੇ ਪੈਸੀਫਿਕ ਆਪਣੇ ਆਲੇ ਦੁਆਲੇ ਦੇ ਜਿਹੜੇ ਟਾਪੂ ਮੁਲਕ ਹੈਗੇ ਨੇ, 12-13-14 ਦੇਸ਼ ਹੈਗੇ ਨੇ, ਹਨਾ, ਸਮੋਆ ਹੋ ਗਿਆ, ਟੋਂਗਾ ਹੋ ਗਿਆ, ਪਾਪੂਆ ਨਿਊ ਗਿਨੀ, ਇਹ ਸਾਰੇ ਅੱਡ ਅੱਡ ਦੇਸ਼ ਜਿਹੜੇ ਹੈਗੇ ਨੇ, ਇਹਨਾਂ ਦੇ ਲੋਕਾਂ ਨੂੰ ਆਸਟ੍ਰੇਲੀਆ ਦੇ ਵਿੱਚ ਆਉਣ ਨਹੀਂ ਸੀ ਦਿੱਤਾ ਜਾਂਦਾ। ਇਮੀਗ੍ਰੇਸ਼ਨ ਦਾ ਲਾਅ ਹੀ ਇਹੋ ਜਿਹਾ ਬਣਿਆ ਹੋਇਆ ਸੀਗਾ, ਔਰ ਉਹ ਲਾਅ ਨੂੰ, ਉਹ ਗਰੁੱਪ ਆਫ ਲਾਅਸ ਨੂੰ ਕਹਿੰਦੇ ਸੀ ਵਾਈਟ ਆਸਟ੍ਰੇਲੀਆ ਪਾਲਿਸੀ, ਤਾਂ ਕਿ ਸਿਰਫ ਬ੍ਰਿਟਿਸ਼ਰਸ ਜਾਂ ਫਿਰ ਮੋਟੇ ਤੌਰ 'ਤੇ ਕਹਿ ਲਈਏ ਕਿ ਐਂਗਲੋ ਸੈਲਟਿਕ ਜਿਹੜੇ ਲੋਕ ਨੇ ਉਹ ਇਸ ਦੇਸ਼ ਦੇ ਉੱਤੇ ਆਪਣਾ ਕੰਟਰੋਲ ਬਣਾ ਕੇ ਰੱਖਣ। ਸ਼ੁਰੂਆਤ ਦੇ ਵਿੱਚ ਜਿਹੜਾ ਪੌਲਿਨ ਹੈਨਸਨ ਦਾ ਪੋਡਕਾਸਟ ਦਾ ਇੱਕ ਹਿੱਸਾ ਤੁਹਾਨੂੰ ਸੁਣਾਇਆ ਸੀ, ਉਹ 'ਚ ਦੱਸਿਆ ਉਹਨਾਂ ਨੇ ਕਿ ਯੂਰੋਪੀਅਨ ਲੋਕ ਆਉਂਦੇ ਸੀਗੇ, ਚਿੱਟੇ ਚਮੜੀ ਵਾਲੇ ਲੋਕ ਆਉਂਦੇ ਸੀ, ਬਟ ਉਹਨਾਂ ਨੇ ਥੋੜ੍ਹਾ ਜਿਹਾ ਟਾਈਮ ਲਿਆ, ਭਾਵੇਂ ਕਿ ਉਹਨਾਂ ਨੂੰ ਇੰਗਲਿਸ਼ ਨਹੀਂ ਵੀ ਆਉਂਦੀ ਸੀ, ਚਾਹੇ ਉਹ ਫਰੈਂਚ ਬੋਲਦੇ ਸੀ, ਜਰਮਨ ਬੋਲਦੇ ਸੀ, ਗ੍ਰੀਕ ਬੋਲਦੇ ਸੀ, ਦੇ ਟੁੱਕ ਦੇ ਟਾਈਮ, ਬਟ ਦੈਨ ਦੇ ਅਸਿਮੀਲੇਟਿਡ ਇਨ ਦੀ ਆਸਟ੍ਰੇਲੀਅਨ ਕਲਚਰ। ਥੋੜ੍ਹਾ ਜਿਹਾ ਟਾਈਮ ਹੋਣ ਵਾਲੇ ਲੋਕਾਂ ਨੂੰ ਵੀ ਦੇ ਦਿਓ, ਜੇ ਉਹਨਾਂ ਨੂੰ ਤੁਸੀਂ 30-40-50 ਸਾਲ ਦਿੱਤੇ ਨੇ ਤਾਂ 10, ਮੇਰੇ ਖਿਆਲ ਨਾਲ 10-15 ਸਾਲ ਲੱਗਦੇ ਹੈਗੇ ਨੇ ਪੱਕਾ ਹੋਣ ਤੋਂ ਬਾਅਦ ਇੱਕ ਬੰਦੇ ਨੂੰ, ਅਤੇ ਉਹ ਵੀ ਇੱਥੇ 'ਚ ਗੜੁੱਚੀ ਹੋ ਜਾਂਦਾ, ਫਿਰ ਉਹ ਵੀ ਆਸਟ੍ਰੇਲੀਅਨ ਕਲਚਰ ਤਾਂ ਇਹੀ ਹੈ ਨਾ, ਵੱਧ ਤੋਂ ਵੱਧ ਕਿ ਹਰੇ ਰੰਗ ਦੀ ਜਾਂ ਪੀਲੇ ਰੰਗ ਦੀ ਟੋਪੀ ਪਹਿਨੋ, ਆਸਟ੍ਰੇਲੀਆ ਦਾ ਝੰਡਾ ਚੱਕੋ, ਅਤੇ ਗੋ ਸੌਕੇ ਰੂਸ ਗੋ, ਪੈਰਾਂ 'ਚ ਚੱਪਲਾਂ ਪਾਓ, ਬਾਰਬੀਕਿਊ ਕਰੋ, ਦੈਟਸ ਵਾਟ ਇਜ਼ ਦ ਕਲਚਰ ਇਸ। ਹੋਰ ਕਲਚਰ ਕੀ ਹੈ ਆਸਟ੍ਰੇਲੀਆ ਦਾ? ਆਸਟ੍ਰੇਲੀਆ ਦਾ ਕੋਈ ਆਪਣਾ ਕਲਚਰ ਤਾਂ ਹੈ ਨਹੀਂ, ਮਲਟੀਕਲਚਰਲ ਕੰਟਰੀ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਅਲੱਗ ਅਲੱਗ ਦੇਸ਼ਾਂ ਨੇ ਆ ਕੇ ਇੱਥੇ ਆਪਣਾ ਆਪਣਾ ਕਲਚਰ ਲਿਆਂਦਾ। ਆਸਟ੍ਰੇਲੀਆ ਦੀ ਇੱਕ ਲੈਂਗੁਏਜ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਇੰਗਲਿਸ਼ ਹੋਣੀ ਚਾਹੀਦੀ ਹੈ, ਉਹਦਾ ਤਾਂ ਸਟੈਂਡ ਮੈਂ ਵੀ ਲੈਣਾ, ਉਹਦਾ ਤਾਂ ਸਟੈਂਡ ਠੀਕ ਹੈ ਕਿ ਤੁਸੀਂ ਆਪੋ ਆਪਣੀਆਂ ਭਾਸ਼ਾਵਾਂ ਆਪਣੇ ਘਰਾਂ ਦੇ ਵਿੱਚ ਬੋਲੋ, ਬਟ ਜਦੋਂ ਤੁਸੀਂ ਕੰਮ ਦੇ ਉੱਤੇ ਆ ਜਾਂਦੇ ਹੋ, ਸੜਕ ਦੇ ਉੱਤੇ ਆ ਜਾਂਦੇ ਹੋ, ਤਾਂ ਤੁਹਾਡੀ ਅੰਗਰੇਜ਼ੀ ਹੀ ਹੋਣੀ ਚਾਹੀਦੀ ਹੈ, ਜਿਹਦੀ ਅੱਜ ਕੱਲ੍ਹ ਇੱਕ ਬਹਿਸ ਵੀ ਤੁਰ ਪਈ ਹੈ ਕਿ ਜਿਹੜੇ ਟਰੱਕ ਡਰਾਈਵਰਸ ਨੇ ਸਪੈਸ਼ਲੀ ਆਪਣੇ ਪੰਜਾਬੀ ਵੀਰ, ਉਹਨਾਂ ਦਾ ਬਾਈਕਾਟ ਹੋ ਰਿਹਾ, ਉਹ ਅੰਗਰੇਜ਼ੀ ਨਹੀਂ ਬੋਲ ਪਾਉਂਦੇ ਜਾਂ ਬੋਲਦੇ ਨਹੀਂ, ਦੈਟ ਇਜ਼ ਰੋਂਗ। ਦੇਖੋ, ਰੇਸ਼ੀਅਲ ਡਿਸਕ੍ਰਿਮੀਨੇਸ਼ਨ ਇਜ਼ ਰੋਂਗ ਆਲਸੋ, ਬਟ ਅੰਗਰੇਜ਼ੀ ਨਾ ਸਿੱਖਣਾ ਔਰ ਇਸ ਕਲਚਰ ਦੇ ਵਿੱਚ ਅਸਿਮੀਲੇਟ ਨਾ ਹੋਣਾ, ਇਹ ਸਾਡੀ ਵੀ ਗਲਤੀ ਹੈਗੀ, ਸਾਨੂੰ ਵੀ ਸਮਝਣਾ ਪਏਗਾ।
ਹਰ ਇੱਕ ਚੀਜ਼ ਦੇ ਉੱਤੇ ਪੋਲੀਨੀ ਗਲਤ ਨਹੀਂ ਹੈਗੀ ਆ, ਜਿਹੜੇ ਸੈਟਲਰਸ ਹੈ ਉਹਨਾਂ ਦੇ ਉੱਤੇ ਨਹੀਂ ਗੱਲ ਪਾ ਦੇਣੀ ਚਾਹੀਦੀ, ਅੰਗਰੇਜ਼ੀ ਸਿੱਖਣੀ ਚਾਹੀਦੀ ਹੈ, ਅੰਗਰੇਜ਼ੀ ਬੋਲਣ ਵਾਲਾ ਮੁਲਕ ਹੈਗਾ, ਹੋਰੇ ਮੁਲਕ ਇਟੈਲੀਅਨ ਥੋੜ੍ਹੇ ਆ, ਇਟਲੀ ਥੋੜ੍ਹੇ ਇੱਥੇ ਦੇ ਲੋਕ ਹੈਗੇ ਨੇ, ਉਹ ਇਟਲੀ 'ਚ ਜਾ ਕੇ ਬੋਲੋ, ਜਾਂ ਇਹ ਪੰਜਾਬ ਥੋੜ੍ਹੇ ਆ, ਪੰਜਾਬ ਪੰਜਾਬੀ ਉਹ ਬੋਲਣੀ ਆ ਜਾਂ ਹਿੰਦੀ ਬੋਲਣੀ ਆ, ਗੁਜਰਾਤੀ ਬੋਲਣੀ ਹੈ, ਘਰਾਂ 'ਚ ਬੋਲ ਲਓ, ਬਟ ਇਹ ਦੇਸ਼ ਦੇ ਵਿੱਚ ਅੰਗਰੇਜ਼ੀ ਹੀ ਬੋਲੀ ਜਾਣੀ ਚਾਹੀਦੀ ਹੈ ਫੋਰ ਦਿਸ ਪਰਟੀਕੁਲਰ ਥਿੰਗ। ਜਿਹੜੇ ਵੀ ਲੋਕ ਇਸ ਸੋਚ ਦੇ ਹਾਮੀ ਹੈਗੇ ਨੇ ਉਹਨਾਂ ਦੇ ਨਾਲ ਮੈਂ ਹੈਗਾ, ਬਟ ਵਾਈਟ ਆਸਟ੍ਰੇਲੀਆ ਪੋਲਿਸੀ ਵਰਗੀ ਕੋਈ ਪੋਲਿਸੀ ਹੋਣੀ ਚਾਹੀਦੀ ਹੈ, ਦੈਟ ਇਜ਼ ਕੰਪਲੀਟਲੀ ਰੋਂਗ। ਕਿਉਂ? ਹੁਣ ਉਹ ਸਮਝਿਓ ਜ਼ਰਾ, ਇਹ ਜਿਹੜੀ ਪੋਲਿਸੀ ਸੀਗੀ ਇਹਦਾ ਜਿੱਦਾਂ ਮੋਟਾ ਮੋਟਾ ਜਿਹਾ ਮਕਸਦ ਤਾਂ ਇਹ ਸੀਗਾ ਕਿ ਚਿੱਟੇ ਲੋਕ ਹੋਣੇ ਚਾਹੀਦੇ ਨੇ, ਰੰਗ ਦੇ ਆਧਾਰ ਦੇ ਉੱਤੇ, ਧਰਮ ਦੇ ਆਧਾਰ ਦੇ ਉੱਤੇ, ਜਾਂ ਫਿਰ ਨਸਲ ਦੇ ਆਧਾਰ ਦੇ ਉੱਤੇ ਕਿਸੇ ਦੇ ਪ੍ਰਵਾਸ ਨੂੰ ਜਾਂ ਪ੍ਰਵਾਸ ਦੇ ਹੱਕ ਨੂੰ ਨਹੀਂ ਖੋਇਆ ਜਾਣਾ ਚਾਹੀਦਾ ਹੈਗਾ। ਜਦੋਂ ਇਹਦੇ ਉੱਤੇ ਅਸੀਂ ਕਾਮਾਗਾਟਾ ਮਾਰੂ ਦੀ ਗੱਲ ਕਰਦੇ ਹਾਂ, ਫਿਰ ਤਾਂ ਅਸੀਂ ਬੜਾ ਖੁੱਲ੍ਹ ਕੇ ਬੋਲਦੇ ਹੈਗੇ ਹਾਂ ਕਿ ਉੱਥੇ ਕੈਨੇਡਾ 'ਚ ਜਾਣ ਨਹੀਂ ਦਿੱਤਾ, ਤਰਸੇਮ ਜੱਸੜ ਦੀਆਂ ਫਿਲਮਾਂ ਨੂੰ ਤੁਸੀਂ ਦੇਖਦੇ ਹੈਗੇ ਉੱਥੇ ਬੜਾ ਚਿਲਾਉਂਦੇ ਹੋ। ਆਸਟ੍ਰੇਲੀਆ ਦੇ ਵਿੱਚ ਵੀ ਸੇਮ ਹੀ ਚੀਜ਼ ਹੋਈ ਸੀਗੀ, ਪਰ ਉਹ ਚਾਈਨੀਜ਼ ਲੋਕਾਂ ਦੇ ਨਾਲ ਹੋਈ ਸੀਗੀ, ਜਾਂ ਇੰਡੀਅਨਸ ਦੇ ਨਾਲ ਤਾਂ ਇੰਨੀ ਨਹੀਂ ਸੀ ਹੋਈ, ਪਰ ਉਹਦੇ 'ਤੇ ਅਸੀਂ ਗੱਲ ਨਹੀਂ ਕਰਨਾ ਪਸੰਦ ਕਰਦੇ। ਸਿਲੈਕਟਿਵ ਥਿਊਰੀਜ਼ ਜਿਹੜੀਆਂ ਹੈਗੀਆਂ ਨੇ ਨਾ, ਬੜੀਆਂ ਮਾੜੀਆਂ ਨੇ ਸਾਡੀਆਂ। ਕਿਸਾਨ ਅੰਦੋਲਨ ਦੇ ਉੱਤੇ ਅਸੀਂ ਗੱਲ ਕਰਨੀ ਚੰਗੀ ਸਮਝਦੇ ਹਾਂ, ਪਰ ਜਦੋਂ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣਾ ਅਤੇ ਉਹਨਾਂ ਦੇ ਭਵਿੱਖ ਦੇ ਲਈ ਜਿਹੜੇ ਵੀ ਇੰਤਿਹਾਰ ਹੋ ਰਹੇ ਨੇ ਉਹਨਾਂ ਦੇ ਲੀਕ ਹੋਣ ਦੇ ਉੱਤੇ ਜੇ ਨੌਜਵਾਨ ਖੜ੍ਹੇ ਹੁੰਦੇ ਆ, ਤਾਂ ਉਹਦੇ 'ਤੇ ਗੱਲ ਕਰਨੀ ਸਾਨੂੰ ਲੱਗਦਾ ਕਿ ਇਹ ਕਿਹੜਾ ਅਸੀਂ ਠੇਕਾ ਥੋੜ੍ਹੇ ਲਿਆ ਇਸ ਗੱਲ ਦਾ। ਇਹ ਜਿਹੜੀ ਬੜੀ ਸਿਲੈਕਟਿਵ ਸੋਚ ਹੈ ਨਾ, ਇਹਦੀ ਮਾਰ ਪੈਂਦੀ ਹੈ। ਇਹਨੂੰ ਸੌੜੀ ਸੋਚ ਕਹਿੰਦੇ ਆ, ਛੋਟੀ ਸੋਚ ਕਹਿੰਦੇ ਆ। ਇਸ ਛੋਟੀ ਸੋਚ ਦੇ ਹਾਣੀ ਨਾ ਬਣੋ, ਸੋਚ ਦਾ ਦਾਇਰਾ ਥੋੜ੍ਹਾ ਵਿਸ਼ਾਲ ਕਰੋ। ਇਸੇ ਕਰਕੇ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਥੋੜ੍ਹੀਆਂ ਜਿਹੀਆਂ ਆਲੇ ਦੁਆਲੇ ਦੀਆਂ ਗੱਲਾਂ ਕਰਨੀਆਂ, ਔਰ ਉਸ ਦੇਸ਼ ਦੀਆਂ ਗੱਲਾਂ ਕਰਨੀਆਂ ਜਿਨ੍ਹਾਂ ਦੀਆਂ ਜੜ੍ਹਾਂ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ। ਜੇ ਤੁਹਾਨੂੰ ਜੜ੍ਹਾਂ ਦਾ ਇਤਿਹਾਸ ਹੀ ਨਹੀਂ ਪਤਾ ਤਾਂ ਕੀ ਪਤਾ ਹੋਏਗਾ। 1901 'ਤੇ ਆ ਜਾਓ ਸਿੱਧਾ ਸਿੱਧਾ। ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ 1901, 1901 ਦੇ ਵਿੱਚ ਇਹ ਐਕਟ ਬਣਿਆ ਸੀ। ਪਹਿਲੀ ਉਹ ਫੈਡਰਲ ਸਰਕਾਰ ਜਿਹੜੀ ਆਸਟ੍ਰੇਲੀਆ ਦੀ ਸਰਕਾਰ ਹੁੰਦੀ ਹੈ, ਹਾਲਾਂਕਿ ਉਹਦੀ ਕੋਈ ਇਲੈਕਸ਼ਨ ਨਹੀਂ ਸੀ ਹੋਈ ਪਹਿਲੀ ਉਹ ਸਰਕਾਰ ਦੇ, ਉੱਥੋਂ ਸਿਰਫ ਬਰਤਾਨੀਆ ਦੀ ਮਦਦ ਦੇ ਨਾਲ ਹੀ ਚੁਣ ਲਏ ਗਏ ਸੀਗੇ ਅਲੱਗ ਅਲੱਗ ਸਟੇਟਾਂ ਦੇ ਜਿਹੜੇ ਪ੍ਰੀਮੀਅਰ ਸੀਗੇ। ਅਤੇ ਇਹਨਾਂ ਨੇ ਇੱਕ ਕਾਨੂੰਨ ਬਣਾਇਆ ਸੀ। ਕਾਨੂੰਨ ਦੇ ਕਈ ਅਲੱਗ ਅਲੱਗ ਹਿੱਸੇ ਸੀ, ਪਰ ਉਹਦਾ ਇੱਕ ਸਭ ਤੋਂ ਵੱਡਾ ਪੈਰਾਮੀਟਰ ਕੀ ਸੀ ਕਿ ਦੇਖੋ, ਜੇ ਤਾਂ ਚਿੱਟੀ ਚਮੜੀ ਵਾਲਾ, ਜੇ ਮੰਨ ਲਓ ਬੰਦਾ ਜਰਮਨੀ ਤੋਂ ਹੈ, ਯੂਰਪ ਤੋਂ ਹੈ, ਕਿਸੇ ਵੀ ਹੋਰ ਪਾਰਟ ਤੋਂ, ਇਟਲੀ ਤੋਂ ਹੈ, ਇੰਗਲੈਂਡ ਤੋਂ ਹੈ, ਤਾਂ ਬਗੈਰ ਸੋਚੇ ਸਮਝੇ ਸਵਿਟਜ਼ਰਲੈਂਡ ਤੋਂ ਹੈ, ਤਾਂ ਉਹਨਾਂ ਨੂੰ ਆਉਂਦੇ ਹੋ, ਕੋਈ ਚੱਕਰ ਨਹੀਂ, ਉਹਨਾਂ ਨੂੰ ਆਉਂਦੇ ਹੋ। ਜੇ ਹੋਰ ਹੋਰ ਭਾਸ਼ਾ ਬੋਲਦੇ ਨੇ ਤਾਂ ਉਹਨਾਂ ਦਾ ਇੱਕ ਡਿਕਟੇਸ਼ਨ ਟੈਸਟ ਲਿਓ। ਹੁਣ ਇਹ ਡਿਕਟੇਸ਼ਨ ਟੈਸਟ, ਵਟ ਵਾਜ਼ ਦੇ ਡਿਕਟੇਸ਼ਨ ਟੈਸਟ, ਇਹ ਜਿਹੜਾ ਬੜੀ ਇੰਪੋਰਟੈਂਟ ਗੱਲ ਹੈ, ਇਹ ਇਸੇ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ 1901 ਦੀ ਇਹ ਇੱਕ ਸਭ ਤੋਂ ਇੰਪੋਰਟੈਂਟ ਟਰਮ ਸੀਗੀ ਕਿ ਜਿਹੜੇ ਤਾਂ ਗੈਰ ਯੂਰੋਪੀਅਨ ਲੋਕ ਨੇ, ਯੂਰੋਪੀਅਨ ਲੋਕਾਂ ਤੋਂ ਫਾਰਮੈਲਿਟੀ 'ਚ ਇੱਕ ਡਿਕਟੇਸ਼ਨ ਟੈਸਟ ਲੈ ਲਾਂਗੇ ਅਤੇ ਉਹਨਾਂ ਦਾ ਪਾਸ ਵੀ ਕਰ ਦੇਵਾਂਗੇ, ਅਤੇ ਜਿਹੜੇ ਗੈਰ ਯੂਰੋਪੀਅਨ ਲੋਕ ਨੇ ਉਹਨਾਂ ਤੋਂ ਡਿਕਟੇਸ਼ਨ ਟੈਸਟ ਲਵਾਂਗੇ। ਮਤਲਬ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੁਸੀਂ ਇਹ ਟੈਸਟ ਪਾਸ ਕਰ ਜਾਓ ਅਤੇ ਤੁਹਾਨੂੰ ਆਸਟ੍ਰੇਲੀਆ ਦਾ ਵੀਜ਼ਾ ਦੇ ਦਿੱਤਾ ਜਾਵੇ। ਜੇ ਤੁਸੀਂ ਇਹ ਟੈਸਟ ਫੇਲ ਕਰ ਜਾਂਦੇ ਹੋ ਤਾਂ ਤੁਹਾਨੂੰ ਵੀਜ਼ਾ ਨਹੀਂ ਮਿਲਣਾ। ਇਟਸ ਨੋਟ ਲਾਈਕ PTE, ਇਟਸ ਨੋਟ ਲਾਈਕ IELTS, ਇਹ ਉੱਦਾਂ ਦਾ ਟੈਸਟ ਨਹੀਂ ਸੀ, ਸੀਗਾ ਅੰਗਰੇਜ਼ੀ ਦਾ ਹੀ ਟੈਸਟ ਸੀ, ਪਰ ਸਿਰਫ 50 ਅੱਖਰਾਂ ਦਾ ਟੈਸਟ ਹੁੰਦਾ ਸੀ। 50 ਅੱਖਰਾਂ ਦੇ ਵਿੱਚ ਜਿਹਨੇ ਵੀਜ਼ਾ ਦੇਣਾ ਸੀ ਜਾਂ ਜਿਹਨੇ ਤੁਹਾਨੂੰ ਆਸਟ੍ਰੇਲੀਆ ਆਉਣ ਦੇਣਾ ਸੀ, ਜਿਸ ਅਫਸਰ ਨੇ, ਉਹਨੇ ਤੁਹਾਡੇ ਤੋਂ ਉਹ ਲਿਖਵਾ ਕੇ ਲੈ ਲੈਣਾ ਸੀਗਾ ਅਤੇ ਡਿਕਟੇਸ਼ਨ ਕਰਵਾ ਕੇ ਦੇਖ ਲੈਣੀ ਸੀ ਕਿ ਤੁਹਾਨੂੰ ਕਰਨੀ ਆਉਂਦੀ ਹੈ ਕਿ ਨਹੀਂ। ਜੇ ਤਾਂ ਤੁਸੀਂ ਕਰ ਜਾਂਦੇ ਸੀ ਤਾਂ ਤੁਸੀਂ ਫਿਰ ਆਸਟ੍ਰੇਲੀਆ ਆਉਣ ਦੇ ਲਈ ਇਜਾਜ਼ਤ ਹੁੰਦੀ ਸੀ। ਹੁਣ ਇਹ ਟੈਸਟ ਜਿਹੜਾ ਸੀ, ਡਿਕਟੇਸ਼ਨ ਟੈਸਟ, ਇਹਦੇ 'ਚ ਬਹੁਤ ਸਾਰੇ ਲੂਪ ਹੋਲ ਉਹਨਾਂ ਨੇ ਆਪਣੇ ਹੱਕ 'ਚ ਰੱਖੇ ਸੀ। ਫੋਰ ਐਗਜ਼ਾਮਪਲ, ਆਫਿਸਰ ਦੀ ਡਿਸਕ੍ਰਿਪਸ਼ਨ ਹੋਏਗੀ ਇਸ ਟੈਸਟ ਦੇ ਉੱਤੇ। ਮੰਨ ਲਓ ਤੁਸੀਂ 50 ਅੱਖਰਾਂ ਦੇ ਵਿੱਚ ਉਹ ਗੱਲ ਕਹਿਤੀ ਜਿਹੜੀ ਤੁਹਾਡੇ ਤੋਂ ਕਹਾਣੀ ਚਾਹ ਰਿਹਾ ਆਫਿਸਰ, ਅਤੇ ਉਹ ਬਿਲਕੁਲ ਅੰਗਰੇਜ਼ੀ ਦੇ ਵਿੱਚ ਠੀਕ ਵੀ ਹੈਗੀ ਹੈ, ਤਾਂ ਵੀ ਤੁਹਾਨੂੰ ਉਹ ਫੇਲ ਕਰਨ ਦਾ ਆਖਰੀ ਹੱਕ ਆਪਣੇ ਕੋਲ ਰੱਖਦੇ ਨੇ, ਪ੍ਰੋਹਿਬਿਟ ਕਰਨ ਦਾ, ਯਾਨੀ ਤੁਹਾਨੂੰ ਪਾਬੰਦ ਕਰਨ ਦਾ, ਜਾਂ ਤੁਹਾਨੂੰ ਵਾਪਸ ਭੇਜਣ ਦਾ ਹੱਕ ਉਹ ਕਸਟਮ ਆਫਿਸਰਸ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਕੋਲ ਹੁੰਦਾ ਸੀ। ਨੰਬਰ 2, ਵੈਸੇ ਵੀ ਉਹਨਾਂ ਨੂੰ ਤਾਕਤਾਂ ਇੰਨੀਆਂ ਦੇ ਦਿੱਤੀਆਂ ਗਈਆਂ ਸੀਗੀਆਂ 1901 ਤੋਂ ਲੈ ਕੇ 1909 ਦੇ ਦਰਮਿਆਨ। ਅਦਾਰੇ ਦੱਸਦੇ ਨੇ, ਨੈਸ਼ਨਲ ਮਿਊਜ਼ੀਅਮ ਆਫ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਵੈਬਸਾਈਟ ਦੇ ਉੱਤੇ ਵੀ ਇਹ ਜਾਣਕਾਰੀ ਪਈ ਹੈ, ਵਾਈਟ ਆਸਟ੍ਰੇਲੀਆ ਪੋਲਿਸੀ ਦੇ ਨਾਲ ਜੁੜੀ ਹੋਈ, ਉੱਥੋਂ ਜਾ ਕੇ ਦੇਖ ਲਿਓ। ਇਸ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ ਦੇ ਬਾਰੇ ਉਹਨਾਂ ਨੇ ਲਿਖ ਕੇ ਰੱਖਿਆ ਹੋਇਆ ਕਿ 1901 ਤੋਂ ਲੈ ਕੇ 1909 ਦੇ ਦਰਮਿਆਨ 1360 ਟੈਸਟ ਲਏ ਗਏ ਸੀਗੇ, ਇੱਕ ਘੱਟ 1359, 1359 ਟੈਸਟਾਂ ਦੇ ਵਿੱਚੋਂ ਕਿੰਨੇ ਪਾਸ ਕੀਤੇ, 52 ਲੋਕਾਂ ਨੂੰ ਪਾਸ ਕੀਤਾ ਗਿਆ। ਇਹ 8 ਸਾਲਾਂ ਦੇ ਵਿੱਚ
52 ਲੋਕਾਂ ਨੂੰ ਜਿਹੜੇ ਜਿਹੜੇ ਗੈਰ ਯੂਰਪੀ ਸੀ ਜਾਂ ਏਸ਼ੀਅਨ ਮੁਲਕਾਂ ਦੇ ਲੋਕ ਸੀ ਜਾਂ ਅਫਰੀਕਨ ਤਾਂ ਭੁੱਲ ਹੀ ਜਾਓ ਜਾਂ ਜਿਹੜੇ ਟਾਪੂਆਂ ਟੁੱਪੂਆਂ ਦੇ ਲੋਕ ਸੀਗੇ 52 ਲੋਕਾਂ ਨੂੰ ਆਸਟ੍ਰੇਲੀਆ ਆਣ ਦਿੱਤਾ ਗਿਆ। ਜਿਵੇਂ ਅੱਜ ਕੱਲ੍ਹ ਕਹਿ ਦਿੰਦੇ ਨਾ ਕਿ ਆਪਾਂ 2.5 ਲੱਖ ਲੋਕ ਆਏ ਨੇ ਇੱਕ ਸਾਲ ਦੇ ਵਿੱਚ, 3.5 ਲੱਖ ਲੋਕ ਆਏ ਨੇ, ਇਹ 8 ਸਾਲਾਂ 'ਚ 52 ਲੋਕਾਂ ਦੇ ਵੀਜ਼ਾ ਹੋਏ ਸੀ। 1909 ਦੇ ਵਿੱਚ ਇੱਕ ਵੀ ਬੰਦੇ ਨੇ ਟੈਸਟ ਨਹੀਂ ਦਿੱਤਾ, ਇੱਕ ਵੀ ਬੰਦੇ ਨੂੰ ਪਾਸ ਨਹੀਂ ਕੀਤਾ ਉਹਨਾਂ ਨੇ, ਦਿੱਤਾ ਜਿੰਨਿਆਂ ਮਰਜ਼ੀ ਨੇ ਹੋਵੇ ਅਤੇ ਉਹ ਤੋਂ ਬਾਅਦ ਦਾ ਤਾਂ ਇਤਿਹਾਸ ਛੱਡ ਹੀ ਦਿਉ। ਮੁੱਕਦੀ ਜੀ ਗੱਲ ਇਹ ਕਿ 1958 'ਚ ਇਹ ਟੈਸਟ ਬੰਦ ਕਰ ਦਿੱਤਾ ਗਿਆ ਸੀ। ਹੁਣ ਟੈਸਟ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀਗੀ ਕਿ ਤੁਸੀਂ ਪੁੱਛ ਜੋ ਮਰਜ਼ੀ ਲਓ, ਆਉਣ ਨਹੀਂ ਦੇਣਾ ਬਸ ਕਿਸੇ ਤਰੀਕੇ ਦੇ ਨਾਲ। ਫੋਰ ਐਗਜ਼ਾਮਪਲ, ਤੁਹਾਡੀ ਅੰਗਰੇਜ਼ੀ ਚੰਗੀ ਹੋਊਗੀ, ਤੁਹਾਡੇ ਦਾਦੇ ਪੜਦਾਦੇ ਜਿਹੜੇ ਵੀ, ਜੇ ਉਹਨਾਂ ਦੀ ਬਹੁਤ ਵਧੀਆ ਅੰਗਰੇਜ਼ੀ ਹੁੰਦੀ, ਉਹਨਾਂ ਤੋਂ ਪੁੱਛਿਆ ਜਾਂਦਾ ਵੀ ਹਾਂਜੀ ਮਿਸਟਰ ਸਿੰਘ, ਟੈਲ ਮੀ ਅਬਾਊਟ ਵਾਟਰ, ਜਾਂ ਟੈਲ ਮੀ ਅਬਾਊਟ ਯੂਨੀਵਰਸ, ਔਰ ਟੈਲ ਮੀ ਅਬਾਊਟ ਜੰਗਲ ਲਾਈਫ, ਹੈ ਨਾ, ਕੁਛ ਵੀ ਉਹਨਾਂ ਨੇ ਦੱਸਤਾ 50 ਅੱਖਰਾਂ ਦੇ ਵਿੱਚ, ਅਤੇ ਬੜੀ ਵਧੀਆ ਅੰਗਰੇਜ਼ੀ 'ਚ ਦੱਸਿਆ। ਉਹਨਾਂ ਨੇ ਕਿਹਾ, ਅੱਛਾ ਤੈਨੂੰ ਕਿਹੜੀ ਭਾਸ਼ਾ ਨਹੀਂ ਆਉਂਦੀ ਹੈਗੀ? ਮੈਨੂੰ ਜੀ ਫਰੈਂਚ ਆਉਂਦੀ ਹੈ, ਮੈਨੂੰ ਇਟਾਲੀਅਨ ਆਉਂਦੀ ਹੈ, ਮੈਨੂੰ ਜਰਮਨ ਨਹੀਂ ਆਉਂਦੀ। ਚੱਲ ਹੁਣ ਜਰਮਨ 'ਚ ਇਹੀ ਗੱਲ ਦੱਸ ਦੇ, ਇਹੀ 50 ਅੱਖਰ ਹੁਣ ਜਰਮਨ ਲੈਂਗੁਏਜ 'ਚ ਦੱਸ। ਮੈਂ ਕਿਹਾ ਜੀ ਮੈਨੂੰ ਤਾਂ ਇਹ ਆਉਂਦੀ ਨਹੀਂ ਹੈਗੀ। ਬਸ ਫਿਰ ਜਾ, ਕਿਉਂਕਿ ਸਾਨੂੰ ਤਾਂ ਜਰਮਨ ਬੋਲਣ ਵਾਲੇ ਵੀ ਚਾਹੀਦੇ ਹੈਗੇ ਨੇ, ਤੁਸੀਂ ਜਾਓ। ਸੋ ਮਤਲਬ ਗੱਲ ਮੁੱਕਦੀ ਇਹ ਕਿ ਕੋਈ ਇਹ, ਔਰ ਇਹ ਸੱਚਾਈ ਹੈ, ਮੈਂ ਇਹ ਸਿਰਫ ਆਪਣੇ ਕੋਲੋਂ ਬਣਾ ਕੇ ਨਹੀਂ ਦੱਸ ਰਿਹਾ, ਇਹ ਮੈਂ ਤੁਹਾਨੂੰ ਰੈਫਰਲ ਦਿੱਤੀ ਹੈਗੀ ਹੈ ਜਿਹੜੀ, ਉਹਦੇ 'ਤੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ। ਨੈਸ਼ਨਲ ਮਿਊਜ਼ੀਅਮ ਆਫ ਆਸਟ੍ਰੇਲੀਆ 'ਚ ਇਹ ਕਾਲਾ ਇਤਿਹਾਸ ਹੈ, ਦੁਖਾਂਤ ਹੈ ਕਿ ਜੇ ਕਿਸੇ ਨੂੰ ਅੰਗਰੇਜ਼ੀ ਆ ਵੀ ਜਾਂਦੀ ਸੀ ਤਾਂ ਉਹਨੂੰ ਇਟਾਲੀਅਨ, ਜਰਮਨ ਜਾਂ ਫਰੈਂਚ ਜਾਂ ਕੋਈ ਵੀ ਐਸੀ ਗ੍ਰੀਕ ਜਾਂ ਕੋਈ ਵੀ ਐਸੀ ਭਾਸ਼ਾ ਦੇ ਆਧਾਰ ਦੇ ਉੱਤੇ ਉਹਨੂੰ ਮਨ੍ਹਾ ਕਰ ਦਿੱਤਾ ਜਾਂਦਾ ਹੁੰਦਾ ਸੀ ਵੀ ਤੇਰਾ ਡਿਕਟੇਸ਼ਨ ਟੈਸਟ ਨਹੀਂ ਹੋਇਆ, ਤੂੰ ਚੱਲ ਭਾਈ। ਇੱਕ ਤਾਂ ਇੱਥੇ ਤੱਕ ਤਾਂ ਠੀਕ ਹੈ, ਜਿਹੜੀ ਗੱਲ ਜਦੋਂ ਆ ਜਾਂਦੀ ਹੈ ਨਾ ਕਿ ਇਨਸਾਨ ਦੀ ਮਤਲਬ ਗਰਦਨ ਫੜਨ ਦੇ ਉੱਤੇ, ਉੱਥੇ ਕੰਮ ਖਰਾਬ ਹੁੰਦਾ। ਇਹਦਾ ਇਤਿਹਾਸ ਜਿਹੜਾ ਇੱਥੋਂ ਹੀ ਸ਼ੁਰੂ ਹੁੰਦਾ। ਬੇਸਿਕਲੀ 1901 ਦੇ ਵਿੱਚ ਜਿਹੜਾ ਆਸਟ੍ਰੇਲੀਆ ਨੇ ਵਾਈਟ ਆਸਟ੍ਰੇਲੀਆ ਪਾਲਿਸੀ ਲਾਗੂ ਤਾਂ ਕਰਤੀ, ਪਰ ਇਹ ਲਾਗੂ ਕਰਨ ਦੀ ਲੋੜ ਕਿਉਂ ਪਈ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਤੁਸੀਂ ਇਹ ਹਿਸਟਰੀ ਨੂੰ ਥੋੜ੍ਹਾ ਜਿਹਾ ਸਮਝੋਗੇ ਨਾ, ਸੁਣੋਗੇ, ਫਿਰ ਤੁਹਾਨੂੰ ਆਈਡੀਆ ਹੋਜੂਗਾ ਕਿ ਅੱਛਾ ਅਸਲ ਦੇ ਵਿੱਚ ਇਹਦੇ ਕਰਕੇ ਇਹ ਪਾਲਿਸੀ ਲਿਆਂਦੀ, ਅਤੇ ਫਿਰ ਜਿਹੜੀਆਂ ਚੀਜ਼ਾਂ ਉਹ ਹੋਈਆਂ ਉਹ ਵਾਈਟ ਆਸਟ੍ਰੇਲੀਆ ਪਾਲਿਸੀ 'ਚ ਹੋਰ ਵੀ ਜ਼ਿਆਦਾ ਖਤਰਨਾਕ ਸੀ। ਕਹਿਣਾ ਕੀ ਚਾਹੁੰਦਾ ਮੈਂ, ਸੁਣੋ ਜ਼ਰਾ, ਸਮਝੋ ਹਿਸਟਰੀ ਕੀ ਹੈ। ਇੱਕ ਗੋਲਡਨ ਰਸ਼ ਪੀਰੀਅਡ, ਗੋਲਡ ਰਸ਼ ਪੀਰੀਅਡ ਰਿਹਾ ਹੈਗਾ। ਮੈਂ ਨਾ ਇਹਦੇ 'ਤੇ ਪੰਜਾਬ ਗਿਆ ਜਦੋਂ ਕਈ ਸਾਲ ਪਹਿਲਾਂ, ਤਾਂ ਮੈਂ ਇੰਡੀਆ ਦੇ ਵਿੱਚ ਇੱਕ ਪੋਡਕਾਸਟ ਦੇ ਉੱਤੇ ਗੱਲਾਂ ਕੀਤੀਆਂ ਸੀ। ਬੜੇ ਸਾਰੇ ਲੋਕਾਂ ਨੇ ਮੈਨੂੰ ਕਮੈਂਟੋ ਕਮੈਂਟੀ 'ਚ ਆਸਟ੍ਰੇਲੀਆ ਦੇ ਲੋਕਾਂ ਨੇ ਵੀ ਗਾਲਾਂ ਕੱਢੀਆਂ ਸੀ। ਮੈਂ ਕਿਹਾ ਸੀ ਕਿ ਆਸਟ੍ਰੇਲੀਆ 'ਚ ਇੱਕ ਐਸੀ ਪੋਲਿਸੀ ਆ ਰਹੀ ਹੈ, ਇਨਫੈਕਟ ਦੁਨੀਆ ਦੇ ਕੁਛ ਐਸੇ ਦੇਸ਼ ਵੀ ਪੋਲਿਸੀ ਲਿਆ ਰਹੇ ਨੇ ਕਿ ਜਿਹੜਾ ਪੂਰਾ ਦਾ ਪੂਰਾ ਦੇਸ਼ ਹੀ ਪਾਬੰਦ ਕੀਤਾ ਜਾ ਸਕਦਾ। ਅਮੈਰੀਕਾ ਨੇ ਲਗਾਈ ਨਾ, ਅਮੈਰੀਕਾ ਨੇ ਜਦੋਂ ਰਾਸ਼ਟਰਪਤੀ ਟਰੰਪ ਹੁਣ ਦੂਜੀ ਵਾਰ ਆਏ ਸੀਗੇ, ਲਗਾਈ ਨਾ ਉਹਨਾਂ ਨੇ ਆਉਂਦੇ, ਇੱਕ ਦਰਜਨ ਤੋਂ ਜ਼ਿਆਦਾ ਕੰਟਰੀ ਕਹਿਤੀਆਂ ਨਾ ਕਿ ਤੁਸੀਂ ਨਹੀਂ ਆ ਸਕਦੇ, ਟੂਰਿਸਟ ਵੀਜ਼ਾ ਵੀ ਨਹੀਂ ਅਪਲਾਈ ਕਰ ਸਕਦੇ। ਆਸਟ੍ਰੇਲੀਆ ਵੀ ਉਸੇ ਤਾਕ ਦੇ ਵਿੱਚ ਹੈ, ਆਸਟ੍ਰੇਲੀਆ ਦੀ ਬਸ ਪਾਰਟੀ ਬਦਲੇ ਸਹੀ, ਸਰਕਾਰ ਬਦਲੇ ਸਹੀ, ਅਤੇ ਤੁਸੀਂ ਦੇਖਿਓ ਜਰਾ ਕਿ ਕਿਸ ਕਿਸ ਕਿਸਮ ਦੀਆਂ ਪੋਲਿਸੀਆਂ ਜਿਹੜੀਆਂ ਨੇ ਲਾਗੂ ਹੋਣਗੀਆਂ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹਦਾ ਕੋਈ ਫੇਵਰ ਲੇਬਰ ਨੂੰ ਹੋਣਾ ਚਾਹੀਦਾ, ਪਾਰਟੀ ਕੋਈ ਵੀ ਆ ਜਾਵੇ, ਬਟ ਤੁਸੀਂ ਆਉਣ ਵਾਲੇ ਸਾਲਾਂ 'ਚ ਦੇਖ ਸਕਦੇ ਹੋ ਕਿ ਕੁਛ ਇੱਕ ਕੰਟਰੀਜ਼ ਨੂੰ ਬੈਨ ਕਰ ਦਿੱਤਾ ਜਾਣਾ ਹੈਗਾ। ਲਿਬਰਲ ਦੇ ਤਾਂ ਉਹ ਏਜੰਡੇ ਦੇ ਉੱਤੇ ਪਿਆ ਹੀ ਪਿਆ। ਖੈਰ ਇਹਦੇ ਪਿੱਛੇ ਹੁਣ ਗੋਲਡ ਰਸ਼ ਇੱਕ ਬਹੁਤ ਜ਼ਿੰਮੇਦਾਰ, ਉਸੇ ਪੋਡਕਾਸਟ ਦੇ ਵਿੱਚ ਮੈਂ ਇੱਕ ਘਟਨਾ ਦਾ ਜ਼ਿਕਰ ਕੀਤਾ ਸੀ ਕਿ ਮਿਡ 80s ਦੇ ਵਿੱਚ, 1850 ਦੇ ਵਿੱਚ ਜਦੋਂ ਇਹ ਪਤਾ ਚੱਲਿਆ ਕਿ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਦੀਆਂ ਖਦਾਨਾਂ ਦੇ ਥੱਲੇ ਤਾਂ ਜਾਂ ਜ਼ਮੀਨਾਂ ਦੇ ਥੱਲੇ ਸੋਨਾ ਦਬਿਆ ਹੋਇਆ, ਤਾਂ ਸੋਨੇ ਦੀ ਖੋਜ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਚਾਈਨੀਜ਼ ਮਜ਼ਦੂਰ ਇੱਥੇ ਆਉਣ ਲੱਗ ਪਏ ਸੀਗੇ। ਕਿਉਂਕਿ ਗੋਰੇ ਜਿਹੜੇ ਇੰਨੀ ਮਿਹਨਤ ਕਰ ਨਹੀਂ ਸੀ ਰਹੇ, ਅਤੇ ਜਿਹੜੇ ਕਨਵਿਕਟ ਸੀਗੇ ਉਹਨਾਂ ਦਾ ਕੰਮ ਇਹੀ ਹੁੰਦਾ ਸੀਗਾ ਕਿ ਇੱਧਰ ਉੱਧਰ ਜਾਓ, ਐਬਰੀਜਨਲ ਨੂੰ ਮਾਰ ਦਿਉ, ਉਹਨਾਂ ਦੀਆਂ ਜਨਾਨੀਆਂ ਚੱਕ ਲਓ, ਉਹਨਾਂ ਦੇ ਬੱਚੇ ਖਾ ਲਓ, ਇਹ ਕਰ ਲਓ, ਉਹ ਕਰ ਲਓ, ਇਹੋ ਜਿਹੇ ਕੰਮ ਕਰਦੇ ਸੀਗੇ। ਅਤੇ ਜਿਹੜੇ ਚਾਈਨੀਜ਼ ਲੋਕ ਸੀ ਉਹ ਜਾ ਰਹੇ ਸੀ ਦੁਨੀਆਂ ਭਰ ਦੇ ਵਿੱਚ ਅਲੱਗ ਅਲੱਗ ਥਾਵਾਂ ਦੇ ਉੱਤੇ, ਉਹ ਮਿਹਨਤ ਮਜ਼ਦੂਰੀ ਕਰਦੇ ਸੀਗੇ। ਇੱਦਾਂ ਨਹੀਂ ਕਿ ਗੋਰੇ ਮਜ਼ਦੂਰ ਨਹੀਂ ਸੀਗੇ, ਸੀਗੇ, ਗੋਰੇ ਵੀ ਸੀਗੇ, ਮਜ਼ਦੂਰੀ ਘੱਟ ਕਰਦੇ ਸੀ। ਪਰ ਐਨੀਵੇਜ਼, ਗੋਰੇ ਮਜ਼ਦੂਰਾਂ ਨੇ ਜਦੋਂ ਦੇਖਿਆ ਕਿ ਉਹਨਾਂ ਦੀ ਮਿਹਨਤ ਉਨੀ ਜ਼ਿਆਦਾ ਨਹੀਂ ਹੈਗੀ ਜਿੰਨੀ ਚਾਈਨੀਜ਼, ਜਿੰਨੀ ਹਾਰਡ ਵਰਕ ਕਰਦੇ ਨੇ, ਅਤੇ ਇਹ ਘੱਟ ਮਜ਼ਦੂਰੀ ਕਰਨਾ ਚਾਹੁੰਦੇ ਸੀਗੇ ਅਤੇ ਉਨਾ ਹੀ ਕਮਾਉਣਾ ਚਾਹੁੰਦੇ ਸੀ। ਤੁਹਾਨੂੰ ਕਿਤੇ ਪ੍ਰੈਜੈਂਟ ਦਾ ਤਾਂ ਨਹੀਂ ਭੁਲੇਖਾ ਪੈ ਰਿਹਾ, ਮੈਂ ਪਾਸਟ ਦੀ ਗੱਲ ਕਰ ਰਿਹਾ, 1850-60 ਦੇ ਆਸ ਪਾਸ ਦੀ। ਅਤੇ ਇਸ ਦਰਮਿਆਨ ਜਿਹੜੇ ਗੋਰੇ ਨੇ ਉਹ ਚਾਈਨੀਜ਼ ਦੇ ਨਾਲ ਖਾਰ ਖਾਣ ਲੱਗ ਪਏ, ਅਤੇ ਐਸੇ ਦਰਮਿਆਨ ਜਿਹੜੇ ਲੈਂਬਿੰਗ ਰਾਈਟਸ ਵਰਗੇ ਘਟਨਾਵਾਂ ਵਾਪਰੀਆਂ। ਇਹ ਬੜੀ ਇੰਪੋਰਟੈਂਟ
ਖਬਰ ਇਹ ਬੜੀ ਘਟਨਾ ਸੀਗੀ ਲੈਂਬਿੰਗ ਫਲੈਟ ਵਰਗੇ ਜਿਹੜੇ ਦੰਗੇ ਹੋਏ ਨੇ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਸਮਝਣਾ ਮੈਂ ਇਸ ਤੋਂ ਪਹਿਲਾਂ ਅੱਗੇ ਚੱਲਾਂ ਮੈਂ ਰਸ਼ ਨਹੀਂ ਕਰਨਾ ਚਾਹੁੰਦਾ ਥੋੜ੍ਹਾ ਜਿਹਾ ਇਹ ਸਮਝਿਓ ਕਿ ਐਂਟੀ ਚਾਈਨੀਜ਼ ਪ੍ਰੋਟੈਸਟ 1860-1861-62 ਦੇ ਦਰਮਿਆਨ ਹੋਣ ਲੱਗ ਪਏ ਸੀ ਪਰ 1861 ਤਾਂ ਹੱਦ ਹੋ ਗਈ ਸੀ ਅੱਤ ਹੋ ਗਈ ਸੀ ਲੈਂਬਿੰਗ ਫਲੈਟ ਰਾਈਟਸ ਹੋਏ ਸੀਗੇ ਹੁਣ ਇਹ ਬੇਸਿਕਲੀ ਕੀ ਹੋਇਆ ਸੀਗਾ ਕਿ ਜਿਹੜਾ ਐਨ ਐਸ ਡਬਲਿਊ ਦਾ ਏਰੀਆ ਸੀ ਗੋਲਡ ਮਾਈਨਸ ਦਾ ਬੁਰੰਗੋਂਗ ਦਾ ਇਲਾਕਾ ਸੀਗਾ ਉੱਥੇ ਇਹ ਜਿਹੜੇ ਗੋਰੇ ਸੀਗੇ ਖਾਰ ਖਾਣ ਲੱਗ ਪਏ ਕਿ ਚਾਈਨੀਜ਼ ਆਉਂਦੇ ਨੇ ਵੱਧ ਮਿਹਨਤ ਕਰਦੇ ਨੇ ਵੱਧ ਸੋਨਾ ਕੱਢਦੇ ਨੇ ਚਲੇ ਜਾਂਦੇ ਨੇ ਸਾਡੇ ਤੋਂ ਤਾਂ ਇੰਨੀ ਮਿਹਨਤ ਵੀ ਨਹੀਂ ਹੁੰਦੀ ਸਾਨੂੰ ਤੇ ਉਹਨਾਂ ਸਾਡਾ ਅਸੀਂ ਕੰਸਨਟ੍ਰੇਟ ਵੀ ਨਹੀਂ ਕਰ ਪਾਉਂਦੇ ਸਾਡਾ ਤਾਂ ਧਿਆਨ ਇੱਧਰ ਉੱਧਰ ਹੁੰਦਾ ਅਤੇ ਕਰਦੇ ਕਰਾਂਦੇ ਚਾਈਨੀਜ਼ ਕੈਂਪਸ ਦੇ ਉੱਤੇ ਅਟੈਕ ਕਰਨ ਲੱਗ ਪਏ 1960 ਦਾ ਪੂਰਾ ਵਰ੍ਹਾ ਜਿਹੜਾ ਸੀ ਪੂਰਾ ਸਾਲ ਜਿਹੜਾ ਸੀ ਇੱਦਾਂ ਹੀ ਰਿਹਾ ਕਦੇ ਚੀਨੀ ਲੋਕ ਜਿਹੜੇ ਟੈਂਟਸ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਦੇ ਰਾਤ ਨੂੰ ਟੈਂਟਾਂ ਨੂੰ ਅੱਗ ਲਗਾ ਦੇਣੀ ਕਦੇ ਉਹਨਾਂ ਦੇ ਟੂਲ ਚੱਕ ਕੇ ਸਿੱਟਦੇ ਨੇ ਜਾਂ ਖਰਾਬ ਕਰਦੇ ਨੇ ਕਦੇ ਉਹਨਾਂ ਨੂੰ ਆਉਂਦਿਆਂ ਜਾਂਦਿਆਂ ਨੂੰ ਤੰਗ ਕਰਨਾ ਉਹਨਾਂ 'ਤੇ ਥੁੱਕ ਦੇਣਾ ਕਦੇ ਉਹਨਾਂ ਨੂੰ ਕੁੱਟ ਦੇਣਾ ਅਤੇ ਜਾਂ ਉਹਨਾਂ ਦੀਆਂ ਲੱਤਾਂ ਤੋੜ ਦੇਣੀਆਂ ਜਾਂ ਕਿਸੇ ਦੀਆਂ ਬਾਂਹ ਤੋੜ ਦੇਣੀਆਂ ਇਹ ਕੰਮ ਚੱਲਦਾ ਰਿਹਾ ਚਾਈਨੀਜ਼ ਕੈਂਪਸ ਦੇ ਅਗੇਂਸਟ ਬਟ ਜਿਹੜਾ ਬੁਰੰਗੋਂਗ ਦਾ ਇਲਾਕਾ ਸੀਗਾ ਸਪੈਸ਼ਲੀ ਜਿਹਨੂੰ ਲੈਂਬਿੰਗ ਫਲੈਟ ਕਹਿੰਦੇ ਸੀਗੇ ਅੱਜ ਦੀ ਡੇਟ 'ਚ ਉਹਦਾ ਨਾਮ ਵੀ ਬਦਲਤਾ ਤੁਸੀਂ ਦੇਖੋ ਗੋਰਿਆਂ ਨੇ ਉਹਦਾ ਨਾਮ ਬਦਲਤਾ ਉਦੋਂ ਲੈਂਬਿੰਗ ਫਲੈਟ ਕਹਿੰਦੇ ਸੀ ਉਹ ਇਸ ਕਰਕੇ ਕਹਿੰਦੇ ਸੀ ਕਿਉਂਕਿ ਉਸ ਵਕਤ ਇੱਕ ਲੈਂਬਿੰਗ ਫਲੈਟ ਨਾਮ ਦੇ ਉਸ ਇਲਾਕੇ ਦੇ ਵਿੱਚ ਅੱਜ ਦੀ ਡੇਟ 'ਚ ਉਸ ਇਲਾਕੇ ਦਾ ਨਾਮ ਯੰਗ ਹੈ ਉਦੋਂ ਇੱਕ ਘਟਨਾ ਹੋਈ ਸੀ 30 ਜੂਨ 1861 ਨੂੰ ਗੋਰੇ ਮਜ਼ਦੂਰ ਸੀਗੇ 3,000 ਦੇ ਕਰੀਬ ਯੂਰਪੀਅਨ ਸਾਰੇ ਜਿੰਨੇ ਇਟਾਲੀਅਨ ਗ੍ਰੀਕ ਬ੍ਰਿਟਿਸ਼ਰਸ ਜਿੰਨੇ ਸੀਗੇ ਇਹ ਇਕੱਠੇ ਹੋ ਕੇ ਅੰਦਾਜ਼ਾ ਲਗਾਇਆ ਜਾਂਦਾ ਕਿ ਇਹਨਾਂ ਨੇ ਇਕੱਠੇ ਹੋ ਕੇ 1,200 ਦੇ ਕਰੀਬ ਚਾਈਨੀਜ਼ ਮਜ਼ਦੂਰਾਂ ਦੇ ਉੱਤੇ ਅਟੈਕ ਕਰਤਾ ਕੁੱਟਿਆ ਉਹਨਾਂ ਨੂੰ ਧੂ ਧੂ ਕੇ ਕੁੱਟਿਆ ਚੰਗੀ ਮਤਲਬ ਐਨ ਵਧੀਆ ਅਤੇ ਇੰਨਾ ਕੁੱਟਿਆ ਕਿ ਬਹੁਤ ਜ਼ਿਆਦਾ ਤਾਂ ਮਰ ਵੀ ਗਏ ਅਤੇ ਬਹੁਤ ਜ਼ਿਆਦਾ ਭੱਜ ਗਏ ਅਤੇ ਬੜੇ ਜ਼ਿਆਦਾ ਡਰ ਗਏ ਅਤੇ ਬਹੁਤ ਥੋੜ੍ਹੇ ਲੋਕ ਉੱਥੇ ਰਹਿ ਗਏ ਇੰਜਰਡ ਬਹੁਤ ਸਾਰੇ ਇੰਜਰਡ ਕਰਦੇ ਸੀਗੇ ਅਤੇ ਬਾਅਦ ਦੇ ਵਿੱਚ ਫਿਰ ਮਤਲਬ ਸੀਗਾ ਤਾਂ ਕਲੋਨੀਆ ਲਹਿਰਾ ਖੈਰ ਉਹਨਾਂ ਨੂੰ ਫਿਰ ਉੱਥੇ ਮਿਲਟਰੀ ਲਗਾਉਣੀ ਪੈ ਗਈ ਸੀਗੀ ਕਿ ਇਸ ਲੈਂਬਿੰਗ ਫਲੈਟ ਇਲਾਕੇ ਦੇ ਵਿੱਚ ਹੁਣ ਮਿਲਟਰੀ ਲਗਾ ਦਿਉ ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਇਤਿਹਾਸ ਇਹ ਹੈਗਾ ਕਿ ਲੈਂਬਿੰਗ ਫਲੈਟ ਦੇ ਵਿੱਚ ਜਿਹੜੀ ਉਹ ਜਗ੍ਹਾ ਹੈ ਉਹਦਾ ਨਾਮ ਹੀ ਬਦਲ ਕੇ ਹੁਣ ਯੰਗ ਕਰ ਦਿੱਤਾ ਗਿਆ ਅਤੇ ਉਸ ਵਕਤ ਆਹ ਹਾਲਾਤ ਉੱਥੇ ਹੋਏ ਸੀਗੇ ਖੈਰ ਇਹ ਇੱਕ ਘਟਨਾ ਲੈਂਬਿੰਗ ਫਲੈਟ ਦੀ ਇੱਕ ਜਿਹੜੀ ਦੰਗਿਆਂ ਦੀ ਘਟਨਾ ਸੀਗੀ ਉਹ ਇੱਕ ਚੀਜ਼ ਇੱਕ ਹੋਰ ਵੀ ਚੀਜ਼ ਹੋ ਰਹੀ ਸੀ ਉਸ ਦੌਰ ਦੇ ਵਿੱਚ 1850-60-70 ਜਦੋਂ ਤੱਕ ਆਸਟ੍ਰੇਲੀਆ ਫੈਡਰਲ ਨਹੀਂ ਸੀ ਬਣਿਆ ਔਰ ਮੈਂ ਵਾਰ ਵਾਰ ਜਿਹੜੇ ਹੁਣ ਸੁਣ ਰਹੇ ਨੇ ਸਰੋਤੇ ਉਹਨਾਂ ਨੂੰ ਦੱਸ ਦੇਵਾਂ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਬਣਨ ਦੇ ਪਿੱਛੇ ਕਾਰਨ ਕੀ ਸੀਗੇ ਪਹਿਲਾ ਕਾਰਨ ਇਹ ਕਿ ਚਾਈਨੀਜ਼ ਮਜ਼ਦੂਰ ਆਉਂਦੇ ਸੀ ਵੱਧ ਮਜ਼ਦੂਰੀ ਕਰਦੇ ਸੀ ਵੱਧ ਮਿਹਨਤ ਕਰਦੇ ਸੀ ਵੱਧ ਸੋਨਾ ਕੱਢਦੇ ਸੀ ਅਤੇ ਵੱਧ ਅਮੀਰ ਹੋ ਰਹੇ ਸੀ ਜਿਹੜੇ ਗੋਰੇ ਸੀ ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਸੀ ਦੂਜਾ ਜਿਹੜਾ ਕਨਾਕਾ ਦੀ ਲੇਬਰ ਸੀਗੀ ਕਨਾਕਾ ਲੇਬਰ ਇਹ ਬੜਾ ਇੰਟਰਸਟਿੰਗ ਇੱਕ ਚੈਪਟਰ ਰਿਹਾ ਆਸਟ੍ਰੇਲੀਆ ਦਾ ਵੈਰੀ ਇੰਟਰਸਟਿੰਗ ਕੁਇਨਜ਼ਲੈਂਡ ਦੇ ਜਿੰਨੇ ਆ ਗੰਨੇ ਗੁੰਨੇ ਦੇ ਉਦੋਂ ਖੰਡ ਦੇ ਬੜੇ ਉਹ ਹੁੰਦੇ ਸੀਗੇ ਖੰਡ ਦੀ ਇੱਥੇ ਪੈਦਾਵਾਰ ਹੁੰਦੀ ਸੀ ਅਤੇ ਜਿੰਨੇ ਵੀ ਪੈਸੀਫਿਕ ਕੰਟਰੀ ਸੀ ਉਹਨਾਂ ਤੋਂ ਮਜ਼ਦੂਰਾਂ ਨੂੰ ਚੱਕ ਕੇ ਲਿਆਉਣਾ ਔਰ ਇਹ 1863 ਤੋਂ ਲੈ ਕੇ 1904 ਤੱਕ ਹੁੰਦਾ ਰਿਹਾ ਇਨਫੈਕਟ ਜਦੋਂ ਆਸਟ੍ਰੇਲੀਆ ਫੈਡਰਲ ਕੌਂਸਟੀਟਿਊਸ਼ਨ ਵੀ ਬਣ ਗਿਆ ਸੀ ਉਹ ਤੋਂ ਬਾਅਦ ਵੀ ਕਨਾਕਾ ਜਿਹੜੇ ਸੀਗੇ ਕਨਾਕਾ ਟਰਮ ਵਰਤੀ ਜਾਂਦੀ ਸੀ ਇਹਨਾਂ ਪੈਸੀਫਿਕ ਆਈਲੈਂਡਰ ਲੋਕਾਂ ਦੇ ਲਈ ਕਹਿੰਦੇ ਨੇ ਕਿ 60,000 ਦੇ ਕਰੀਬ ਲੋਕ ਜਿਹੜੇ ਸੀ ਸੋਲੋਮਨ ਆਈਲੈਂਡ ਹੋ ਗਿਆ ਜਾਂ ਵਨਾਤੂ ਵਰਗੇ ਕੰਟਰੀਜ਼ ਹੁਣ ਜਾਂਦੇ ਨੇ ਨਾ ਐਂਥਨੀ ਐਲਬਨੀਜ਼ ਉਹਨਾਂ ਨੂੰ 100 ਮਿਲੀਅਨ ਡਾਲਰ ਦੇਣ 200-300-500 ਮਿਲੀਅਨ ਡਾਲਰ ਦੇਣ ਵੈਸੇ ਤਾਂ ਪੋਲਿਸੀਜ਼ ਵੀ ਹੈਗੀਆਂ ਨੇ ਆਸਟ੍ਰੇਲੀਆ ਦੀਆਂ ਕਿ ਚੀਨ ਨੂੰ ਦੂਰ ਰੱਖਣਾ ਪਰ ਦੂਜੀ ਚੀਜ਼ ਇਹ ਵੀ ਹੈ ਕਿ ਉਹਦੇ 'ਚ ਉੱਥੇ ਦੀਆਂ ਸਰਕਾਰਾਂ ਨੂੰ ਚਲਾਉਣ ਲਈ ਉੱਥੇ ਦੇ ਬਿਜਲੀ ਦੇ ਬਿੱਲ ਤਾਰਨ ਦੇ ਲਈ ਵੀ ਆਸਟ੍ਰੇਲੀਆ ਖਰਚਾ ਝੱਲ ਰਿਹਾ ਉਦੋਂ ਧੱਕੇ ਬੜੇ ਕਿੰਨੇ ਕਿਤੇ ਹੈਗੇ ਨੇ ਹੁਣ ਉਹਨਾਂ ਨੂੰ ਉਹਨਾਂ ਮਸਲਿਆਂ 'ਤੇ ਚੁੱਪ ਵੀ ਤਾਂ ਰਹਿਣਾ ਐਨੀਵੇਜ਼ ਉਦੋਂ 60,000 ਦੇ ਕਰੀਬ ਕਹਿੰਦੇ ਮਜ਼ਦੂਰਾਂ ਨੂੰ ਕਿਡਨੈਪ ਕਰਕੇ ਜਾਂ ਟ੍ਰਿਕ ਦੇ ਨਾਲ ਜਾਂ ਕਿਸੇ ਨਾ ਕਿਸੇ ਤਰੀਕੇ ਬਲੈਕ ਬਰਡਿੰਗ ਉਹ ਬੜਾ ਕੰਮ ਉਲਝੀ ਜਾਣਾ ਮੈਂ ਸੋਚਿਆ ਸੀਗਾ ਕਿ ਇੰਨੀ ਡਿਟੇਲ 'ਚ ਨਹੀਂ ਜਾਣਾ ਹੈਗਾ ਐਨੀਵੇਜ਼ ਕਨਾਕਾ ਪਹਿਲਾਂ ਤਾਂ ਸਮਝੋ ਕਿ ਕਨਾਕਾ ਇੱਕ ਹਿਸਟੋਰੀਕਲ ਟਰਮ ਹੈ ਔਰ ਹਿਸਟੋਰੀਕਲ ਟਰਮ ਹੁਣ ਅੱਜ ਦੀ ਤਰੀਕ ਦੇ ਵਿੱਚ ਨਹੀਂ ਵਰਤੀ ਜਾਂਦੀ ਹੈਗੀ ਨੰਬਰ 2 ਬਲੈਕ ਬਰਡਿੰਗ ਕੀ ਚੀਜ਼ ਹੈ ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਅੰਦਰ ਜਿੰਨੀਆਂ ਵੀ ਹਿਸਟਰੀ ਦੀਆਂ ਬੁੱਕਸ ਨੇ ਉਹਨਾਂ ਦੇ ਵਿੱਚੋਂ
ਕਨਾਕਾ ਕੇ ਏ ਐਨ ਏ ਕੇ ਏ ਕਿਸੇ ਪੁਰਾਣੇ ਬਜ਼ੁਰਗ ਤੋਂ ਪੁੱਛ ਕੇ ਦੇਖਿਓ ਉਹ ਗੁੱਸੇ ਹੋ ਜੂਗਾ ਤੁਹਾਡੇ ਨਾਲ ਬੇਸਿਕਲੀ ਅੱਜ ਦੀ ਤਰੀਕ ਦੇ ਵਿੱਚ ਟਰਮ ਹੀ ਬੈਨ ਕਰ ਦਿੱਤੀ ਗਈ ਹੈ ਹਾਲਾਂਕਿ ਇਹ ਹਵਾਇਨ ਲੈਂਗੁਏਜ ਦੇ ਵਿੱਚੋਂ ਨਿਕਲਿਆ ਹੋਇਆ ਅੱਖਰ ਹੈ

ਤੈਨੂੰ ਤੂੰ ਸਟ੍ਰਾਬੈਰੀਆਂ ਖਾਣੀਆਂ ਨੇ ਲੰਚ ਦੇ ਵਿੱਚ, ਡਿਨਰ 'ਚ ਫੋਰ ਐਗਜ਼ਾਂਪਲ? ਹਾਂਜੀ ਹਾਂ ਖਾਣੀਆਂ ਨੇ। ਅਤੇ ਤੈਨੂੰ ਪੱਕੀ ਪਕਾਈ ਰੋਟੀ, ਅਤੇ ਤੈਨੂੰ ਕੁੜੀਆਂ ਚਾਹੀਦੀਆਂ ਨੇ, ਅਤੇ ਤੈਨੂੰ ਚੰਗਾ ਪੈਸਾ ਚਾਹੀਦਾ, ਅਤੇ ਤੈਨੂੰ ਪੱਕਾ ਘਰ ਚਾਹੀਦਾ, ਅਤੇ ਚੱਲ ਫਿਰ ਸਾਡੇ ਨਾਲ। ਇਹ ਨਾ ਕੁਛ ਉਸ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਅੱਜ ਤੋਂ 30-35 ਸਾਲ ਪਹਿਲਾਂ ਆਪਣੇ ਰੇਲਵੇ ਸਟੇਸ਼ਨਾਂ 'ਤੇ ਸਾਡੇ ਬਜ਼ੁਰਗ ਨਹੀਂ ਸੀ ਹੁੰਦੇ ਪੰਜਾਬ ਦੇ, ਰੇਲਵੇ ਸਟੇਸ਼ਨਾਂ 'ਤੇ ਜਾ ਕੇ ਬਈਏ ਰੋਕ ਰੋਕ ਕੇ ਫੜ ਕੇ ਲਿਆਉਣੇ ਪੰਜਾਬ 'ਚ, ਚੱਲ ਆ ਤੈਨੂੰ ਕੁੱਕੜ ਖਿਲਾਈਏ ਸਾਡੇ ਨਾਲ, ਜਿਹੜਾ ਜੀਰੀ ਦਾ ਸੀਜ਼ਨ ਲੰਘਾ ਦੇ ਹੈ ਨਾ, ਜਾਂ ਕਣਕਾਂ ਦਾ ਸੀਜ਼ਨ ਲੰਘਾ ਦੇ, ਤੈਨੂੰ ਦਾਰੂ ਵੀ ਦੇਵਾਂਗੇ, ਤੈਨੂੰ ਰੇਡੀਓ ਵੀ ਦੇਵਾਂਗੇ, ਤੈਨੂੰ ਮੰਜਾ ਬਿਸਤਰਾ ਵੀ ਦੇਵਾਂਗੇ, ਅਤੇ ਸਟੇਸ਼ਨਾਂ ਤੋਂ ਚੱਕ ਚੱਕ ਕੇ ਲਿਆਉਣੇ, ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਉਹ ਪੰਜਾਬ 'ਚ ਬੈਠੇ ਨੇ। ਸੋ ਇਹ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ ਨਾਲ ਹੋਇਆ, ਉਦੋਂ ਤਾਂ ਇਹ ਚੱਕ ਚੱਕ ਕੇ ਲਿਆਉਂਦੇ ਬਲੈਕ ਬਰਡਿੰਗ ਕਰਕੇ, ਹੁਣ ਅੱਜ ਦੀ ਤਰੀਕ ਦੇ ਵਿੱਚ ਜਿੰਨੇ ਵੀ ਆਈਲੈਂਡਰ ਹੈਗੇ ਨੇ ਆਸਟ੍ਰੇਲੀਆ 'ਚ ਮੌਜਾਂ ਨਾਲ ਬੈਠੇ ਹੈਗੇ ਨੇ। ਅਤੇ ਐਨੀਵੇਜ਼ ਗੱਲ ਉੱਧਰ ਆਉਂਦੀ ਹੈ ਫਿਰ ਕਿ 1901 ਦੇ ਵਿੱਚ ਸਰਕਾਰ ਨੇ ਫਿਰ ਇੱਕ ਲਾਅ ਪਾਸ ਕਰਤਾ ਸੀਗਾ ਕਿ ਪੈਸੀਫਿਕ ਆਈਲੈਂਡ ਲੇਬਰ ਜਿਹੜੀ ਹੈਗੀ ਹੈ ਉਹਨਾਂ ਨੂੰ ਨਹੀਂ ਲਿਆਉਣਾ ਹੈਗਾ, ਬਾਵਜੂਦ ਇਸ ਦੇ 1901 ਤੋਂ 1904 ਤੱਕ 7,000-8,000 ਦੇ ਕਰੀਬ ਫਿਰ ਵੀ ਆਈਲੈਂਡਰ ਜਿਹੜੇ ਸੀ ਉਹਨਾਂ ਨੂੰ ਲਿਆਂਦਾ ਗਿਆ, ਅਤੇ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਵੀ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਵਿੱਚ ਬੈਨ ਕਰ ਦਿੱਤਾ ਗਿਆ। ਸੋ ਇਹ ਕਨਾਕਾ ਮਜ਼ਦੂਰ ਸੀ ਜਿਹੜੇ ਕੁਈਨਜ਼ਲੈਂਡ ਦੇ ਵਿੱਚ ਸਪੈਸ਼ਲੀ ਲਿਆਂਦੇ ਸੀਗੇ ਖੰਡ ਦੇ ਬਾਗਾਂ ਦੇ ਲਈ ਕਿ ਉੱਥੇ ਗੰਨੇ ਗੁੰਨੇ ਦੀ ਖੇਤੀ ਕਰੋ ਅਤੇ ਖੰਡ ਦੀ ਪੈਦਾਵਾਰ ਹੋਊਗੀ, ਇਹ ਵੋ, ਅਤੇ ਹੋਰ ਵੀ ਜਿੰਨੇ ਵੀ ਖੇਤੀਬਾੜੀ ਦੇ ਲਈ। ਟ੍ਰੇਡ ਯੂਨੀਅਨਸ ਬਾਰ ਬਾਰ ਕਹਿੰਦੀਆਂ ਰਹੀਆਂ ਕਿ ਤੁਸੀਂ ਉਹਨਾਂ ਨੂੰ ਕੁਛ ਵੀ ਨਹੀਂ ਦੇਣਾ ਹੈਗਾ, ਅਤੇ ਜਿਵੇਂ ਮਤਲਬ ਮੁਫ਼ਤ ਦੇ ਭਾਅ ਹੀ ਲਿਆਉਂਦੇ ਨੇ ਨਾ ਉਹ, ਅਤੇ ਜਦੋਂ ਇੱਥੇ ਆ ਗਏ ਤਾਂ ਬੰਦੀ ਹੋ ਗਏ, ਅਤੇ ਫਿਰ ਤਾਂ ਉਹਨਾਂ ਨੂੰ ਕੁੱਟ ਕੁੱਟ ਕੇ ਕੰਮ ਕਰਵਾਇਆ ਜਾਂਦਾ ਸੀਗਾ ਮਿਲਟਰੀ, ਉਹਨਾਂ ਤੋਂ ਉਹਨਾਂ ਦੇ ਕੋਲ ਕਿਹੜਾ ਕੋਈ ਹਥਿਆਰ ਉੱਥੇ ਉਹਨੇ, ਬੜੇ ਤਸ਼ੱਦਦ, ਮਤਲਬ ਕੀ ਉਹ ਕਹਿ ਲਓ ਤੁਸੀਂ, ਹੁਣ ਉਹਨਾਂ ਉਹਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈਗਾ। ਫਿਰ ਜਦੋਂ ਸਾਰੀਆਂ ਸਟੇਟਾਂ ਨੂੰ ਇਕੱਠਾ ਕਰਕੇ ਸ਼ੁੱਧ ਗੋਰਿਆਂ ਦੀ ਇੱਕ ਸਰਕਾਰ ਇੱਥੇ ਬਣੀ, ਸ਼ੁੱਧ ਪਿਓਰ ਖਾਲਸ ਗੋਰਿਆਂ ਦੀ, ਤਾਂ ਫਿਰ ਇਹ ਨੀਤੀ ਵਾਈਟ ਆਸਟ੍ਰੇਲੀਆ ਪਾਲਿਸੀ ਇੱਥੇ ਲਿਆਂਦੀ, ਔਰ ਉਹਦੇ ਅੱਡ ਅੱਡ ਜਿੱਦਾਂ ਮੈਂ ਤੁਹਾਨੂੰ ਕਾਰਨ ਦੱਸੇ। ਹੁਣ ਆ ਜਾਓ ਇਸ ਪਾਸੇ ਕਿ ਵਾਈ ਵਾਜ਼ ਇਟ ਅਬੋਲਿਸ਼ਡ, ਇਹ ਨੀਤੀ ਰੱਦ ਕਿਉਂ ਕੀਤੀ ਗਈ, ਖਤਮ ਕਿਉਂ ਕੀਤੀ ਗਈ, ਬੰਦ ਕਿਉਂ ਕੀਤੀ ਗਈ? ਇਹਦਾ ਇੱਕ ਕੋਈ ਜਵਾਬ ਨਹੀਂ ਹੈਗਾ। ਵਾਈਟ ਆਸਟ੍ਰੇਲੀਆ ਪਾਲਿਸੀ ਰਾਤੋ ਰਾਤ ਦੇ ਵਿੱਚ ਬੰਦ ਨਹੀਂ ਹੋਈ ਹੈਗੀ, ਇਨਫੈਕਟ ਗੋ ਵਿਟਲਮ ਦੇ ਟਾਈਮ ਦੇ ਉੱਤੇ ਵੀ ਐਂ ਨਹੀਂ ਕਿ ਗੋ ਵਿਟਲਮ ਨੇ ਸੋਚਿਆ, ਉਹਨਾਂ ਨੇ ਬੜਾ ਕੁਛ ਕੀਤਾ ਸੀਗਾ, ਬਟ ਹੀ ਡਿਡਨਟ ਜਸਟ ਕਿ ਥੋਟ ਅਬਾਊਟ ਇਟ ਕਿ ਇਹ ਪਾਲਿਸੀ ਬੰਦ ਕਰਨੀ ਹੈ, ਉਹਨਾਂ ਤੋਂ ਪਹਿਲਾਂ ਬੜਾ ਸਾਰਾ ਇਹਦੇ 'ਤੇ ਕੰਮ ਹੋਣ ਲੱਗ ਪਿਆ ਸੀ। ਇਨਫੈਕਟ ਇਸ ਪਾਲਿਸੀ ਦੇ ਕੁਝ ਕੁਝ ਚੈਪਟਰ ਜਿਹੜੇ ਸੀ ਉਹ ਬੰਦ ਹੋਣ ਵੀ ਲੱਗ ਪਏ ਸੀ, ਜਿਵੇਂ ਫੋਰ ਐਗਜ਼ਾਂਪਲ ਤੁਹਾਨੂੰ ਦੱਸਿਆ ਕਿ ਜਿਹੜਾ ਡਿਕਟੇਸ਼ਨ ਟੈਸਟ ਸੀ ਉਹ 50s ਦੇ ਵਿੱਚ ਹੀ ਬੰਦ ਹੋ ਗਿਆ। ਸੋ 1949-1950 ਤੋਂ ਲੈ ਕੇ 1973 ਤੱਕ ਹੌਲੀ ਹੌਲੀ ਇਹਦੇ ਕੁਛ ਕੁਛ ਜਿਹੜੇ ਕਲੋਜ਼ ਸੀਗੇ ਉਹ ਖਤਮ ਕੀਤੇ ਜਾਣ ਲੱਗ ਪਏ। ਉਹਦੇ 'ਚ ਬਹੁਤ ਵੱਡਾ ਕਾਰਨ ਜਿਹੜਾ ਸੀਗਾ ਵਰਲਡ ਵਾਰ ਵੀ ਬਣੀ। ਵਰਲਡ ਵਾਰ ਜਦੋਂ ਬਣੀ ਨਾ, ਆਸਟ੍ਰੇਲੀਆ 'ਚ ਇੱਕ ਨਾਰਾ ਚੱਲਿਆ ਸੀ, ਪਾਪੂਲੇਟ ਔਰ ਪੈਰਿਸ਼। ਇਹ ਆਸਟ੍ਰੇਲੀਅਨ ਗੌਰਮੈਂਟ ਜਾਂ ਆਸਟ੍ਰੇਲੀਅਨ ਅਖਬਾਰਾਂ ਦੇ ਵਿੱਚ ਇਹ ਨਾਰਾ ਚੱਲਣ ਲੱਗ ਪਿਆ ਸੀ। ਹੋਇਆ ਕੀ ਸੀ ਕਿ ਜਦੋਂ ਸੈਕਿੰਡ ਵਰਲਡ ਵਾਰ ਹੋਈ ਤਾਂ ਆਸਟ੍ਰੇਲੀਆ ਨੂੰ ਅਹਿਸਾਸ ਹੋਇਆ ਕਿ ਉਹਨਾਂ ਦੀ ਆਬਾਦੀ ਉੱਨੀ ਨਹੀਂ ਹੈਗੀ, ਕੱਲ੍ਹ ਨੂੰ ਜੇ ਕੋਈ ਅਟੈਕ ਹੁੰਦਾ ਤਾਂ ਸਾਡੇ ਕੋਲ ਤਾਂ ਮਿਲਟਰੀ ਉਹ ਨਹੀਂ ਹੈਗੀ, ਅਤੇ ਇੱਕ ਸਿਕਿਉਰਿਟੀ, ਅਤੇ ਦੂਸਰਾ ਇਹ ਵੀ ਕਿਹਾ ਜਾਣ ਲੱਗ ਪਿਆ ਕਿ ਜੇ ਹੋਰ ਸਾਡੇ ਕੋਲ ਲੋਕ ਹੋਣਗੇ, ਜੇ ਹੋਰ ਆਬਾਦੀ ਹੋਏਗੀ ਤਾਂ ਫਿਰ ਅਸੀਂ ਮਜ਼ਦੂਰੀ ਕਰਵਾਉਣ ਵਾਲੇ ਲੋਕ ਅੱਡ ਹੋਣਗੇ, ਉਹਨਾਂ ਦੇ ਉੱਤੇ ਰਾਜ ਕਰਨ ਵਾਲੇ ਲੋਕ ਅੱਡ ਹੋਣਗੇ। ਹੁਣ ਸਾਡੇ ਚਿੱਟੇ ਹੀ ਲੋਕ ਮਜ਼ਦੂਰੀ ਕਰਦੇ ਨੇ, ਚਿੱਟੇ ਹੀ ਲੋਕ ਸਾਡਾ ਮਲ ਮੁੱਤਰ ਢੋਂਦੇ ਨੇ, ਅਤੇ ਚਿੱਟੇ ਹੀ ਲੋਕ ਜਿਹੜੇ ਨੇ ਉਹ ਰਾਜ ਕਰ ਰਹੇ ਨੇ। ਐਂ ਕਰੋ ਕਿ ਜਿਹੜੇ ਗੈਰ ਗੋਰੇ ਲੋਕ ਨੇ ਉਹਨਾਂ ਤੋਂ ਆਹ ਹੇਠਲੇ ਜਿਹੜੇ ਚੌਥੇ ਗ੍ਰੇਡ ਦੇ ਕੰਮ ਨੇ ਇਹ ਕਰਵਾਓ, ਅਤੇ ਆਪ ਤੁਸੀਂ ਪਹਿਲੇ ਅਤੇ ਦੂਜੇ ਗ੍ਰੇਡ ਦੇ ਕੰਮ ਕਰੋ। ਸਰਕਾਰ ਨੂੰ ਫੰਡਸ ਦੀ ਵੀ ਲੋੜ ਪੈ ਰਹੀ ਸੀ, ਪੈਸਾ ਕਿੱਥੋਂ ਆਉਂਦਾ? ਬਾਹਰੋਂ ਵੀ ਆ ਸਕਦਾ ਸੀ ਕਿ ਬਾਹਰੋਂ ਜਿਹੜੇ ਇਮੀਗ੍ਰੈਂਟਸ ਆਣਗੇ ਉਹ ਪੈਸਾ ਲੈ ਕੇ ਆਣਗੇ, ਉਹਨਾਂ ਤੋਂ ਪੈਸੇ ਲਏ ਜਾਣ, ਇਹ ਵੀ ਇੱਕ ਤਰੀਕਾ ਸੀਗਾ। ਅਤੇ ਇਸ ਕਰਕੇ ਇੱਕ ਨਾਰਾ ਚੱਲਿਆ ਸੀ ਪਾਪੂਲੇਟ ਔਰ ਪੈਰਿਸ਼। ਪਾਪੂਲੇਟ ਯਾਨੀ ਕਿ ਜਾਂ ਤਾਂ ਆਬਾਦੀ ਵਧਾਓ, ਪੈਰਿਸ਼ ਯਾਨੀ ਕਿ ਖਤਮ ਹੋ ਜਾਓ ਜਾਂ ਤਬਾਹ ਹੋ ਜਾਓ ਜਾਂ ਹੌਲੀ ਹੌਲੀ ਫਿਨਿਸ਼ ਹੋ ਜਾਓ। ਸੋ ਇਹ ਇੱਕ ਨਾਰਾ ਜਿਹੜਾ ਸੀਗਾ, ਦੈਟ ਕੁੱਡ ਬੀ ਵਨ ਆਫ ਦੀ ਰੀਜ਼ਨ। ਦੂਸਰਾ, ਹੌਲੀ ਹੌਲੀ ਦੌਰ ਬਦਲ ਰਿਹਾ ਸੀ। ਜਦੋਂ ਦੂਸਰੀ ਆਲਮੀ ਜੰਗ ਹੋਈ ਉਹਦੇ ਤੋਂ ਬਾਅਦ ਯੂਨਾਈਟਿਡ ਨੇਸ਼ਨ ਹੋਣ ਦੇ ਵਿੱਚ ਆ ਗਿਆ ਸੀ। ਹੁਣ ਯੂਨਾਈਟਿਡ ਨੇਸ਼ਨ ਜਾਂ ਸੰਯੁਕਤ ਰਾਸ਼ਟਰ ਬਣਨ ਤੱਕ ਬਹੁਤ ਸਾਰੇ ਜਿਹੜੇ ਮੁਲਕ ਸੀਗੇ ਉਹ ਆਜ਼ਾਦ ਹੋ ਚੁੱਕੇ ਸੀਗੇ ਦੂਸਰੀ ਆਲਮੀ ਜੰਗ ਤੋਂ ਬਾਅਦ, ਔਰ ਜਿਹੜੇ ਆਜ਼ਾਦ ਮੁਲਕ ਸੀਗੇ ਉਹਨਾਂ ਨੇ ਹੌਲੀ ਹੌਲੀ ਵਿਰੋਧ ਕਰਨਾ ਸ਼ੁਰੂ ਕਰਤਾ ਸੀਗਾ ਬਸਤੀਵਾਦ ਦਾ, ਚਾਹੇ ਉਹ ਬਸਤੀਵਾਦ ਫਰਾਂਸ ਦਾ ਵਧਾਇਆ ਹੋਇਆ ਸੀ, ਚਾਹੇ ਉਹ ਪੁਰਤਗਾਲ ਦਾ, ਚਾਹੇ ਸਪੇਨ ਦਾ, ਚਾਹੇ ਇੰਗਲੈਂਡ ਦਾ।
ਬੇਸਿਕਲੀ ਬਸਤੀਵਾਦ

ਤੇ ਨਸਲਵਾਦ ਦੇ ਵਿਰੋਧ ਦੇ ਵਿੱਚ 50-60s ਦੇ ਦੌਰ ਦੇ ਵਿੱਚ ਬੜੀਆਂ ਲਹਿਰਾਂ ਚੱਲੀਆਂ, ਇੰਡੀਆ 'ਚ ਚੱਲੀ, ਜਾਪਾਨ 'ਚ ਚੱਲੀ, ਫਿਲੀਪੀਨਸ 'ਚ ਚੱਲੀ, ਏਸ਼ੀਅਨ ਦੇਸ਼ਾਂ 'ਚ ਜ਼ਿਆਦਾ ਐਸੀਆਂ ਲਹਿਰਾਂ ਚੱਲੀਆਂ। ਔਰ ਇਹ ਦੇਸ਼ ਹੌਲੀ ਹੌਲੀ, ਔਰ ਇਹ ਵੱਡੀ ਆਬਾਦੀ ਵਾਲੇ ਦੇਸ਼ ਵੀ ਸੀਗੇ, ਇੰਡੀਆ, ਇੰਡੋਨੇਸ਼ੀਆ ਔਰ ਚਾਈਨਾ, ਇਹਨਾਂ ਦੇ ਨਾਲ ਹੁਣ ਵਪਾਰ ਵੀ ਕਰਨਾ ਪੈਣਾ ਸੀਗਾ। ਹੁਣ 1901 ਵਾਲਾ ਤਾਂ ਆਸਟ੍ਰੇਲੀਆ ਰਿਹਾ ਨਹੀਂ, ਹੁਣ ਹੌਲੀ ਹੌਲੀ ਪੂਰੀ ਦੁਨੀਆ ਬਦਲ ਰਹੀ ਸੀ, ਟ੍ਰੇਡ ਹੋ ਰਹੇ ਸੀਗੇ, ਟ੍ਰੇਡ ਰੂਟਸ ਬਣ ਰਹੇ ਸੀ, ਔਰ ਹੌਲੀ ਹੌਲੀ ਜਿਹੜੇ ਸੀਗੇ ਇਹ ਨਸਲੀ ਨੀਤੀਆਂ ਜਿੱਥੇ ਜਿੱਥੇ ਸੀਗੀਆਂ ਉਹਨਾਂ ਕੰਟਰੀਜ਼ ਦੇ ਉੱਤੇ ਇੱਕ ਤੋਹਮਤ ਲੱਗ ਰਹੀ ਸੀ ਕਿ ਆਸਟ੍ਰੇਲੀਆ ਦੇ ਨਾਲ ਟ੍ਰੇਡ ਨਾ ਕਰੋ ਜੀ, ਉਹਨਾਂ ਦੇ ਕੋਲ ਤਾਂ ਵਾਈਟ ਆਸਟ੍ਰੇਲੀਆ ਪਾਲਿਸੀ ਹੈ। ਫੋਰ ਐਗਜ਼ਾਮਪਲ ਚਾਈਨਾ ਨਹੀਂ ਸਭ ਤੋਂ ਵੱਡਾ ਬਾਈਕਾਟ ਕਰਨਾ, ਵੈਸੇ ਤਾਂ ਚਾਈਨਾ ਨੇ ਆਪਣੇ ਆਪ ਨੂੰ ਬੰਦ ਹੀ ਰੱਖਿਆ ਸੀ ਬੜੇ ਸਮੇਂ ਤੱਕ, 50s ਦੀ ਗੱਲ ਨਹੀਂ ਹੈਗੀ, 60s ਦੀ ਗੱਲ ਨਹੀਂ, 70s ਦੀ ਬਾਅਦ ਦੀ, ਪਰ ਉਦੋਂ ਤੱਕ ਇਹ ਪਾਲਿਸੀ ਉਹ ਖਤਮ ਹੋ ਗਈ ਸੀ। ਪਰ ਜਾਪਾਨ ਨੇ, ਫਿਲੀਪੀਨਸ ਨੇ, ਇੰਡੀਆ ਨੇ, ਇੰਡੀਆ ਐਟ ਦੈਟ ਸਟੇਜ 50-60s ਦੇ ਵਿੱਚ, ਯੂ ਵੁੱਡ ਬੀ ਅਮੇਜ਼ਡ ਟੂ ਨੋ ਕਿ ਇੰਡੀਆ ਦੀ ਗੱਲ ਸੁਣੀ ਜਾਂਦੀ ਸੀ, ਤਰਜੀਹ ਦਿੱਤੀ ਜਾਂਦੀ ਸੀ, ਅਹਿਮੀਅਤ ਦਿੱਤੀ ਜਾਂਦੀ ਸੀ, ਚਾਹੇ USSR ਹੋ ਗਿਆ, ਚਾਹੇ ਅਮੈਰੀਕਾ ਹੋ ਗਿਆ, ਚਾਹੇ ਇੰਗਲੈਂਡ ਹੋ ਗਿਆ, ਇੰਡੀਆ ਦੀ ਗੱਲ ਨੂੰ ਇਗਨੋਰ ਨਹੀਂ ਸੀ ਕੀਤਾ ਜਾਂਦਾ ਹੁੰਦਾ, ਅੱਜ ਦੀ ਤਰੀਕ ਦੀ ਤਰ੍ਹਾਂ ਨਹੀਂ ਹੈਗੀ। ਫਿਰ ਇਹਦੇ 'ਤੇ ਕਦਮ ਦਰ ਕਦਮ ਬਦਲਾਅ ਹੋ ਰਹੇ ਸੀ। ਪਹਿਲਾਂ ਤਾਂ ਹੈਰੋਲਡ ਹਾਲਟ ਜਿਹੜੇ ਸੀਗੇ ਉਹਨਾਂ ਨੇ 1949 ਦੇ ਵਿੱਚ ਜਿਹੜੇ ਗੈਰ ਯੂਰੋਪੀਅਨ ਜਿਹੜੇ ਲੋਕ ਸੀਗੇ, ਸਪੈਸ਼ਲੀ ਜੈਪਨੀਜ਼ ਵਾਰ ਬਰਾਈਡਸ ਸੀਗੀਆਂ, ਇਹ ਬੜੀ ਇੰਟਰਸਟਿੰਗ ਯਾਰ, ਮੈਨੂੰ ਲੱਗਦਾ ਹੋਰ ਜ਼ਿਆਦਾ ਖਿੰਡ ਜਾਣਾ, ਇੱਕ ਮਿੰਟ ਟਾਈਮ ਦੇਖ ਲੈਣ ਤੋਂ, ਨਹੀਂ ਇੰਨਾ ਟਾਈਮ ਹੈ ਨਹੀਂ ਵੈਸੇ, ਕੁਇਕਲੀ ਜੇ ਦੱਸਦਾ, ਬੜਾ ਸੰਖੇਪ 'ਚ ਦੱਸਦਾ। ਹੈਰੋਲਡ ਹਾਲਟ ਜਿਹੜੇ ਸੀਗੇ ਉਹ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਸੀ, ਔਰ 1966 ਤੱਕ ਉਹ ਪ੍ਰਾਈਮ ਮਿਨਿਸਟਰ ਰਹੇ ਹੈਗੇ ਨੇ, ਆਪਣੀ ਡੈਥ ਤੱਕ, ਮੇਰੇ ਡੈਥ ਤੱਕ ਜਾਂ ਗਾਇਬ ਹੋ ਗਏ ਸੀਗੇ ਉਹ। ਉਹ ਇੱਕ ਹੋਰ ਚੈਪਟਰ ਖੁੱਲ੍ਹ ਗਿਆ, ਚਲੋ ਹੈਰੋਲਡ ਹਾਲਟ 'ਤੇ ਫਿਰ ਕਿਸੇ ਦਿਨ ਦੱਸਦੇ ਹਾਂ ਤੁਹਾਨੂੰ ਕਹਾਣੀ। ਹੈਰੋਲਡ ਹਾਲਟ ਦੇ ਟਾਈਮ ਦੇ ਉੱਤੇ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਜਿਹੜੇ ਨਾ ਜੈਪਨੀਜ਼, ਬੇਸਿਕਲੀ 1949 'ਚ ਲਿਬਰਲ ਦੀ ਸਰਕਾਰ ਬਣੀ ਸੀ, ਉਹ ਤੋਂ ਪਹਿਲਾਂ ਲੇਬਰ ਦੀ ਸੀਗੀ, 1949 'ਚ ਲਿਬਰਲ ਦੀ ਸਰਕਾਰ ਬਣਦੀ ਹੈ ਅਤੇ ਉਹਨਾਂ ਦੇ ਟਾਈਮ ਦੇ ਉੱਤੇ ਬੜਾ ਕੁਛ ਹੁੰਦਾ ਹੈਗਾ, ਅਤੇ ਜਦੋਂ ਇਹ ਜਿਹੜੇ ਜਾਪਾਨ ਦੇ ਉੱਤੇ, ਜਾਪਾਨ ਨੇ ਨੋਰਦਰਨ ਟੈਰੀਟਰੀ 'ਤੇ ਵੀ ਅਟੈਕ ਕੀਤਾ ਸੀਗਾ, ਅਤੇ ਜਾਪਾਨ ਦੇ ਜਿਹੜੇ ਫੌਜੀ ਫੁਜੀ ਸੀਗੇ ਉਹ ਜਦੋਂ ਇੱਧਰਲੇ ਟਾਪੂਆਂ ਵੱਲ ਆਉਂਦੇ ਹੁੰਦੇ ਸੀ ਅਟੈਕ ਕਰਨ ਦੇ ਲਈ, ਤਾਂ ਉਹਨਾਂ ਨੂੰ ਜਿਹੜਾ ਮਾਰ ਕੇ ਉਹਨਾਂ ਦੇ ਨਾਲ ਜਿਹੜੀਆਂ ਜਨਾਨੀਆਂ ਹੁੰਦੀਆਂ ਸੀ ਉਹਨਾਂ ਨੂੰ ਫੜ ਲਿਆ ਜਾਂਦਾ ਸੀ, ਅਤੇ ਉਹ ਜਿਹੜੀਆਂ ਜਨਾਨੀਆਂ ਹੁੰਦੀਆਂ ਸੀ ਉਹਨਾਂ ਨੂੰ ਵਾਰ ਬਰਾਈਡਸ ਕਿਹਾ ਜਾਂਦਾ ਸੀ, ਜਾਂ ਜਿਹੜੇ ਅਮੈਰੀਕਨ ਅਤੇ ਆਸਟ੍ਰੇਲੀਅਨ ਫੌਜੀ ਵੀ ਜਾ ਕੇ ਅਟੈਕ ਕਰਦੇ ਸੀਗੇ ਜੈਪਨੀਜ਼ ਦੇ ਉੱਤੇ, ਉਹ ਵੀ ਉਹਨਾਂ ਦੀਆਂ ਜਨਾਨੀਆਂ ਨੂੰ ਚੱਕ ਕੇ ਲਿਆਉਂਦੇ ਹੁੰਦੇ ਸੀਗੇ, ਅਤੇ ਉਹਨਾਂ ਨੂੰ ਵਾਰ ਬਰਾਈਡਸ ਕਿਹਾ ਜਾਂਦਾ ਸੀ। ਉਹ ਵਾਰ ਬਰਾਈਡਸ ਨੂੰ ਆਸਟ੍ਰੇਲੀਆ 'ਚ ਰਹਿਣ ਦੀ ਇਜਾਜ਼ਤ ਸੀ, ਜਿਵੇਂ ਅੱਜ ਕੱਲ੍ਹ ਆਈਸਿਸ ਬਰਾਈਡਸ ਦੀ ਗੱਲ ਤੁਰੀ ਹੈ ਨਾ, ਸੋ 1949 ਦੇ ਵਿੱਚ ਹੈਰੋਲਡ ਹਾਲਟ ਨੇ ਇਹ ਪਾਲਿਸੀ ਲਿਆਂਦੀ ਸੀਗੀ ਕਿ ਜਾਪਾਨੀਆਂ ਨੂੰ ਰਹਿਣ ਦਿਓ, ਉਹਨਾਂ ਦੀਆਂ ਜਨਾਨੀਆਂ ਨੂੰ ਆਣ ਦਿਓ। ਸੋ ਇਹ ਇੱਕ ਐਕਸੈਪਸ਼ਨ ਜਾਂ ਇੱਕ ਕਿਸਮ ਦੀ ਛੋਟੀ ਜਿਹੀ ਇੱਕ ਰਿਆਇਤ ਦਿੱਤੀ ਸੀ। ਫਿਰ 1958 ਦੇ ਵਿੱਚ ਡਿਕਟੇਸ਼ਨ ਟੈਸਟ ਜਿਹੜਾ ਉਹਦਾ ਤੁਹਾਨੂੰ ਦੱਸਿਆ ਉਹ ਖਤਮ ਹੋਇਆ। ਫਿਰ ਹੈਰੋਲਡ ਹਾਲਟ ਜਦੋਂ ਜਾਣ ਤੋਂ ਪਹਿਲਾਂ, ਜਾਂ ਉਹਨਾਂ ਦੇ ਗਾਇਬ ਹੋਣ ਤੋਂ ਪਹਿਲਾਂ ਤੱਕ 1966 ਦੇ ਵਿੱਚ ਉਹਨਾਂ ਦੀ ਸਰਕਾਰ ਨੇ ਜਿਹੜੇ ਸਕਿੱਲਡ ਗੈਰ ਯੂਰੋਪੀਅਨ ਲੋਕ ਸੀਗੇ ਉਹਨਾਂ ਦੇ ਲਈ ਇੱਕ ਸਕਿੱਲਡ ਵੀਜ਼ਾ ਦੀ ਇਨਵੈਂਸ਼ਨ ਕੀਤੀ। ਸਕਿੱਲਡ ਵੀਜ਼ਾ ਦਾ ਮਤਲਬ ਇਹ ਸੀਗਾ ਕਿ ਦੇਖੋ ਹੁਣ ਦੁਨੀਆ ਭਰ ਦੇ ਵਿੱਚ ਇੱਕ ਕ੍ਰਾਂਤਿਕ ਆ ਗਈ ਸੀਗੀ, ਦੁਨੀਆ ਅਮੀਰ ਹੋ ਰਹੀ ਸੀ, ਦੇਸ਼ ਅਮੀਰ। ਆਸਟ੍ਰੇਲੀਆ, ਫੋਰ ਯੂਰ ਕਾਇੰਡ ਇਨਫੋਰਮੇਸ਼ਨ, 60s-70s ਦੇ ਦੌਰ 'ਚ ਦੁਨੀਆ ਦੀ ਟੋਪ 3 ਇਕੋਨਮੀਜ਼ ਦੇ ਵਿੱਚੋਂ ਇੱਕ ਸੀ, ਬੜਾ ਅਮੀਰ ਦੇਸ਼ ਸੀਗਾ, ਬੜੇ ਔਰ ਇੱਥੇ ਤਰੱਕੀਆਂ ਬਹੁਤ ਹੋ ਰਹੀਆਂ ਸੀਗੀਆਂ, ਇਕੱਲਾ ਸੋਨਾ ਜਾਂ ਮਾਈਨਿੰਗ ਮੂਈਨਿੰਗ ਨਹੀਂ, ਹੋਰ ਬਹੁਤ ਕੁਛ ਹੋ ਰਿਹਾ ਸੀ, ਔਰ ਇਸ ਦਰਮਿਆਨ ਆਸਟ੍ਰੇਲੀਆ ਨੂੰ ਬਹੁਤ ਜ਼ਿਆਦਾ ਮਾਈਨਰਸ ਦੇ ਨਾਲ ਨਾਲ, ਮਾਈਨਰਸ ਮਤਲਬ MINORS ਵਾਲਾ ਨਹੀਂ, ਮਾਈਨਰਸ ਯਾਨੀ MINERS ਵਾਲਾ, ਖਦਾਨਾਂ 'ਚ ਕੰਮ ਕਰਨ ਵਾਲੇ, ਉਹ ਮਾਈਨਰਸ ਦੇ ਨਾਲ ਨਾਲ ਆਸਟ੍ਰੇਲੀਆ ਨੂੰ ਬਹੁਤ ਜ਼ਿਆਦਾ ਲੇਬਰ ਦੀ ਲੋੜ ਸੀਗੀ। ਸੋ ਇਸ ਕਰਕੇ ਸਕਿੱਲਡ ਲੇਬਰ ਜਿਹੜੀ ਉਹ ਸਪੈਸ਼ਲੀ ਇਲੈਕਟ੍ਰੀਸ਼ੀਅਨਸ, ਪਲੰਬਰਸ, ਇਹ ਸਾਰੇ ਮੰਗਵਾਏ ਜਾਣ ਲੱਗ ਪਏ। ਫਿਰ ਹੌਲੀ ਹੌਲੀ ਕਰਦੇ ਕਰਦੇ ਗੌ ਵਿਟਲਮ ਦੇ ਟਾਈਮ ਦੇ ਉੱਤੇ ਜਿਹੜਾ ਇਹ 1973 ਦੇ ਵਿੱਚ ਐਂਡ ਹੋਇਆ, ਲੇਬਰ ਪਾਰਟੀ ਦੀ ਸਰਕਾਰ ਮਾਈਗ੍ਰੇਸ਼ਨ ਐਕਟ 1973 ਲੈ ਕੇ ਆਉਂਦੀ ਹੈ ਅਤੇ ਉਹਦੇ 'ਚ ਸੋਧ ਕਰਦੀ ਹੈ। ਗੌ ਵਿਟਲਮ ਜਿਹੜੇ ਸੀ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ 21, ਔਰ ਉਹਨਾਂ ਦੇ ਬਾਰੇ ਵੀ ਇੱਕ, ਮੇਰੇ ਖਿਆਲ ਦੇ ਨਾਲ ਅਸੀਂ ਮੰਡੇ ਨੂੰ ਇੱਕ ਸ਼ੋਅ ਕਰਦੇ ਹੁੰਦੇ ਸੀਗੇ ਸਪੈਸ਼ਲ ਰਿਪੋਰਟ, ਉਹਦੇ 'ਚ ਤੁਹਾਨੂੰ ਦੱਸਿਆ ਸੀਗਾ ਗੌ ਵਿਟਲਮ ਦੇ ਬਾਰੇ। ਪੂਰਾ ਨਾਮ ਐਡਵਰਡ ਗੌ ਵਿਟਲਮ, ਬੜੇ ਕ੍ਰਾਂਤੀਕਾਰੀ ਪ੍ਰਧਾਨ ਮੰਤਰੀ ਰਹੇ ਨੇ, ਔਰ ਮੇਰੇ ਖਿਆਲ ਦੇ ਨਾਲ ਲੇਬਰ ਦੇ ਕੁਛ ਚੁਣਿੰਦਾ ਪ੍ਰਧਾਨ ਮੰਤਰੀਆਂ 'ਚੋਂ ਇੱਕ ਨੇ ਜਿਨ੍ਹਾਂ ਨੇ ਆਪਣੇ ਦਮ ਦੇ ਉੱਤੇ ਆਸਟ੍ਰੇਲੀਆ ਦੀ ਤਕਦੀਰ ਤਸਵੀਰ ਬਦਲਤੀ ਸੀਗੀ ਅਤੇ ਜਾਂ ਉਹਦੇ 'ਚ ਕੰਮ ਕੀਤਾ ਸੀ।
ਤੇ 1972 ਤੋਂ 75 ਤੱਕ ਹੀ ਇਹ ਪ੍ਰਾਈਮ ਮਿਨਿਸਟਰ ਰਹੇ ਆਸਟ੍ਰੇਲੀਆ ਦੇ। ਹਾਲਾਂਕਿ ਲੇਬਰ ਪਾਰਟੀ ਦੇ ਸਭ ਤੋਂ ਲੰਬੇ ਲੀਡਰ ਇਹ ਰਹੇ ਨੇ। ਤੇ ਇਹਨਾਂ ਨੇ ਬੜੇ ਮਤਲਬ ਐਸੇ ਐਸੇ ਕੰਮ ਕੀਤੇ, ਇੱਕ ਤਾਂ ਆਹ ਵਾਈਟ ਆਸਟ੍ਰੇਲੀਆ ਪਾਲਿਸੀ, ਪਲੱਸ ਇਹ ਜਦੋਂ ਸੀਗੀ ਉਦੋਂ ਆਸਟ੍ਰੇਲੀਅਨ ਇਕੋਨਮੀ ਸਫ਼ਰ ਵੀ ਕਰ ਰਹੀ ਸੀਗੀ, ਜਾਂ ਇਹ ਕਹਿ ਲਓ ਕਿ ਇਹਨਾਂ ਦੇ ਜਾਣ ਦਾ ਕਾਰਨ ਹੀ ਇਹ ਬਣਿਆ, ਕਿਉਂਕਿ ਉਦੋਂ ਪੈਟਰੋਲੀਅਮ ਕ੍ਰਾਈਸਿਸ ਆ ਗਿਆ ਸੀ। ਉਹਦੀ ਇੱਕ ਅਲੱਗ ਵਜ੍ਹਾ ਹੈਗੀ ਹੈ, ਉਹ ਅਰਬ ਇਜ਼ਰਾਈਲ ਜੰਗ ਹੁੰਦੀ ਹੈ ਅਤੇ ਅਰਬ ਦੇ ਮੁਲਕ ਜਿਹੜੇ ਨੇ ਉਹ ਪੈਟਰੋਲ ਦੇਣਾ ਬੰਦ ਕਰ ਦਿੰਦੇ ਨੇ ਅਤੇ ਆਸਟ੍ਰੇਲੀਆ ਦੇ ਉੱਤੇ ਜਿਹੜਾ ਉਹ ਬੋਝ ਪੈਣ ਲੱਗ ਪੈਂਦਾ ਹੈਗਾ। ਐਨੀਵੇਜ਼, ਪਰ ਇਹਨਾਂ ਦੇ ਜਿਹੜੇ ਕੰਮ ਸੀਗੇ ਗੋਵ ਵਿਟਲਨ ਦੇ ਟਾਈਮ ਦੇ ਉੱਤੇ, ਉਹ ਬੜੇ ਕਮਾਲ ਦੇ ਕੰਮ ਇਹਨਾਂ ਨੇ ਕੀਤੇ। ਵਾਈਟ ਆਸਟ੍ਰੇਲੀਆ ਪਾਲਿਸੀ ਵਾਜ਼ ਵਨ ਆਫ ਦੈਟ, ਅਤੇ ਆਪਾਂ ਉਹਦੇ 'ਤੇ ਹੀ ਰਹਿ ਕੇ ਗੱਲ ਕਰਦੇ ਹੈਗੇ ਹਾਂ। ਵੈਸੇ ਤਾਂ ਹੋਰ ਵੀ ਪਾਲਿਸੀਜ਼ ਹੈਗੀਆਂ ਨੇ ਗੋਵ ਵਿਟਲਨ ਦੇ ਉੱਤੇ, ਇੱਕ ਮੈਂ ਪੂਰੀ ਦੀ ਪੂਰੀ ਡਾਕੂਮੈਂਟਰੀ ਤੁਹਾਨੂੰ ਸੁਣਾ ਸਕਦਾ, ਇੱਕ ਪੂਰਾ ਪੂਰਾ ਪ੍ਰੋਗਰਾਮ ਇਹਨਾਂ 'ਤੇ ਕੀਤਾ ਜਾ ਸਕਦਾ। ਨੋਟ ਓਨਲੀ ਹਿਮ, ਬਲਕਿ ਇਹਨਾਂ ਤੋਂ ਬਾਅਦ ਜਿਹੜੇ ਲਿਬਰਲ ਦੇ ਆਏ ਸੀ ਮੈਲਕਮ ਫਰੇਜ਼ਰ, ਉਹ ਵੀ ਬੜੇ ਘੈਂਟ ਸੀਗੇ। ਸੋ ਲੇਬਰ ਅਤੇ ਲਿਬਰਲ ਨੇ ਬੈਕ ਟੂ ਬੈਕ ਦੋ ਬੜੇ ਘੈਂਟ ਪ੍ਰਾਈਮ ਮਿਨਿਸਟਰ ਦਿੱਤੇ ਸੀਗੇ 70s ਦੇ ਦੌਰ ਦੇ ਵਿੱਚ। ਅਤੇ ਅੱਛਾ, ਜੇ ਗੋਵ ਵਿਟਲਮ ਨੇ ਵਾਈਟ ਆਸਟ੍ਰੇਲੀਆ ਪਾਲਿਸੀ ਖਤਮ ਕੀਤੀ ਜਾਂ ਮਾਈਗ੍ਰੇਸ਼ਨ ਐਕਟ ਲਿਆਂਦਾ, ਅਤੇ ਤੁਸੀਂ ਦੇਖੋ ਜੇ ਮੈਲਕਮ ਫਰੇਜ਼ਰ ਚੰਗੇ ਸੀਗੇ ਤਾਂ ਹੀ ਉਹਨਾਂ ਨੇ ਉਹ ਪਾਲਿਸੀ ਨੂੰ ਦੁਬਾਰਾ ਲਾਗੂ ਵੀ ਨਹੀਂ ਕੀਤਾ। ਨਹੀਂ ਤਾਂ ਇਹ ਹੁੰਦਾ ਨਾ ਕਿ ਲਿਬਰਲ ਪਾਰਟੀ ਐਂਟੀ ਮਾਈਗ੍ਰੈਂਟਸ ਹੈ ਅਤੇ ਉਹ ਦੁਬਾਰਾ ਲਾਗੂ ਕਰਦਾ, ਇੱਦਾਂ ਨਹੀਂ ਹੋਇਆ, ਉਹਨਾਂ ਨੇ ਨਹੀਂ ਕੀਤਾ। ਸੋ ਇੱਕ ਪਿਰਤੀ ਪੈ ਗਈ। ਸੋ ਇਹ ਐਗਜ਼ਾਮਪਲ ਸੈੱਟ ਕਰਨੀਆਂ ਵੀ ਜਿਹੜੇ ਇਸ ਕਰਕੇ ਜ਼ਰੂਰੀ ਹੁੰਦੀਆਂ ਨੇ, ਜਿਹੜੇ ਲੀਡਰਸ ਹੁੰਦੇ ਨੇ ਨਾ, ਇਸ ਕਰਕੇ ਲੀਡਰਸ ਕਿਹਾ ਜਾਂਦਾ ਉਹਨਾਂ ਨੂੰ, ਉਹ ਲੀਡ ਕਰਦੇ ਨੇ, ਉਹ ਐਗਜ਼ਾਮਪਲ ਸੈੱਟ ਕਰਦੇ ਨੇ ਕਿ ਨਹੀਂ ਜੇ ਮੈਂ ਇੱਦਾਂ ਕਰਤਾ ਕੋਈ ਕਰਕੇ ਦਿਖਾਵੇ, ਅਤੇ ਫਿਰ ਉਹ ਇੱਕ ਲੋਕ ਬਗਾਵਤ ਜਿਹੜੀ ਹੈ, ਲੋਕ ਸੁਰ ਜਿਹੜੇ ਨੇ ਉਹਦੇ ਉਲਟ ਤੁਰ ਪੈਂਦੇ ਹੈਗੇ ਨੇ। ਸੋ ਜਦੋਂ 73 'ਚ ਉਹਨਾਂ ਨੇ ਖਤਮ ਹੀ ਕਰਤੀ ਅਤੇ ਫਰੇਜ਼ਰ ਨੇ ਅੱਗੇ ਤੋਰੀ ਵੀ ਨਹੀਂ, ਮੁੜ ਕੇ ਕਦੇ ਆਸਟ੍ਰੇਲੀਆ 'ਚ ਪਾਲਿਸੀ ਆਈ। ਬਟ ਵਾਜ਼ ਆਸਟ੍ਰੇਲੀਆ ਐਟ ਦੈਟ ਪੁਆਇੰਟ, ਵਾਜ਼ ਆਸਟ੍ਰੇਲੀਆ ਦੀ ਓਨਲੀ ਕੰਟਰੀ ਵਿਦ ਸੱਚ ਅ ਪਾਲਿਸੀ? ਇਹ ਵੀ ਇੱਕ ਸਮਝਣਾ ਜ਼ਰੂਰੀ ਹੈ। ਇਹਦਾ ਸਿੱਧੀ ਲਾਈਨ 'ਚ ਇੱਕੋ ਹੀ ਆਨਸਰ ਦਿੰਦਾ ਕਿ ਨਹੀਂ, ਨਹੀਂ ਸੀਗਾ। 19th ਅਤੇ 20th ਸੈਂਚਰੀ ਦੇ ਵਿੱਚ ਇਹ ਜਿਹੜੀਆਂ ਨਸਲਵਾਦ ਦੇ ਵਿਰੁੱਧ ਇਮੀਗ੍ਰੇਸ਼ਨ ਪਾਲਿਸੀਆਂ ਨੇ ਕਈ ਦੇਸ਼ਾਂ ਨੇ ਲਾਗੂ ਰੱਖੀਆਂ ਨੇ, ਸਪੈਸ਼ਲੀ ਆਸਟ੍ਰੇਲੀਆ ਦੀ ਭੈਣ ਜਾਂ ਭਰਾ ਜਾਂ ਜੋ ਮਰਜ਼ੀ ਕਹਿ ਲਓ, ਕੀ ਕਹਿੰਦੇ ਹੋ ਕੈਨੇਡਾ ਨੂੰ ਤੁਸੀਂ, ਜੋ ਮਰਜ਼ੀ ਸਮਝ ਲਓ, ਕੈਨੇਡਾ ਨੇ ਵੀ ਸੇਮ ਪਾਲਿਸੀ ਰੱਖੀ। ਬਲਕਿ ਅਸੀਂ ਕਹਿ ਦਿੰਦੇ ਹਾਂ ਨਾ ਕਿ ਸਾਡੇ ਪੰਜਾਬੀਆਂ ਦੇ ਉੱਤੇ ਤਸ਼ੱਦਦ, ਪੰਜਾਬੀਆਂ ਦੇ ਉੱਤੇ ਹੋਇਆ, ਠੀਕ ਆ, ਕਾਮਾਗਾਟਾ ਮਾਰੂ ਕੈਨੇਡਾ ਦੇ ਵਿੱਚ ਹੋਇਆ। 1914 ਦੇ ਵਿੱਚ ਕਾਮਾਗਾਟਾ ਮਾਰੂ ਨੂੰ ਕੈਨੇਡਾ ਨੇ ਹੀ ਮੋੜਿਆ ਸੀਗਾ, ਕਿਉਂਕਿ ਗੈਰ ਗੋਰੇ ਲੋਕਾਂ ਦਾ ਉਹ ਦੇਸ਼ ਸੀਗਾ। ਅਤੇ ਔਰ ਕੈਨੇਡਾ ਨੇ ਕਾਮਾਗਾਟਾ ਮਾਰੂ ਤਾਂ ਮੇਰੇ ਖਿਆਲ ਦੇ ਨਾਲ 1914 'ਚ ਹੋਇਆ ਨਾ, ਉਦੋਂ ਪਹਿਲਾਂ ਚਾਈਨੀਜ਼ ਲੋਕਾਂ ਦੇ ਉੱਤੇ ਜਿਹੜੇ ਤਸ਼ੱਦਦ ਕੀਤੇ ਨੇ ਕੈਨੇਡਾ ਨੇ, 1885 'ਚ ਇੱਕ ਹੈਡ ਟੈਕਸ ਲਗਾਤਾ ਸੀਗਾ ਕਿ ਜਿੰਨੇ ਚੀਨੀ ਉਹਨਾਂ ਟੈਕਸ, ਐਂ ਨਹੀਂ ਕਿ ਇੱਕ ਪਰਿਵਾਰ, ਪਹਿਲਾਂ ਫੈਮਿਲੀਜ਼ ਟੈਕਸ ਦਿੰਦੀਆਂ ਹੁੰਦੀਆਂ ਸੀ ਨਾ ਕੈਨੇਡਾ ਦੇ ਵਿੱਚ, ਅਤੇ ਚਾਈਨੀਜ਼ ਦੇ ਲਈ ਇਹ ਹੁੰਦਾ ਸੀਗਾ ਕਿ ਤੁਹਾਡੀ ਫੈਮਿਲੀ ਦਾ ਨਹੀਂ, ਉਹ ਤੁਹਾਡੇ ਇਕੱਲੇ ਇਕੱਲੇ ਬੱਚੇ ਦਾ ਟੈਕਸ ਲੱਗੂਗਾ, ਤੁਹਾਡਾ ਇਕੱਲੇ ਇਕੱਲੇ ਦਾ ਟੈਕਸ ਲੱਗੂਗਾ, ਹੈੱਡ ਟੈਕਸ ਲੱਗਣ ਲੱਗ ਗਿਆ ਸੀ। ਇਨਫੈਕਟ 1923 ਦੇ ਵਿੱਚ ਚਾਈਨੀਜ਼ ਐਕਸਕਲੂਸ਼ਨ ਐਕਟ ਲਿਆਉਂਦਾ ਸੀਗਾ ਕੈਨੇਡਾ ਨੇ ਕਿ ਬਾਕੀ ਜਿਹੜਾ ਮਰਜ਼ੀ ਆ ਜਾਵੇ, ਪੰਜਾਬੀ ਵੀ ਆ ਜਾਣਗੇ, ਸਾਰੇ ਆ ਜਾਣਗੇ, ਪਰ ਚਾਈਨੀਜ਼ ਨਹੀਂ ਕੈਨੇਡਾ ਦੇ ਵਿੱਚ ਆਉਂਦੇ ਨੇ ਹੈਗੇ। ਸੋ ਚਾਈਨੀਜ਼ ਐਕਸਕਲੂਸ਼ਨ ਐਕਟ ਜਿਹੜਾ ਸੀਗਾ ਉਹ ਬੇਸਿਕਲੀ ਕਾਰਨ ਉਹੀ ਸੀ ਕਿ ਚਾਈਨੀਜ਼ ਮਜ਼ਦੂਰਾਂ ਦੇ ਉੱਤੇ ਆਉਣ ਦੇ ਉੱਤੇ ਪਾਬੰਦੀ ਲੱਗ ਗਈ ਸੀਗੀ। ਸੋ ਉਹ ਜਿਹੜਾ ਐਕਟ ਕਿੰਨਾ ਕਿੰਨੀ ਕਈ ਸਾਲ ਉੱਥੇ ਲਾਗੂ ਰਿਹਾ। ਅਤੇ ਇਨਫੈਕਟ ਜਿਹੜਾ 1924 ਦੇ ਵਿੱਚ ਇਮੀਗ੍ਰੇਸ਼ਨ ਐਕਟ ਵੀ ਲਿਆਂਦਾ ਸੀਗਾ ਕੈਨੇਡਾ ਨੇ, ਜਿਹਦੇ ਤਹਿਤ ਇਹ ਪਾਲਿਸੀ ਚਾਈਨੀਜ਼ ਲੋਕਾਂ 'ਤੇ ਲਾਗੂ ਕੀਤੀ ਸੀ। ਉਹਨਾਂ ਨੂੰ ਨਾ ਉਸ ਵਕਤ, ਇਹ ਬੜੀ ਹੈਰਾਨੀ ਦੀ ਗੱਲ ਹੈ ਔਰ ਬੜੀ ਪਰੇਸ਼ਾਨੀ ਦੀ ਵੀ ਗੱਲ ਹੈ, ਔਰ ਬੜਾ ਇਹ ਸੋਰੀ ਮੈਂ ਇਹਨੂੰ ਨਾ ਉਸ ਪਾਸੇ ਨੂੰ ਨਾ ਲੈ ਕੇ ਜਾਇਓ ਕਿ ਮੈਂ ਥੋੜ੍ਹਾ ਜਿਹਾ ਕਲਰ ਬਲਾਈਂਡ ਹੋ ਰਿਹਾ ਜਾਂ ਕੀ, ਜਾਂ ਜਿਵੇਂ ਵੀ ਜੋ ਮਰਜ਼ੀ, ਕਲਰ ਬਲਾਈਂਡ ਨਹੀਂ, ਪਰ ਮਤਲਬ ਮੈਂ ਕਿਸੇ ਰੇਸ ਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਬਟ ਇਹ ਕੈਨੇਡੀਅਨ ਲੋਕਾਂ ਦੀ, ਉਹ ਯਾਰ ਕੀ ਕਹੋ ਹੁਣ ਇਹਨਾਂ ਨੂੰ, ਦੁਰ ਫਟੇ ਮੂੰਹ ਇਹੋ ਜਿਹੇ ਲੋਕਾਂ ਦੇ। ਕੈਨੇਡਾ ਦੀ ਸਰਕਾਰ ਨੇ ਇਹ ਗੱਲ ਕਹੀ 1924 ਦੇ ਵਿੱਚ ਜਿਹੜਾ ਇਹਨਾਂ ਨੇ ਐਕਟ ਲਿਆਂਦਾ ਕਿ ਜਿਹੜੇ ਚਾਈਨੀਜ਼ ਐਕਸਕਲੂਜਨ ਐਕਟ ਸੀ ਕਿ ਜਿਹੜੇ ਚਾਈਨੀਜ਼ ਲੋਕਾਂ ਵਰਗੇ ਦਿਖਦੇ ਨੇ ਉਹਨਾਂ ਨੂੰ ਕਿਸੇ ਨੂੰ ਵੀਜ਼ੇ ਨਾ ਦਿਓ। ਆਪਾਂ ਹੁਣ ਕਹਿ ਦਿੰਦੇ ਨਾ ਕਿ ਸਾਊਥ ਕੋਰੀਅਨ, ਚਾਈਨੀਜ਼, ਫਿਲੀਪੀਨਸ, ਇਹਨਾਂ 'ਚ ਫਰਕ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ, ਵੀਅਤਨਾਮੀਜ਼ ਕਿਹੜੇ ਨੇ, ਕੰਬੋਡੀਅਨ ਕਿਹੜੇ ਨੇ, ਉਹ ਬੜੇ ਵਿਚਾਰੇ, ਓਹ ਕੀ ਉਹ ਕਹਿ ਸਕਦੇ ਆ, ਥੂ ਹੈ। ਸੋ ਇਹ ਜਿਹੜਾ ਚਾਈਨੀਜ਼ ਇਮੀਗ੍ਰੈਂਟ ਐਕਟ ਜਿਹੜਾ ਸਪੈਸ਼ਲੀ ਕੈਨੇਡਾ ਨੇ ਲਿਆਂਦਾ ਸੀਗਾ। ਅਤੇ ਫਿਰ ਐਪਾਰਥਾਈਡ, ਹੁਣ ਇਹ ਵੀ ਇੱਕ ਬੜੀ ਘੈਂਟ ਚੀਜ਼ ਹੈਗੀ, ਵੈਸੇ ਦੇਖਾਂ ਟਾਈਮ ਹੈਗਾ, ਐਪਾਰਥਾਈਡ ਥੋੜ੍ਹਾ ਜਿਹਾ ਕੁਇਕਲੀ ਜੇ ਦੱਸਦਾ ਚਲੋ ਮੈਂ ਤੁਹਾਨੂੰ। ਐਪਾਰਥਾਈਡ ਕੀ ਚੀਜ਼ ਹੈ? ਅਫਰੀਕਨ ਭਾਸ਼ਾ ਦੇ ਵਿੱਚ ਐਪਾਰਥਾਈਡ
ਅੱਖਰ ਇੱਕ ਵਰਤਿਆ ਜਾਂਦਾ, ਇਹਦਾ ਮਤਲਬ ਹੁੰਦਾ ਅੱਡ ਰੱਖਣਾ, ਅੱਡ ਕੱਢਣਾ, ਜਿਵੇਂ ਆਹ ਵੱਖਰਾ ਉਹ ਵੱਖਰਾ, ਲਹਿਦਾ ਲਹਿਦਾ, ਹੈ ਨਾ। ਸੋ ਉਹ ਇਹ ਅਪਾਰਥਾਈਡ ਜਿਹੜਾ ਸੀਗਾ, ਇਹ ਸਿਰਫ ਕੈਨੇਡਾ ਨੇ ਹੀ ਨਹੀਂ, ਇਹ ਬੜੀਆਂ ਸਾਰੀਆਂ ਕੰਟਰੀਜ਼ ਨੇ ਅਪਾਰਥਾਈਡ ਲਗਾ ਰੱਖਿਆ ਸੀਗਾ ਕਿ ਜਿਹੜੇ ਵੀ ਕਾਲੇ ਲੋਕ ਨੇ ਉਹਨਾਂ ਨੂੰ ਨਹੀਂ ਆਉਣ ਦੇਣਾ ਹੈਗਾ, ਉਹਨਾਂ ਨੂੰ ਅਪਾਰਥਾਈਡ ਐਕਟ ਉਹਨਾਂ 'ਤੇ ਲਗਾ ਦਿਉ, ਉਹਨਾਂ ਦੀ ਉਹ ਭਾਸ਼ਾ ਦੇ ਵਿੱਚ ਉਹਨਾਂ ਦੇ ਉੱਤੇ ਇੱਕ ਐਕਟ ਲਗਾਤਾ ਸੀ। ਕੈਨੇਡਾ, ਆਸਟ੍ਰੇਲੀਆ, ਇਹ ਦੋ ਕੰਟਰੀਜ਼ ਨੇ। ਸੋ ਔਰ ਵੈਸੇ ਬਹੁਤ ਸਾਰੇ ਕੰਟਰੀਜ਼ ਹੈਗੇ ਨੇ ਜਿਨ੍ਹਾਂ ਦੇ ਵਿੱਚ ਅੱਜ ਦੀ ਡੇਟ 'ਚ ਆਸਟ੍ਰੇਲੀਆ ਬੇਸ਼ੱਕ ਮਲਟੀਕਲਚਰਲਿਜ਼ਮ ਨੂੰ ਬੜਾਵਾ ਦਿੰਦਾ, ਪੁਆਇੰਟ ਬੇਸਡ ਸਕਿੱਲਡ ਸਿਸਟਮ ਇੱਥੇ ਚੱਲਦਾ ਹੈਗਾ, ਯਾਨੀ ਇੱਥੇ ਉਮਰ ਦੇ ਆਧਾਰ ਦੇ ਉੱਤੇ ਅੰਕ ਦਿੱਤੇ ਜਾਂਦੇ ਨੇ, ਪੜ੍ਹਾਈ ਦੇ ਆਧਾਰ 'ਤੇ, ਅੰਗਰੇਜ਼ੀ ਭਾਸ਼ਾ ਦੇ ਹੁਨਰ ਦੇ ਆਧਾਰ 'ਤੇ ਦਿੱਤੇ ਜਾਂਦੇ ਨੇ, ਪਰ ਨਸਲ ਜਾਂ ਧਰਮ ਦੇ ਆਧਾਰ 'ਤੇ ਤੁਹਾਨੂੰ ਕੋਈ ਪੁਆਇੰਟ ਨਹੀਂ ਮਿਲਦਾ। ਤੁਹਾਨੂੰ ਇਹ ਕਹਿ ਕੇ ਕੋਈ ਐਕਸਟਰਾ ਪੁਆਇੰਟ ਨਹੀਂ ਮਿਲੇਗਾ ਸਕਿੱਲਡ ਬੇਸਡ ਇਮੀਗ੍ਰੇਸ਼ਨ 'ਚ ਕਿ ਤੁਸੀਂ ਭਾਰਤ ਦੇ ਹੋ ਜਾਂ ਅਮਰੀਕਾ ਦੇ ਹੋ, ਜਾਂ ਤੁਸੀਂ ਹਿੰਦੂ ਧਰਮ 'ਤੇ ਹੋ ਜਾਂ ਯਹੂਦੀ ਧਰਮ 'ਤੇ ਹੋ। ਪਰ ਇਹ ਧਰਮਾਂ ਦੀ ਜਿਹੜੀ ਇੱਕ ਨਫ਼ਰਤ ਹੈ ਉਹ ਇੱਥੇ ਫੈਲਾਈ ਜਾ ਰਹੀ ਹੈਗੀ ਹੈ। ਸੋ ਮੈਨੂੰ ਇਹ ਲੱਗਦਾ ਹੈਗਾ ਕਿ ਸਕਿੱਲਡ ਬੇਸਡ ਇਮੀਗ੍ਰੇਸ਼ਨ ਹੋਣੀ ਚਾਹੀਦੀ ਹੈ ਔਰ ਉਹਨੂੰ ਕੱਟੜ ਤਰੀਕੇ ਦੇ ਨਾਲ ਲਾਗੂ ਕਰਨਾ ਚਾਹੀਦਾ। ਜਿਹੜੀ ਚੀਜ਼ ਮੈਂ ਸ਼ੁਰੂਆਤ 'ਚ ਕਹਿ ਰਿਹਾ ਸੀਗਾ ਕਿ ਜੇ ਤੁਹਾਨੂੰ ਅੰਗਰੇਜ਼ੀ ਘੱਟ ਆਉਂਦੀ ਹੈ ਤਾਂ ਸਿੱਖੋ, ਨਹੀਂ ਆਉਂਦੀ ਤਾਂ ਇੱਦਾਂ ਨਹੀਂ ਕਿ ਨਹੀਂ ਮਾਈਗ੍ਰੇਸ਼ਨ ਨਹੀਂ ਹੋਣੀ ਚਾਹੀਦੀ। ਜਿਹੜੇ ਚੰਗੀ ਇੰਗਲਿਸ਼ ਜਿਵੇਂ ਆਇਲਟਸ ਜਾਂ ਪੀਟੀ ਵਰਗੇ ਟੈਸਟ ਨੇ, ਹਾਲਾਂਕਿ ਉਹ ਬਹੁਤ ਵਧੀਆ ਪੈਮਾਨਾ ਨਹੀਂ ਹੈਗੇ, ਪਰ ਇੱਕ ਅੰਗਰੇਜ਼ੀ ਦਾ ਇੱਕ ਵਧੀਆ ਇੱਕ ਮਿਆਰੀ ਟੈਸਟ ਹੋਣਾ ਚਾਹੀਦਾ। ਅਤੇ ਅੰਗਰੇਜ਼ੀ ਕਿੰਨੀ ਕੁ ਬੋਲ ਸਕਦਾ ਬੰਦਾ, ਉਹਦੇ ਦੋ ਜਿਵੇਂ ਦੋ ਤਿੰਨ ਚਾਰ ਸੈਗਮੈਂਟ ਹੁੰਦੇ ਨੇ ਕਿ ਚੰਗੀ ਇੰਗਲਿਸ਼ ਹੈ, ਮਾੜੀ ਇੰਗਲਿਸ਼ ਹੈ, ਬਹੁਤ ਮਾੜੀ ਇੰਗਲਿਸ਼ ਹੈ ਜਾਂ ਬਹੁਤ ਵਧੀਆ ਇੰਗਲਿਸ਼ ਹੈ। ਉਸ ਤਰੀਕੇ ਦੇ ਨਾਲ ਅਲੱਗ ਅਲੱਗ ਪੈਰਾਮੀਟਰ ਦੇ ਆਧਾਰ ਦੇ ਉੱਤੇ ਬੰਦੇ ਨੂੰ ਇੱਥੇ ਭੇਜ ਦੇਣਾ ਚਾਹੀਦਾ ਅਤੇ ਉਹਦੇ ਅੰਗਰੇਜ਼ੀ ਦੇ ਟੈਸਟ ਕਰਵਾਏ ਜਾਣ, ਅੰਗਰੇਜ਼ੀ ਉਹਨੂੰ ਪੜ੍ਹਾਈ ਜਾਵੇ। ਜੇ ਹੁਨਰਮੰਦ ਹੈ, ਹੁਨਰ ਹੈਗਾ, ਅੰਗਰੇਜ਼ੀ ਘੱਟ ਹੈਗੀ ਹੈ, ਤਾਂ ਵੀ ਆਉਣ ਦਿੱਤਾ ਜਾਵੇ ਤਾਂ ਕਿ ਉਹਨੂੰ ਇੱਕ ਸ਼ਰਤ ਦੇ ਦਿੱਤੀ ਜਾਵੇ ਕਿ ਤੂੰ ਹੌਲੀ ਹੌਲੀ ਇੰਗਲਿਸ਼ ਸਿੱਖ ਲਈ ਅਤੇ ਤੇਰੇ ਪਰਿਵਾਰ ਦੇ ਬਾਕੀ ਮੈਂਬਰਸ ਨੂੰ ਇੰਗਲਿਸ਼ ਆਉਂਦੀ ਹੈ ਤਾਂ ਯੂ ਕੁਆਲੀਫਾਈ ਫੋਰ ਦੈਟ। ਪਰ ਹੁਣ ਆਸਟ੍ਰੇਲੀਆ ਜਿਹੜਾ ਹੈਗਾ, ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪੋਲਿਸੀ ਬਿਲਕੁਲ ਅਲੱਗ ਹੈਗੀ ਹੈ, ਹਾਲਾਂਕਿ ਕੈਨੇਡਾ ਦੇ ਨਾਲ ਥੋੜ੍ਹੀ ਥੋੜ੍ਹੀ ਮਿਲਦੀ ਹੈ ਸਾਡੀ ਸਕਿੱਲਡ ਬੇਸਡ, ਅਮੈਰੀਕਾ ਦੇ ਨਾਲ ਨਹੀਂ ਮਿਲਦੀ। ਅਮੈਰੀਕਾ ਦੇ ਵਿੱਚ ਤਾਂ ਫੈਮਿਲੀ ਰੀਯੂਨੀਅਨ ਵਾਲਾ ਕੰਸੈਪਟ ਹੈ ਨਾ, ਉੱਥੇ ਤਾਂ ਬੱਚਿਆਂ ਜੰਮਿਆ ਬੱਚਿਆਂ ਹੀ ਅਮੈਰੀਕਨ ਹੋ ਜਾਂਦਾ ਹੈਗਾ, ਉਹ ਇੱਥੇ ਕੰਸੈਪਟ ਨਹੀਂ ਹੈਗਾ। ਇੱਥੇ ਜੰਮੇ ਬੱਚੇ ਨੂੰ ਆਸਟ੍ਰੇਲੀਅਨ ਹੋਣ ਦੇ ਲਈ ਵੀ 10 ਸਾਲ ਲੱਗਦੇ ਨੇ, ਪਰ ਉਹ ਵੀ ਜੇ ਕੰਟੀਨਿਊ ਇੱਥੇ ਰਹਿ ਰਿਹਾ ਹੋਵੇ। ਪਰ ਇੱਥੇ ਦੀ ਜਿਹੜੀ ਬਾਰਡਰ ਪ੍ਰੋਟੈਕਸ਼ਨ ਲਾਜ ਹੈਗੇ ਨੇ, ਇੱਥੇ ਦੇ ਜਿਹੜੇ ਮਾਈਗ੍ਰੇਸ਼ਨ ਲਾਜ ਨੇ, ਦੇ ਆਰ ਗੁੱਡ, ਬਟ ਕੀ ਵਾਈਟ ਆਸਟ੍ਰੇਲੀਆ ਪੋਲਿਸੀ ਵਾਪਸ ਇੱਥੇ ਆਉਣੀ ਚਾਹੀਦੀ ਹੈਗੀ ਹੈ, ਇਹਦੇ 'ਤੇ ਇੱਕ ਸਵਾਲ ਪੈਦਾ ਹੁੰਦੇ ਨੇ। ਯੂਨਾਈਟਿਡ ਨੇਸ਼ਨ ਦਾ ਲਾਅ ਜਿਹੜਾ ਹੈਗਾ, ਸੰਯੁਕਤ ਰਾਸ਼ਟਰ ਦਾ ਜਿਹੜਾ ਕਾਨੂੰਨ ਹੈ, ਕੀ ਉਹ ਰੋਕਦਾ? ਵੈਸੇ ਸੰਯੁਕਤ ਰਾਸ਼ਟਰ ਦਾ ਜਨਰਲ ਮਾਈਗ੍ਰੇਸ਼ਨ ਨੂੰ ਲੈ ਕੇ ਕੋਈ ਕੌਮਾਂਤਰੀ ਕਾਨੂੰਨ ਨਹੀਂ ਹੈਗਾ, ਕਿਉਂਕਿ ਸਾਰੀਆਂ ਕੰਟਰੀਜ਼ ਆਪਣੇ ਆਪ ਨੂੰ ਸੋਵੇਰੀਅਨ ਦੇਸ਼ ਦੱਸਦੀਆਂ ਨੇ, ਪ੍ਰਭੂਸੱਤਾ ਸੰਪੰਨ ਦੇਸ਼ ਦੱਸਦੀਆਂ ਨੇ। ਹਰ ਕੰਟਰੀ ਆਪਣਾ ਅਲੱਗ ਫੈਸਲਾ ਲੈਂਦੀ ਹੈ। ਭਾਰਤ ਨੇ ਪਾਕਿਸਤਾਨ ਦੇ ਲੋਕਾਂ ਨੂੰ ਵੀਜ਼ਾ ਨਹੀਂ ਦੇਣਾ ਤਾਂ ਇਹ ਭਾਰਤ ਦਾ ਅੰਦਰੂਨੀ ਫੈਸਲਾ ਹੈ। ਸਾਊਥ ਕੋਰੀਆ ਦੇ ਲੋਕਾਂ ਨੇ ਨੌਰਥ ਕੋਰੀਅਨ ਲੋਕਾਂ ਨੂੰ ਵੀਜ਼ੇ ਨਹੀਂ ਦੇਣੇ ਤਾਂ ਉਹਨਾਂ ਦਾ ਫੈਸਲਾ ਹੈਗਾ। ਅਮੈਰੀਕਾ ਜੇ ਯਮਨ ਦੇ ਲੋਕਾਂ ਨੂੰ ਜਾਂ ਅਫਗਾਨਿਸਤਾਨ ਦੇ ਲੋਕਾਂ ਨੂੰ ਵੀਜ਼ਾ ਨਹੀਂ ਦੇਣਾ ਚਾਹੁੰਦਾ ਤਾਂ ਅਮੈਰੀਕਾ ਦਾ ਫੈਸਲਾ। ਠੀਕ, ਇੱਦਾਂ ਹੀ ਆਸਟ੍ਰੇਲੀਆ 'ਤੇ ਵੀ ਫੈਸਲੇ ਲਾਗੂ ਹੋਣੇ ਚਾਹੀਦੇ ਨੇ, ਕੋਈ ਡਾਊਟ ਨਹੀਂ ਹੈਗਾ। ਬਟ ਕੀ ਉਸ ਦੇ ਵਿੱਚ ਜਿਹੜੇ ਮਨੁੱਖੀ ਆਧਾਰ ਦੇ ਉੱਤੇ ਲੋਕਾਂ ਨੂੰ ਰੋਕਿਆ ਜਾਣਾ ਚਾਹੀਦਾ, ਉਹ ਯੂਨਾਈਟਿਡ ਨੇਸ਼ਨ ਦਾ ਲਾਅ ਜਿਹੜਾ ਉਹ ਐਗਜ਼ੈਂਪਟ ਕਰਦਾ ਹੈਗਾ। ਉਹ ਕਹਿੰਦਾ ਹੈ ਕਿ ਰਿਫਿਊਜੀਜ਼, ਅਸਾਈਲਮ ਸੀਕਰਸ ਜਿਹੜੇ ਨੇ ਇਹ ਅਪਵਾਦ ਹੋਣੇ ਚਾਹੀਦੇ ਨੇ, ਬਾਕੀ ਤੁਸੀਂ ਜਿਹਨੂੰ ਮਰਜ਼ੀ ਰੋਕ ਲਓ। ਬੇਸਿਕਲੀ 1951 'ਚ ਯੂਨਾਈਟਿਡ ਨੇਸ਼ਨ ਦਾ ਇੱਕ ਕਾਨੂੰਨ ਬਣਿਆ ਸੀ, ਰੈਫਿਊਜੀ ਕਨਵੈਨਸ਼ਨ, ਅਤੇ 1967 ਦੇ ਵਿੱਚ ਬਣਿਆ ਸੀਗਾ ਇਸੇ ਕਨਵੈਨਸ਼ਨ ਦਾ ਇੱਕ ਪ੍ਰੋਟੋਕੋਲ। ਉਹ 'ਚ ਆਸਟ੍ਰੇਲੀਆ, ਕੈਨੇਡਾ, UK ਜਿੰਨੇ ਅਮੀਰ ਮੁਲਕ ਸੀਗੇ, ਅਮੈਰੀਕਾ, ਇਹਨਾਂ ਨੇ ਇੱਕ ਨੋਨ ਰਿਫੋਲਮੈਂਟ ਸੰਧੀ ਦੇ ਉੱਤੇ ਸਾਈਨ ਕੀਤੇ ਸੀਗੇ। ਇਹ ਸੰਧੀ ਇਹ ਸੀਗੀ ਕਿ ਜੇਕਰ ਗਰੀਬ ਦੇਸ਼ਾਂ 'ਚੋਂ ਜਾਂ ਕਿਸੇ ਜੰਗ ਪ੍ਰਭਾਵਿਤ ਦੇਸ਼ ਦੇ ਵਿੱਚੋਂ ਕੋਈ ਵਿਅਕਤੀ ਤੁਹਾਡੇ ਦੇਸ਼ ਦੇ ਵਿੱਚ ਆਉਂਦਾ, ਤੁਸੀਂ ਉਹਨੂੰ ਜ਼ਬਰਦਸਤੀ ਵਾਪਸ ਨਹੀਂ ਭੇਜੋਗੇ, ਉਹਦੇ ਨਸਲ, ਉਹਦੀ ਜਾਤ, ਉਹਦੇ ਧਰਮ ਦੇ ਆਧਾਰ ਦੇ ਉੱਤੇ ਉਹਨੂੰ ਉੱਥੇ ਰਹਿਣ ਦਾ, ਉੱਥੇ ਤੁਹਾਡੇ ਕਾਨੂੰਨ ਦੇ ਨਾਲ ਫਾਈਟ ਕਰਨ ਦਾ ਇੱਕ ਹੱਕ ਦੇਵੋਗੇ। ਸੋ ਆਰਟੀਕਲ 14 ਹੈਗਾ ਹਿਊਮਨ ਰਾਈਟਸ ਦਾ, ਆਰਟੀਕਲ ਯੂਨਾਈਟਿਡ ਨੇਸ਼ਨ ਦਾ, ਜਿਹਨੂੰ ਯੂਨੀਵਰਸਲ ਡੈਕਲੇਰੇਸ਼ਨ ਔਨ ਹਿਊਮਨ ਰਾਈਟਸ ਕਿਹਾ ਜਾਂਦਾ, ਯਾਨੀ ਹਰ ਵਿਅਕਤੀ ਆਪਣੇ 'ਤੇ ਹੋ ਰਹੇ ਜ਼ੁਲਮ ਤੋਂ ਬਚਣ ਦੇ ਲਈ ਆਪਣੇ ਦੇਸ਼ ਦੇ ਵਿੱਚੋਂ ਨਿਕਲ ਕੇ ਅਜ਼ਾਇਲਮ ਮੰਗਣ ਦਾ ਹੱਕ ਰੱਖਦਾ ਹੈਗਾ, ਬਚੜਤੇ ਉਸ ਕੰਟਰੀ ਦਾ ਇੱਕ ਅਜ਼ਾਇਲਮ, ਮਤਲਬ ਉਸ ਕੰਟਰੀ ਨੂੰ ਵਾਰ ਸਟੇਟਸ ਦੇ ਵਿੱਚ ਯੂਨਾਈਟਿਡ ਨੇਸ਼ਨ ਮੰਨਦਾ ਕਿ ਨਹੀਂ ਮੰਨਦਾ। ਇੱਦਾਂ ਨਹੀਂ ਕਿ ਤੁਸੀਂ ਅੱਜ ਦੀ ਤਰੀਕ 'ਚ ਇੰਡੀਆ 'ਚ ਉੱਠ ਕੇ ਆ ਗਏ ਅਤੇ ਇੱਥੇ ਅਜ਼ਾਇਲਮ ਲੈ ਲਿਆ, ਇੰਡੀਆ ਨੂੰ ਅੱਜ ਦੀ ਤਰੀਕ ਦੇ ਵਿੱਚ ਉਹ ਸਟੇਟਸ ਆਸਟ੍ਰੇਲੀਆ ਨਹੀਂ ਦਿੰਦਾ। ਸੋ ਇਹ ਮਾਈਗ੍ਰੇਸ਼ਨ ਦੇ ਲਾਅ ਹੈਗੇ ਨੇ, ਉਹ ਚੱਲ ਖੈਰ ਉਹਨਾਂ 'ਤੇ ਆਪਾਂ ਕੀ ਗੱਲ ਕਰਨੀ ਹੈ, ਪਰ ਮੁੱਕਦੀ ਜੀ ਗੱਲ, ਮੇਰਾ ਅੱਜ ਗੱਲ ਕਰਨ ਦਾ ਮਕਸਦ ਜਿਹੜਾ ਸੀਗਾ ਵਾਈਟ ਆਸਟ੍ਰੇਲੀਆ ਪੋਲਿਸੀ ਦੇ ਉੱਤੇ ਗੱਲ ਕਰਨ ਦਾ ਸੀਗਾ,
ਹੋਪਫੁਲੀ ਕਿ ਤੁਹਾਨੂੰ